0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: मैं केड़ा पाइया ने वंगा, क्या बात है क्या बात है। आज तक खुले अखाड़े दी क्या शुरुआत हुई है, सही कि नहीं?
1: बिल्कुल बिल्कुल।
0: ਹੋਰ ਕਿਵੇਂ ਹੋ ਜੀ?
1: ਬਸ ਬਸ ਵਧੀਆ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫਿਰ ਤੋਂ ਯਾਨੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਤੇ ਮੇਰੇ ਨਾਲ ਜੁੜ ਗਏ ਨੇ, ਤੁਹਾਨੂੰ ਆਵਾਜ਼ ਤੋਂ ਪਤਾ ਹੀ ਲੱਗ ਗਿਆ ਹੋਣਾ।
0: ਕੌਣ
1: ਕੌਣ?
0: ਅੱਜ ਇਹੀ ਰੱਖੋ, ਅੱਜ ਦਾ ਕੁਇਜ਼ ਇਹੀ ਰੱਖੋ, ਅੱਜ ਅਸੀਂ ਕੁਇਜ਼ੋ ਕੁਇਜ਼ ਹੀ ਹੋਣਾ। ਸਭ ਤੋਂ ਸੌਖਾ ਸਾਨੂੰ ਸਾਨੂੰ ਪ੍ਰੋਡਿਊਸਰ ਸਾਹਿਬ ਤੋਂ ਆਇਆ ਜੀ ਕਿ ਸੌਖਾ ਜਾਂ ਈਜ਼ੀ ਜਿਹਾ ਰੱਖ ਲਿਓ, ਹਨਾ। ਜੋ ਕੁਇਜ਼ ਰੱਖਣਾ ਸਭ ਤੋਂ ਸੌਖਾ ਕੁਇਜ਼ ਇਹ ਸਾਡਾ ਕਿ ਅੱਜ ਦਾ ਆਰਜੇ ਕੌਣ
1: ਹੈ,
0: ਹੈਂ, ਜਿਹਨੇ ਇਹਨੇ ਵਧੀਆ ਵਧੀਆ ਗੰਦ ਗਾਣੇ ਬੰਦ ਕਰਾ ਕੇ ਹੈਂ ਤੇ ਆਪਣੀ ਆਵਾਜ਼ ਲਿਆਇਆ ਜੀ। ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਨੇ ਯਸ਼ਪ੍ਰੀਤ ਜੀ ਤੇ
1: ਬੁਝਾਰਤ ਆਪ ਹੀ ਪੁੱਛਦੀ।
0: ਮੈਂ ਵੀ ਤਾਂ ਵੇਖਣੀ ਹੈ ਨਾ ਫਿਲਮ। ਇਹ ਮੇਰੇ ਲੈਵਲ ਦਾ ਈਜ਼ੀ ਆਨਸਰ ਸੀਗਾ, ਮੈਂ ਆਪਣੇ ਹਿਸਾਬ ਦਾ ਚੱਲਦਾ ਪਿਆ ਹੈਗਾ, ਠੀਕ ਹੈ ਨੀ?
1: ਸਹੀ ਗੱਲ।
0: ਹੋਰ ਸੁਣਾਓ, ਕਿਵੇਂ ਹੋ? ਠੀਕ ਠਾਕ?
1: ਬਸ ਬਸ ਠੀਕ ਠਾਕ। ਤੁਸੀਂ ਸੁਣਾਓ, ਤੁਹਾਡਾ ਹਫ਼ਤਾ ਕਿਵੇਂ ਗਿਆ?
0: ਮੇਰਾ ਹਫ਼ਤਾ
1: ਤੁਸੀਂ ਤਾਂ ਅੱਜ ਮੈਲਬਨ ਦੇ ਵਿੱਚ ਹੈ, ਹੈ ਰੀਲਾਂ ਦੇ ਵਿੱਚ।
0: ਅੱਛਾ, ਮੈਂ ਕਿਹਾ ਇੱਦਾਂ ਦਾ ਕੁਛ ਅੱਜ ਤੱਕ ਕਿਤੇ ਕਪੂਰਥਲਾ ਤੱਕ ਨਹੀਂ ਗੱਲਬਾਤ ਬਣੀ ਜਾਣ ਵਾਲੀ, ਮੈਲਬਨ ਕੀ ਕਰਤਾ। ਹਾਂਜੀ, ਰੀਲਾਂ ਰੀਲੋ ਰੀਲੀ ਤਾਂ ਹੋਏ ਪਏ ਆ ਬਹੁਤ ਜ਼ਿਆਦਾ ਨਾ।
1: ਨਹੀਂ ਨਹੀਂ,
0: ਬਹੁਤ ਹੀ ਬੁਰਾ ਹਾਲ। ਉਹ ਮੈਂ ਜਦ ਦਾ ਗਾਣਾ ਸੁਣਿਆ ਨਾ ਆਰਨੇਟ ਵਾਲਾ,
1: ਅੱਛਾ,
0: ਉਹ ਬਾਬਾ ਜੀ ਕਲੈਬ, ਮੈਂ ਵੀ ਬਾਬਾ ਜੀ ਲੱਭਦਾ ਪਿਆ ਕੋਈ ਵਧੀਆ ਜੇ, ਮੇਰੇ 2K ਤੋਂ ਉੱਪਰ ਵਿਊ ਆ ਜਾਣ ਕਿਸੇ ਤਰੀਕੇ ਨਾਲ। ਤੁਸੀਂ ਤੁਸੀਂ ਕੀ ਕਰਦੇ ਹੋ ਵੈਸੇ ਆਪਣੇ ਰੀਲਸ ਨੂੰ
1: ਅੱਗੇ ਤੱਕ?
0: ਤੁਸੀਂ ਬਾਕੀ ਬਾਬੇ ਨੇ ਛੱਡ ਦਿਓ। ਦੇਖੋ, ਰਿਐਲਿਟੀ ਸਿਚੁਏਸ਼ਨ ਇਹੀ ਹੈ, ਤੁਹਾਡਾ ਜਿਹੜਾ ਤਰੀਕਾ ਨਾ ਬਾਬਾ ਜੀ ਤਾਂ ਛੱਡਣ ਦਾ, ਉਹ ਬਿਲਕੁਲ ਜੈਨੂਅਨ ਹੈ, ਬਿਲਕੁਲ ਸਹੀ ਤਰੀਕਾ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹੋਰ
1: ਤੁਹਾਡਾ ਇਸ ਨੂੰ ਕਹਿੰਦੇ
0: ਇਸਕੋ ਕਹਤੇ ਹੈ ਮੂਵ ਔਨ ਹੋਣਾ, ਕਿਆ ਯਹੀ ਸਪਿਰਚੁਅਲਿਜ਼ਮ ਤਾਂ ਨਹੀਂ
1: ਦੇ ਬਾਰੇ ਸੋਚਣ ਲੱਗ ਜਾ?
0: ਪਰ ਇਹਦਾ ਭਾਰ ਬਹੁਤ ਹੈ ਨਾ ਰੀਲਸ ਦਾ, ਕਿ ਵਾਂਸ ਯੂ ਬਿਕਮ ਅ ਕ੍ਰੀਏਟਰ, ਹੈ ਨਾ, ਅਤੇ ਇਹ ਫਿਰ ਉਹੀ ਮੈਂ ਆਪਾਂ ਮੈਂ ਅਤੇ ਬਲਕੀਰਤ ਕੱਲ੍ਹ ਗੱਲ ਕਰਦੇ ਪਏ ਸੀ, ਅਤੇ ਉਹ ਔਨ ਰਿਕਾਰਡ ਤਾਂ ਆਪਾਂ ਚਲੋ 5-7 ਮਿੰਟ ਦਾ ਜਿਹੜਾ ਸੈਗਮੈਂਟ ਸੀਗਾ ਉਹ ਕੀਤਾ, ਔਫ ਰਿਕਾਰਡ ਆਪਾਂ ਬਾਅਦ 'ਚੋਂ ਇਹੀ ਗੱਲ ਕਰਦੇ ਰਹੇ ਕਿ ਯਾਰ ਕਿੰਨੀ ਗੁਲਾਮੀ ਹੋ ਜਾਂਦੀ ਇੱਕ ਪੁਆਇੰਟ ਤੋਂ ਬਾਅਦ, ਕਿ ਜੋ ਤੁਸੀਂ ਆਪਣੀ ਡਿਜੀਟਲ ਪਰਸਨੈਲਿਟੀ ਵਿਖਾ ਦਿੰਦੇ ਹੋ, ਹੈ ਨਾ, ਉਹਨੂੰ ਫਿਰ ਉਸਦੀ ਹੀ ਸਰਪ੍ਰਸਤੀ ਕਰਨੀ ਪੈਂਦੀ ਹੈ। ਹਰ ਰੋਜ਼ ਕੁਛ ਨਾ ਕੁਛ ਸੋਚੋ, ਸਕ੍ਰਿਪਟ ਸੋਚੋ, ਇਹ ਕਰੋ। AI ਵਗੈਰਾ ਜਿਹੜੇ ਆ ਗਏ ਆ ਉਹਦਾ ਬਸ ਉਹਦਾ ਨੁਕਸਾਨ ਹੀ ਆ, ਉਹਦਾ ਮੇਜਰ ਨੁਕਸਾਨ ਇਹ ਹੋਇਆ AI ਵਗੈਰਾ ਦੇ ਆਉਣ ਦਾ, ਕਿ ਹੁਣ ਤੁਹਾਡੇ ਕੋਲ ਜ਼ਿਆਦਾ ਆਈਡੀਆਜ਼ ਨੇ, ਉਹ ਤੁਹਾਨੂੰ 10 ਆਈਡੀਆਜ਼ ਹੋਰ ਦਿੰਦਾ ਕਿ ਇਹਦੇ ਉੱਪਰ ਲਿਖ ਲਓ, ਇਹਦੇ ਉੱਪਰ ਲਿਖ ਲਓ, ਇਹਦੇ ਉੱਪਰ ਲਿਖ ਲਓ।
1: ਬਿਲਕੁਲ, ਪਰ ਇਹ ਹੈ ਕਿ ਕਈ ਵਾਰੀ ਵਧੀਆ ਵੀ ਹੁੰਦਾ ਹੈ ਕਿ ਤੁਸੀਂ ਜਿਵੇਂ ਹੁਣ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਹੁਣ ਜਿਵੇਂ ਮੈਂ ਤੇ ਕੁਕਿੰਗ ਦਾ ਮੇਨਲੀ ਕਰਦੀ ਆ, ਮੈਨੂੰ ਪਤਾ ਕਿ ਮੈਂ ਜਿਹੜੇ ਇਨਗਰੀਡੀਐਂਟਸ ਅਵੇਲੇਬਲ ਹੈ ਪੈਂਟਰੀ ਦੇ ਵਿੱਚ ਉਹ ਹੀ ਬਣਾਉਣਾ, ਤੇ ਉਹ ਕਈ ਵਾਰੀ AI ਤੁਹਾਨੂੰ ਵਧੀਆ ਆਈਡੀਆ ਦੇ ਦਿੰਦਾ, ਤੁਸੀਂ ਸੋਚ ਦਿਓ ਕਿ ਹਾਂ।
0: AI ਇਨਗਰੀਡੀਐਂਟ ਦਾ ਸਬਸਟੀਟਿਊਟ ਵੀ ਦੱਸ ਦਿੰਦਾ ਕਿ ਯਾਰ ਮੈਂ ਆਹ ਬਣਾਉਣਾ ਜੇ ਇਹ ਚੀਜ਼ ਨਾ
1: ਨਹੀਂ, ਉਹ ਤੇ ਮੈਂ ਰੈਸਿਪੀ ਨਾਲ ਨਹੀਂ ਕੰਪਰੋਮਾਈਜ਼ ਕਰਦੀ।
0: ਓਕੇ,
1: ਮੈਨੂੰ ਸਿਰਫ ਮੈਨਿਊ ਹੀ ਚਾਹੀਦਾ ਹੁੰਦਾ ਕਿ ਬਣਾਉਣਾ ਕੀ ਹੈ, ਫਿਰ ਉਹ ਤੇ ਮਾਈ ਰੈਸਿਪੀ ਮਾਈ ਰੂਲ।
0: ਤੁਸੀਂ ਦੇਖੋ ਗੱਲ ਬਹੁਤ ਕਿਊਟ ਤਰੀਕੇ ਨਾਲ ਕੀਤੀ ਰੈਸਿਪੀ ਦੀ ਆ, ਪਰ ਉਹ ਜੋ ਉਹਦਾ ਵਜ਼ਨ ਸੀ ਨਾ ਉਹ ਸਨੀ ਦਿਓਲ ਸਟਾਈਲ ਸੀਗਾ ਪੂਰਾ ਦਾ ਪੂਰਾ।
1: ਕਿਵੇਂ?
0: ਮੈਂ ਬਿਲਕੁਲ ਵੀ, ਅੱਛਾ ਨਹੀਂ ਇਹ ਤਾਂ ਸਲਮਾਨ ਖਾਨ ਸੀਗਾ ਨਾ, ਮੈਂ ਇੱਕ ਵਾਰ ਜੋ ਕਮਿਟਮੈਂਟ ਕਰ ਲਈ ਕਰ ਲਈ, ਕੋਈ ਨਹੀਂ ਦੋਨੋਂ ਭਰਾ ਹੀ ਨੇ, ਉਹਨਾਂ ਦਾ ਬਹੁਤ ਆਪਸ ਚ ਬਹੁਤ ਬਣਦੀ ਛਣਦੀ ਹੈ, ਇਟਸ ਫਾਈਨ, ਆਪਾਂ ਇਹਨਾਂ ਚਲਾ ਸਕਦੇ। ਤੁਹਾਡਾ ਕਿੱਦਾਂ ਦਾ ਰਿਹਾ ਜੀ ਹਫਤਾ?
1: ਮੇਰਾ ਹਫਤਾ ਹਮੇਸ਼ਾ ਵਧੀਆ ਜਾਂਦਾ ਹੈ, ਤੇ ਇਹ ਵਾਲਾ ਵੀ ਬਹੁਤ ਸੋਹਣਾ ਸੀਗਾ।
0: ਵਾਟ ਵਾਸ ਵਨ ਥਿੰਗ ਜਿਹੜੀ ਸਟੈਂਡ ਆਊਟ ਕੀਤੀ ਤੁਹਾਡੇ ਲਈ?
1: ਜ਼ੁਕਾਮ ਖਾਂਸੀ ਤੋਂ ਬਚੇ ਰਹੇ।
0: ਵਾਹ ਬਾਈ ਵਾਹ,
1: ਤੇ ਆਂਦੇ ਆਂਦੇ ਹੋ ਹੀ ਗਿਆ ਫਿਰ ਫਰਾਈਡੇ, ਫਰਾਈਡੇ ਤੋਂ ਪਹਿਲਾਂ ਹੋ ਜਾਂਦਾ। ਹਾਂ,
0: ਇਹ ਚੱਕਰ ਹੈ ਨਾ, ਮੈਨੂੰ ਵੀ ਕੱਲ ਸ਼ਾਮ ਦਾ ਹਲਕਾ ਜਿਹਾ, ਆਈ ਹੈਵ ਬੀਨ ਫੀਲਿੰਗ ਕਿ ਅੰਡਰ ਦਾ ਵੈਦਰ,
1: ਅੰਡਰ ਦਾ ਵੈਦਰ, ਐਗਜ਼ੈਕਟਲੀ।
0: ਇਹ ਪਰ ਮੇਰੇ ਖਿਆਲ ਨਾਲ ਇਹ ਸ਼ਾਇਦ ਲਾਈਫ ਸਟਾਈਲ ਦਾ ਹਿੱਸਾ ਹੀ ਆ।
1: ਹਾਂ, ਕਹਿ ਸਕਦੇ ਹੋ, ਪਰ ਇੱਥੇ ਤੇ ਮੈਲਬਨ ਤੇ ਹੈ ਹੀ ਇਦਾਂ ਦਾ ਨਾ ਕਿ ਇੱਥੇ ਕੁਝ ਵੀ ਹੋ ਜਾਂਦਾ।
0: ਉਹ ਇੱਕ ਆਇਆ ਨਾ ਵਨ ਨੇਸ਼ਨ ਵਾਲੇ ਆਂਟੀ ਪੌਲੀਨ ਆਇਆ,
1: ਆਈ ਨੋ,
0: ਉਹਨਾਂ ਨੇ ਕਿਹਾ ਕਿ ਮੋਨੋਕਲਚਰਲ ਸੋਸਾਇਟੀ ਬਣਾਈ, ਉਹ ਫਿਰ ਕਹਿੰਦੇ ਕਿ ਜਿਹੜਾ ਰਹਿੰਦਾ ਉਹਨੂੰ ਕੋਈ ਨਾ ਕੋਈ ਤਕਲੀਫ ਹੋਣੀ ਚਾਹੀਦੀ ਹੈ, ਜ਼ੁਕਾਮ ਨਜ਼ਲਾ ਟਾਈਪ ਕੁਛ ਨਾ ਕੁਛ ਚੱਲਦੇ ਰਹਿਣਾ ਚਾਹੀਦਾ, ਕਿ ਕਿਤੋਂ ਤਾਂ ਮੋਨੋਕਲਚਰ ਬਣੋ।
1: ਹਾਂ,
0: ਇਹ ਸੀ ਨਾ,
1: ਇਹ ਮੋਨੋਕਲਚਰ, ਮੈਨੂੰ ਲੱਗਦਾ ਮੋਨੋਕਲਚਰ ਵੈਦਰ ਦਾ ਨਹੀਂ ਹੋ ਪਾ ਰਿਹਾ ਬੰਦਿਆਂ ਦਾ, ਕੀ ਕਰਾਂਗੇ।
0: ਦੇਖੋ ਕਿੰਨੀ ਵੱਡੀ ਗੱਲ ਹੈ, ਉਹਨਾਂ ਨਾਲ ਕਦੀ ਉਹਨਾਂ ਸਵਾਲ ਜਵਾਬ ਕਰੀ ਕਰੀ, ਪਹਿਲੇ ਤੁਸੀਂ ਨਾ ਆਹ ਵੈਦਰ ਮੋਨੋਕਲਚਰ ਕਰਾ ਕੇ ਦਿਖਾ ਦਿਓ 6 ਦਿਨ, ਫਿਰ ਮੈਂ ਆ ਗਦਾਏ ਮਾਈਟ ਹਾਊ ਆਰ ਯੂ, ਇਟਸ 1674 AM ਰੇਡੀਓ, ਹਾਂਜੀ ਯੂ ਆਰ ਲਿਸਨਿੰਗ ਟੂ ਅਸ, ਮਾਈਟ ਮਾਈਟ ਮਾਈਟ ਕਰਦੇ ਰਹਾਂਗੇ ਫਿਰ ਹੀ, ਹੈਨਾ। ਹੋਰ ਕੀ ਹੋ ਸਕਦਾ,
1: ਹੁਣ ਜਿਵੇਂ ਅਸੀਂ ਡਾਰਵਿਨ ਰਹਿ ਕੇ ਆਇਆ ਉੱਥੇ ਸੀਗਾ ਕਿ ਆ ਰਿਹਾ ਪਰ ਜਾਂ ਤੇ ਗਰਮੀ ਹੋਏਗੀ ਜਾਂ ਬਾਰਿਸ਼, ਦੋ ਹੀ ਵੈਦਰ ਸੀਗੇ, ਇੱਥੇ ਹੈ ਕਿ ਇੱਕ ਦਿਨ ਚ ਚਾਰੋਂ ਮਿਲ ਜਾਂਦੇ ਤੁਹਾਨੂੰ।
0: ਨਹੀਂ, ਪਰ ਉੱਥੇ ਗਰਮੀ ਜਾਂ ਬਾਰਿਸ਼ ਵਾਲਾ ਜਿਹੜਾ ਸੀਨ ਆ ਉਹ
1: ਵੀ
0: ਔਨ ਦਾ ਸੇਮ ਡੇ ਵਾਲਾ ਸੀਨ,
1: ਨਹੀਂ ਨਹੀਂ ਨਹੀਂ, ਉਹ ਵੀ ਸੀਜ਼ਨ ਹੁੰਦੇ ਵੈਟ ਐਂਡ ਡਰਾਈ, ਤੇ ਉਹ ਫਿਰ ਵੀ ਠੀਕ ਹੈ ਕਿ ਹਾਂ
0: ਜਿਸ ਤਰ੍ਹਾਂ ਯੂਜੁਅਲ ਹੁੰਦਾ ਜਿਸ ਤਰ੍ਹਾਂ ਆਪਾਂ, ਹਨਾ,
1: ਹਾਂ ਫਿਰ ਵੀ ਮਤਲਬ ਠੰਡ ਤੇ ਪੈਂਦੀ ਨਾ ਉੱਥੇ, ਠੰਡ ਪੈਂਦੀ ਨੀ, ਤੁਸੀਂ ਸੁਣਿਆ ਨੀ ਜਦੋਂ ਸਵੇਰੇ ਸਵੇਰੇ ਵੈਦਰ ਸੁਣਾਉਂਦੇ ਹੁੰਦਾ ਕਿੱਥੇ ਤਾਂ ਵੀ 2 degrees 4 degrees ਸਿੱਧੇ ਡਾਰਵਿਨ ਦੀ ਗੱਲ ਆਉਂਦੇ 34 degrees 35 degrees
0: ਅੱਛਾ ਹਾਂ ਨਹੀਂ ਐਕਚੁਅਲੀ ਰਣਜੋਤ ਜੀ ਜਦੋਂ ਵੀ ਸੁਣਾ ਰਹੇ ਹੁੰਦੇ ਸਵੇਰੇ ਸਵੇਰੇ ਵੈਦਰ ਮੈਂ ਕਿਸੇ ਹੋਰ ਵੈਦਰ ਚ ਹੁੰਦਾ ਮੇਰਾ ਪਤਾ ਨੀ ਮੈਂ ਕਿੱਥੇ ਹੋਵਾਂਗਾ ਆਈ ਡੋਂਟ ਨੋ ਕੱਲ ਮੈਂ ਆਰਾਮ ਨਾਲ ਕੱਲ ਇੰਨਾ ਵਧੀਆ ਸੁਪਨਾ ਆਇਆ ਨਾ ਮੈਨੂੰ ਮੈਂ ਪੂਰਾ ਦਾ ਪੂਰਾ ਕਪੂਰਥਲਾ ਆਪਣੇ ਬੁਲਟ ਤੇ ਘੁੰਮਿਆ ਪ੍ਰੋਪਰ ਅੱਛਾ ਇੱਕ ਦੋ ਦੋਸਤਾਂ ਨੂੰ ਵੀ ਬਿਠਾਇਆ ਪਰ ਉਹ ਖੂਬਸੂਰਤੀ ਹੈ ਸੁਪਨਿਆਂ ਦੀ ਹਨਾ ਕਿ ਉਹਦੇ ਅੰਦਰ ਕੁਛ ਨਾ ਕੁਛ ਇਮੈਜੀਨੇਸ਼ਨ ਹੁੰਦੀ ਹੈ ਖਾਣਾ ਜੋ ਵੀ ਕੁਛ ਖਾਣਾ ਵਗੈਰਾ ਦੀ ਥਾਵਾਂ ਸੀਗੀਆਂ ਨਾ ਪਸੰਦੀਦਾ ਉਹ ਜ਼ਿਆਦਾ ਜਲੰਧਰ ਹੁੰਦੀਆਂ ਸੀ ਸੋ ਮੈਂ ਆਪਣੇ ਵੱਲੋਂ ਡਰਾਈਵ 500-600 meters ਹੀ ਕਰ ਰਿਹਾ ਹਨਾ ਬਾਈਕ 600 meters ਹੀ ਰਾਈਡ ਕਰ ਰਿਹਾ ਕਪੂਰਥਲਾ ਦੀ ਮਾਲ ਰੋਡ ਤੇ ਪਰ ਮੈਂ ਪਹੁੰਚ ਰਿਹਾ ਮਾਲ ਟਾਊਨ ਜਲੰਧਰ ਦੇ ਖਾਣੇ ਮੈਂ ਕਿਹਾ ਯਾਰ ਕਾਸ਼ ਐਸਾ ਹੁੰਦਾ
1: ਜਿਹੜੀ ਚੀਜ਼ ਤੁਹਾਡੇ ਦਿਮਾਗ ਚ ਹੁੰਦੀ ਹੈ ਨਾ ਅਕਸਰ ਜਿਵੇਂ ਸੁਪਨਿਆਂ ਚ ਕਹਿੰਦੇ ਆ ਨਾ ਕਿ ਹਮੇਸ਼ਾ ਤੁਹਾਨੂੰ ਆਪਣਾ ਪਹਿਲਾ ਘਰ ਬਚਪਨ ਦਾ ਘਰ ਹੀ ਦਿਖਦਾ ਜਦੋਂ ਤੁਸੀਂ ਸੁਪਨੇ
0: ਵੇਖਦੇ ਹੋ
1: ਤੇ ਉਹ ਚੀਜ਼ ਉਹ ਤੁਹਾਡੇ ਜਿਹੜੀ ਚੀਜ਼ ਤੁਹਾਡੇ ਮਤਲਬ ਉਹ ਬੜੀ ਕਲੋਜ਼ ਹੁੰਦੀ ਹੈ ਨਾ ਮੈਨੂੰ ਕਦੇ ਵੀ ਸੁਪਨੇ ਆਉਂਦੇ ਅੱਜ ਤੱਕ ਵੀ ਸਾਡਾ ਜਿਹੜਾ ਪਹਿਲਾ ਘਰ ਸੀਗਾ ਰੈਂਟ ਵਾਲਾ ਉਹ ਹੀ ਮਤਲਬ ਕੋਟਾ ਦਾ ਉਹ ਹੀ ਦਿਖਦਾ ਟਿਲ ਨਾ
0: ਮਤਲਬ
1: ਮੈਂ ਕਈ ਵਾਰੀ ਕੋਸ਼ਿਸ਼ ਕਰਦੀ ਹਾਂ ਹੁਣ ਤੇ ਇਹ ਵਾਲਾ ਦੇਖਣਾ ਚਾਹੀਦਾ ਪਰ ਨਹੀਂ ਦਿਖਦਾ ਸਟਿਲ ਮਤਲਬ ਜੇ ਮੇਰੇ ਘਰ ਦਾ ਸੁਪਨਾ ਆਏਗਾ ਹਾਂ ਇਹ ਵੀ ਵੇਰੀਏਸ਼ਨ ਹੈ ਕਿ ਜੇ ਮੇਰੇ ਘਰ ਦਾ ਸੁਪਨਾ ਆਏਗਾ
0: ਘਰ ਦਾ ਹੋਵੇ ਹਾਂ ਤੇ ਉਹ ਹੈ ਆਪਾਂ ਨੋਸਟੈਲਜੀਆ ਜਿਹੜਾ ਲਫ਼ਜ਼ ਯੂਜ਼ ਕਰਦੇ ਹਨਾ ਕਿ ਯੂ ਆਰ ਬਲੈਸਡ ਦੈਟ ਯੂ ਕੈਨ ਕਾਲ ਯੋਰ ਮੈਮਰੀਜ਼ ਨੋਸਟੈਲਜੀਆ ਦਾ ਮਤਲਬ ਤੁਸੀਂ ਬਹੁਤ ਵਧੀਆ ਲਾਈਫ ਜੀ ਚੁੱਕੇ ਹੋ ਹਨਾ ਕਿ ਇਹ ਵੀ ਛੋਟੇ ਛੋਟੇ ਪ੍ਰਿਵਿਲੇਜਸ ਆ ਆਪਾਂ ਕੱਲ ਹੀ ਰਣਜੋਤ ਭਾਈ ਮੈਂ ਆਪਾਂ ਸੋ ਕਰਨਾ ਕੋਈ ਹੋਰ ਟੋਪਿਕ ਸੀਗਾ ਤੇ ਉਹ ਗੱਲਬਾਤ ਸ਼ੁਰੂ ਹੋ ਗਈ ਅਰਾਊਂਡ ਪਾਰਟੀਸ਼ਨ ਅਰਾਊਂਡ ਹਨਾ ਜਨਰੇਸ਼ਨਲ ਟਰਾਮਾ ਜਿਹੜਾ ਉਹਨਾਂ ਲੋਕਾਂ ਤੋਂ ਵੱਧ ਵੱਧ ਕੇ ਅੱਜ ਵੀ ਹਨਾ ਸਾਡੇ ਸਾਰਿਆਂ ਦੇ ਅੰਦਰ ਥੋੜਾ ਬੋਣਾ ਹੈ ਤੇ ਮੈਨੂੰ ਉਸ ਤੋਂ ਸ਼ਾਇਦ ਉਹੀ ਚੀਜ਼ਾਂ ਘੁੰਮਦੀਆਂ ਨਹੀਂ ਆ ਮੇ ਬੀ ਉਸ ਤੋਂ ਬਾਅਦ ਵੀ ਹਨਾ ਕਿ ਮੈਂ ਫਿਰ ਆਪਣੇ ਸ਼ਹਿਰ ਪਹੁੰਚ ਗਿਆ ਕੱਲ ਰਾਤ ਸੁੱਤੇ ਹੋਏ ਕਿ ਦੈਟ ਇਜ਼ ਹਨਾ ਇਹ ਹੁਣ ਸਭ ਤੋਂ ਨੇੜਤਾ ਤਾਂ ਉਹੀ ਹੈ
1: ਉਹੀ ਹੁੰਦਾ ਨਾ ਹਾਂ ਕਿਉਂਕਿ ਬੈਕ ਮਾਈਂਡ 'ਚ ਜਿਹੜਾ ਚੱਲਦਾ ਰਹਿੰਦਾ ਆਪਾਂ ਨੂੰ ਉਹੀ ਸੁਪਨਿਆਂ ਦੇ ਵਿੱਚ ਕਹਿ ਲਓ ਵਿਜ਼ੂਅਲਸ ਮਿਲ ਜਾਂਦੇ ਨੇ ਤੇ ਉਹ ਵਧੀਆ ਵੀ ਲੱਗਦਾ ਮੈਨੂੰ ਤੇ ਕਿ ਹਾਂ ਜਿਹੜੀ ਚੀਜ਼ ਤੁਸੀਂ ਸੋਚੋ ਤੇ ਉਹੀ ਬੁੱਕ ਦੀ ਖਾਸੀਅਤ ਹੁੰਦੀ ਹੈ ਹਨਾ ਜਦੋਂ ਆਪਾਂ ਬੁੱਕ ਪੜ੍ਹਦੇ ਜੇ ਤੁਸੀਂ ਗੁੱਡ ਰੀਡਰ ਹੋ ਤੇ ਤੁਹਾਨੂੰ ਵਿਜ਼ੂਅਲਸ ਦੇਖਣੇ ਚਾਹੀਦੇ ਇਮੈਜੀਨੇਸ਼ਨ ਤੇ ਬੁੱਕ ਤਾਂ ਯਾਦ ਹੈ ਇੱਕ ਮੂਵੀ ਵੀ ਅੱਜ
0: ਫਿਲਮ ਦਾ ਨਾਮ ਹੈ ਜੀ 40 days ਅੱਜ 19 June ਨੂੰ ਰਿਲੀਜ਼ ਹੋ ਚੁੱਕੀ ਹੈ ਪ੍ਰੀਮੀਅਰ ਸ਼ੋਅ ਕੈਨੇਡਾ ਵਗੈਰਾ ਉਹਦੇ ਹੋ ਚੁੱਕੇ ਨੇ ਗ੍ਰੇਟ ਵਰਡ ਆਫ ਮਾਊਥ ਆ ਰਿਹਾ ਸੁਣਨ ਚ ਆ ਰਿਹਾ ਫਿਲਮ ਬਹੁਤ ਵਧੀਆ ਤੇ ਆਪਾਂ ਵੀ ਜਾ ਕੇ ਵੇਖਾਂਗੇ ਜ਼ਰੂਰ ਤੇ ਆਪਾਂ ਤੁਹਾਡੇ ਵਾਸਤੇ ਵੀ
1: ਖੁਸ਼ਖਬਰੀ
0: ਲੈ ਕੇ ਆਏ ਹਾਂ ਯਾਰ ਅਸੀਂ ਤੁਹਾਨੂੰ ਵੀ ਦਿਖਾਉਣਾ ਚਾਹੁੰਦੇ ਹਾਂ ਫਿਲਮ ਤਾਂ ਦੱਸੋ ਯਸ਼ਪ੍ਰੀਤ ਜੀ ਆਪਾਂ ਕਿਸ ਤਰ੍ਹਾਂ ਆਪਣੇ ਸਰੋਤਿਆਂ ਨੂੰ ਫਿਲਮ ਦਿਖਾ ਸਕਦੇ ਹਾਂ ਪਲੀਜ਼ ਟੈਲ ਮੀ
1: ਪਹਿਲਾਂ ਤੇ ਹੁਣ ਦੇਖੋ ਇਹ ਤੁਹਾਨੂੰ ਪਤਾ ਕਿ ਅੱਜ ਦਾ ਅੱਜ ਪ੍ਰੀਮੀਅਰ ਹੈ ਇੱਥੇ ਵੀ ਅੱਜ ਇਹ ਸਪੈਸ਼ਲ ਸ਼ੋਅ ਰੱਖਿਆ ਲੇਕਿਨ ਉਹਦੀ ਸ਼ਰਤ ਇਹ ਕਿ ਜੇ ਤੁਸੀਂ ਸਾਡੇ ਨਾਲ ਫਿਲਮ ਵੇਖਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਇਨਵਾਈਟ ਦਾਂਗੇ ਪਰ ਇੱਦਾਂ ਨਹੀਂ ਸੌਖਾ ਨਹੀਂ ਜਾਂ ਤੇ ਤੁਸੀਂ ਖੁੱਲੇ ਅਖਾੜੇ ਦੇ ਵਿੱਚ ਜਿਹੜਾ ਬਹੁਤ ਹੀ ਵਧੀਆ ਸੁਣਾ ਦੇਗਾ ਹਨਾ ਸਾਨੂੰ ਪਸੰਦ ਆਉਣਾ ਚਾਹੀਦਾ
0: ਐਵੇਂ
1: ਨਹੀਂ ਕੁਛ ਵੀ
0: ਅੱਜ ਮੈਂ ਅਨੂ ਮਲਿਕ ਆ ਗਾਇਸ ਆਪ ਵਿਲੇ ਸੰਸ਼ਨ ਆ ਸਕਤੇ ਹੋ ਨਹੀਂ ਆ ਸਕਤੇ ਮੁੰਬਈ ਹਟ ਗਿਆ ਆਗ ਲਗਾ ਦੇ ਆਗ ਲਗਾ ਦੇ ਆਗ ਲਗਾ ਦੇ
1: ਹਾਂ ਹੈ ਜਾਂ ਨਾ ਹੈ ਕਿ ਸੁਪਰ ਸੇ ਉਪਰ ਹੈ
0: ਜੀ
1: ਤੇ ਤੁਸੀਂ ਆ ਕੇ ਆਪਣੀ ਜਾਂ ਕਿਸੇ ਹੋਰ ਦੀ ਵੀ ਲਿਖੀ ਹੋਈ ਕੋਈ ਵੀ ਲਿਖਤ ਸੁਣਾ ਸਕਦੇ ਹੋ ਕਿਉਂਕਿ ਫਰਾਈਡੇ ਦਾ ਦਿਨ ਹੈ ਰਿਚੁਅਲ ਉਹੀ ਹੈ ਤੁਸੀਂ ਆ ਕੇ ਇੱਥੇ ਆਪਣੀ ਗੱਲਾਂ ਬਾਤਾਂ ਸੁਣਾਉਣੀ ਹੈ ਜਾਂ ਤੁਹਾਡੀ ਕੋਈ ਬਹੁਤ ਵਧੀਆ ਕੋਈ ਤੁਹਾਡੇ ਨਾਲ ਵਧੀਆ ਗੱਲ ਹੋਈ ਜਿਹੜੀ ਤੁਹਾਡੇ ਵੀਕ ਦੀ ਹਾਈਲਾਈਟ ਹੋਏ ਜਿਹੜੀ ਤੁਸੀਂ ਸਾਡੇ ਨਾਲ ਵੀ ਸਾਂਝੀ ਕਰਨਾ ਚਾਹੋ ਉਹ ਵੀ ਜੇ ਸਾਨੂੰ ਵਧੀਆ ਲੱਗੀ ਆ ਸਾਡੇ ਦਿਲ ਨੂੰ ਵੀ ਛੂ ਗਈ ਤੇ ਉਹ ਵੀ ਜਿੱਤ ਸਕਦਾ ਹੁਣ ਉਹ ਡਿਸਾਈਡ ਤਾਂ ਅਸੀਂ ਕਰਾਂਗੇ
0: ਸਾਡੇ ਕੋਲ ਅੱਜ ਸ਼ਾਮ ਵਿਲੇਜ ਸਨਸ਼ਾਈਨ ਚ ਅਸੀਂ 6 PM ਦਾ ਸ਼ਾਮ ਦੇ 6 PM ਦਾ ਸ਼ੋਅ ਕਰਦੇ ਪਏ ਆ ਪ੍ਰੀਮੀਅਰ ਸ਼ੋਅ ਹੋਸਟ ਕਰਦੇ ਪਏ ਆ 5 invites ਨੇ ਹਰ ਇਨਵਾਈਟ ਦੇ ਉੱਪਰ 2 ਲੋਕ ਆ ਸਕਦੇ ਨੇ ਸਿਰਫ ਅੱਜ ਲਈ ਹੈ ਵਿਲੇਜ ਸਨਸ਼ਾਈਨ ਤੇ ਸ਼ਾਮ ਨੂੰ 6 ਵਜੇ ਦਾ ਸ਼ੋਅ। ਇਹ ਮੈਂ ਬਾਰ ਬਾਰ ਤਾਂ ਕਰਕੇ ਉਹ ਰਿਪੀਟ ਕਰ ਦਿੱਤਾ ਕਿ ਹਨਾ ਉਹ ਕਨਫਿਊਜ਼ਨ ਨਾ ਰਹੇ ਕਿਸੇ ਲਈ, ਤੇ ਤੁਸੀਂ ਸਾਨੂੰ ਆਪਣਾ ਇੰਟਰਸਟ ਟੂ ਵਾਚ ਦਾ ਮੂਵੀ ਆਪਣੇ ਟੈਲੈਂਟ ਨੂੰ ਦਿਖਾ ਕੇ ਜ਼ਰੂਰ ਹਨਾ ਸ਼ੇਅਰ ਕਰ ਸਕਦੇ ਹੋ, ਤੇ ਉਹਦੀ ਸ਼ਰਤ ਇੱਕੋ ਹੀ ਹੈ ਕਿ ਤੁਹਾਨੂੰ ਮਜ਼ਾ ਆਵੇ ਜਦੋਂ ਤੁਸੀਂ ਆਪਣਾ ਟੈਲੈਂਟ ਵਿਖਾ ਰਹੇ ਹੋ, ਸਾਨੂੰ ਮਜ਼ਾ ਆਵੇ ਤੇ ਸੁਣਨ ਵਾਲਿਆਂ ਮਜ਼ਾ ਆਵੇ। ਸਿੰਪਲ ਐਜ਼ ਐਂਡ ਕੋਈ ਪ੍ਰੈਸ਼ਰ ਤੇ ਹੈ ਨਹੀਂ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਮੌਜ ਚ ਰਹਿੰਦੇ
1: ਹਾਂ। ਹਾਂਜੀ ਹਾਂਜੀ, ਸ਼ੁੱਕਰਵਾਰ ਦਾ ਦਿਨ ਹੈ,
2: ਹਮ ਤਾਂ ਫਕੀਰ ਆਦਮੀ ਹੈ ਜੀ, ਝੋਲਾ ਉਠਾ ਕੇ ਨਹੀਂ ਨਹੀਂ ਨਹੀਂ ਨਹੀਂ ਨਹੀਂ ਐਸੀ ਬਾਤ ਨਹੀਂ ਕਰਨੀ, ਪਰ ਹਾਂ ਸੋ ਇਹ ਸੀ
1: ਟੈਲੈਂਟ ਦੀ ਗੱਲ ਹੈ। ਤੁਸੀਂ ਆਪਣਾ ਟੈਲੈਂਟ ਕਦੋਂ ਦਿਖਾਣਾ ਹੈ ਅੱਜ ਖੁੱਲਾ ਅਖਾਣਾ?
0: ਮੇਰੇ ਕੋਲ ਟੈਲੈਂਟ ਹੈ ਹੀ ਨਹੀਂ, ਮੈਂ ਬੜੇ ਟੈਲੈਂਟ ਲੈਸ ਹੋ ਗਈ ਹੋਈ ਹਾਂ।
1: ਆਏ ਹਾਏ ਹਾਏ, ਕੋਈ ਸ਼ੇਰੋ ਸ਼ਾਇਰੀ?
0: ਸ਼ੇਰੋ ਸ਼ਾਇਰੀ ਹਾਂ,
1: ਇਰਸ਼ਾਦ
0: ਕਰਦੇ ਹਾਂ, ਕਰਦੇ ਹਾਂ ਆਪਣਾ, ਆਪਾਂ ਸ਼ੇਰੋ ਸ਼ਾਇਰੀ ਵੀ ਕਰਦੇ ਹਾਂ ਤੇ ਆਪਾਂ ਗਾਣੇ ਸ਼ਾਨੇ ਵੀ ਸੁਣਾਵਾਂਗੇ ਤੇ ਆਪਾਂ ਅੱਜ ਕਹਾਣੀ ਵੀ ਸੁਣਾਂਗੇ। ਅੱਜ ਕਿਹੜਾ ਲੈ ਕੇ ਆਵਾਂ? ਮਾੜਾ ਜਿਹਾ ਤਾਂ ਦੱਸੋ, ਹਲਕਾ ਜਿਹਾ। ਆਪਾਂ ਕਹਾਣੀ ਸੁਣੀ ਪਰ ਆਪਾਂ ਇਹ ਜਾਣਨਾ ਚਾਹੁੰਦੇ
1: ਹਾਂ ਕਹਾਣੀ,
0: ਹਾਈਪ ਵੀ ਤਾਂ ਕ੍ਰੀਏਟ ਕਰੀਏ ਨਾ।
1: ਬਿਲਕੁਲ ਬਿਲਕੁਲ, ਹੁਣ ਰਾਜਸਥਾਨ ਦੀ ਮੈਂ ਕਹਾਣੀਆਂ ਲੈ ਕੇ ਆ ਰਹੀ ਹਾਂ। ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ
0: ਹਵਾ ਮਹਿਲ,
1: ਹਵਾ ਮਹਿਲ ਦੀ ਹਨਾ।
0: ਤੁਸੀਂ ਬਸ ਹੁਣ ਅੱਜ ਇਹ ਬਸ ਹੁਣੇ ਤੱਕ ਇਹ ਦੱਸਣਾ,
1: ਨਹੀਂ ਨਹੀਂ
0: ਕਿਹੜੇ ਮਹਿਲ ਦੀ ਕਰਨੀ?
1: ਹਾਂ ਮਹਿਲ ਦੀ ਨਹੀਂ ਇਹ ਕਹਾਣੀ, ਇਹ ਲਵ ਸਟੋਰੀ ਹੈ ਰਾਜਸਥਾਨ ਦੀ। ਬਟ ਇਹ ਹੁਣ ਤੁਸੀਂ ਰਾਜਸਥਾਨ ਜਦੋਂ ਵੀ ਆਪਾਂ ਰਾਜਸਥਾਨ ਦੀ ਪਿਕਚਰਸ ਦੇਖਦੇ ਹਾਂ, ਸਭ ਤੋਂ ਪਹਿਲਾਂ ਸਰ ਕਿਤੇ ਵੀ ਆਪਾਂ ਰਿਸਰਚ ਕਰਦੇ ਹਾਂ ਤੇ ਕੀ ਆਉਂਦਾ? ਹਵਾ ਮਹਿਲ ਦੀ ਫੋਟੋ ਆਉਂਦੀ ਹੈ। ਉਹਦੀ ਕਹਾਣੀ ਆਪਾਂ ਪਿਛਲੇ ਹਫ਼ਤੇ ਤੁਹਾਨੂੰ ਸੁਣਾਈ ਦਿੱਤੀ ਹੈ। ਹੁਣ ਅੱਜ ਦੀ ਜਿਹੜੀ ਕਹਾਣੀ ਹੈ, ਮੈਂ ਤੁਸੀਂ ਜੇ ਵਟਸਐਪ ਖੋਲ ਕੇ ਦੇਖ ਰਹੇ ਹੋ, ਕਦੇ ਵੀ ਇੱਕ ਪਿਕਚਰ ਆਉਂਦੀ ਹੈ ਹਮੇਸ਼ਾ ਰਾਜਸਥਾਨ ਦੇ ਸਾਹਮਣੇ, ਇੱਕ ਲੇਡੀ ਦਾ ਫੋਟੋ ਹੈ ਤੇ ਊਂਟ ਤੇ ਇੱਕ ਰਾਜਸਥਾਨੀ ਇੱਕ ਬੰਦਾ ਬੈਠਾ ਹੈ ਨਾ, ਉਹ ਉਹ ਪਿਕਚਰ ਦੀ ਕੀ ਕਹਾਣੀ ਹੈ?
0: ਓਕੇ, ਆਪਣੀ ਲਾਈਫ ਚ ਕਦੀ ਵੀ ਖੁਦ ਪੈਸੇ ਖਰਚ ਕੇ ਥੀਏਟਰ ਚ ਨਹੀਂ ਗਿਆ ਕਿ ਮੈਂ ਚਲੋ 2 ਘੰਟੇ ਹੁਣ ਡਰਦਾ ਰਵਾਂ। ਡਾਇਰੈਕਟਰ ਜਿਹਦੀ ਵੀ ਫਿਲਮ ਹੈ, ਉਹਨੇ ਸਿਰਫ $6 ਲੱਖ ਚ ਫਿਲਮ ਬਣਾਈ ਸੀਗੀ, ਜੋ US ਦੇ ਹਿਸਾਬ ਨਾਲ ਤੁਸੀਂ ਕਹਿ ਲੋ ਕਿ ਇੰਡੀ ਫਿਲਮ ਜਿਹੜਾ ਕਹਿੰਦੇ ਹਾਂ ਆਪਾਂ ਕਿ ਸਟੂਡੈਂਟ ਲੋਕ ਫਿਲਮ ਬਣਾਉਂਦੇ ਇੰਨੇ ਕੁ ਬਜਟ ਦੇ ਅੰਦਰ ਤੇ ਉਹ ਫਿਰ ਯੂਟਿਊਬ ਵਗੈਰਾ ਤੇ ਪਾ ਦਿੰਦੇ ਹਨਾ। ਉਹ ਰਿਲੀਜ਼ ਹੋਈ ਤੇ ਉਹ ਅੱਜ ਤੱਕ ਦੀ ਟੌਪ 10 ਗਰੋਸਿੰਗ ਹੋਰਰ ਫਿਲਮਾਂ 'ਚ ਆ ਚੁੱਕੀ ਹੈ। 200 ਮਿਲੀਅਨ ਦਾ ਕਰ ਚੁੱਕੀ ਹੋਈ ਹੈ ਉਹ ਫਿਲਮ, ਤੇ ਮੈਂ ਫਿਲਮ ਦਾ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿ ਮੈਂ ਨਹੀਂ ਚਾਹੁੰਦਾ ਤੁਸੀਂ ਵੀ ਟੌਰਚਰ ਹੋ, ਬੜੀ ਖਤਰਨਾਕ ਸੀ ਯਾਰ, ਮੇਰਾ ਵੀ ਉਹਦੇ ਵਿੱਚ ਥੋੜ੍ਹਾ ਜਿਹਾ ਨਾ ਹੋ ਗਿਆ, ਇਜ਼ਾਫਾ ਹੋ ਗਿਆ, ਨਹੀਂ ਇਜ਼ਾਫਾ ਹੋ ਗਿਆ ਉਹਨਾਂ ਦੀ ਕਮਾਈ ਦੇ ਅੰਦਰ 200 ਮਿਲੀਅਨ, ਮਗਰ ਮੇਰੇ ਵੀ 40-50 ਰਹਿ ਗਏ।
1: ਮੇਰਾ ਵੀ ਥੋੜ੍ਹਾ ਜਿਹਾ ਰੋਲ ਹੈ।
0: ਨਹੀਂ ਨਹੀਂ ਨਹੀਂ, ਮੇਰਾ ਰੋਲ ਹੁੰਦਾ ਮੈਂ ਉੱਥੇ, ਮੈਂ ਰੋਲ ਹੋ ਜਾਣਾ ਸੀਗਾ ਉੱਥੇ। ਤੁਹਾਨੂੰ ਪਸੰਦ ਹੈ ਹੋਰਰ ਫਿਲਮਾਂ?
1: ਨਹੀਂ
0: ਨਹੀਂ, ਹਨਾ
1: ਮੈਨੂੰ ਡਿਪਰੈਸਿੰਗ ਚੀਜ਼ਾਂ ਨਹੀਂ ਪਸੰਦ।
0: ਹਾਂ ਪਤਾ ਨਹੀਂ ਯਾਰ ਕੀ ਕਿੱਕ ਮਿਲਦੀ ਹੈ ਲੋਕਾਂ ਨੂੰ ਇੱਧਰ ਹੀ, ਮੈਂ ਸ਼ਾਇਦ ਇਹ ਫੀਲ ਕੀਤਾ ਲੋਕਾਂ ਨੂੰ
1: ਪੈਸੇ ਦੇ ਕੇ ਮੈਂ ਡਰਾ ਹੈ, ਇੱਕ ਗੱਲ
0: ਮੈਂ ਉਹੀ ਨਾ, ਪੈਸੇ ਵੀ ਮੇਰੇ ਤੇ ਤੂੰ ਅੱਗੋਂ ਡਰਾਵੇਂ ਮੈਨੂੰ, ਮੈਂ ਫਿਰ ਫਿਰ ਕੀ ਆ, ਹੈ ਤਾਂ ਸੀ ਇੰਡੀਅਨ ਮੈਂਟੈਲਿਟੀ ਹੈ ਨਾ, ਬੰਦਾ ਉੱਠਦਾ ਵੀ ਨਹੀਂ ਵਿੱਚੋ ਕਿ ਨਹੀਂ ਯਾਰ ਪੈਸੇ ਦਿੱਤੇ ਆ ਮੈਂ ਤਾਂ ਐਂਡ ਦੇਖੂਗਾ।
1: ਨਹੀਂ ਪੈਸੇ ਦੀ ਵੀ ਗੱਲ ਨਹੀਂ, ਫਿਰ ਕਿਉਰਿਓਸਿਟੀ ਜਾਗ ਜਾਂਦੀ ਹੈ ਨਾ, ਹੁਣ ਅੱਧੇ ਵਿੱਚ ਵਾਲੇ ਕਿੱਥੇ ਤੁਸੀਂ ਉੱਠੋਗੇ?
0: ਹਾਂ
1: ਮਤਲਬ ਥਾਲੀ ਚ ਪੂਰੀ ਰੋਟੀ ਪਰੋਸੀ ਹੋਈ ਹੈ, ਤੁਸੀਂ ਜੂਠਾ ਥੋੜਾ ਛੱਡੋਗੇ, ਖਾ ਕੇ ਦੇਖ ਲਓਗੇ ਨਾ ਢਿੱਡ ਭਰ ਕੇ।
0: ਦੇਖੋ ਗਾਇਜ਼, ਇਹ ਹੁੰਦਾ ਸ਼ੈਫ ਕ੍ਰੀਏਟਰ, ਹਰ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਟੀ ਨਾਲ ਜੋੜੀ ਲੈਂਦਾ। ਵੈਰੀ ਗੁੱਡ,
1: ਉਹ ਤੇ ਹੈ ਹੀ ਮਸਲਾ ਹੀ ਰੋਟੀ ਦਾ,
0: ਮਸਲਾ ਸਾਰਾ ਰੋਟੀ ਦਾ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਵਧੀਆ ਵਧੀਆ ਕੰਟੈਂਟ ਹੋਏ ਤੇ ਬਣਾਈਏ।
1: ਐਗਜ਼ੈਕਟਲੀ
0: ਰਾਈਟ। ਮੈਂ ਤੁਹਾਡਾ ਚੈਨਲ, ਵੈਸੇ ਮੈਂ ਤੁਹਾਨੂੰ ਦੱਸਾਂ, ਆਈ ਸਟਾਰਟਡ ਸਬਸਕ੍ਰਾਈਬਿੰਗ ਇਟ।
1: ਹੁਣ ਕੀਤਾ, ਸ਼ਰਮ ਨਹੀਂ ਆਈ ਤੁਹਾਨੂੰ?
0: ਮੈਨੂੰ ਯਾਦ ਨਹੀਂ ਰਿਹਾ ਰੀਲੀ, ਸੌਰੀ ਦੀਦੀ, ਤੁਸੀਂ ਇਹਦਾ ਦੇਖੋ ਨਾ ਮੈਂ ਕੀਤਾ ਤੇ ਹੈ ਨਾ
1: ਯਾਰ,
0: ਸੌਰੀ ਯਾਰ, ਰੀਲੀ ਸੌਰੀ, ਬੰਦਾ ਭੁੱਲ ਜਾਂਦਾ ਹਮੇਸ਼ਾ, ਮਾਈਂਡ 'ਚ ਰਹਿੰਦਾ ਕਰਦਾ ਕਰਦਾ, ਯਾਦ ਨਹੀਂ ਆ। ਪਰ ਮੈਂ ਚੇਚਾ ਉਚੇਚਾ, ਮੈਂ 2-3 ਦਿਨ ਪਹਿਲਾਂ ਮੈਂ ਕਿਹਾ
1: ਸ਼ੁੱਕਰਵਾਰ ਨੂੰ ਲੱਗਦੀ ਹੈ ਨਵੀਂ ਵੀਡੀਓ ਹਰ ਵਾਰੀ।
0: ਅੱਛਾ, ਕਿਆ ਬਾਤ ਹੈ, ਸ਼ੁਕਰ ਸ਼ੁਕਰਵਾਰ, ਸ਼ੁਕਰ ਹੈ ਸ਼ੁਕਰਵਾਰ ਹੈ ਜੀ, ਸ਼ੁਕਰ ਹੈ ਸ਼ੁਕਰਵਾਰ ਹੈ। ਸਾਨੂੰ ਕਾਲ ਸ਼ਾਲ ਕਰੋ, ਸਾਨੂੰ ਵਧੀਆ ਵਧੀਆ ਸੁਣਾਓ ਨਾ, ਸ਼ਾਇਰੀਆਂ ਵਾਰੀਆਂ ਸਭ ਕੁਝ ਸੁਣਾਓ,
1: ਸਹੀ
0: ਗਾਣੇ ਸੁਣਾਓ। ਉਹ ਲਾਸਟ ਟਾਈਮ ਭਾਜੀ ਨੇ ਕਿਹਾ ਗਾਣਾ
1: ਸੁਣਾ,
0: ਟੂ ਗੁੱਡ, ਮਾਈ ਗੋਡ ਮਾਈ ਗੋਡ, ਮੈਨੂੰ ਦਸਵੀਂ
1: 11ਵੀਂ ਯਾਦ ਆ ਗਈ। ਫੈਨਸ ਵੀ ਬਹੁਤ ਸੀਗੇ।
0: ਹਾਂ ਲੈ, ਕਿਹਾ ਸਾਰਿਆਂ ਨੂੰ ਉਹਨੇ ਦਸਵੀਂ 11ਵੀਂ ਯਾਦ ਕਰਾਤੀ ਨਾ, ਗੱਲ ਇਹ ਆ ਇੱਧਰ ਇਹ ਕਹਿੰਦੇ 11ਵੀਂ 12ਵੀਂ ਚ ਬੜੇ ਹਰ ਕਿਸੇ ਦੇ ਅਜ਼ੀਜ਼ ਹੁੰਦੇ ਆ, ਹਰ ਕਿਸੇ ਕੀ ਲਾਈਫ ਮੇਂ ਐਸਾ ਕੁਝ ਘਟਾ ਹੋਤਾ ਹੈ ਜਿਸ ਕੋ ਉਸੇ ਘਟਾ ਪਤਾ ਹੋਤਾ ਹੈ। ਦੇਖਿਆ ਲੈ, ਨਿਕਲ ਆਈ ਨਾ ਛੋਟੀ ਸ਼ਾਇਰੀ। कुछ सुनाते हैं फिर ब्रेक लेने जाते हैं छोटी सी
1: ऐदा
0: ही है
1: फरमाइए
0: है ना फरमाते हैं पर फरमाने से पहले मैं दोबारा से रिपीट करना चाहता हूँ तो वो आप करो मैं नहीं करूँगा आप करो चाली दिन हाँ दोबारा एक बारी कर दो
1: चाली दिन तो नहीं पता है दोस्तों तुसी रीला दे विच साडे सारे सोशल मीडिया प्लेटफॉर्म दे इवन साडे की सारे पासे मूवी दे बड़े सोने सोने ਤੁਹਾਨੂੰ ਗਲਿਮਸ ਦਿਖ ਰਹੇ ਨੇ ਹਨਾ ਟੀਜ਼ਰ ਵੀ ਤੁਸੀਂ ਸਾਰਿਆਂ ਨੇ ਵੇਖ ਲਿਆਉਣਾ ਇਹਦੇ ਪਿਕਚਰ ਦੇ ਗਾਣੇ ਵੀ ਬੜੇ ਪਿਆਰੇ ਪਿਆਰੇ ਜੋਤਿਕਾ ਟਾਂਗਰੀ ਦੀ ਆਵਾਜ਼ ਦੇ ਵਿੱਚ ਜਿਹੜਾ ਮੈਥੋਂ ਨਹੀਂ ਦਾਲ ਬਣ ਦੇਖੋ ਇਸ 'ਚ ਵੀ ਖਾਣੇ ਦੀ ਗੱਲ ਆ ਗਈ ਤੇ ਮੈਥੋਂ ਨਹੀਂ ਦਾਲ ਬਣਦੀ ਤੇ ਉਹ ਬੜੀ ਬੜੇ ਸਾਡੇ ਨਾਲ ਮੂਵੀ ਵੇਖਣ ਦਾ ਤੇ ਸਪੈਸ਼ਲ ਅੱਜ ਇੱਕ ਪ੍ਰੀਮੀਅਰ ਰੱਖਿਆ ਤੇ ਉਹਦੇ ਚ ਲਿਮਿਟਿਡ ਸੀਟਸ ਨੇ ਤੇ ਤੁਸੀਂ ਆ ਕੇ ਆਪਣਾ ਹੁਨਰ ਦਿਖਾਓ
0: ਰੱਖਣਾ ਕਿ ਜਦੋਂ ਤੁਹਾਨੂੰ ਇਨਵਾਈਟ ਮਿਲ ਜਾਏ ਤੁਸੀਂ ਜਿੱਤ ਜਾਓ ਹਨਾ ਜਾਂ ਤੁਹਾਨੂੰ ਮਿਲੇ ਜਿਸ ਵੀ ਤਰੀਕੇ ਨੇ ਜਿਸ ਵੀ ਸੂਰਤ ਹਾਲ ਚ ਯਾਦ ਰੱਖਣਾ ਜੀ ਕਿ ਉਹ ਸਿਰਫ ਅੱਜ ਦੇ 6 ਵਜੇ ਦੇ ਵਿਲੇਜ ਸਨਸ਼ਾਈਨ ਦੇ ਪ੍ਰੀਮੀਅਰ ਸ਼ੋਅ ਜੋ ਰੇਡੀਓ ਹਾਂਜੀ ਹੋਸਟ ਕਰ ਰਿਹਾ ਉਹਦੇ ਵਾਸਤੇ ਹੀ ਨੇ ਉਹ ਇਸ ਤਰ੍ਹਾਂ ਨਹੀਂ ਕਿ ਆਪਾਂ ਬਾਅਦ ਚੋਂ ਕਿਤੇ ਯੂਜ਼ ਕਰ ਸਕਦੇ ਹਾਂ ਆਪਣੇ ਹਨਾ ਆਪਣੀ ਈਜ਼ ਦੇ ਅਕੋਰਡਿੰਗਲੀ ਉਹ ਨਹੀਂ ਕਰ ਸਕਦੇ ਆਪਾਂ ਤੇ ਆਪਾਂ ਫਿਰ ਲਈਏ ਬ੍ਰੇਕ
1: ਬਿਲਕੁਲ ਬਿਲਕੁਲ ਤੁਸੀਂ ਸੁਣਾਣਾ ਪਹਿਲਾਂ
0: ਨਹੀਂ ਨਹੀਂ ਰੁਕੋ ਰੁਕੋ ਅਭੀ ਸੁਣਾਤੇ ਹੈ ਅਭੀ ਸੁਣਾਤੇ ਹੈ ਮੇਰੀ ਨਾ ਇੱਕ ਬਹੁਤ ਫੇਵਰੇਟ ਸ਼ਾਇਰ ਹੈ
1: ਜੀ
0: ਉਸ ਪਾਰ ਕੇ ਪੰਜਾਬ ਸੇ
1: ਜੀ ਜੀ ਜੀ
0: ਉਹਨਾਂ ਦਾ ਨਾਮ ਹੈ ਬੁਸ਼ਰਾ ਨਾਜ਼
1: ਓਕੇ
0: ਤੇ ਉਹਨਾਂ ਦੀ ਨਾ ਆਪਣਾ ਕੀ ਕਹਿੰਦੇ ਆ ਬਹੁਤ ਹੀ ਨਾ ਇੱਕ ਤਾਂ ਰਿਅਲਿਸਟਿਕ ਚੀਜ਼ਾਂ ਲਿਖਦੇ ਨੇ ਇੱਕ ਸਮਾਜਿਕ ਵੀ ਹੁੰਦਾ ਰੰਗ ਤੇ ਰੋਮਾਂਟਿਕ ਰੰਗ ਵੀ ਮੈਂ ਬਹੁਤ ਘੱਟ ਰਾਈਟਰਸ ਦੇਖੇ ਆ ਮਾਜ਼ਰਤ ਬਹੁਤ ਘੱਟ ਪੜ੍ਹਿਆ ਇੰਨਾ ਪੜ੍ਹਿਆ ਨਹੀਂ ਮੈਂ ਪਰ ਜਿੰਨਾ ਕੁ ਮੈਂ ਪੜ੍ਹਿਆ ਉਹਦੇ ਵਿੱਚ ਮੈਨੂੰ ਇਹਨਾਂ ਦਾ ਰੰਗ ਬਹੁਤ ਅੱਛਾ ਲੱਗਦਾ ਕਦੇ ਕਦੇ ਵੀ ਕੁਛ ਵੀ ਉਹਨਾਂ ਦਾ ਪੜ੍ਹਨ ਬੈਠ ਜਾਓ ਤੇ ਤੁਹਾਨੂੰ ਲੱਗਦਾ ਯਾਰ ਇਹ ਸੇਮ ਬੰਦੇ ਨੇ ਲਿਖਿਆ ਅਗਲੀ ਗੱਲ ਅੱਛਾ ਇਹ ਵੀ ਇਹਨਾਂ ਨੇ ਲਿਖਤੀ ਆ ਕਿ ਇੰਨੇ ਸਾਰੇ ਗੁਣ ਵੈਸੇ ਤਾਂ ਅੱਛੇ ਰਾਈਟਰ ਦੇ ਅੰਦਰ ਹੋਣੇ ਹੀ ਚਾਹੀਦੇ ਆ ਹਨਾ
1: ਤੇ
0: ਚਲੋ ਆਪਾਂ ਫਿਰ ਉਹਨਾਂ ਦਾ ਸਭ ਤੋਂ ਮਸ਼ਹੂਰ ਜਿਹੜਾ ਉਹ ਵਾਲਾ ਸੁਣਾ ਦਿੰਦੇ
1: ਬਿਲਕੁਲ ਇਰਸ਼ਾਦ
0: ਇਰਸ਼ਾਦ ਕਾਮਿਲ ਨੇ ਮੈਂ ਵਾਪਸ ਆਊਂਗਾ ਤਾਂ ਲਿਰਿਕਸ ਲਿਖਿਆ ਦੇਖਿਆ ਮੈਂ ਆਪਣਾ ਆਪ ਹੀ ਹਾਈਪ ਅਪ ਖਰਾਬ ਕਰ ਦਿੰਦਾ ਠੀਕ ਹੈ ਨਾ ਚਲੋ ਜਦ ਉਹ ਮੈਨੂੰ ਤੱਕਦਾ ਹੈ ਜਦ ਉਹ ਮੈਨੂੰ ਤੱਕਦਾ ਹੈ ਕਸਮੇ ਸਾਵਾਂ ਡੱਕਦਾ ਹੈ ਝੂਠਾ ਸੱਚਾ ਹੋਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਹੈ ਜਗ ਤੇ ਜਿੰਨਾ ਰੌਲਾ ਹੈ ਰੌਲਾ ਸਾਰਾ ਨੱਕਦਾ ਹੈ ਅਚਨਚੇਤ ਨਾ ਆਇਆ ਕਰ ਬੰਦਾ ਮਰ ਵੀ ਸਕਦਾ ਹੈ ਬੰਦਾ ਮਰ ਵੀ ਸਕਦਾ ਬੁਸ਼ਰਾ ਨਾਜ਼ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਔਨ ਬੀਂਗ ਅ ਗ੍ਰੇਟ ਗ੍ਰੇਟ ਰਾਈਟਰ ਇੱਦਾਂ ਵਧੀਆ ਵਧੀਆ ਲਿਖਦੇ ਰਹੋ ਤੇ ਆਪਾਂ ਹੋਰ ਵਧੀਆ ਵਧੀਆ ਸਾਂਝਾ ਪਾਉਂਦੇ ਰਹਾਂਗੇ ਪਹਿਲੇ ਥੋੜ੍ਹੇ ਮੈਸੇਜ ਲੈ ਲਈਏ ਫਿਰ ਆਪਾਂ ਛੇਤੀ ਦੀ ਬ੍ਰੇਕ ਲੈ ਕੇ ਆਏ ਤੇ ਵਾਪਸ ਆਏ 784 ਜੀ ਕਹਿੰਦੇ ਨੇ ਗੁੱਡ ਮਾਰਨਿੰਗ ਜੀ ਨਾਈਸ ਸੌਂਗ ਜੀ ਸਾਡੇ ਰੇਡੀਓ ਦੇ ਜਿਹੜੇ ਮੇਨ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਨੇ ਆਪਣੀ ਫਰਾਈਡੇ ਨੂੰ ਨਾ ਆਪਣੀ ਫੇਵਰੇਟ ਫੇਵਰੇਟ ਚੀਜ਼ਾਂ ਜ਼ਰੂਰ ਕਰਦੇ ਨੇ ਤੇ ਟਾਈਗਰ ਸਾਹਿਬ ਗੁੱਡ ਮਾਰਨਿੰਗ ਭੇਜਦੇ ਨੇ ਸਾਰੀ ਟੀਮ ਨੂੰ ਸਾਰੇ ਲਿਸਨਰਸ ਨੂੰ ਜੀ ਤੇ ਆਸ ਕਰਦੇ ਆ ਕਿ ਸਭ ਚੜ੍ਹਦੀ ਕਲਾ ਚ ਰਹਿਣ ਤੇ ਕੱਲ ਦਾ ਡਿਨਰ ਸੀਗਾ ਚਿਕਨ ਥੁੱਪਾ
1: ਥੁੱਕਪਾ
0: ਥੁੱਕਪਾ ਪਿਛਲੇ 30 ਸਾਲ ਤੋਂ ਰੋਜ਼ ਰਾਤ ਨੂੰ ਦਾਲ ਖਾ ਰਿਹਾ ਮੈਨੂੰ ਗਿਲਟੀ ਫੀਲ ਕਰਨਾ ਚਾਹੀਦਾ ਯੂ ਡੂਇੰਗ ਵੈਰੀ ਵੈਲ ਹਨਾ ਤੇ ਮੇਰੇ ਫੇਵਰੇਟ 009 ਜੀ ਜਿਹਨਾਂ ਨੂੰ ਮੈਂ ਦੁਬਾਰਾ ਕਹੂੰਗਾ ਕਿ ਸਰ ਕਾਸ਼ ਤੁਹਾਡਾ ਨੰਬਰ 007 ਹੁੰਦਾ ਮੈਂ ਤੁਹਾਨੂੰ ਜੇਮਸ ਬੌਂਡ ਕਹਿੰਦਾ ਉਹਨਾਂ ਨੇ ਲਿਖ ਕੇ ਭੇਜਿਆ ਕਿ ਸਸਕਤੀ ਰੁੱਤ ਕੋ ਮਹਿਕਤਾ ਗੁਲਾਬ ਕਰ ਦੂੰਗਾ ਮੈਂ ਅਬ ਕੇ ਮੌਸਮ ਮੈਂ ਖੁਦ ਕੋ ਲਾਜਵਾਬ ਕਰ ਦੂੰਗਾ ਮੁਝੇ ਆਪਣੀ ਆਂਖੋਂ ਮੇਂ ਹੀ ਕੈਦ ਰੱਖਣਾ ਵਰਨਾ ਮੈਲਬਨ ਕੇ ਸਾਰੇ ਪਾਣੀ ਕੋ ਸ਼ਰਾਬ ਕਰ ਦੂੰਗਾ ਕਿਆ ਬਾਤ ਹੈ ਰਾਹਤ ਇੰਦੌਰੀ ਐਂਡ 009 ਦਾ ਰੰਗ ਬਹੁਤ ਹੀ ਖੂਬਸੂਰਤ ਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਵਧੀਆ ਸ਼ਾਇਰੀਆਂ ਭੇਜਦੇ ਜੀ ਵੈਰੀ ਮਾਨ ਸਾਹਿਬ ਭੇਜਦੇ ਅੱਤ ਸੌਂਗ ਬਰੋ ਜੀ ਜੀ ਬਿਲਕੁਲ ਜੀ ਉਹ ਫਿਰ ਇੱਦਾਂ ਹੀ ਆ ਸਾਡਾ ਜਿਹੜਾ ਡੀਜੇ ਹੈ ਜੀ ਜੀ ਬਿਲਕੁਲ ਜੀ ਸੁਤੰਦਰ ਸਿੰਘ ਸੰਧੂ ਜੀ ਜੋ ਤੁਸੀਂ ਲਿਖਿਆ ਉਹੀ ਮੈਂ ਕਹਿ ਰਿਹਾ ਕਿ ਕਮਾਲ ਦਾ ਡੀਜੇ ਵਾਕਈ ਸਹੀ ਕਿ ਨਹੀਂ ਤੇ ਘੁੰਮਣ ਸਾਹਿਬ ਭੇਜਦੇ ਨੇ ਕਹਿੰਦੇ ਕਿ ਜਿਵੇਂ ਧੁੱਪ ਵਿੱਚ ਪੈਂਦੀ ਹੈ ਸ਼ੀਸ਼ੇ ਦੀ ਲਿਸ਼ਕੌਰ, ਜਦੋਂ ਬਾਗਾਂ ਵਿੱਚ ਸਾਉਣ ਮਹੀਨੇ ਪਹਿਲਾਂ ਪਾਉਂਦੇ ਨੇ ਮੋਰ, ਜਦੋਂ ਆਉਂਦਾ ਹੈ ਵੀਕੈਂਡ ਨੇੜੇ ਉਦੋਂ ਡਰਾਈਵਰਾਂ ਵੀਰਾਂ ਨੂੰ ਚੜ ਜਾਂਦੀ ਹੈ ਲੋਰ, ਹਫ਼ਤੇ ਭਰ ਦਾ ਕੰਮਕਾਜ ਫਿਨਿਸ਼ ਕਰ, ਘੁੰਮਣ ਵੀ ਤੁਰਦਾ ਗੁੱਗੂ ਗਿੱਲ ਦੀ ਤੋਰ, ਕਿਆ ਵਾਹ, ਵੈਰੀ ਗੁੱਡ, ਕੁੜਤੀ ਨਾਲ ਪਟਿਆਲਾ ਸ਼ਾਹੀ ਸਲਵਾਰ, ਤੇ ਇੱਧਰ ਗੱਭਰੂ ਦੇ ਕੁੜਤੇ ਪਜਾਮੇ ਨਾਲ ਪੌਂਚਵੀਂ ਪੱਗ ਦੀ ਤਾਂ ਵੱਖਰੀ ਹੀ ਬਣਦੀ ਮਹਿਫਿਲ ਚ ਟੋਰ, ਕਿਆ ਬਾਤ, ਜੱਗ ਉੱਤੇ ਬਣੀ ਰਹੇ ਸੁੱਖ ਸ਼ਾਂਤੀ, ਫਿਰ ਘੁੰਮਣ ਦੀ ਮੰਗ ਵੀ ਨਾ ਹੋਵੇ ਕੋਈ ਹੋਰ, ਕਿਆ ਬਾਤ ਹੈ ਸੁਖਦੀਪ ਜੀ, ਵੈਰੀ ਗੁੱਡ, ਹਮੇਸ਼ਾ ਬਹੁਤ ਵਧੀਆ ਵਧੀਆ ਚੀਜ਼ਾਂ ਭੇਜਦੇ ਨੇ। ਤੇ ਆਪਾਂ ਹੁਣ ਇਸ ਤਰ੍ਹਾਂ ਕਰਦੇ ਹਾਂ, ਛੋਟੀ ਛੋਟੀ ਲੰਬੀ ਲੰਬੀ ਬ੍ਰੇਕ ਲੈ ਕੇ ਆਉਂਦੇ ਹਾਂ ਤੁਹਾਡੇ ਨਾਲ, ਫਿਰ ਗੱਲਾਂ ਬਾਤਾਂ ਇੱਦਾਂ ਹੀ ਤੋਰਾਂਗੇ। ਤੇ ਅੱਜ ਖੁੱਲ੍ਹਾ ਅਖਾੜਾ ਜੀ, ਸਾਨੂੰ ਕਾਲ ਸ਼ੋਲ ਕਰੋ, ਹੁਣ ਡੂਰਿੰਗ ਬ੍ਰੇਕ ਸਾਨੂੰ ਕਾਲਸ ਵਗੈਰਾ ਕਰੋ, ਅਸੀਂ ਤੁਹਾਡੇ ਕਾਲਸ ਹੋਲਡ ਤੇ ਰੱਖੀਏ,
1: ਵਧੀਆ ਵਧੀਆ। ਹਾਂ ਹਾਂ ਹਾਂ,
0: ਉਹ ਮੈਂ ਮੋਨੀਟਰ ਹਾਂ ਜੀ ਕਲਾਸ ਦਾ, ਜਦੋਂ ਮੈਂ ਕਹਾਂਗਾ ਪਤਾ ਕਾਲ ਚੱਕਿਆ, ਇਸ ਤਰ੍ਹਾਂ ਨੀ ਕਹਿਣਾ ਯਸ਼ ਜੀ ਇੰਨੀ ਵਧੀਆ ਕਹਾਣੀ ਸੁਣਾ ਰਿਹਾ ਤੁਸੀਂ ਵਿੱਚ, ਨੋ ਨੋ ਨੋ ਨੋ, ਇਹ ਮੈਂ ਐਸਾ ਨਹੀਂ ਹੋ ਦੂੰਗਾ ਦੀਦੀ, ਆਪਣੇ ਘਬਰਾਉਣਾ ਨਹੀਂ ਹੈ,
1: ਨਹੀਂ ਨਹੀਂ,
0: ਮੈਂ ਹੂੰ ਯਹਾਂ ਪੇ। ਔਰ ਜਾਂਦੇ ਜਾਂਦੇ 40 ਦਿਨ ਦਾ ਪਿਆਰਾ ਜਿਹਾ ਗਾਣਾ ਤੁਸੀਂ ਸੁਣੋ।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ये तिरछी टोपी वाली हो, बोले भाली हो। और कौन मैं दसा, सत श्रीकाल जी दोनों नू।
1: सत श्रीकाल
0: और
1: जी,
0: गाना
1: सत श्रीकाल।
0: सुनांदे मैं अपनी लिविंग रूम च नाल नाल डांस भी कर रही हूं।
1: क्या बात है,
0: जवाए
1: जिंदगी जीना
0: लाइफ
1: कोई थोड़ा तो सीखे।
0: एंजॉय करो,
1: वेरी गुड,
0: एंजॉय करो अपने लाइफ नू। एक्चुअली पता क्या है, मैं ना गाना ना हुंदा ना कई बार अपनी जुबान ते चढ़ जाता है, आपां थोड़ा जिहा दिन उहनू गाने रहने हैं ना।
1: जी
0: कल परसों मैं गुनगुना रही हूँ, मैं क्या क्यों ना मैं कल गुनगुनाई जानी हूँ। आप थोड़ी देखने की आप सिंगर आ या की, मैं जिदा कई लोग बोलते हैं ना बाद में सिंगर, मैं रेडियो हाँ जी भी सिंगर तो है ही। मैं
1: हाँ, नहीं, नहीं, नहीं, नहीं, नहीं, नहीं, नहीं, चलता लिविंग रूम सिंगर हो गए तुसी, इदां ही तरक्कियां हुंदी हौली हौली।
2: जुकाम खाली तुहानूं क्यों होया, पूरे परिवार नूं है, सारे गुनगुनाओ।
0: मेरा गला वैसे ऐसी गल नहीं, मेरी आवाज पूरी जिस होर भी बेटर है, ऐसी गल नहीं है, बट गर्म पानी जस्ट मैं कर ही रही सी, और नहीं मैं तुसी आवाज मार दियो बंद करता, मैं थोड़ा जिहा गला साफ कर ला,
1: मैं सॉरी,
0: बेटर आती।
1: आप मुंबई आ सकते हैं,
0: हल्की सी बरसात में आयो गाना की आया सी ना।
1: अच्छा मैं तो सुनी नहीं आज तक,
2: मोहब्बत लुटाऊंगा नहीं
1: मैं तो, ये बेचारा वो बेचारा मोहब्बत लुटांदा रह गया, टाइम निकल गया।
0: हां तो उसको गाना बहुत सुनी हो, मैं तो गाना ही भूल गई हूं, मैं लगता है बाकी दस देंगे। दिल मेरा ले हल्की, हाय रब्बा मैनू याद नहीं आ रहा, तुम सर्च करोगे ना।
1: उदा वैसे मैं थोनू दसा, मैं बड़ा डिप्रेस होया सी, मैं चाहता ही अमित साना जीते।
2: अमित साना मैनू भी, अमित साना वधिया लगदा
1: सी, मैनू बहुत पसंद है। थोनू पता यश जी, वो भी वो हुन इंस्टाग्राम ते अमित साना ते ओदा पक्का है, वो हर दो दिन बाद ना एक मीम बना के अपने पे पा दंदा कि गाइस तुम कहते रहे कि मुझे जीतना चाहिए था, वोट क्यों नहीं की। नवे नवे तरीके नाल इस तरह पांदा, हर किसी नू रेलेवेंट रहना।
2: अच्छा
1: वधिया वधिया, होर नीतू जी किसा रहा थोड़ा हफ्ता?
0: हां जी वधिया रहा वीकेंड, तुहानू पता है इन्नी चंगी गल्लां हो जांदी, मैनू तां फिर समझ नहीं आंदा केड़ी केड़ी गल चंगी सुनावा ना।
1: जवान तो नहीं कटी कितने, साइलेंट हिचकी है।
0: ਤੈਨੂੰ ਪਤਾ ਨੀ ਲੱਗਿਆ ਹੋਣਾ, ਤੇ ਉਹ ਸੀਗਾ ਵੀ ਮੈਂ ਗੋਭੀ ਦੇ ਪਰਾਂਠੇ ਬਣਾ ਰਹੀ ਸੀ, ਤੁਸੀਂ ਕਿਹਾ ਸੀ ਨਾ ਲਾਸਟ ਟਾਈਮ ਲਵ ਗੋਭੀ ਦੇ ਪਰਾਂਠੇ ਆਏ, ਸੱਚੀ ਗੱਲ ਬੜਾ। ਪਰ ਇਹ ਆ ਕਿ ਜਦੋਂ ਹਸਬੈਂਡ ਨੂੰ ਬਣਾ ਕੇ ਦੋ ਗਰਮ ਗਰਮ, ਬੜਾ ਵਧੀਆ ਲੱਗਦਾ ਜਦੋਂ ਤੱਕ ਤੁਸੀਂ ਖਾਓ ਹਨਾ,
2: ਮਤਲਬ ਇਹ ਤੇ ਇਹ ਤੇ ਮੈਂ ਦੁੱਖ ਸਮਝ ਸਕਦੀ
0: ਹਾਂ। ਤਾਂ ਹੀ ਤਾਂ ਫਿਰ ਮੈਂ ਫੀਲ ਕਰ ਰਹੀ
2: ਸੀ, ਨਹੀਂ ਠੰਡੇ ਹੋ ਜਾਂਦੇ ਨਾ ਤੁਸੀਂ ਜਦ,
0: ਨਹੀਂ ਦੋ
2: ਇੱਕ ਬਣਾ ਬਣਾ ਕੇ ਵੀ ਅੱਕ ਜਾਂਦੇ ਹੋ ਤੁਸੀਂ, ਜਦ ਤੱਕ ਤੁਹਾਡਾ ਨੰਬਰ
0: ਸੇਮ ਟਰੈਕ ਤੇ ਆ ਨਾ, ਆਪਾਂ ਫੀਲਿੰਗ ਸਮਝ ਸਕਦੇ ਹੈਗੇ ਆ ਨਾ।
2: ਨਹੀਂ ਮੈਂ ਤੇ ਮੂੰਹ ਬਣਾ ਲੈਂਦੀ ਹਾਂ, ਹਿੰਦਰ ਬਣਾ ਦਿੰਦੇ ਫਿਰ ਮੈਨੂੰ।
1: ਨਹੀਂ ਮੈਨੂੰ ਤਾਂ ਇਹ ਲੱਗਾ ਤੁਹਾਡੀ ਗੱਲ ਤੋਂ ਪਹਿਲਾਂ ਕਿ ਸ਼ਾਇਦ ਜਦੋਂ ਵੀ ਕੋਈ ਇੱਥੇ ਰੀਤ ਆਪਾਂ ਸ਼ੁਰੂ ਕੀਤੀ ਹੋਈ, ਜਿੱਦਾਂ ਮੈਨੂੰ ਪਤਾ ਨਹੀਂ ਕਿ ਜਦੋਂ ਵੀ ਗੋਭੀ ਵਾਲੇ ਪਰੌਂਠੇ ਖਾਓ ਤਾਂ ਯਸ਼ ਜੀ ਨੂੰ ਯਾਦ ਕਰਨਾ। ਮੈਂ ਕਿਹਾ ਮੈਂ ਵੀ ਖਾਧੇ ਸਭ ਤੋਂ, ਮੈਂ ਤਾਂ ਮੈਂ ਮਿਸ ਕਰ ਗਿਆ ਯਾਰ।
2: ਮੈਂ ਇੱਕ ਦਿਨ ਦੱਸਿਆ ਸੀਗਾ ਕਿ ਮੇਰੇ ਫੇਵਰੇਟ ਹੈ।
0: कृष्णा जी कह रहे ना कि जिदा तुसी पुछिया कि तुहाडी कोई इच्छा हैगी है कोई महल मोल दी, मैं कहा मेरी महल दी तां नहीं है, जे मैनूं कोई पुछे मैं ना जरूर दवां वी बस इन्ना क घर होवे ते थोड़ा हेल्पर दे लई आवे कोई कवे हां जी मदाम अज क्या बच्चियां जिदा संभालना लगता है भी, वो भी थोड़ा जी सानू ओदी दी भी हेल्प मिल जाए है ना। बस इनकी छोटी छोटी चीजा चाहिए,
1: बस एआई ते आ जाना एक थोड़ा ही दूर है 2030-32 तक ना, एआई ने कुछ ना कुछ इधर कर देना, फिजिकल चीजा
0: हो जाए जाना, बहुत सारा हो जाना,
1: तब तक कोई
2: नहीं तुसी, तो हो ही
1: जाना, तब तक तुसी लगे रहो जैसे ही लगे थे। आप
0: फीलिंग ले लो, देखो फीलिंग लांदा थोड़ी सी मुल्ला है हासा ले लेंदा,
2: मैं लग गया
0: करंट की जांदा
2: जेड़ा सॉन्ग लग गया सीगा ਨੈਰੋ ਪਾਰ ਬੰਗਲਾ ਉਹਦੀ ਗੱਲ ਕਰੋਗੇ ਤੁਸੀਂ?
0: ਸੁਣੋ, ਕੱਲ ਜਦੋਂ ਨਾ ਗੋਭੀ ਕਰ ਰਹੀ ਨਾ, ਇਹ ਆਈ ਦੁਪਹਿਰੇ, ਕਹਿੰਦੀ ਚਲੋ ਖਾ ਗਈ ਸੀ ਪਹਿਲਾਂ ਸਵੇਰੇ, ਮੈਨੂੰ ਕਹਿੰਦੇ ਚਲੋ ਖਾਣਾ ਤਾਂ ਨਹੀਂ ਜੇ ਤੁਸੀਂ ਬਣਾ ਰਹੇ ਹੋ, ਮੈਂ ਕਿਹਾ ਮੈਂ ਤੁਹਾਨੂੰ ਬਣਾ ਦਿੰਦੀ ਹਾਂ ਗੋਭੀ ਦੇ ਪਰੌਂਠੇ, ਦੇ ਫੇਵਰਟ ਹੈ, ਹੁਣ ਵਾਈਫ ਤਾਂ ਹਮੇਸ਼ਾ ਦੇਖੋ ਪੂਰਾ ਹਨਾ ਤਤਪਰ ਰਹਿੰਦੀ ਹੈ ਪੂਰਾ, ਮੈਂ ਆਪਣੇ ਹਸਬੈਂਡ ਦੀ ਫੇਵਰਟ ਡਿਸ਼ ਬਣਾ ਦਾ,
1: ਪਤੀਵ੍ਰਤਾ
0: ਇਹਨਾਂ ਨੇ ਕਿਹਾ, ਹਾਂ ਮੈਂ ਇਹਨਾਂ ਨੂੰ
2: ਕਹਿੰਦੀ ਮਨ ਕਰਦਾ
0: ਮੇਰਾ ਡਾਇਲੋਗ ਕੀ ਸੀਗਾ, ਮੈਂ ਕਿਹਾ ਮੈਂ ਤੁਹਾਨੂੰ ਇਹ ਤਾਂ ਨੀ ਕਹਿ ਰਹੀ ਮੇਰੇ ਲਈ ਕਿ ਤੁਸੀਂ ਤਾਜ ਮਹਿਲ ਬਣਾਓ, ਕੋਈ ਵੱਡੀ ਬਿਲਡਿੰਗ ਬਣਾਓ, ਪਰ ਗੋਭੀ ਕਹਿ ਰਹੀ ਹਾਂ ਮੈਂ ਤਾਂ
2: ਤੁਹਾਡੀ ਫੇਵਰੇਟ ਡਿਸ਼ ਜੇ ਤੁਸੀਂ ਖਾਣੀ ਹੈ ਤਾਂ ਐਫਰਟ ਲਾਓ, ਗੋਭੀ ਕੱਸੋ।
0: ਸਭ ਤੋਂ ਗੱਲ ਹੈ ਤੁਸੀਂ 2 ਮਿੰਟ ਜਿਹੜਾ 5 ਮਿੰਟ ਮੇਰੇ ਨਾਲ ਗੱਲਾਂ ਕਰੋਗੇ, ਆਪਾਂ ਗੱਲਾਂ ਬਾਤਾਂ ਕਰਾਂਗੇ, ਦੇਖੋ ਕਿੰਨਾ ਵਧੀਆ ਲੱਗਦਾ ਹੈ ਨਾ, ਪਰ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਸਬੈਂਡ
2: ਕੋਈ ਖੱਚ ਖੱਚ ਦੀ ਆਵਾਜ਼ ਕੀਤੀ ਤੁਸੀਂ ਸਾਰੀ ਗੱਲਾਂ ਬਾਤਾਂ ਦੀ,
0: ਪਿਆਜ਼ ਕੱਟ ਦੋ ਨਾ, ਇੱਦਾਂ ਗੱਲਾਂ ਕਰ ਲਓ ਕਿ ਨਾ, ਐਸੇ ਇਹਦੇ ਵਿੱਚ ਹੀ ਬੜਾ ਮਤਲਬ ਮਜ਼ਾ ਆਉਂਦਾ ਕਿ ਹਾਂ ਕਿ ਆਪਾਂ ਇੰਨਾ ਕੁ ਟਾਈਮ ਵੀ ਸਪੈਂਡ ਕਰ ਲਿਆ ਨਾ।
2: ਤੁਸੀਂ ਗੋਭੀ ਵੀ ਕਿਸਵਾ ਲਈ, ਫਿਰ ਪਿਆਜ਼ ਵੀ ਕਟਵਾ ਲਓ, ਫਿਰ ਹਰੀ ਮਿਰਚਾਂ ਵੀ ਕਟਵਾ ਲਓ, ਫਿਰ ਵੇਲ ਕੇ ਬੱਚਿਆਂ ਕੀ
0: ਠੰਡ ਦੇ ਵਿੱਚ ਆਪਾਂ ਇੱਥੇ ਹੁਣ ਮਨਾਉਂਦੇ ਹਾਂ ਨਾ, ਤੇ ਉਹ ਹਰ ਸਾਲ ਮਤਲਬ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਉਹ ਨਾ ਬਾਲਦੇ ਪੂਰੀ ਇੰਡੀਆ ਵਾਲੀ ਫੀਲਿੰਗ ਆਪਣੇ ਬੈਕ ਯਾਰਡ ਤੇ ਨਾ, ਮਤਲਬ ਲੱਕੜਾਂ ਵਗੈਰਾ ਧੂਣੀ ਬਾਲਦੇ ਆ ਜਿੱਦਾਂ ਪੂਰੀ ਨਾ, ਤੇ ਉਹ ਕਹਿੰਦੇ ਕੱਲ ਇੱਕਦਮ ਹੀ ਫੋਨ ਕੀਤਾ ਨਾ, ਤੇ ਤੁਸੀਂ ਆ ਜਾਇਓ ਹਨਾ, ਤੇ ਅਸੀਂ ਕਿਹਾ ਚਲੋ ਕੋਈ ਗੱਲ ਨੀ, ਮੇਰਾ ਥਰਸਡੇ ਸੀਗਾ ਤੇ ਮੇਰੀ ਸ਼ੋਪ ਖੁੱਲੀਆਂ ਰਹਿੰਦੀਆਂ ਨਾ, ਤੇ ਮੈਂ ਕਿਹਾ ਚਲੋ ਮੈਂ ਜਾਊਂਗੀ ਸ਼ੋਪਿੰਗ ਸੈਂਟਰ, ਫਿਰ ਮੈਂ ਕਿਹਾ ਨਹੀਂ ਇਹ ਪਲਾਨ ਵੀ ਕਦੇ ਕਦੇ ਬਣਦਾ, ਚੱਲ ਜੀ ਅਸੀਂ ਪਲਾਨ ਬਣਾ ਲਿਆ। ਪਰ ਜਦੋਂ ਹੀ ਐਂਟਰ ਕੀਤੇ ਨਾ ਉਹਨਾਂ ਦੇ ਘਰੇ ਨਾ, ਜਿੱਦਾਂ ਬਿਲਕੁਲ ਹੀ ਆਪਾਂ ਬਾਹਰ ਅੱਗ ਬਾਲਦੇ ਹਾਂ ਨਾ, ਉਹ ਸਮੈਲ ਜੀ ਆ ਰਹੀ ਸੀਗੀ ਨਾ,
1: ਇੰਨੀ
0: ਵਧੀਆ ਐਂਟਰ ਕਰਦੇ ਸਾਰੀ ਨਾ, ਤੇ ਪਹਿਲਾਂ ਉਹਨਾਂ ਨੇ ਆਪਣਾ ਬੈਗ ਪਿਛਲਾ ਗੇਟ ਖੁੱਲਿਆ ਹੋਇਆ ਸੀਗਾ ਨਾ, ਤੇ ਉਹ ਕਹਿੰਦੇ ਹੁਣੀ ਅਸੀਂ ਬੰਦ ਕੀਤਾ ਕਿਉਂਕਿ ਥੋੜਾ ਲੇਟ ਹੋ ਗਏ, ਫਿਰ ਅਸੀਂ ਜਦੋਂ ਅੰਦਰ ਦੀ ਗਏ ਨਾ, ਉਹ ਇੰਨੀ ਵਧੀਆ ਉਹ ਫੀਲਿੰਗ ਸੀ ਨਾ, ਮਤਲਬ ਵੈਸੇ ਵੀ ਨਾ ਜੇ ਆਪਾਂ ਜਿਹੇ ਜਿਹੇ ਹੋਈਏ ਨਾ, ਪਰਸਨ ਵੀ ਅੱਗੋ ਜਿਹੇ ਹੋਣ, ਆਪਣੀ ਵਾਈਫ ਵੀ ਉਹਦੇ ਨਾਲ ਮਿਲਦੀਆਂ ਹੋਣ
1: ਹਨਾ,
0: ਫਿਰ ਹੋਰ ਜ਼ਿਆਦਾ ਤੁਸੀਂ ਦੇਖੋ ਕੁਛ ਨੀ ਸੀ, ਉਹ ਕਹਿੰਦੇ ਸੀ ਉਹਨਾਂ ਦਾ ਬਹਾਨਾ ਸੀਗਾ ਕਿ ਪਹਿਲਾਂ ਤੁਸੀਂ ਇੱਕ ਵਾਰੀ ਕੌਫੀ ਚਾਹ ਤੇ ਆ ਜਾਓ, ਉਹ ਤਾਂ ਬਾਅਦ ਚ ਅਸੀਂ ਦੇਖਾਂਗੇ, ਵੀ ਅਸੀਂ ਤਾਂ ਕਹਿਣਾ ਹੀ ਆ ਜਾਂਦੇ ਆ ਉਹਨਾਂ ਨੇ ਕੁਛ ਨੀ ਸੀ ਹਨਾ, ਤੇ ਅੱਛਾ ਪਹਿਲਾਂ ਅਸੀਂ ਅੱਗ ਬਾਲੇ, ਉਹ ਤੋਂ ਕੁਦਰਤੀ ਮੈਂ ਨਾ, ਮੈਨੂੰ ਪਤਾ ਸੀ ਬਾਹਰ ਬੈਠਣਾ, ਮੈਂ ਬੜਾ ਘਰ ਦੀਆਂ ਨਾ ਮੇਰੇ ਮੰਮਾ ਦੀ ਬਏ ਹੋਈ ਪਸ਼ਮ ਦੀਆਂ ਸੌਕਸ ਆ ਜਿਹੜੀਆਂ ਨਾ, ਮੈਂ ਉਹ ਪਾ ਗਈ, ਮਤਲਬ ਕਿਆ ਨਿੱਘ ਸੀ ਉਹਦੇ ਵਿੱਚ, ਮੈਂ ਹੁਣ ਵੀ ਪਾਈਆਂ ਹੋਈਆਂ ਉਹ, ਤੇ ਨਾਲੇ ਉਹ ਮੂਫਲੀਆਂ ਤਾਂ ਹੈ ਨੀ ਸੀ ਉਹਨਾਂ ਨੇ ਨਾ, ਉਹ ਜਿਹੜੇ ਆਪਣੇ ਸਨਫਲਾਵਰ ਸੀਡਸ ਹੁੰਦੇ ਆ ਨਾ, ਤੇ ਉਹ ਰੱਖ ਲਿਓ, ਕਹਿੰਦੇ ਮੂਫਲੀਆਂ ਵੀ ਹੈਗੀਆਂ ਨੇਗੀਆਂ, ਮੈਂ ਕਹਿੰਦੀ ਉਹ ਆਪਾਂ ਹੀ ਖਾਂਦੇ ਆ, ਮੇਰੇ ਬੰਦੇ ਨੇ ਕੀ ਕੀਤਾ, ਥੋੜੇ ਜਿਹੇ ਖਾਧੇ ਚੱਗੇ ਸਾਰੇ ਮੂੰਹ ਚ ਵਾਲੇ, ਕਹਿੰਦੇ ਖਤਮ ਹੀ ਨੀ ਹੋ ਰਹੇ, ਤੁਸੀਂ ਕਿੱਦਾਂ ਖਾ ਲਿਆ ਛਿਲਕੇ ਦੇ ਕੱਢ ਲਏ, ਹਾਏ ਨੌ ਹਫ਼ਤੇ ਅਸੀਂ ਇੰਨਾ, ਲੇਕਿਨ ਬੰਦੇ ਖਾਂਦੇ ਆ, ਫਿਰ ਮੈਂ ਵੀਡੀਓ ਬਣਾਈ ਸਪੈਸ਼ਲ ਹਨਾ, ਮਤਲਬ ਕਿੰਨੀ ਛੋਟੇ ਛੋਟੇ ਪਲ। ਅੱਛਾ ਫਿਰ ਤੁਸੀਂ ਦੇਖੋ ਖਾਣਾ ਨੀ, ਅਸੀਂ ਜਦੋਂ ਆਉਣ ਲੱਗੇ 7 ਵਜ ਗਏ, ਕਹਿੰਦੇ ਆਪਾਂ ਨਾ ਤਾਂ ਕੌਫੀ ਪੀਤੀ, ਆਪਾਂ ਤਾਂ ਗੱਲਾਂ ਹੀ ਕਰਦੇ ਰਹੇ, ਦੇਖੇ ਆਹੀ ਜਿਹੜਾ ਟਾਈਮ ਸਪੈਂਡ ਕੀਤਾ ਇੰਨਾ ਵਧੀਆ, ਫਿਰ ਨਾ ਉਹ ਕਰਨ ਲੱਗ ਗਏ ਵੀ ਗੋਭੀ ਦੀ ਸਬਜ਼ੀ ਬਣਾਉਂਦੇ ਆ, ਆਟਾ ਗੁੰਦੇ ਆ, ਮੈਂ ਕਿਹਾ ਛੱਡੋ ਪਰਾ ਸਾਰਾ ਕੁਛ, ਮੈਂ ਕਿਹਾ ਆਪਾਂ ਬਣਾਉਂਦੇ ਹਾਂ ਮਿਕਸ ਪਲਾਅ ਨਾ, ਖੜੇ ਖੜੇ ਅਸੀਂ ਆਪਣੀਆਂ ਗੱਲਾਂ ਬਾਤਾਂ ਕਰਦੇ ਰਹੇ। ਉਹ ਬੰਦਿਆਂ ਨੇ ਕੋਈ ਪੁਰਾਣੀ ਫਿਲਮ ਲਗਾ ਲਈ, ਪਤਾ ਨੀ ਬਹੁਤ ਪੁਰਾਣੀ ਫਿਲਮ ਸੀਗੀ, ਪੰਕਜ ਕਪੂਰ ਵੀ ਸੀ ਉਹਦੇ ਚ, ਬੜੇ ਸਾਰੇ ਵਧੀਆ ਆਰਟਿਸਟ ਸੀਗੇ, ਨੀਨਾ ਗੁਪਤਾ ਯਾਰ, ਉਹਨਾਂ ਦੀ ਫਿਲਮ ਚੱਲ ਗਈ, ਅਸੀਂ ਇੱਧਰ ਆਪਣੀਆਂ ਗੱਲਾਂ ਕਰਦੇ ਰਹੇ ਹਨਾ, ਤੇ ਨਾਲੇ ਦਹੀਂ ਪੱਲੇ ਵੀ ਬਣ ਗਏ, ਚਟਨੀ ਵੀ ਬਣ ਗਈ, ਮਿੱਠਾ ਵੀ ਬਣ ਗਿਆ, ਮਤਲਬ
1: ਜਿਹੜਾ
0: ਤੁਸੀਂ ਕਹਾਣੀ ਨੀ ਸੁਣਾਈ ਕੀ ਸੀ, ਮੈਂ ਵਿੱਚ ਵੀ ਸੁਣ ਰਹੀ ਸੀ, ਮਹਿੰਦਰ ਤੇ ਦੂਸਰੀ ਕੌਣ
1: ਜੀ, ਮਹਿੰਦਰ ਬਾਹੂਬਲੀ ਤੇ ਮੂਮਲ ਦੀ ਕਹਾਣੀ,
0: ਮੂਮਲ ਦੀ, ਹਾਂ ਮੈਂ ਕਿਹਾ ਜੋ ਆਪਣੀ ਪੰਜਾਬਣ ਹੁੰਦੀ ਨਾ, ਉਹਨੇ ਇਹ ਕਹਿਣਾ ਸੀਗਾ, ਉਹਨੂੰ ਕੀ ਨਾਮ ਸੀਗਾ ਲੇਡੀ ਦਾ,
2: ਮੂਮਲ,
1: ਮੂਮਲ
0: ਜੀ, ਹਾਂਜੀ ਮੂਮਲ ਕਹਿੰਦੇ ਮਹਿੰਦਰ ਨੂੰ, ਜੇ ਉਹ ਪੰਜਾਬਣ ਹੁੰਦੀ ਨਾ, ਉਹ ਕਹਿੰਦੀ ਹੈ ਚੰਗਾ ਹੁੰਦਾ ਤੈਨੂੰ ਦਿਲ ਨਾ ਦਿੰਦੀ, ਚੰਗਾ ਹੁੰਦਾ ਤੈਨੂੰ ਦਿਲ ਨਾ ਦਿੰਦੀ, ਜੇ ਦਿਲ ਦਿੱਤਾ ਫਿਰ ਢਿੱਲ ਨਾ ਦਿੰਦੀ, ਤੇਰੀ ਥਾਂ ਕੋਈ ਹੋਰ ਹੁੰਦਾ, ਜੇ ਤੇਰੀ ਥਾਂ ਕੋਈ ਹੋਰ ਹੁੰਦਾ ਕਸਮ ਹੈ ਰੱਬ ਦੀ ਛਿੱਲ ਨਾ ਦਿੰਦੀ,
1: ਛਿੱਲ ਨਾ ਦਿੰਦੀ, ਕੀ ਬਾਤ ਹੈ, ਕੀ ਬਾਤ ਹੈ ਜੀ, ਕੱਦੂਕਸ ਦੇ ਬਹੁਤ ਸਾਰੇ ਫਾਇਦੇ ਸਾਨੂੰ ਨੀਤੂ ਜੀ ਦੱਸ ਦੋ। ਥੈਂਕ ਯੂ ਸੋ ਮਚ, ਥੈਂਕ ਯੂ ਫਾਰ ਯੋਰ ਕਾਲ, ਹੈਵ ਅ ਗ੍ਰੇਟ ਗ੍ਰੇਟ ਗ੍ਰੇਟ ਵੀਕਐਂਡ। ਥੈਂਕ ਯੂ ਥੈਂਕ ਯੂ ਥੈਂਕ ਯੂ।
2: ਵਾਹ ਜੀ ਵਾਹ,
1: ਕੀ ਬਾਤ, ਇਹਨਾਂ
2: ਨੇ ਤੇ ਛਿਲਤਾ,
1: ਕਸਮੇ ਰੱਬਾ ਛਿਲ ਨਾ ਦਿੰਦੇ
2: ਜੋ ਫੀਲਿੰਗ ਚੱਕੀ ਹੈ ਨਾ ਇਹਨਾਂ ਨੇ।
1: ਪਰ ਦੇਖੋ ਵੈਰੀ ਗੁੱਡ ਕਿ ਨਾਰੀ ਸ਼ਕਤੀ ਮੂਮਲ ਦੇ ਲਈ ਖੜੀ ਹੋ ਰਹੀ ਹੈ, ਗ੍ਰੇਟ ਅਮੇਜ਼ਿੰਗ
2: ਸਟੋਰੀ। ਉਹ ਫੱਬ ਵੀ ਗਈ ਹੈ,
1: ਉਹ ਚੱਲ ਵੀ ਗਈ ਹੈ, ਵਧੀਆ ਲੱਗ ਰਹੀ ਹੈ। ਵੈਰੀ ਗੁੱਡ ਵੈਰੀ ਗੁੱਡ। ਤੇ ਹੋਰ ਵੀ ਜੀ, ਜਿਹੜੇ ਲੋਕ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨਾ ਚਾਹੁੰਦੇ, ਜਿਹੜੇ ਲੋਕ ਫਿਲਮ ਵੇਖਣ ਜਾਣਾ ਚਾਹੁੰਦੇ, ਮੈਂ ਦੁਬਾਰਾ ਦੱਸ ਦਿੰਦਾ ਕਿ ਅੱਜ ਸਾਡੇ ਕੋਲ 5 ਇਨਵਾਈਟ ਨੇ। ਫਿਲਮ ਹੈ 40 ਦਿਨ, ਅੱਜ ਰਿਲੀਜ਼ ਹੋ ਚੁੱਕੀ ਹੈ, ਵਿਲੇਜ ਸਨਸ਼ਾਈਨ। ਸ਼ਾਮ ਦੇ 6 ਵਜੇ ਦੇ ਸ਼ੋਅ ਦੇ 5 ਇਨਵਾਈਟਸ ਨੇ, ਪਰ ਇਨਵਾਈਟ 2 ਲੋਕ ਐਂਟਰੀ ਕਰ ਸਕਦੇ, ਮਤਲਬ ਕਿ 10 ਲੋਕਾਂ ਵਾਸਤੇ ਸਾਡੇ ਕੋਲ ਹੈ ਨਾ ਜਗ੍ਹਾ ਹੈਗੀ ਹੈ। ਇਫ ਯੂ ਆਰ ਇੰਟਰਸਟਿਡ ਤੇ ਸਾਨੂੰ ਕਾਲ ਸ਼ਾਲ ਕਰੋ, ਸਾਨੂੰ ਵਧੀਆ ਜੇ ਮੈਸੇਜ ਸੈਸ਼ਨ ਕਰੋ, ਸਾਨੂੰ ਦੱਸੋ ਬਾਈ ਕਿ ਤੁਸੀਂ ਜਾਣਾ ਚਾਹੁੰਦੇ ਹੋ, ਤੇ ਅਸੀਂ ਫਿਰ ਵੇਖਦੇ ਹਾਂ, ਅਸੀਂ ਕਰਦੇ ਹਾਂ, ਕੋਈ ਨਾ ਕੋਈ ਤਕੜਮ ਲੜਾਉਂਦੇ ਹਾਂ। ਆਪਾਂ ਸਿਫਾਰਿਸ਼ ਕਰਦੇ ਹਾਂ ਯਸ਼ ਜੀ ਨੂੰ ਕਿ ਦੇ ਦਿਓ ਬਾਈ ਇਨਵਾਈਟ ਉਹਨਾਂ ਲੋਕਾਂ ਨੂੰ ਕਿ ਨਹੀਂ।
2: ਪਰ ਆਪਣੇ ਕਹਿੰਦੇ ਨਾ
1: ਉਹਦੇ ਅੰਦਰ ਮੈਂ ਇਹ ਵੀ ਕਹੂੰਗਾ ਕਿ ਯਾਰ ਜੇ ਟੈਲੈਂਟ ਇਹ ਵੀ ਹੋਵੇ ਬੰਦੇ ਦਾ ਕਿ ਯਾਰ ਮੈਂ ਦੇਖਣ ਜਾਣਾ ਚਾਹੁੰਦਾ ਫਿਲਮ, ਮੈਨੂੰ ਇਨਵਾਈਟ ਚਾਹੀਦਾ, ਤੇ ਉਹ ਵੀ ਕੰਸੀਡਰ ਕੀਤਾ ਜਾਣਾ ਚਾਹੀਦਾ।
2: ਹੁਣੇ ਵੀ ਦੇਖਿਆ ਕਰਨ ਔਜਲਾ ਦੇ ਟਿਕਟ ਲਈ ਇੱਕ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀਗਾ,
1: ਉਹ ਹਾਂ ਹਾਂ ਹਾਂ
2: ਮਿਲ ਗਈ ਟਿਕਟ।
1: ਵਾਹ, ਦੇਖ ਲਓ ਬਾਈ, ਚਲੋ ਕੰਗ੍ਰੈਟਸ ਟੂ ਹਰ। ਪਰ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਹੈ, ਅਸੀਂ ਅਸੀਂ ਬਹੁਤ ਨਾਈਸ ਲੋਕ ਹੈ, ਤੁਸੀਂ ਸਿੱਧਾ ਹੀ ਕਹੋਗੇ ਦੇਖਣੀ ਹੈ ਫਿਲਮ, ਹਾਂ ਆਈ ਕੈਨ ਕਮ ਟੂ ਵਿਲੇਜ ਸਨਸ਼ਾਈਨ ਸ਼ਾਮੀ 6 ਵਜੇ, ਤੇ ਭੇਜੋ ਤੇ ਆਪਾਂ ਫਿਰ ਕਰਦੇ ਹਾਂ ਕੋਈ ਨਾ ਕੋਈ ਹਿਸਾਬ ਕਿਤਾਬ।
2: ਸਾਡੇ ਨਾਲ ਅਸੀਂ ਸਾਰੀ ਟੀਮ ਨੂੰ ਵੀ ਮਿਲੋ,
1: ਹਾਂ ਸਾਰੀ ਟੀਮ ਨੂੰ ਮਿਲੋ, ਸਾਡੇ ਨਾਲ ਗੱਲਾਂ ਬਾਤਾਂ ਕਰੋ, ਹਾ ਹਾ ਹਾ ਹੇ ਹੇ, ਸਭ ਦੱਸੋ ਬਾਈ ਕੀ ਤੁਹਾਨੂੰ ਵਧੀਆ ਲੱਗਦਾ ਕੀ ਨਹੀਂ ਵਧੀਆ ਲੱਗਦਾ ਰੇਡੀਓ ਤੋਂ ਰਿਲੇਟਡ, ਫਿਲਮ ਤੁਹਾਨੂੰ ਕਿੱਦਾਂ ਲੱਗੀ, ਸਾਨੂੰ ਰਿਵਿਊ ਵੀ ਦਿਓ ਨਾ ਫਿਰ ਬਾਹਰ ਜਾਂਦੇ
2: ਹੋਏ।
1: ਅੱਜ ਤੁਸੀਂ ਰਿਵਿਊ ਕਰੋਗੇ ਫਿਰ,
2: ਤੁਹਾਡੀ
1: ਡਿਊਟੀ ਰਿਵਿਊ ਤੇ ਹੈਗੀ, ਮੈਂ ਆਪਣਾ ਕੈਮਰਾ ਪਕੜੂੰਗਾ।
2: ਬਿਲਕੁਲ,
1: ਬਤਾਈਏ ਆਪਕੀ ਫਿਲਮ ਕੈਸੀ ਲੱਗੀ, 5 ਮੇ ਸੇ ਕਿਤਨੇ ਸਟਾਰ ਦੇਂਗੇ ਆਪ?
2: ਸਟਾਰ ਸਟੂਰ ਨਹੀਂ ਆਪਾਂ ਗੱਲ ਕਰਦੇ,
1: ਸਟਾਰ ਵਾਲਾ ਕੰਮ ਨਹੀਂ ਕਰਦੇ, ਉਹ ਸਨਸਨੀ ਖੇਜ਼ ਹੋ ਜਾਂਦਾ ਨਾ ਕੰਮ ਥੋੜਾ ਜਿਹਾ,
2: ਹੈਨਾ। ਬੇਸਿਕਲੀ ਮੇਨ ਇਹ ਹੈ ਰਿਵਿਊ ਦੇ, ਉਹ ਰਿਵਿਊ ਫੇਸ ਤੋਂ ਹੀ ਪਤਾ ਲੱਗ ਜਾਂਦਾ ਹੈ ਨਾ, ਦੇਖ ਕੇ ਇੱਕ ਐਕਸਾਈਟਮੈਂਟ ਆ ਕੇ, ਖੁਸ਼ੀ ਖੁਸ਼ੀ ਜਦੋਂ ਤੁਸੀਂ ਦੱਸਦੇ ਹੋ ਵਧੀਆ ਲੱਗਦਾ। ਨਾਲੇ ਹੁਣ ਤੱਕ ਵੀ ਜਿੰਨੇ ਆਪਾਂ ਦੇਖ ਰਹੇ ਹਾਂ, ਜਿੱਥੇ ਜਿੱਥੇ ਕੈਨੇਡਾ ਦੇ ਵੀ ਆ ਰਹੇ, ਇੰਡੀਆ ਦੇ ਵੀ, ਉਹ ਲੋਕਾਂ ਦਾ ਇੱਕ ਮਤਲਬ ਜਿਵੇਂ ਖੁਸ਼ ਹੋ ਕੇ ਮਿਲ ਰਹੇ ਨੇ ਪੂਰੀ ਟੀਮ ਨੂੰ, ਤੇ ਉਹ ਪਤਾ ਲੱਗ ਰਿਹਾ ਮੂਵੀ ਸੋਹਣੀ ਆ।
1: ਹਾਂ ਨਹੀਂ, ਯੂਜੂਲੀ ਕੀ ਹੁੰਦਾ, ਮੈਂ ਗੱਲਬਾਤ ਵੀ ਜਦੋਂ ਇਹਨਾਂ ਸਾਰਿਆਂ ਨਾਲ ਕੀਤੀ, ਇਸ ਲੈਵਲ ਦਾ ਕੀ ਕਹਿੰਦੇ ਆ ਐਕਸਪੀਰੀਅੰਸ ਤਾਂ ਚਲੋ ਵੱਖਰੀ ਗੱਲ ਹੋ ਜਾਂਦੀ ਆ, ਕਾਫੀ ਉਸ ਹਿਸਾਬ ਨਾਲ ਉਸ ਲੈਂਸ ਨਾਲ ਵੇਖੋ ਤੇ ਐਕਟਰਸ ਵੀ ਫਸਟ ਟਾਈਮਰਸ ਨੇ, ਡਾਇਰੈਕਟਰ ਨੇ ਬਹੁਤ ਖੂਬ ਫਿਲਮਾਂ ਬਣਾਈਆਂ ਹੋਈਆਂ ਹਨ, ਰੱਬ ਦਾ ਰੇਡੀਓ, ਦਾਣਾ ਪਾਣੀ, ਦੋਨੋਂ ਆਪਣੇ ਲੈਵਲ ਤੇ ਕਲਟ ਫਿਲਮਾਂ ਕਹਾਉਂਦੀਆਂ ਅੱਜ ਦੇ ਦੌਰ 'ਚ, ਹਨਾ। ਤੋ ਗ੍ਰੇਟ ਵਰਕ, ਐਂਡ ਅਗੇਨ 40 ਦਿਨ ਦੀ ਨੋਵਲ ਦੀ ਵੀ 1.25 ਲੱਖ ਤੋਂ ਉੱਪਰ ਕਾਪੀ ਵਿਕ ਚੁੱਕੀ ਹੈ, ਸੋ ਬਿਗ ਡੀਲ, ਹੈ ਨਾ। ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਜ਼ਿਆਦਾ ਵਿਕਿਆ ਗਿਆ ਨੋਵਲ ਹੈ ਜਿਹਦੇ ਉੱਪਰ ਇਹ ਫਿਲਮ ਬੇਸਡ ਹੈ। ਉਹਨਾਂ ਸਭ ਨੂੰ ਮਿਲ ਕੇ ਨਾ, ਕਿਤੇ ਵੀ ਉਹਨਾਂ ਦੇ ਚਿਹਰਿਆਂ 'ਤੇ ਤੁਸੀਂ ਮਹਿਸੂਸ ਨਹੀਂ ਕੀਤਾ ਹੋਣਾ ਕਿ ਉਹ ਪ੍ਰੈਸ਼ਰਡ ਨੇ, ਕਿ ਕੋਈ ਟੈਨਸ਼ਨ ਹੈ, ਕੁਛ ਹੈ, ਕਿ ਦੇ ਆਰ ਇੰਜੋਇੰਗ ਦੈਟ ਜਰਨੀ, ਕਿਉਂਕਿ ਉਹਨਾਂ ਨੂੰ ਸ਼ਾਇਦ, ਮੈਨੂੰ ਲੱਗਦਾ ਕਿ ਦੇ ਨੋ ਕਿ ਜਿਹੜਾ ਇਹ ਮਾਹੌਲ ਝਾਲ ਹੈ ਨਾ ਇਹਨਾਂ ਦਾ, ਇਹ ਵਧੀਆ ਹੀ ਨਿਕਲਣਾ, ਇਟ ਵਿਲ ਬੀ ਗੁੱਡ।
2: ਛੋਟੀ
1: ਸੀ ਬ੍ਰੇਕ ਲੈਂਦੇ ਹਾਂ, ਛੋਟੀ ਸੀ ਬ੍ਰੇਕ ਕੇ ਬਾਅਦ ਹਮ ਮੋਟੀ ਛੋਟੀ ਬਾਤੇ ਕਰਨੇ ਆਏਗੇ, ਖੁੱਲਾ ਅਖਾੜਾ ਬਈ, ਸਾਨੂੰ ਕੋਈ ਸ਼ਾਇਰੀਆਂ ਭੇਜੋ ਜਾਂ ਸ਼ਾਇਰੀਆਂ ਸੁਣਾਓ, ਗਾਣੇ ਸੁਣਾਓ, ਵਟ ਹੈਪਨਡ ਡੂਰਿੰਗ ਦਾ ਵੀਕ ਜੋ ਤੁਹਾਡੇ ਨਾਲ ਬਹੁਤ ਵਧੀਆ ਤੁਹਾਨੂੰ ਲੱਗਾ, ਬੜਾ ਰਸ ਆਇਆ ਉਸ ਚੀਜ਼ ਦਾ, ਆਨੰਦ ਆਇਆ, ਉਹ ਵੀ ਸਾਨੂੰ ਦੱਸੋ, ਤੇ ਜਿਹੜੇ ਅਸੀਂ ਥਰੂ ਆਊਟ ਦਾ ਵੀਕ ਕੀਤੇ ਹੋਏ ਆ ਟੋਪਿਕਸ ਕੀਤੇ ਨੇ, ਹੈ ਨਾ, ਉਹ ਵਾਲੇ ਵੀ ਸਾਰੇ ਸਾਰੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਤੁਹਾਡੀ ਕੀ ਕੀ ਸੋਚ ਸੀਗੀ ਉਹ ਟੋਪਿਕਸ ਦੇ ਉੱਪਰ।
2: ਬੰਦਾ ਹੁੰਦਾ ਉਸ ਟਾਈਮ ਕੋਈ ਗੱਲ ਦਿਮਾਗ 'ਚ ਰਹਿ ਜਾਂਦੀ ਹੈ, ਫਿਰ ਉਹ ਵੀ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਆਪਣੀ ਸਾਂਝ ਪਾ ਸਕਦੇ।
1: ਸੋ ਜੀ ਆਪਾਂ ਫਿਰ ਬ੍ਰੇਕ ਲੈਂਦੇ ਹਾਂ, ਉਸ ਤੋਂ ਪਹਿਲੇ ਆਪਾਂ ਮੈਸੇਜਸ ਪੜ੍ਹ ਲਈਏ। ਸੁਖਜੀਤ ਸਿੰਘ ਜੀ ਹਾਏ ਟੀਮ ਭੇਜਦੇ ਨੇ, ਹੈਲੋ ਜੀ, ਹੈਲੋ ਐਂਡ ਸਾਨੂੰ ਲਓ ਜੀ। ਪਰਮਿੰਦਰ ਸੇਖੋਂ ਜੀ ਕਹਿੰਦੇ ਨੇ ਆਈ ਐਮ ਹੈਪੀ ਟੂ ਵਾਚ ਦਾ ਮੂਵੀ। ਚਲੋ ਜੀ ਤੁਹਾਡਾ ਇੱਕ ਸਾਨੂੰ ਪਰ ਕੁਛ ਸੁਣਾਓ ਤਾਂ ਸਹੀ ਨਾ ਮੈਡਮ, ਮੈਡਮ ਬਹੁਤ ਡਾਡੇ ਆ ਸਰ, ਸਾਨੂੰ ਕੁਛ ਸ਼ਾਇਰੀ ਵਾਇਰੀ ਕੁਛ ਸੁਣਾਉਣੀ ਪਏਗੀ, ਇੱਦਾਂ ਨਹੀਂ ਗੱਲ ਬਣਦੀ, ਹੈ ਨਾ। ਅਤੇ ਅੰਮ੍ਰਿਤ ਭੈਣ ਜੀ ਭੇਜਦੇ ਨੇ ਵਕਤ ਕੀ ਰਾਹ ਮੇਂ ਗੁਜ਼ਰਤੇ ਪਲੋਂ ਕਾ ਹਿਸਾਬ ਕਿਆ ਰੱਖਣਾ, ਵਕਤ ਕੀ ਰਾਹ ਮੇਂ ਗੁਜ਼ਰਤੇ ਪਲੋਂ ਕਾ ਹਿਸਾਬ ਕਿਆ ਰੱਖਣਾ, जो खुशी दे जाए जिंदगी में बस वहीं याद रखना। गुलजार साहब जी लिखा, थैंक यू सो मच जी सा इन्ना प्यारा मैसेज शेयर करने लई। ते सानू एक वो भी आई हुई है जी की कहंदे आ मैं मिस कर रहा मैसेज। यस अमनदीप जी ने हैलो भेजी है, तो नाल पिन्नियां भेजियां, लुकिंग वेरी डिलीशियस, इंजॉय योर पिन्नीस है ना। तो आप फिर थोड़े नाल जुड़ते, जिन्होंने भी कॉल वगैरह करनी है डूरिंग द ब्रेक तुम कॉल कर लो, तो मैं है ना थोड़ा कॉल च ऐड कर लाँगे, होल्ड कर लवेंगे, तो फिर वारी सर आप गलबात अगे तोरेंगे। तो जल्दी मिलते हैं एक छोटी जी ब्रेक तो बाद, तुसी एंजॉय करो दिलजीत दोसांझ ज्यूने मौड़ बारे गल्ला कर रहा।

0: वाह
1: दिल मेरा जाने लगा है,
0: अलका याग्निक जिसे इत्तला लिया
1: दिल

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
7: ਭੋਲੇ ਨੇ ਕਸੂਤੇ ਫਸਾਤੇ।
3: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
8: ਭੋਲਾ ਭਾਈ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਹਾਂਜੀ 1600

0: यार दी गरारी मित्रों कहिंदा डिस्क च कली मैं लवानी, क्या बात है। शहरीमान दी आवाज़ च तुसीं इह गाना सुन रहे सीगे, मेरा बहुत ही ज्यादा चहीता फेवरेट गाना सीगा एक टाइम ते। अच्छा। हुण भी है कदी कदी याद आंदा, अचानक यार आ गाना बड़ा कैंट हुंदा
1: है ना। लास्ट टाइम भी तुसीं शहरीमान दा चलाया सीगा
0: यार, आई वॉज अ वेरी ह्यूज शहरीमान फैन एट वन टाइम। सोने मुखड़े दा की करिए तेरा दिल ही जे चजदा ना है, फिर तो अज अगला अगला थोड़े नाल जिन्हां दा किता है बर्फ दा गगन जी साडे नाल जुड़े हुए ने। हेलो वेरी गुड मेरी वाइफ नु गड्डी मिल गई, मेरी वाइफ को गड्डी सीखी तुसी मेरे कंफ्यूज कर रहे हो किसी
2: नहीं तो भाई
0: कृष्णा दो साल तक होर करना पेगा, हुण बोर भी वाला काम भी हो गया मोहित भाई ने। हां ए वाला सीन
1: मैनु लगदा सब भी
2: रिबन
0: कटा रहा अगली कार की सलाह करी मैं पेमेंट शुरू कर लो भाई जी निकलन दो पहले तो थोड़ा वीक किस तरह रहा सर?
2: मेरा वीक भाई बढ़िया बिजी बढ़िया था कुछ प्रोडक्टिव लिखा लोग लिखता लुखता ना वीक डे वीक
1: हां जी हां जी
0: सुनाओ फिर कुछ बढ़िया
2: बाकी अपार्ट फ्रॉम दैट बाकी काम ते जाई जी घर चल जी दा घर बार बस यही चीजें।
1: हां नहीं जरूरी बढ़िया गल है, वो तो
0: होना इस तरह ही चाहिए
2: नहीं
1: रही डायरी लेके चलते
0: ਹੁਣ ਗਾਣਾ ਚੇਂਜ ਕਰਨਾ ਪੈਣਾ ਨੋਟਸ ਤੂੰ ਫਰੋਲੀ ਮੇਰਾ ਨਾਂ ਲੱਭ ਜੇ ਹੁਣ ਡੈਰੀ ਵਾਲਾ ਕੰਮ ਖਤਮ ਹੋ ਗਿਆ
2: ਨਿਕਲ ਗਿਆ ਭਾਜੀ ਕਿਤੇ
0: ਚਲੇ ਗਿਆ
2: ਇੱਕ ਮਿੰਟ ਯਾਰ ਪੰਜਾਬੀ ਚ ਲਿਖਿਆ ਉਹ ਫਿਰ
0: ਹਨਾ ਉਹ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਨਾ ਪੜ੍ਹਨ ਨੂੰ ਥੋੜੀ। ਅੱਛਾ ਤੁਸੀਂ ਜਦੋਂ ਲਿਖਦੇ ਹੋ ਤੁਸੀਂ ਲਿਖਦੇ ਗੁਰਮੁਖੀ ਚੋਂ?
2: ਹਾਂਜੀ ਹਾਂਜੀ
0: ਇਹ ਵਧੀਆ ਆਦਤ ਆ, ਇਹ ਮੈਂ ਬਹੁਤ ਲੇਟਰ ਇਨ ਲਾਈਫ ਅਡਾਪਟ ਕੀਤੀ ਮੇਰੇ ਖਿਆਲ ਨਾਲ ਸ਼ਾਇਦ ਕਾਲਜ ਖਤਮ ਕਰਨ ਤੋਂ ਬਾਅਦ, ਮਤਲਬ ਸ਼ਾਇਦ 7-8 ਸਾਲ ਹੋਏ ਉਹਨੇ ਕਿ ਜਿਹੜੀ ਭਾਸ਼ਾ ਚ ਲਿਖਣਾ ਉਸ ਚ ਹੀ ਹਨਾ, ਜੇ ਦੇਵਨਾਗਰੀ ਹੈ ਦੇਵਨਾਗਰੀ ਲਿਖੋ, ਗੁਰਮੁਖੀ ਗੁਰਮੁਖੀ ਲਿਖੋ, ਇੰਗਲਿਸ਼ ਇੰਗਲਿਸ਼ ਲਿਖੋ।
1: ਜਦੋਂ ਮੈਂ ਪਹਿਲੀ ਵਾਰੀ ਮੈਂ ਹਰਿੰਦਰ ਨੇ ਦੇਖਿਆ ਨਾ ਕਿ ਉਹ ਇੱਦਾਂ ਹਿਸਾਬ ਕਿਤਾਬ ਵੀ ਨਾ ਗੁਰਮੁਖੀ ਚ ਲਿਖਣਾ ਕਿਉਂਕਿ ਉਹ ਪੰਜਾਬ ਕਿਉਂਕਿ ਮੈਂ ਰਾਜਸਥਾਨ ਮੈਨੂੰ ਲਿਖਣੀ ਪੜ੍ਹਨੀ ਆਉਂਦੀ ਹੈ ਟੱਚ ਵੁੱਡ
0: ਤਿਆਰੀ ਕੁਛ
2: ਖੇਡ ਇਸ਼ਕੇ ਦੀ ਖੇਡ ਰਿਹਾ ਤੂੰ ਜਿਹਦੇ ਤੋਂ ਦਿਲ ਬੈਠੀ ਹਾਰੀ
0: ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਅਮੇਜ਼ਿੰਗ
2: ਇੱਕ ਤੁਹਾਨੂੰ ਹੋਰ ਸੁਣਾਉਣਾ ਜਿਹੜਾ ਕਿ ਮੈਂ ਕੱਲ ਰਾਤੀ ਲਿਖਿਆ
0: ਤੁਸੀਂ ਰੇਡੀਓ ਤੇ ਕਰਦਿਆ ਕਰੋ ਆਹ ਵਧੀਆ ਆਹ ਸੈਗਮੈਂਟ ਤੁਸੀਂ ਸਾਨੂੰ ਦੇਤਾ ਇੱਕ ਹੋਰ ਗੁੱਡ ਸੈਗਮੈਂਟ ਹੈ
2: ਕਹਿੰਦਾ ਨਜ਼ਰਾਂ ਤੇਰੀਆਂ ਨੇ ਕੀਤੇ ਹਜ਼ਾਰ ਕਮਲੇ ਉੱਤੋਂ ਹੱਸਣਾ ਵੀ ਤੇਰਾ ਕਹਿਰ ਕਮਾਉਂਦਾ ਹੈ ਜਿਹਨੂੰ ਤੱਕ ਲਏ ਇੱਕ ਵਾਰ ਅੱਖ ਭਰ ਕੇ ਨੀ ਦੱਸਦੇ ਹੁਸਨ ਦੀ ਹੱਟੀਏ ਉਹ ਕਿਹੜੇ ਹਕੀਮ ਕੋਲੇ ਜਾਂਦਾ ਹੈ
0: ਵਾਹ ਵਾਹ ਵਾਹ ਕਿਆ ਬਾਤ ਆ ਜਨਾਬ ਕਿਆ ਬਾਤ ਆ ਤੁਸੀਂ ਮਤਲਬ ਲਫ਼ਜ਼ਾਂ ਨੂੰ ਵੀ ਚਿਰ ਕਰਕੇ ਹੀ ਨਿਕਲਦੇ ਹੋ ਇਹ ਕੰਮ ਬਰਫ਼ ਤੱਕ ਨਹੀਂ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ
2: ਕਿਆ ਕਹਿੰਦੇ ਡੂੰਘੇ ਡੂੰਘੇ ਰਮਜ਼ਾ ਹੈ ਜਿਸ ਜਿਸ ਤਨ ਲੱਗੇ ਉਹੀ
0: ਜਾਣੇ ਜਿਸ ਤਨ ਲੱਗੇ ਉਹ ਤਨ ਜਾਣੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਫੋਰ ਯੋਰ ਕਾਲ
2: ਬਾਕੀ ਜਿਹੜਾ ਦੂਸਰਾ ਨਾ ਉਹ ਮੈਂ ਸੁਣਾਉਂਗਾ ਉਹ ਮੈਂ ਲੱਭ ਨਹੀਂ ਰਿਹਾ ਥੋੜ੍ਹਾ ਉਹ ਹੈਗਾ ਜਿੱਦਾਂ ਇੰਡੀਆ ਵਿੱਚ ਬਹੁਤ ਟਾਈਮ ਪਹਿਲਾਂ ਅਪਰੋਕਸੀਮੇਟ ਬਹੁਤ ਟਾਈਮ ਤਾਂ ਨਹੀਂ ਕਹਿ ਸਕਦੇ 12 ਸਾਲ ਪਹਿਲਾਂ ਬਹੁਤ ਜ਼ਿਆਦਾ ਚੱਲਿਆ ਸੀ ਨਾ ਵੀ ਕੁੜੀਆਂ ਨੂੰ ਜੰਮਣ ਨਹੀਂ ਦਿੰਦੇ ਸੀ
0: ਜੀ ਜੀ ਜੀ ਹਾਂਜੀ
2: ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਨਾ ਉਹਦੇ ਪਰ ਸੀਗਾ ਉਹ ਕੁਛ ਲੈਣਾ ਏਦਾਂ ਸੀਗਾ ਕਿ ਕੁੜੀ ਹਲੇ ਜੰਮਦੀ ਨੀ ਫਿਰ ਵੀ ਕਹਿੰਦੀ ਆ ਵੀ ਇਹ ਜੱਗ ਨਾ ਦੇਖਣਾ ਮੈਨੂੰ ਪਰ ਤੂੰ ਨੀ ਜਿਉਣ ਦਿੰਦਾ ਤੇ ਨਾ ਮਾਰ ਮੈਨੂੰ ਢੇਡੇ
0: ਵਾਹ
2: ਹਾਂ ਉਹ ਅਗਲੀ ਵਾਰੀ ਸੁਣਾਊਗਾ ਅਗਲੇ ਫਰਾਈਡੇ
0: ਡਨ ਹੋ ਗਿਆ ਸਰ ਥੈਂਕ ਯੂ ਸੋ ਮਚ ਥੈਂਕਸ ਫੋਰ ਯੋਰ ਕਾਲ ਅੱਜ ਦਾ ਹੀ ਹੈ ਸ਼ਾਮ ਦੇ 6 ਵਜੇ ਦਾ ਸ਼ੋ ਵਿਲੇਜ ਸਨਸ਼ਾਈਨ ਚ 40 ਦਿਨ ਫਿਲਮ ਦਾ ਤੇ ਤੁਹਾਡੇ ਲਈ ਇੱਕ ਆਪਾਂ ਹੁਣ ਡਨ ਕਰਤਾ ਇੱਕ ਪਾਸ ਤੇ 2 ਲੋਕ ਆ ਸਕਦੇ ਸੋ ਬਹੁਤ ਬਹੁਤ ਮੁਬਾਰਕਾਂ ਜੀ
2: ਬਹੁਤ ਜ਼ਿਆਦਾ 3 ਕਰੋ ਭਾਜੀ ਮੈਂ ਮੇਰੇ ਫਾਦਰ ਸਾਹਿਬ ਮੇਰੀ ਗੁੜੀਆ
0: ਇਹ ਦੇਖੋ ਇਹ ਮੇਰੇ ਹੱਥ ਵਸ ਕੁਛ ਨਹੀਂ ਮੈਨੂੰ ਵੀ ਇਕੱਲੇ ਨੂੰ ਹੀ ਆਉਣ ਨੂੰ ਕਿਹਾ ਉਹਨਾਂ ਨੇ ਡਨ ਹੋ ਗਿਆ ਸਰ ਥੈਂਕ ਯੂ ਸੋ ਮਚ ਫੋਰ ਕਮਿੰਗ ਐਂਡ ਫਿਰ ਮਿਲਦੇ ਹਾਂ ਸ਼ਾਮ ਨੂੰ
2: ਮਾਨੇ ਮਾਫ
0: ਓਕੇ ਜੀ ਥੈਂਕ ਯੂ ਜੀ ਥੈਂਕ ਯੂ ਕਿਆ ਬਾਤ ਹੈ ਯਸ ਜੀ
1: ਯਸ ਜੀ
0: ਖਾਤਾ ਖੁੱਲ ਗਿਆ ਯਸ ਜੀ ਵੈਰੀ ਗੁੱਡ ਸੋ ਪ੍ਰਾਊਡ ਆਫ ਯੂ ਸੋ ਪ੍ਰਾਊਡ ਆਫ ਯੂ ਮੈਂ ਨੋਟ ਕਰ ਲੈਣਾ ਤਦ ਤੱਕ ਨਾ ਕਈ ਵਾਰੀ ਨਾ
1: ਮੈਂ ਵੀ ਲਿਖ ਲਿਆ ਪਰ ਹਾਂ
0: ਅੱਛਾ ਨਹੀਂ ਫੇਰ ਠੀਕ ਹੈ ਫੇਰ ਮੈਨੂੰ ਦੱਸ ਦਿੰਦੇ ਤੁਹਾਨੂੰ ਪਤਾ ਮੈਂ ਖੱਬੇ ਹੱਥ ਨਾਲ ਇੰਨਾ ਔਖਾ ਲਿਖਦਾ ਤੁਸੀਂ ਇੰਨੀ ਮਿਹਨਤ ਨਾ ਕਰਾਇਆ ਕਰੋ ਮਾੜੀ ਗੱਲ ਹੈ ਹਨਾ
1: ਨਹੀਂ ਨਹੀਂ
0: ਹੋਰ ਸੁਣਾਓ
1: ਸ਼ਾਇਰੀ ਸੁਣਾਓ
0: ਮੈਂ ਸੁਣਾਵਾਂ ਹੋਰ ਸੁਣੇ ਤਾਂ ਸੁਣ ਕੇ ਬੈਠੇ ਹੋ ਆ ਕੀ ਹੈ
1: ਹੁਣ ਹੈ ਹੀ ਅੱਛਾ ਤੁਸੀਂ
0: ਅੱਛਾ ਸਾਬਰ ਜੀ
1: ਸਾਬਰ ਹਮੇਸ਼ਾ ਪੁੱਛਦੇ ਹੋ ਵੈਸੇ ਤੁਸੀਂ ਦੱਸੋ ਤੁਹਾਡੇ ਨਾਲ ਕੀ ਬੈਸਟ ਹੋਇਆ ਇਸ ਹਫਤੇ
0: ਮੇਰੇ ਨਾਲ ਇਸ ਹਫਤੇ ਬੈਸਟ ਕੀ ਹੋਇਆ ਓਕੇ ਵਾਓ ਅਮੇਜ਼ਿੰਗ ਮੈਂ ਦੱਸਦਾ ਇੱਕ ਤੇ ਬੈਸਟ ਮੈਂ ਉਹਨੂੰ ਥੋੜਾ ਵੇਅਰਡ ਲੱਗੇਗਾ ਕੈਂ ਸੁਣਨ ਵਾਲਿਆਂ ਨੂੰ ਸ਼ਾਇਦ ਮੈਨੂੰ ਨਾ ਸ਼ੁਰੂ ਤੋਂ ਬਹੁਤ ਚਾਅ ਰਿਹਾ ਮੇਰੇ ਖਿਆਲ ਜਦੋਂ ਮੈਂ ਟੀਨੇਜ ਸੀਗਾ ਤਦ ਦਾ ਚਾਅ ਰਿਹਾ ਕਿ ਨਾ ਥੋੜੀ ਸਾਲਟ ਐਂਡ ਪੇਪਰ ਲੁੱਕ ਆਏਗੀ ਨਾ ਮੇਰੀ ਤੇ ਆਈ ਵਿਲ ਬੀ ਵੈਰੀ ਹੈਪੀ ਜੀ ਤੇ ਮੈਂ ਨਾ ਫਿਰ ਤੁਸੀਂ ਕਹਿ ਲਓ ਕਿ ਜੁੰਮਾ ਜੁੰਮਾ ਨਾ ਆਹ ਇਸ ਟਿਊਜ਼ਡੇ ਹੀ ਧਿਆਨ ਪਿਆ ਕਿ ਜੀ ਦਾੜੀ ਦੇ ਅੰਦਰ ਨਾ ਪਹਿਲਾ ਚਿੱਟਾ ਵਾਲ ਆ ਗਿਆ ਬੜਾ ਮੈਂ ਉਸ ਟਾਈਮ ਦਾ ਬੜਾ ਨਾ ਵਾਈਜ਼ ਵਾਈਜ਼ ਫੀਲ ਕਰ ਰਿਹਾ ਆਵਾਜ਼ ਦਾ ਵਜ਼ਨ ਥੋੜਾ ਜ਼ਿਆਦਾ ਆ ਗਿਆ ਹੁਣ ਘਰਦੇ ਕਹਿੰਦੇ ਤੂੰ ਕੰਮ ਵਗੈਰਾ ਚ ਹੱਥ ਨੀ ਬਣਾ ਕੋਈ ਗੱਲ ਨੀ ਬਜ਼ੁਰਗਾਂ ਨੂੰ ਤੰਗ ਨੀ ਕਰੀਦਾ ਚਿੱਲ ਕਰੋ
1: ਬੜੀ ਛੇਤੀ
0: ਸੋ ਇਹ ਹੋਇਆ मैं ये कह सकता कि नॉट आई वुड नॉट से ग्रेट और बैड मतलब समथिंग डिफरेंट एम्ब्रेसिंग द चेंज
1: ओके
0: ये चीज बढ़िया हुई है मैं कह सकता बाकी मैं साबर अली साबर साहब दी एक लाइन बहुत तंग कर रही है पिछले एक हफ्ते तो इको लाइन दी नज़म साबर अली साबर साहब इधर ही लिखते हैं इको लाइन दी वेख रही हैं ये सारी दुनिया मेरी है वेख रही हैं ये सारी दुनिया मेरी है ते मैं तेरा कली दा क्या लिख रहे हैं वेरी नाइस ही इज सच अ ग्रेट राइटर क्रांतिकारी चीजा लिखते हैं आप जाते जाते भी एक अद्धी उन्होंने सुनावांगे डन हो गया तो आप कॉलर लईए
1: लैने
0: जी कॉलर लैने तो जी साढ़े नाल कॉलर ने जिलोंग तो खास हरचरण उबी जी सत श्रीकाल भाई तुम आने रहो गीतां दी मशीन हो थोड़े गीत आपां वेखदे रहने लिखदे रहने हो ना वेरी नाइस की सांझा करूंगा साडे नाल
3: पहला मैं सांझा करदा कृष्ण जी थोड़ा जिहा मजाक वाली चीज होई मेरे नाल जिद्दां तुसीं एआई काफी यूज करदे हो ना
0: जी जी जी
3: ते मैं भी एआई यूज करदा हां जिद्दां हुण तुसीं पंजाबी च लिखण दी गल कीती हुणे थोड़ी देर पहला किसे नाल
1: जी जी
3: ते मैं पंजाबी जिद्दां ओहदे विच जदों टाइप करदा मैं टाइप नहीं करदा मैं बोलदा हां ते मेरी उह अपने आप मतलब स्पीच टू राइट वाली हैगी मेरे को तो ना अपने आप लिख हो जांदी आ गुरमुखी ते मैं तुहाडा नाम लिखण लगा सीगा कृष्णा ते मैं जदों मतलब तुहानू मैसेज लिखण लई कृष्णा लिखना शुरू कीता ते उह तुहानू पता हुण एआई तां अपने हिसाब नाल कर दिंदे उहने कृष्णा दी जगह करी चना अलग अलग कर
0: दित्ते एआई नूं भुख लगी होणी आ
3: नकल
1: अकल
0: ऐदा करना आपां ना मैं प्रिपेयर करदा ही पिया कि जिहड़ा आपां लास्ट टाइम कीता सीगा ना ते हुण उस तों बाद दी क्या क्या चेंजेस आ चुके ने वेरी गुड इनफॉर्मेटिव होएगा कह लो नेक्स्ट टू नेक्स्ट वीक करांगे वो प्रॉपर वधिया ओदे उपर गलबात
3: ठीक है
0: तो हुण तुसी ता फिर तुहाडा कड़ी चना नहीं होना फिर कृष्ण
3: जिदा भाजी हने हने तुसी दसा ना भी ओ कविता दा एक लाइन सुनाई ते एक लाइन दे विच उन्होंने बहुत कुछ कवर कर दिता
0: जी लूणा लिखी बैठे हो सानू दस्या नी
3: पता नहीं भाजी लूणा आ जां मतलब हैगा तां इदां लूण वर्गा ही आ कुछ पर
0: करो जी
3: जिन्ना कुछ निकली जांदा मैं तो आप ही बंद करना पिया भी नहीं बस इतों वध नहीं बहुत हो गया
0: बेस्ट जी बेस्ट करो जी शेयर करो फिर साडे नाल
3: यश जी की सहमति बहुत जरूरी है जी
1: अच्छा
3: कहते शर्त किसी वैबसाइट दया मतलब टर्म एंड कंडीशन कहते शर्त किसी वैबसाइट दया पत्निया ये दोवे मेन लगदिया एक जहां ने दोवां दे विच बहुते ही वल छल हुंदे ना ये समझ किसी दे पईआं ने वैबसाइट ते आई एग्री दबना पै जाए बिना पढ़े घर वाली दा बिना सहमत कहिंदे वैबसाइट ते आई एग्री दबना पै जाए बिना पढ़े घर वाली दा मैं सहमत हां कहण बावजूद भी रोज ही लड़े
1: वाह
3: ए तजुर्बा मेरा कल्ले दा नहीं दस्या मैनू कईआं ने शर्तां किसे वैबसाइट दीआं शर्तां किसे वैबसाइट दीआं ते पत्नीआं ए दोवें मैनू लगदीआं इक्को जिहीआं ने
0: वाह वाह वाह क्या बात है सर अज तो 100-150 साल बाद जिहड़े समाज शास्त्री होणगे ना ओ तुहाडे लेखन नूं है ना मर्द दी जो पीड़ित मर्द ने ओना दी आवाज समझ के ओ पब्लिश करन
1: कृष्णा जी सही के नहीं ते होड़ी नवे नवे भी आए हो
0: नहीं मैं अपने थोड़ा ना गल कर रहा हूं मैं आरजे सारे दी गल करनी पैनी
3: ਐਕਚੁਅਲੀ ਕ੍ਰਿਸ਼ਨਾ ਜੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਹੈ।
0: ਅੱਛਾ ਲੈ ਮੈਂ ਵੀ ਬੜਾ ਭੋਲਾ ਹਾਂ ਦੇਖੋ, ਹੈ ਮੈਨੂੰ ਪਤਾ ਹੀ ਨਹੀਂ ਲੱਗਦਾ ਯਾਰ, ਤਾਂ ਹੀ ਤਰੱਕੀ ਨਹੀਂ ਹੋ ਰਹੀ ਲਾਈਫ ਦੇ ਅੰਦਰ।
3: ਬਿਲਕੁਲ, ਬਾਕੀ ਭਾਈ ਉਦੋਂ ਨੂੰ ਵੀ ਪਤਾ ਲੱਗ ਜੂਗਾ, ਏਦਾਂ ਗੱਲਾਂ ਕਰਨਗੇ 100 ਸਾਲ ਬਾਅਦ ਵੀ, ਦੇਖ ਲਓ ਉਦੋਂ ਵੀ ਏਦਾਂ ਹੀ ਹੁੰਦੀ ਸੀ, ਕੋਈ ਨਵੀਂ ਚੀਜ਼ ਨਹੀਂ ਹੈਗੀ।
1: ਫਿਰ ਵੀ ਤੁਹਾਡਾ ਕਹਿੰਦੇ ਨਾ, ਫਿਰ ਵੀ ਕਹਿੰਦੇ ਨਾ ਕਿ ਸਰਦਾ ਥੋੜੀ ਨਾ, ਭਾਵੇਂ ਕੁਛ ਵੀ ਹੋਇਆ ਹੈ ਨਾ।
0: ਜੀ ਜੀ ਜੀ ਬਿਲਕੁਲ, ਥੈਂਕ ਯੂ ਬੀ ਜੀ, ਥੈਂਕ ਯੂ ਫੋਰ ਯੋਰ ਕਾਲ। ਸ਼ਰਤਾਂ
3: ਵਿੱਚ ਹੁੰਦੇ ਬਹੁਤ ਸਾਰੇ ਕਲੋਜ਼, ਪਤਨੀ ਦੇ ਨਖਰਿਆਂ ਅੱਗੇ ਵੀ ਬੰਦਾ ਫੇਲ ਹੁੰਦਾ ਹਰ ਰੋਜ਼। ਸੱਚ ਜਾਣਿਓ ਇਹਨਾਂ ਪਰਿਸਥਿਤੀਆਂ ਵਿੱਚ ਮੈਂ ਬੜੀਆਂ ਵਧੀਕੀਆਂ ਸਹੀਆਂ ਨੇ, ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ ਮੈਨੂੰ ਲੱਗਦੀਆਂ ਦੋਵੇਂ ਇੱਕੋ ਜਿਹੀਆਂ ਨੇ। ਕਹਿੰਦੇ ਵੈਬਸਾਈਟ ਦੀਆਂ ਸ਼ਰਤਾਂ ਲੰਬੀਆਂ ਤੇ ਲੰਬੀ ਪਤਨੀ ਦੀ ਜ਼ੁਬਾਨ, ਵੈਬਸਾਈਟ ਖੁਦ ਇੰਜ ਸ਼ਰਤਾਂ ਪੜ੍ਹਦੀ ਜਿਉਂ ਚੱਲੇ ਪਤਨੀ ਦੀ ਜ਼ੁਬਾਨ। ਤੁਸੀਂ ਨੋਟ ਕੀਤਾ ਹੋਣਾ ਵੈਬਸਾਈਟ ਜਦੋਂ ਆਪ ਪੜ੍ਹ ਕੇ ਦੱਸਦੀ ਬਹੁਤ ਕਾਲੀ ਕਾਲੀ ਪੜ੍ਹਦੀ। ਇਸ ਜ਼ੁਬਾਨ ਦੀ ਭਲਾ ਰੀਸ ਕੀ ਕਰਨੀ ਇਹਨਾਂ ਡਾਲਰਾਂ ਜਾਂ ਰੁਪਈਆਂ ਨੇ, ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ ਮੈਨੂੰ ਲੱਗਦੀਆਂ ਦੋਵੇਂ ਇੱਕੋ ਜਿਹੀਆਂ ਨੇ। ਤੇ ਵੈਬਸਾਈਟ ਕਹੇ ਨਿਯਮ ਸਾਡੇ ਬਦਲ ਸਕਦੇ ਆ ਜਦ ਸਾਡਾ ਦਿਲ ਚਾਹੇ, ਓਟੀ ਵੀ ਕਿਹੜਾ ਘੱਟ ਹੁੰਦੀ ਇਹ ਵੀ ਨਿਤ ਨਵੇਂ ਕਾਨੂੰਨ ਬਣਾਵੇ, ਉਹ ਆਖੇ ਤਾਂ ਪਵੇ ਤਾਜ਼ੀ ਕਹਿਣਾ ਭਾਵੇਂ ਹੁੰਦੀਆਂ ਰੋਟੀਆਂ ਬਹੀਆਂ ਨੇ, ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ ਦੋਵੇਂ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਨੇ।
0: ਵਾਹ,
3: ਚਲੋ ਠੀਕ ਆ ਕ੍ਰਿਸ਼ਨਾ ਜੀ, ਤੁਸੀਂ ਲੈ ਲਓ ਹੋਰ ਕਸਟ ਜਿਨ੍ਹਾਂ ਨੂੰ ਵੀ ਹੈਗਾ, ਇਹ ਬਹੁਤ ਜ਼ਿਆਦਾ ਲੰਬੀ ਹੈ। ਫਿਰ
0: ਮੈਂ ਫਿਰ ਇੱਦਾਂ ਕਹਿੰਦਾ ਨਾ, ਦੇਖੋ ਇਹ ਐਂਡ ਰਹਿ ਜਾ ਨਾ ਅਖੀਰਲਾ, ਫਿਰ ਹਨਾ ਅਖੀਰਲਾ ਜਿਹੜਾ ਪੁਆਇੰਟ ਆ ਉਹ ਸਾਨੂੰ ਸੁਣਾ ਕੇ ਜਾਓ ਜਾਂਦੇ ਜਾਂਦੇ, ਹਨਾ ਜਿਹੜਾ ਲਾਸਟ ਵਾਲਾ ਇੱਕਦਮ ਇੱਕਦਮ ਲਾਸਟ ਵਾਲਾ ਸ਼ੇਰ ਆ, ਮੈਂ ਕਹਾਂ ਵਾਹ ਵਾਹ ਵਾਹ ਮੁਕਰਰ।
3: ਹਾਂਜੀ, ਅਖੀਰ ਕਹਿੰਦਾ ਹਾਂ ਪਰ ਘਰ ਵਾਲੀ ਵਿੱਚ ਆਇਰਰ ਵੈਬਸਾਈਟ ਤੋਂ ਜ਼ਿਆਦਾ, ਮਤਲਬ ਜਿਹੜਾ
0: ਇਸ ਕ੍ਰਾਂਤੀ ਲਈ ਤਾਂ ਵੇਟ ਕਰ ਰਹੇ ਜੀ।
3: ਹਾਂਜੀ ਕਹਿੰਦਾ ਹਾਂ ਪਰ ਘਰ ਵਾਲੀ ਵਿੱਚ ਐਰਰ ਆਏ ਵੈਬਸਾਈਟ ਤੋਂ ਜ਼ਿਆਦਾ, ਵੈਬਸਾਈਟ ਤੋਂ ਕਦੇ ਮੁੱਕਰ ਨਹੀਂ ਹੁੰਦਾ ਤੇ ਘਰ ਵਾਲੀ ਦਾ ਵਾਅਦਾ ਤਾਂ ਭਲਾ ਕਾਹਦਾ ਵਾਅਦਾ।
0: ਵਾਹ
3: ਕਵਿਤਾ ਸੁਣ ਕੇ ਭਾਬੀ ਤੁਹਾਡੀ ਖਿਜ ਰਹੀ ਤੇ ਬਾਕੀ ਦੀਆਂ ਹੱਸ ਰਹੀਆਂ ਨੇ।
1: ਹੱਸਣਾ ਤਾਂ ਪੈਣਾ ਹੀ ਹੈ ਨਾ।
0: ਵੈਰੀ ਗੁੱਡ ਵੈਰੀ ਗੁੱਡ, ਮੈਂ ਉਮੀਦ ਕਰਦਾ ਇਸ ਕਵਿਤਾ ਤੋਂ ਬਾਅਦ ਤੁਹਾਡਾ ਤੁਹਾਡਾ ਵੀਕਐਂਡ ਵਧੀਆ ਰਹੇ।
3: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਫੋਰ ਦ ਬਿਊਟੀਫੁਲ ਵਰਡਸ, ਹੈਵ ਅ ਗ੍ਰੇਟ ਵੀਕਐਂਡ। ਕਿਆ ਬਾਤ ਹੈ, ਕਿਆ ਬਾਤ ਹੈ, ਇਹ ਇੱਧਰ ਇੱਧਰ ਹੀ ਮੈਨੂੰ ਰਾਈਟਿੰਗ ਇੱਧਰ ਹੀ ਬੜੀ ਮਜ਼ੇਦਾਰ ਲੱਗਦੀ ਹੈ ਯਾਰ, ਸੋ ਗੁੱਡ,
1: ਇਹ ਤੇ ਹੈ
0: ਹਨਾ।
1: ਬਿਲਕੁਲ,
0: ਆਪਾਂ ਫਿਰ ਇੱਕ ਹੋਰ ਕਾਲ ਲਈਏ ਛੇਤੀ ਛੇਤੀ, ਹਨਾ ਜੀ ਜੀ। ਰਣਬੀਰ ਜੀ ਸਾਡੇ ਨਾਲ ਔਨ ਲਾਈਨ ਨੇ, ਔਨ ਏਅਰ ਨੇ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
0: ਵਧੀਆ ਜੀ, ਵਧੀਆ, ਤੁਸੀਂ ਸੁਣਾਓ?
1: ਹਾਂਜੀ ਹਾਂਜੀ,
4: ਵਧੀਆ ਵਧੀਆ, ਤੁਸੀਂ ਸੁਣਾਓ?
0: ਕਿੱਦਾਂ ਰਿਹਾ ਤੁਹਾਡਾ ਵੀਕਐਂਡ? ਵੀਕ ਪੂਰਾ ਵੀਕਐਂਡ ਤਾਂ ਨੂੰ ਖੜਾ।
4: ਹਾਂ ਵਧੀਆ ਜੀ, ਵਧੀਆ ਵਧੀਆ, ਸਦਾ ਹੀ ਵਧੀਆ ਜੀ, ਕਿਰਪਾ ਮਾਲਕਾਂ ਦੀ ਹੋਏ, ਸੱਚ ਪਾਤਸ਼ਾਹੀ ਕਿਰਪਾ ਹੋਏ ਤੇ ਸਦਾ ਹੀ ਵਧੀਆ ਜੀ, ਉਹਦੀ ਬਖਸ਼ਿਸ਼ ਚਾਹੀਦੀ ਆ।
0: ਵੈਰੀ
4: ਵਧੀਆ, ਇਹੀ ਅਰਦਾਸ ਕਰਿਆ ਕਰੋ ਕਿ ਉਹਦੀ ਬਖਸ਼ਿਸ਼ ਰਹੇ, ਫਿਰ ਦਿੱਕਤ ਕੋਈ ਨਹੀਂ।
0: ਵਾਹ, ਬਹੁਤ ਖੂਬ ਸਰ, ਬਹੁਤ
5: ਖੂਬ। ਯੂ ਮਾਈ ਡਾਰਲਿੰਗ ਟੋਟੋ,
0: ਵੇਟ ਵੇਟ ਵੇਟ, ਰਿਚਰਡ ਜੀ ਪਲੀਜ਼ ਮਿਊਟ ਕਰ ਲਓ ਆਪਣਾ ਫੋਨ, ਆਪਾਂ ਤੁਹਾਨੂੰ ਐਡ ਕਰਦੇ ਆ ਥੋੜੇ ਟਾਈਮ ਤੱਕ।
4: ਹਾਂਜੀ, ਕੁਝ ਆਪਾਂ ਖਿਆਲ ਲਿਖੇ ਸਨ ਥੋੜੇ
1: ਜਿਹੇ
4: ਸੁਣਾਉਣਾ ਚਾਹਾਂਗਾ
0: ਜੀ।
4: ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ, ਖੂਹ ਦੀ ਮੰਡ ਤੇ ਬਹਿਣਾ ਹਾਲੇ ਯਾਦ ਹੈ ਮੈਨੂੰ, ਤੇਰਾ ਨਖਰਾ ਤੇਰਾ ਅੜਨਾ, ਤੇਰਾ ਨਖਰਾ ਤੇਰਾ ਅੜਨਾ ਤੇ ਹਰ ਗੱਲ ਰੁਸ ਕੇ ਕਹਿਣਾ, ਤੇਰਾ ਨਖਰਾ ਤੇਰਾ ਅੜਨਾ ਤੇ ਹਰ ਗੱਲ ਰੁਸ ਕੇ ਕਹਿਣਾ, ਆਉਂਦੇ ਸਾਰ ਚੱਲੀ ਹਾਂ ਕਹਿਣਾ ਯਾਦ ਹੈ ਮੈਨੂੰ।
0: ਵਾਹ ਵਾਹ ਵਾਹ, ਬਹੁਤ ਖੂਬ,
1: ਕੀ ਬਾਤ,
4: ਆਉਂਦੇ ਸਾਰ ਆਉਂਦੇ ਸਾਰ ਚੱਲੀ ਹਾਂ, ਕਹਿਣਾ ਯਾਦ ਹੈ ਮੈਨੂੰ ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਯਾਦ ਹੈ ਭੱਠੀ ਵਾਲੀ ਉਹ ਜਿਹਨੂੰ ਮਾਸੀ ਕਹਿੰਦੇ ਸੀ, ਜਿਸ ਦੀ ਭੱਠੀ ਤੇ ਸਾਰੇ ਕਿੱਦਾਂ ਢੋਕੇ ਬਹਿੰਦੇ ਸੀ, ਤੇਰਾ ਥੈਲੀ ਵਿੱਚ ਦਾਣੇ ਲਿਆਣਾ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ
0: ਯਾਦ ਹੈ
4: ਪਿੰਡ ਤੇਰੇ ਚ ਇੱਕ ਮੇਲਾ ਲੱਗਾ ਸੀ, ਯਾਦ ਹੈ ਤੇਰੇ ਚ ਇੱਕ ਮੇਲਾ ਲੱਗਾ ਸੀ, ਮੇਲਾ ਵੇਖਣ ਨੂੰ ਆਇਆ ਪਿੰਡ ਅੱਧਾ ਸੀ, ਕਿੱਦਾਂ ਮਦਾਰੀ ਨੇ ਰੱਸੀ ਨਾਲ ਸੱਪ ਬੱਧਾ ਸੀ, ਬਾਪੂ ਦਾ ਬੁੜਕ ਕੇ ਟਹਿਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ,
0: ਬਹੁਤ ਖੂਬ
4: ਯਾਦ ਹੈ ਪਿੰਡ ਤੇਰੇ ਚ ਇੱਕ ਜੋਗੀ ਆਇਆ ਸੀ, ਯਾਦ ਹੈ ਪਿੰਡ ਚ ਤੇਰੇ ਇੱਕ ਜੋਗੀ ਆਇਆ ਸੀ, ਤੇਰੀ ਮਾਂ ਨੇ ਖੜ ਕੇ ਤੈਨੂੰ ਮੱਥਾ ਟਿਕਾਇਆ ਸੀ, ਫਿਰ ਜੋਗੀ ਨੇ ਤੇਰੇ ਕੁਝ ਹੱਥ ਫੜਾਇਆ ਸੀ, ਜੋਗੀ ਦਾ ਕਿਸ ਤਰ੍ਹਾਂ ਤੱਕਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ,
0: ਬਹੁਤ ਖੂਬ
4: ਯਾਦ ਹੈ ਕਾਲਜ ਤੂੰ ਇੱਕ ਗੀਤ ਗਾਇਆ ਸੀ, ਯਾਦ ਹੈ ਕਾਲਜ ਤੂੰ ਇੱਕ ਗੀਤ ਗਾਇਆ ਸੀ, ਉਸ ਗੀਤ ਵਿੱਚ ਮੇਰਾ ਨਾਮ ਆਇਆ ਸੀ, ਤੇਰੇ ਤਰਲੇ ਤੇ ਗੱਲਾਂ ਉਹ ਜੋ ਆਪਣੀ ਮਾਂ ਨੂੰ ਕਹੀਆਂ ਸੀ, ਤੇਰੇ ਤਰਲੇ ਤੇ ਗੱਲਾਂ ਉਹ ਜੋ ਆਪਣੀ ਮਾਂ ਨੂੰ ਕਹੀਆਂ ਸੀ, ਮੇਰੇ ਲਈ ਉਹ ਸਭ ਸਹਿਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ।
0: ਵਾਹ ਵਾਹ ਵਾਹ, ਬਹੁਤ ਖੂਬ ਸਰ, ਬਹੁਤ ਖੂਬ, ਅਮੇਜ਼ਿੰਗ ਰਾਈਟਿੰਗ,
1: ਤੁਸੀਂ ਆਪ ਲਿਖਿਆ?
4: ਵਧੀਆ, ਹਾਂਜੀ, ਆਪਣਾ ਮਤਲਬ ਸਮਝੋ ਸ਼ੌਂਕ, 2 ਸਾਲ ਤੋਂ ਸ਼ੌਂਕ ਚੜਿਆ ਹੋਇਆ,
0: ਬਹੁਤ ਵਧੀਆ ਲਿਖਿਆ।
1: ਤੁਹਾਡਾ ਨਾਂ ਕੀ ਸੀ ਸਰ?
0: ਤੇ ਫਿਲਮ ਵੇਖਣਾ ਚਾਹੋਗੇ ਸਰ? ਸਾਡੇ ਵੱਲੋਂ ਟ੍ਰੀਟ ਆ ਤੁਹਾਨੂੰ। ਵੁੱਡ ਯੂ ਲਾਈਕ ਟੂ ਵਾਚ ਫਿਲਮ ਟੂਡੇ? 40 ਦਿਨ ਸ਼ਾਮ ਨੂੰ ਵਿਲੇਜ ਸਿਨੇਮਾ ਚ 6 ਵਜੇ ਦਾ ਸ਼ੋ। ਵਿਲੇਜ ਸਨਸ਼ਾਈਨ ਚ ਵਿਲੇਜ ਸਿਨੇਮਾ।
1: ਬੜੀ
0: ਨੋਸਟੈਲਜੀਆ ਬੜਾ ਸੀਗਾ ਉਹਦੇ ਅੰਦਰ।
1: ਮੈਂ ਤਾਂ ਉਬੀ ਜੀ ਦੀ ਉਸ ਤੇ ਅਟਕੀ ਹੋਈਆਂ ਕੰਡੀਸ਼ਨ,
0: ਉਬੀ ਜੀ ਨੇ ਤਾਂ ਕੀਤਾ ਕੰਡੀਸ਼ਨਾ, ਕਿਆ ਬਾਤ ਹੈ, ਕਿਆ ਥੋੜੇ ਮੈਸੇਜ ਵੀ ਪੜ੍ਹ ਲਈ ਆਪਾਂ, ਕਿ ਕਾਲਰ ਇੱਕ ਹੋਰ ਨੇ, ਉਹਨਾਂ ਨੂੰ ਆਪਾਂ ਫ੍ਰੀ ਕਰੀਏ, ਕਿਆ ਚਾਹਤੀ ਹੈ ਆਪ,
1: ਉਹਨਾਂ ਨੂੰ ਵੇਲਾ ਕਰ ਦੋ।
0: ਹਾਂਜੀ, ਨਹੀਂ ਨਹੀਂ ਨਹੀਂ, ਹਾਂਜੀ ਮਾਈ ਡਾਰਲਿੰਗ ਰਿਚਰਡ ਜੀ
1: ਭੁੱਲ ਗਏ ਸੀ ਮਿਊਟ ਕਰ।
0: ਹੈਲੋ, ਤੁਸੀਂ ਡਾਰਲਿੰਗ ਕੀਤਾ ਪਿਆ ਫਰਾਈਡੇ ਨੂੰ, ਹੈ
1: ਡਾਰਲਿੰਗ
0: ਗੱਲ ਨਾ ਸੱਜਣਾ, ਨਾ ਨਾ ਨਾ,
6: I was sending my message to my niece Dr. Pragya. ਵੋ ਪਿਕਚਰ ਕੇ ਲਿਏ ਆਨਾ ਚਾਹੇਗੀ ਤੋ ਮੈਂ, ਕਿਉਂਕਿ ਵੋ ਸਨਸ਼ਾਈਨ ਰਹਤੀ ਹੈ, ਐਂਡ ਇਟਸ ਟੂ ਫਾਰ ਫੋਰ ਮੀ, ਬਟ ਇਫ ਸ਼ੀ ਵਾਂਟਸ ਟੂ ਗੋ ਦੈਨ ਆਈਲ ਕਮ ਐਂਡ ਵਾਚ ਵਿਦ ਹਰ।
0: ਅੱਛਾ, ਫਿਰ ਮਸਲਾ ਹੱਲ ਹੋਇਆ ਕਿ ਨਹੀਂ?
6: ਨਹੀਂ ਨਹੀਂ, ਤੋ ਆਈ ਡਿਡ ਨਾਟ ਨੋ ਕਿ ਮੈਂ ਅਗਰ ਉਸਕੋ ਵੌਇਸ ਨੋਟ ਦੂੰ ਤੋ ਯੇ ਮਿਊਟ ਅਨਮਿਊਟ ਹੋ ਜਾਤਾ ਹੈ।
0: ਹਾਂ, ਹੋ ਜਾਤਾ ਹੈ ਯੇ ਵੀ। ਫਿਰ ਆਪਕੇ ਲਈ ਰਿਚਰਡ ਜੀ ਮੈਨੇ ਈਜ਼ੀ ਕਰ ਦਿਆ ਹੈ ਨਾ, ਕਿ ਵਾਟ ਵਾਸ ਦਾ ਟੌਪ ਬੈਸਟ ਥਿੰਗ ਦੈਟ ਹੈਪਨ ਟੂ ਯੂ ਦਿਸ ਵੀਕ, ਯੂ ਲਰਨਡ ਅ ਨਿਊ ਥਿੰਗ, ਸਹੀ ਹੋ ਗਿਆ ਕਿ
6: ਨਹੀਂ? ਨਹੀਂ, ਕੱਲ ਅਨਦਰ, ਕੱਲ ਮੈਂ ਰੋਏ ਕੇ ਸਾਥ ਆਈ ਵਾਸ ਟਾਕਿੰਗ ਅਬਾਊਟ ਯੂ, ਆਈ ਡਿਡ ਨਾਟ ਨੋ ਹੂ ਕ੍ਰਿਸ਼ਨਾ ਵਾਸ, ਔਰ ਜਬ ਮੈਂ ਦੇਖਾ ਮੈਨੇ ਕਹਾ ਆਈ ਮੈਟ ਹਿਮ ਇਨ ਦਾ ਵਾਰ ਐਂਡ ਰੋਏ ਹੈਜ਼ ਆਲਸੋ ਮੈਟ ਯੂ।
0: ਅੱਛਾ, ਕਿਆ ਬਾਤ ਹੈ, ਵਾਹ ਵਾਹ ਜੀ ਜੀ, ਆਈ ਗੈਸ ਆਈ ਹੈਵ ਮੈਟ ਹਿਮ, ਯਾ ਯਾ ਯਾ ਯਾ, ਮੈਨੂੰ ਲੱਗਦਾ
6: ਇਨ ਦਾ ਫਿਲਮ ਫੈਸਟੀਵਲ ਯੂ ਹੈਵ ਮੈਟ ਹਿਮ।
0: ਜੀ ਜੀ ਜੀ ਜੀ ਜੀ,
6: ਔਰ ਮਤਲਬ ਨਾਟ ਅਫੀਸ਼ੀਅਲੀ ਬਟ ਦੇਖਾ ਹੋਇਆ। ਹਾਂ
0: ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ,
6: ਕਿਆ ਕਹਿੰਦੇ ਯਸ ਜੀ ਕੋ ਵੀ ਦੇਖਾ ਹੋਏਗਾ, ਬਟ ਵੀ ਨੇਵਰ ਸਪੋਕ ਟੂ ਯਸ ਜੀ, ਬਟ ਆਫਟਰ ਬੀਇੰਗ ਵਿਦ ਰੇਡੀਓ, ਹਾਂਜੀ ਵੀ ਨੋ ਹੂ ਯਸ ਜੀ ਇਜ਼ ਆਲਸੋ।
0: ਹਾਂ ਲੈ ਜੀ, ਯਸ਼ ਯਸ਼ ਹੋਈ ਪਈ ਹੈ ਹਰ ਪਾਸੇ, ਤੁਸੀਂ ਕਹਿ ਰਹੇ ਹੋ ਯਸ ਜੀ ਇਜ਼, ਸਹੀ ਕਿ ਨਹੀਂ? ਯਸ ਜੀ, ਯਸ ਜੀ ਕਾ ਨਾਮ ਕਾ ਫਿਰ ਮਤਲਬ ਯਹੀ ਹੁੰਦਾ ਨਾ, ਫੇਮ ਹੁੰਦਾ, ਤੋ ਵੋ ਤੋ ਸ਼ੀ ਹੈਜ਼ ਟੂ ਬੀ ਐਟ ਪਾਰ ਵਿਦ ਹਰ ਨੇਮ।
1: ਤੁਸੀਂ ਨਾ ਆਪਣੇ ਨਾਂ ਦੇ ਅਕੋਰਡਿੰਗ ਇੰਨੇ ਵਿਆਹ ਕਰ ਲਓ।
0: ਹਾਂ ਨਹੀਂ ਇਹ ਗੱਲ ਸਹੀ ਹੈ, ਸਹੀ ਗੱਲ ਹੈ, ਸਹੀ ਗੱਲ ਨਹੀਂ। ਪਰ ਦੇਖੋ ਕ੍ਰਿਸ਼ਨਾ ਦਾ ਜਿਹੜਾ ਡੈਫੀਨੇਸ਼ਨ ਵਾਲਾ ਮੀਨਿੰਗ ਹੈ ਹਨਾ, ਉਹ ਤਾਂ ਹੁੰਦਾ ਸ਼ਾਮ, ਸ਼ਾਮ ਦਾ ਰੰਗ ਹਨਾ, ਫਿਰ ਉਹ ਤਾਂ ਫਿਰ ਮੈਂ ਕੰਪਲੈਕਸ਼ਨ ਦੇ ਹਿਸਾਬ ਨਾਲ ਹੀ ਚੱਲ ਸਕਦਾ ਉਹਦੇ ਅੰਦਰ ਹਨਾ, ਕਾਂਟ ਡੂ ਐਨੀਥਿੰਗ ਐਲਸ।
6: ਜੀ ਰਿਚਰਡ ਜੀ, ਕੋਈ ਚੀਜ਼ ਜੋ ਮੈਨੂੰ ਅੱਛੀ ਲਗਾ ਕੱਲ ਜੋ ਰੋਏ ਆਲਸੋ ਲਾਈਕ ਦੈਟ, ਯੂ ਸੇਡ ਦੈਟ ਇਨ ਦ ਨੈਕਸਟ 5 ਟੂ 10 ਇਅਰਸ ਆਲ ਦਿਸ ਵਿਲ ਬਿਕਮ ਸਟੈਟਿਸਟਿਕ ਬਿਕੋਜ਼ ਦੋਸ ਪੀਪਲ ਹੂ ਮਾਈਗ੍ਰੇਟਡ
0: ਜੀ
6: ਆਫਟਰ 47
0: ਜੀ
6: ਦੇ ਵੋਂਟ ਬੀ ਦੇਅਰ ਐਨੀ ਮੋਰ।
0: ਜੀ ਬਿਲਕੁਲ ਬਿਲਕੁਲ, ਇਹ ਤੇ ਹੈ, ਇਹ ਰਿਐਲਿਟੀ ਹੈ।
6: ਕੱਲ ਇੱਕ ਹੋਰ ਚੀਜ਼ ਬਤਾਨਾ ਭੁੱਲ ਗਿਆ ਕਿ ਮੇਰੇ ਡੈਡ ਜੋ ਮੇਰੇ ਇਸਤੇ ਪਹਿਲੇ ਕਾਫੀ ਦਫਾ ਗਏ ਵਹਾਂ ਐਂਡ ਗੋਟ ਸਟਫ ਫੋਰ ਦੇਮ, so many shopkeepers did not charge my father a single penny because it was going to their brothers or sisters in India.
0: Wow.
6: So that was another great thing about Pakistan, which I don't think will happen in India, ki koi Pakistan aise free saman bhej de.
0: Depend karta. It depend karta. Matlab, because I have had a personal experience with that, so I was, haan, to maine, to maine kaha ki bhai, theek hai bhai, lekar jao. हमारा सलाम अदब दुआ देना। अच्छा वो एक ये भी कह सकते हैं कि वो लोग पिलग्रिमेज पर जा रहे थे तो आगे उनके कोई नून में था, उनके लिए उन्होंने लेकर जाना था, तो मुझे हमेशा याद रहा कि मेरे फादर साहब जब गए थे ना 70s में, तो वो उन्होंने वहाँ पर ना 4 घंटे में ही एक बंदे ने उनके साइज का ना कुर्ता और सलवार जो होते हैं जिसे हम पठानी सूट कहते हैं, वो बना दिया था। सो माय फादर यूज्ड टू टेल मी कि ही वाज सच अ लवली फेलो कि उसको बहुत ज्यादा मनाकर मुझे पैसे देने पड़े जब मैंने बताया कि मैं उस पार का हूँ। तो मैंने कहा कि भाई रहना नहीं चाहिए उधार किसी तरह का, तो ये ठीक है। पता क्या, पॉलिटिकल स्टांस इतने हैवी और इंडिया इतना ज्यादा डाइवर्सिफाइड है कि ये चीजें too much personal, meri soch hai too much personal hai to people who are still in north india and all, hai na, middle india thoda cut off ho jata hai isse, south india cut off ho jata hai isse, aur isme ye nahi hai ki wo log galat sochte hain, unhe pata nahi hai, just ki jis cheez ka pata nahi usse lena dena nahi, hai na, kal basic point hamara appa hi gal karde hi ki basically jo lebanon ch ho reha hai, syria ch hoya inne saal to hunda aa reha hai na, te jo hai na appa gaza di gal karde hain ya fir iran di gal karde hain ki sade layi oh log stats nahi kyunki appa utthe di mitti nu nahi jande, utthe de lokan nu personally nahi jande ki oh assi desensitize ho jande us lihaz naal,
1: correct?
6: But I've got so many friends from kashmir, from bangladesh and all, and they have the same feeling.
0: यार रिचर्ड जी, आपको तो ना व्लॉग श्लॉग कोई शुरू करना चाहिए, आप यू आर सच घूमा हुआ, क्या कहते हैं घूमा हुआ बंदे, नहीं कहते इंग्लिश
1: में बंजारा,
0: बंजारा नहीं, यू आर अ वेरी वेल, ओहो
6: ग्लोब टॉटर।
0: हाँ यू, वैसे मैंने ये नहीं कहना, पर चलो ये भी ठीक है, अच्छा वर्ड है ना, हमें वो व्याकरण में बहुत यहाँ शब्द नहीं था, एक शब्द है ना, आपने वो कर दिया ग्लोब ग्लोब टॉटर। हाँ यहाँ पर तो चलो
6: and it was just a coincidence that my first girlfriend was a Kashmiri Pandit and Ranjot also met her. Melbourne, out of all the places in the world she landed in Melbourne
0: with her family.
6: I mean she's very happily married, she's got 2 kids.
1: फिर
0: नाम लिया तो बदनाम हो जाएगी, क्या बात है, वेरी गुड यार रिचर्ड जी, मतलब मैं हैंग आउट करते हैं यार किसी
6: दिन। मैं दोस्ती दिल से करता हूँ, जिंदगी भर के लिए करता
0: हूँ। अरे नहीं, गुड, दैट इज गुड, ऐसे ही होना चाहिए, है ना, यही बात आपकी मुम्मल को पता होती है, महेंद्र को पता होती तो लाइफ कितनी चिल होनी सी, इन्हें लोगों ने चिल नहीं करने देता मुम्मल नु, आ बड़ी प्रॉब्लम है।
1: फिर हम उनकी कहानियां कैसे याद करते,
0: हाँ है ना, फिर हम उनकी कहानियां कैसे याद करते कि यार जो भी उन लोगों ने, है ना, ये भी बात है कि हम जितनी लोक कथाएं सुन लेते हैं या फिर उनके बारे में जानते हैं उनमें यही होता कि उस क्योंकि उस एरा की है तो लोग थोड़ा सा तोड़ते मरोड़ते भी रहते हैं।
1: मैंने बोला ना एक ये कहानी आपको अलग अलग तरीके की मिल जाएगी, पर ये जो है वहाँ के फोकलोर, वहाँ के बेसिक लोकल लोगों की कहानी।
0: तो जी एक और फोकलोर, मॉडर्न टाइम फोकलोर 40 दिन आज रिलीज हो रही है। रिचर्ड जी देख रहे हो कि नहीं देख रहे हो, फिर लिखूं नाम कि ना लिखूं?
6: I'm coming because of you all.
0: Chalo, done ho gaya.
6: But I'll still come. I'll
0: sold.
6: I'll see if Dr. Pragya can join me or not. Nahi to I'll definitely come. 90% she might come, but if she's working, then she'll decline it. नहीं तो वो आएगी जरूर।
0: नहीं तो मुझे लगता है कि आपका आपका रابطہ हर सबब में कहीं ना कहीं है, किसी ना किसी को आप एट अ पॉइंट उठा ही लेंगे, ले ही आएंगे साथ में। Am I right or am I right?
6: और फोक स्टोरी से एक याद आया, मेरी नानी जी बोलती थी
0: जी,
6: बिकॉज उस समय नानियां ही कहानियां सुनाती थी ज्यादातर।
0: जी, जी जी जी।
6: तो देयर वाज अ नेपली सेइंग व्हिच आई फॉरगॉटन, बट द ट्रांसलेशन वाज दैट लिसनिंग इज लाइक अ गार्लैंड ऑफ गोल्ड। स्टोरी टेलिंग, ट्रू स्टोरी टेलिंग इज लाइक अ गार्लैंड ऑफ फ्लावर्स, एंड व्हेन यू कंबाइन द टू इट गोज स्ट्रेट टू हेवन एंड इट बिकम्स अ लेगेसी।
1: वाह वाह वाह,
0: क्या बात है।
1: थैंक यू रिचर्ड जी,
0: थैंक यू रिचर्ड जी, थैंक यू सो मच फॉर।
6: क्योंकि आजकल के बच्चों को ग्रैंड पेरेंट्स के साथ रहना, इट्स अ ब्लेसिंग इफ दे कैन, बिकॉज दे आर अ वॉकिंग टॉकिंग एनसाइक्लोपीडिया। वो आपको कोई जीमेल एआई कहीं पे नहीं मिलेगा। तो जो भी अपने ग्रैंड पेरेंट्स के साथ बिता सकते हैं टाइम, ग्रैब इट विद बोथ देयर आर्म्स।
0: ओके
1: जी जी जी, थैंक यू,
0: बिल्कुल सही बात
1: है।
0: थैंक यू रिचर्ड जी, थैंक यू सो मच।
6: सी यू ऑल इन द इवनिंग
0: चढ़दी कला जी, वी विल सी यू इन द इवनिंग इवनिंग इवनिंग इवनिंग जी, मिलेंगे, मिलते रहेंगे, है ना। तो सानू जी कॉल आ रही सी कि प्लीज व्हाट्सएप पे कॉल ना करो, नॉर्मल कॉल करो जी, डायरेक्ट कॉल करिए कि तद ही गलबात बनती है। तो मैं थोड़े मैसेजेस वगैरह ले लवा
1: जी। जी
0: ठीक है जी। पहला मैसेज अपना लेना जी कि क्योंकि आज मैं बैठा गाइस, है ना, तो वरिंदर शर्मा जी नु फिर बहुत खुशी हो गई कि हाजी यार स्लीप एंड रिलैक्स वाले वरिंदर जी।
1: अच्छा अच्छा।
0: वो कहते कि यार हैलो कृष्णा जी अड़िया जी, प्रोग्राम बहुत वधिया चल रहा, तो इस खुशी जी उन्होंने फिर तो कहता कि जी एक बेड लैन ते एक मैट्रेस मुफ्त मुफ्त मुफ्त,
1: बहुत बहुत
0: बेड लेने आए और गद्दा इनकी तरफ से ले जाए। हुई कि नहीं गल बात, है ना। थैंक यू सो मच। एंड होर जे तुसी रेडियो हांजी दा हवाला इहदे लई भी भाई रेडियो हांजी दा रेफरेंस दे रहे हो, ते एक होर है जी कि जे तुसी कॉटन मैट्रेस भी उत्थों लैंदे हो तां एक पोर्टेबल शोल्डर मसाजर भी मुफ्त मुफ्त मुफ्त। रेडियो हांजी का दीजिए हवाला और लेकर जाइए बहुत ही बढ़िया बढ़िया डील स्लीप एंड रिलैक्स से। हमारा नाम लीजिए और लीजिए बेड के साथ गद्दा और गद्दे के साथ हेड, ओ नहीं सॉरी शोल्डर मसाजर,
1: आपके कंधों का भार
0: थोड़ा सा हल्का करें स्लीप एंड रिलैक्स के शोल्डर मसाजर के साथ। क्या बात है, मैंने वॉइस ओवर चे पै जाना चाहिए, की लादा थोनू
1: कुछ लॉटरी वोटरी चल रही पंजाब दे विच चलदे
0: ए असली लॉटरी है, असली लॉटरी, असली लॉटरी है, बाकी निकली है यही असली है, सही कि नहीं। सानू आरव मुंगा जी ने भेजा जी कि यादें भी बड़ी अजीब होती हैं, बिना आवाज दिए चली आती हैं, कभी हंसा जाती हैं, कभी रुला जाती हैं, और दिल में पुराने लम्हे जगा जाती हैं। क्या बात। तो उन्होंने होरी भेजा कि उसकी आंखें पसंद हैं, सितारों से भरी रातें पसंद हैं, दूर से सुनी उसकी बातें पसंद है, तारीफ के काबिल है उसकी जुल्फें भी, पर मुझे ज्यादा उसकी आंखें पसंद है।
1: वाह वाह वाह,
0: क्या बात है, क्या बात है जी। ते सानू भारद्वाज सेवी जी ने मैसेज भेजे, परिपना दीदी कैवे हो, ठीक ठाक करो मैसेज आ गया, क्या बात है जी। प्लीज विश तुम्हारे जीजा जी को जन्मदिन की बधाई दो जी। थैंक यू जी, हैप्पी बर्थडे टू यू, हैप्पी बर्थडे टू यू, हैप्पी बर्थडे टू यू, हैप्पी बर्थडे टू यू। मेरे जीजा जी सारे जीजा जी हो गए। बहुत बहुत मुबारक नितिन प्रशा जी, थानू बर्थडे दियाँ बहुत बहुत बहुत मुबारक। इस तरीके नाल मैं जिन्ना थानू इरीटेट करता रहना, तुम इरीटेट होंगे रहो, थोड़ी सहन शक्ति इसी तरीके बनी रहे, मैं कहना होर वधे। एंड लव यू लॉर्ड्स, ते आज शाम नू पार्टी।
1: हां ता ही तुसी कह रहे सी कि अग वालांगे मैं। वाह वाह वाह, बहुत बहुत मुबारक जी सारे परिवार नू, ते दीदी जी के पति हुए थे आज।
0: हां जी हां जी, हमारे दीदी जी के पति हुए हैं जी आज, देखो हां। ते इधर टाइगर जी कहंदे ने कि उबी पाजी कैन राइट एंड से एनीथिंग एज भाभी डजंट लिसन टू रेडियो। अच्छा लवली लवली, सस्पेंस ता टाइगर साहब तुसी खोल लिया। नाम भी टाइगर साहब दा इस तरह दा ही है ना कि ये यशराज यूनिवर्स है ना, स्पाई यूनिवर्स है, ना कल ही मतलब काम शुरू हो सकता है ना दा स्पाई वाली गल। ते विशाल विजय जी किताब वाला तो कहंदे ने अन्नी है। अच्छा सॉरी जी सॉरी, विशाल जी ने मैं इन्हां तो साबर अली साबर दी किताब मंगवाई सी, बहुत ज्यादा फास्ट इन्होंने मैनू पूरे एक साल बाद देती, ते बाद च मैनू ही कर रहे ने कि अन्नी नहीं तू वेख रही है। ओके ओके, अन्नी नहीं तू वेख रही है कि सारी दुनिया मेरी

0: ਉਹ ਕੰਡੀਸ਼ਨ ਨਹੀਂ ਦਰਦ ਦਰਦ ਦਰਦ ਦਰਦ ਪੜਦੇ
1: ਤੇ ਉਹਨਾਂ ਨੂੰ ਲੱਗਿਆ ਬੜੀ ਦੇਰ ਸੋਚਦਾ ਰਹਿ ਮੈਂ
0: ਤੂੰ ਕੰਡੀਸ਼ਨਸ ਪੜ ਮੈਂ ਕਵਿਤਾ ਲਿਖਦਾ
2: ਤੂੰ ਕੰਡੀਸ਼ਨਸ ਪੜ ਮੈਂ ਕਵਿਤਾ ਲਿਖਦਾ ਤੇ ਸਾਡੇ ਨਾਲ ਲਾਸਟ ਕਾਲਰ ਨੇ ਜੀ ਅੱਜ ਦੇ 865 ਤੁਸੀਂ ਔਨ 에ਅਰ ਹੋ ਹੈਲੋ
3: ਹਾਂਜੀ ਸਤਿ ਸ਼੍ਰੀ ਅਕਾਲ ਭਾਈ
2: ਸਤਿ ਸ਼੍ਰੀ ਅਕਾਲ ਜੀ
0: ਕੀ ਨਾਮ ਹੈ ਤੁਹਾਡਾ
3: ਮੈਂ ਬੋਲ ਰਿਹਾ ਸਿਡਨੀ ਤੋਂ ਟੋਨੀ
2: ਓ ਜੀ ਟੋਨੀ ਜੀ ਕਿਵੇਂ ਹੋ ਠੀਕ ਠਾਕ ਓਕੇ
0: ਜੀ
3: ਬਿਲਕੁਲ ਠੀਕ ਠਾਕ ਜੀ ਤੇ ਬਸ ਜੀ ਮੈਨੂੰ ਵੀ ਦੋ ਘਰ ਲਾਈਨਾਂ ਬੜੀਆਂ ਪੁਰਾਣੀਆਂ ਯਾਦ ਆ ਗਈਆਂ ਸੀਗੀਆਂ ਵਿਰਸਾ ਸੀਗਾ ਆਪਣਾ ਮਨਮੋਹਨ ਵਾਰਸ ਜੀ ਦਾ
2: ਜੀ
3: 13-14 ਸਾਲ ਪਹਿਲਾਂ ਸੁਣਿਆ ਸੀ ਕੋਈ ਗਲਤੀ ਹੋ ਜਾਏ ਤਾਂ ਮਾਫ਼ ਕਰਿਓ
2: ਜੀ ਜੀ ਜੀ
3: ਤੇ ਪਰ ਫਿਰ ਵੀ ਗੁਣਗਾਉਂਦਾ ਰਹਿੰਦਾ ਮੈਂ
0: ਹਾਂਜੀ ਹਾਂਜੀ ਕੋਈ ਚੱਕਰ ਨਹੀਂ
3: ਤੇ ਇਹ ਸੀਗਾ ਸ਼ਾਇਦ ਇੰਗਲੈਂਡ ਦਾ ਵਿਰਸਾ ਸੀਗਾ ਤੇ ਕਹਿੰਦਾ ਸੋਰੀ ਗਲਾ ਵੀ ਖਰਾਬ ਹੈ ਥੋੜਾ ਸਿਡਨੀ ਤੁਹਾਨੂੰ ਪਤਾ ਹੀ ਹੈ ਗਲਾ ਪ੍ਰੋਬਲਮ ਚੱਲਦੀ ਹੈ ਸਾਰੇ ਦੀ
0: ਸਿਡਨੀ ਕੀ ਇੱਥੇ ਵੀ ਇਹੀ ਹਾਲ ਹੈ ਭਾਜੀ
3: ਹਾਂਜੀ
0: ਜੀ
3: ਕਹਿੰਦਾ ਕੋਈ ਸੱਜਣ ਵੀ ਕਿਸੇ ਸੱਜਣ ਦਾ ਤੋੜੇ ਨਾ ਵਿਸ਼ਵਾਸ ਨਫ਼ਰਤ ਭੁੱਲ ਜਾਏ ਸਾਰਿਆਂ

ਸਿਰ ਟੱਕਣੇ ਨੂੰ ਸਾਰਿਆਂ ਨੂੰ ਹੀ ਮਿਲ ਜੇ ਕੋਈ ਨਿਵਾਸ, ਕਦੇ ਕਿਸੇ ਦੀ ਜਾਨ ਲਵੇ ਨਾ ਚੰਦਰੀ ਭੁੱਖ ਪਿਆਸ, ਇੱਜ਼ਤ ਅਣਖ ਤੇ ਤੰਦਰੁਸਤੀ ਵੀ ਹੋਵੇ ਸਭ ਦੇ ਪਾਸ, ਮਿਹਨਤ ਦਾ ਮੁੱਲ ਮਿਲ ਜਾਏ

0: ਅਰਦਾਸ,
1: ਬਹੁਤ ਖੂਬ,
0: ਮੇਰੀ ਅਰਦਾਸ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ ਟੁਲਨੀ।
0: ਅੱਗੇ ਥੋੜੀ ਲਾਈਨ ਉਹਨਾਂ ਦੀ ਯਾਦ ਆਈ ਸੀ, ਕਹਿੰਦਾ ਜਦੋਂ ਵੀ ਮੈਂ ਇੰਗਲੈਂਡ ਦੀ ਧਰਤੀ ਤੇ ਆਉਂਦਾ
1: ਜੀ,
0: ਮੈਨੂੰ ਇੱਕ ਮਹਾਨ ਸ਼ਖਸ ਜਿਹਨੇ ਧਰਮ ਦੇ ਵਿੱਚ ਵਿਖਰੇਵਿਆਂ ਤੋਂ ਉੱਤੇ ਉੱਠ ਕੇ ਪੰਜਾਬੀ ਹੋਣ ਦਾ ਸਬੂਤ ਦਿੱਤਾ, ਸ਼ਹੀਦ ਊਧਮ ਸਿੰਘ ਦੇ ਵਾਰਸ ਜੀ ਆਇਆਂ ਨੂੰ, ਜੀ ਆਇਆਂ ਨੂੰ।
1: ਬਹੁਤ ਜੀ ਜੀ ਜੀ
0: ਜੀ, ਬੜਾ ਹੀ ਪਿਆਰਾ ਉਹਨਾਂ ਦਾ ਵਿਰਸਾ ਸੀਗਾ, ਬੜਾ ਪੁਰਾਣਾ, ਉਹਦੀ ਇੱਕ ਇੱਕ ਮਤਲਬ ਵਰਡ ਪਰੋ ਕੇ ਲਿਖਿਆ ਹੋਇਆ ਸੀਗਾ, ਗੱਲ ਕਰਦਾ ਆ ਰਿਹਾ ਸੀਗਾ ਕਿਤੇ ਵੀਡੀਓ ਕਾਲ, ਤੇ ਉਹ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ, ਤਾਂ ਮੈਂ ਵੀ ਵਿੱਚ ਜੀ ਸਮਾਈਲ ਜੀ ਕਰਤੀ, ਤੇ ਮੈਨੂੰ ਕਹਿੰਦੀ ਅੱਜ ਸਮਾਈਲ ਕਿਉਂ ਕਰ ਰਹੇ ਹੋ, ਬੜੀ ਸਮਾਈਲ ਕਰ ਰਹੇ ਹੋ। ਮੈਨੂੰ ਸ਼ੇਰ ਯਾਦ ਆ ਗਿਆ, ਤੇ ਮੈਂ ਉਦੀ ਬੋਲਤਾ, ਮੈਂ ਉਹਨੂੰ ਸ਼ੇਰ ਸ਼ੂਰ ਦੇ ਆਪ ਹੀ ਬਣਾ ਬਣਾ ਸਮੁੰਦਰ ਨੂੰ।
1: ਤੇ
0: ਮੈਂ ਕਿਹਾ, ਉਨ੍ਹੋਂਨੇ ਹਸੀ ਕੀ ਦੀਵਾਲੀ ਮਨਾਈ ਤੋ ਹਮਨੇ ਕੁਛ ਨਹੀਂ ਕਹਾ, ਹਮਨੇ ਕਿੱਦਾਂ ਕਿਹਾ ਸੀਗਾ ਉਸ ਤੇ, ਬੜਾ ਵਧੀਆ ਬਣਿਆ ਸੀਗਾ, ਹਮਨੇ ਉਨ੍ਹੋਂਨੇ ਹਸੀ ਕੀ ਦੀਵਾਲੀ ਮਨਾਈ, ਹਮਨੇ ਕੁਛ ਨਾ ਕਹਾ, ਹਮਨੇ ਮੁਸਕਰਾਹਟ ਕਾ ਦੀਆ ਕਿਆ ਜਲਾਇਆ, ਜਲ
1: ਉੱਠੇ
0: ਬੜਾ ਵਧੀਆ। ਤੇ ਓਹਦੇ ਤੇ ਤੁਸੀਂ ਪਿੱਛੇ ਜੀ ਚਿਕਨ ਡਰਮਸਟਿਕ ਵਗੈਰਾ ਦਾ ਮੈਰੀਨੇਟ ਕਰਕੇ ਤੇ ਉਹ ਬਣਾਇਆ ਸੀਗਾ, ਤੇ ਉਹ ਬੜਾ ਵਧੀਆ ਲੱਗਿਆ ਤਰੀਕਾ।
2: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਮੈਂ ਵੀ ਨਾ ਥੋੜਾ ਜਿਹਾ, ਮੈਨੂੰ ਵੀ ਸ਼ੌਂਕ ਹੈਗਾ ਚੈਨਲ ਦਾ, ਮੇਰਾ ਵੀ ਹੈਗਾ ਮੋਟੀਵੇਸ਼ਨਲ, ਕਹੀਦਾ ਨਾ ਕਿਸੇ ਨੂੰ ਮੋਟੀਵੇਟ ਕਰਨਾ, ਤੇ ਮੇਰਾ ਚੈਨਲ ਹੈ ਮੋਟੀਵੇਟ ਵਿਦ ਟੋਨੀ ਚਾਹਲ, ਚਾਹਲ ਮੇਰਾ ਅੱਗੇ ਸਰ ਨੇ।
2: ਓਕੇ, ਕਰ ਲਓ ਸਾਰੇ ਸਬਸਕ੍ਰਾਈਬ ਫਿਰ।
0: ਹਾਂਜੀ, 231 ਮੇਰੇ ਹੈਗੇ ਵੈਸੇ ਸਬਸਕ੍ਰਾਈਬਰ, 231, ਤੇ ਆਈ ਹੋਪ ਜੇ ਮੈਂ ਇੰਨੇ ਬਣਾਉਂਦਾ ਨੀ ਹੈ, ਜੇ ਹੋਰ ਹੋਣਗੇ ਤੇ ਵੀ, ਮੈਂ ਜ਼ਿਆਦਾ ਨੀ ਕੋਈ ਐ ਨੀ ਹੈ, ਸਾਰਾ ਮਿਕਸ ਬਣਾਉਂਦਾ, ਜਿੱਦਾਂ ਥੋੜਾ ਕਾਰਡੀਓ ਵਗੈਰਾ, ਕਾਰਡੀਓ ਦਾ ਮੈਨੂੰ ਸ਼ੌਂਕ ਹੈ ਵੀਕਐਂਡ ਤੇ, ਕਾਰਡੀਓ ਐਡ ਕਰਦਾ, ਤੇ ਹੋਰ ਵਿੱਚ ਕੁਕਿੰਗ ਵੀ ਮਾੜੀ ਮੋਟੀ ਕਦੇ ਕਦੇ ਕਰ ਲੈਂਦਾ, ਵਾਈਫ ਵੈਸੇ ਮੈਨੂੰ ਬੜਨ ਨੀ ਦਿੰਦੀ ਕਿਚਨ,
2: ਉਹ ਫਿਰ ਸਫਾਈਆਂ ਕਰਨੀ ਡਬਲ ਹੋ ਜਾਂਦਾ ਨਾ ਕੰਮ ਸਾਰਾ।
1: ਬਟ ਅਮੇਜ਼ਿੰਗ ਟੋਨੀ ਜੀ, ਵੈਰੀ ਨਾਈਸ। ਸਬਸਕ੍ਰਾਈਬਰ ਕਾਊਂਟ ਵਗੈਰਾ ਨਹੀਂ ਵੇਖਣਾ ਜੀ, ਆਪਣੀ ਇੱਛਾ ਦੇ ਨਾਲ ਬਣਾਓ, ਕ੍ਰੀਏਸ਼ਨ ਕ੍ਰੀਏਟਰ ਵਗੈਰਾ ਕਰੋ। ਤੇ
0: ਸਰ ਜੀ, ਮੈਂ ਇੰਸਟਾ, ਟਿਕਟੋਕ, ਥਰੈਡ, ਆਈ ਐਮ ਆਊਟ ਆਫ ਦੇਅਰ ਆਲ ਥਿੰਗਸ, ਓਨਲੀ ਯੂਟਿਊਬ, ਯੂਟਿਊਬ ਤੇ ਫੇਸਬੁੱਕ। ਫੇਸਬੁੱਕ ਚ ਮੈਂ ਮਾਰਕੀਟ ਪਲੇਸ ਕਦੇ ਕਦੇ ਚੈੱਕ ਕਰਦਾ ਨਾ, ਤਾਂ ਰੱਖੀ ਹੋਈ ਹੈ, ਤੇ ਯੂਟਿਊਬ ਹੈ। ਯੂਟਿਊਬ ਦੇ ਉੱਪਰ ਮੇਰਾ ਚੈਨਲ ਹੈ ਜੀ, ਮੋਟੀਵੇਟ ਵਿਦ ਟੋਨੀ ਚਾਹਲ।

0: ਦੁਗਣੀ ਮਿਹਨਤ ਹੋ ਜਾਂਦੀ ਹੈ ਜਨਾਨੀਆਂ ਦੀ। ਤੁਸੀਂ ਕਰਦੇ ਹੋ ਕੁਕਿੰਗ? ਵੈਸੇ ਲੱਗਦਾ ਤੇ ਨਹੀਂ ਹੁੰਦਾ।
1: ਨਹੀਂ ਬਿਲਕੁਲ ਨਹੀਂ, ਮੈਂ ਖਾਣਾ ਬਹੁਤ ਵਧੀਆ ਤਰੀਕੇ ਨਾਲ, ਵੈਰੀ ਗੁੱਡ ਈਟਰ, ਮੂੰਹ ਬੰਦ ਰਹੇਗਾ ਮੇਰੇ, ਕੀ ਕਹਿੰਦੇ ਆਪਾਂ, ਦਾੜਾਂ ਇਕਦਮ ਸਹੀ ਤਰੀਕੇ ਨਾਲ ਚੱਲਦੀਆਂ,
0: ਵੈਰੀ ਗੁੱਡ ਐਟ,
1: ਕੋਈ ਚਪ ਚਪ ਦੀ ਆਵਾਜ਼ ਨਹੀਂ,
0: ਕੋਈ ਫੋਕ
1: ਨਾ ਨਾ ਨਾ, ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ, ਕੋਈ ਨਹੀਂ, ਵੈਰੀ ਇੰਪੈਕੇਬਲ ਈਟਰ, ਇੰਪੈਕੇਬਲ ਈਟਰ। ਤੁਸੀਂ ਤੁਸੀਂ ਬੁਲਾਓ ਮੈਨੂੰ ਕਿਸੇ ਦਿਨ।
0: ਇਹਦੇ ਕ੍ਰਿਸ਼ਨਾ ਜੀ, ਸਾਡੇ ਮੈਂ ਕੋਟਾ ਦੀ ਆ ਨਾ, ਤੇ ਸਾਡੇ ਘਰ ਦੇ ਸਾਹਮਣੇ ਉਹਨਾਂ ਦਾ ਸਰਨੇਮ ਤੇ ਮੈਨੂੰ ਨਹੀਂ ਪਤਾ, ਪਰ ਪੰਡਿਤ ਫੈਮਿਲੀ ਹੈ ਸਾਰੇ ਨਾ, ਉਹ ਬ੍ਰਾਹਮਣ ਬ੍ਰਾਹਮਣ ਕਹਿੰਦੇ ਅਸੀਂ ਨਾ, ਬ੍ਰਾਹਮਣ ਫੈਮਿਲੀ, ਤੇ ਉਹਨਾਂ 10 ਭਰਾ ਹੈ ਉਹ ਲੋਕ, 10
1: ਬੱਲੇ,
0: ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਨਾ, ਮਤਲਬ ਨਾ ਕਿਸੇ ਨੂੰ ਕਿਸੇ ਦੇ ਮੁਹੱਲੇ ਨੂੰ ਯਾਦ ਨਹੀਂ ਹੁੰਦੇ, ਤੇ ਨੰਬਰ ਵਾਈਜ਼ ਬੁਲਾਉਂਦੇ, ਨੰਬਰ 1 ਅੰਕਲ, ਨੰਬਰ 2 ਅੰਕਲ ਦੀ ਫੈਮਿਲੀ, ਐਵੇਂ ਕਰਕੇ, ਤੇ ਲਿਟਰਲੀ 10 ਭਰਾ ਉਹਨਾਂ 'ਚ, ਹੁਣ ਕੁਛ ਤੇ ਪੂਰੇ ਵੀ ਹੋ ਗਏ, ਤੇ ਮੈਨੂੰ ਉਹ ਜਦੋਂ ਵੀ ਤੁਹਾਡੇ ਨਾਲ ਗੱਲਾਂ ਕਰਦੀ ਨਾ, ਉਹ ਫੈਮਿਲੀ ਬੜੀ ਯਾਦ ਆਉਂਦੀ ਹੈ,
1: ਫੈਮਿਲੀ ਯਾਦ ਆਉਂਦੀ
0: ਹੈ, ਕਿਉਂਕਿ ਮਤਲਬ ਜਿਵੇਂ ਤੁਸੀਂ ਕਹਿੰਦਾ ਮੈਂ ਖਾਂਦਾ ਬੜਾ ਵਧੀਆ, ਉਹ ਲੋਕ ਵੀ ਮਤਲਬ ਖਾਣ ਦੇ ਸ਼ੌਕੀਨ, ਤੇ ਸਭ ਤੋਂ ਪਹਿਲਾਂ ਕਹਿੰਦੇ ਪੰਡਿਤ ਜੀ ਹਮੇਸ਼ਾ ਸ਼ੁਰੂਆਤ ਮਿੱਠੇ ਸੇ ਕਰਤੇ, ਉਹਨਾਂ ਨੂੰ ਮਤਲਬ ਉਹਨਾਂ ਦੀ ਫੈਮਿਲੀ 'ਚ ਮਿੱਠਾ ਮਤਲਬ ਉਹਨਾਂ ਦੇ ਘਰ ਦਾ ਹਮੇਸ਼ਾ ਮਤਲਬ ਬੈਸਟ।
1: ਅੱਛਾ ਨਹੀਂ, ਮੈਂ ਵੈਸੇ ਆਈ ਐਮ ਸਵੀਟ ਟੂਥ ਆਈ ਵੁੱਡ ਸੇ, ਪਰ ਮੈਂ ਸਹੀ ਦੱਸਾਂ ਮੈਂ ਬਹੁਤਾ ਫੂਡੀ ਨਹੀਂ।
0: ਅੱਛਾ,
1: ਹਾਂ
0: ਓਕੇ,
1: ਮੈਨੂੰ ਮੈਨੂੰ ਜ਼ਹਿਮਤ ਲੱਗਦੀ ਹੈ, ਜਿਸਾ ਘਰੇ ਕੋਈ ਇੱਦਾਂ ਦੀ ਚੀਜ਼ ਬਣ ਰਹੀ ਹੋਵੇ ਜਿਹੜੀ ਬਾਹਰ ਮਿਲਦੀ ਹੈ, ਤੇ ਮੈਂ ਜੱਜ ਕਰਦਾ ਕਿ ਕਿਉਂ ਬਣਾ ਰਹੇ ਹੋ ਯਾਰ, ਹਨਾ, ਬਾਹਰੋਂ ਮਿਲਦੀ। ਮੈਨੂੰ ਸ਼ੌਂਕ ਹੈ ਕਿ ਮੈਂ ਬਾਹਰ ਜਾ ਕੇ ਕਿਤੇ ਬੈਠਾ, ਜਗ੍ਹਾ ਦਾ ਐਂਬੀਅੰਸ ਵਗੈਰਾ ਵਧੀਆ ਹੋਵੇ, ਐਂਡ ਹਾਂ, ਐਂਡ ਫਿਰ ਤੁਸੀਂ ਉੱਥੇ ਜੋ ਮਰਜ਼ੀ ਮੰਗਾ ਲਓ, ਉਹਦੇ ਅੰਦਰ ਵੀ ਕੋਈ ਨਹੀਂ, ਮਤਲਬ ਨੋ ਇਸ਼ੂਜ਼, ਜੋ ਮਰਜ਼ੀ।
0: ਮੈਂ ਆਲ ਦਾ ਲਾਈਕ ਬਿਲਕੁਲ ਅਪੋਜ਼ਿਟ, ਮੈਨੂੰ ਇਦਾਂ ਲੱਗਦਾ ਹੈ ਹਰ ਚੀਜ਼ ਮੈਂ ਘਰੇ ਹੀ ਬਣਾਉਣੀ ਹੈ, ਭਾਵੇਂ ਕੁਛ ਵੀ ਹੋਵੇ।
1: ਉਹ ਸ਼ੌਂਕ ਹੈ ਨਾ, ਇੱਕ ਇੱਕ ਸ਼ੌਂਕ ਹੈ, ਫਿਰ ਸ਼ੌਂਕ ਹੋਣਾ ਤੇ ਫਿਰ ਬਾਅਦ ਚੋਂ ਬੀਇੰਗ ਟੈਲੈਂਟਡ ਇਨਫ ਟੂ ਬੀ ਏਬਲ ਟੂ ਮੇਕ ਇਟ, ਹੈ ਨਾ। ਇਸ ਤਰ੍ਹਾਂ ਨਹੀਂ ਮੇਰੇ, ਅੱਛਾ ਇੱਥੇ ਆ ਕੇ ਮੈਨੂੰ ਇਹ ਥੋੜ੍ਹਾ ਜਿਹਾ ਹੋਇਆ ਕਿ ਆਈ ਸ਼ੁੱਡ ਬੀ ਏਬਲ ਟੂ ਕੁੱਕ ਅ ਬਿਟ, ਕਿਉਂਕਿ ਹੁਣ ਤੁਸੀਂ ਜਦੋਂ ਕਿਸੇ ਵੀ ਮਹਿਫਲ 'ਚ ਬੈਠਦੇ ਹੋ ਤੇ ਬੰਦੇ ਵੀ ਆਪਾਂ ਛੱਦੇ ਗੱਲਾਂ ਕਰਦੇ, ਯਾਰ ਮੈਂ ਉਦੋਂ ਨਾ ਇਸ ਤਰ੍ਹਾਂ ਆਹ ਦਾਲ ਬਣਾਈ ਸੀ ਬਹੁਤ ਵਧੀਆ, ਤੇ ਇੱਦਾਂ ਰਹਿ ਗਿਆ, ਮੈਂ ਆਇਆ ਯਾਰ ਮੈਂ ਮਿਸ ਆਊਟ ਕਰ ਰਿਹਾ। ਪਰ ਮੈਂ ਅੱਜ ਤੱਕ ਜਦੋਂ ਵੀ ਕੋਸ਼ਿਸ਼ ਕੀਤੀ ਹੈ ਨਾ, ਕੁਛ ਨਾ ਕੁਛ ਖਰਾਬ ਹੀ ਕੀਤਾ। ਹਾਂ, ਸੈਵੀ ਭਾਰਦਵਾਜ ਜੀ ਦਾ ਹੁਣੇ ਮੈਸੇਜ ਆਇਆ ਸੀਗਾ, ਮੈਂ ਜਦੋਂ ਇਹਨਾਂ ਵੱਲ ਸੀ ਤੇ ਇਹਨੇ ਕਿਹਾ ਕਿ ਕ੍ਰਿਸ਼ਨਾ ਮੈਂ ਇੱਕ ਮਿੰਟ, ਮੈਂ ਇੱਧਰ ਉੱਧਰ ਹੈ ਨਾ ਕਿਤੇ ਹੋਣੇ ਇੱਧਰ ਉੱਧਰ ਕਿ ਲਿਵਿੰਗ ਰੂਮ 'ਚ, ਕਿ ਨਾ ਤੂੰ ਵੈਜੀਟੇਬਲਸ ਸੌਤੇ ਕਰਦੇ, ਮੈਂ ਕਰ ਦਿੰਦਾ, ਪਤਾ ਨਹੀਂ ਕਿਸ ਤਰੀਕੇ ਨਾਲ, ਮੈਨੂੰ ਨਹੀਂ ਪਤਾ, ਮੈਂ ਅੱਜ ਵੀ ਮੰਨਦਾ ਕਿ ਇਹ ਕੋਈ ਕਾਲਾ ਜਾਦੂ ਹੈ, ਇਹ ਕੋਈ ਰੱਬ, ਇਹ ਉੱਪਰੋਂ ਰੱਬ ਨਹੀਂ ਚਾਹੁੰਦਾ ਮੈਂ ਕਿਚਨ 'ਚ ਬਣਾ, ਪਤਾ ਨਹੀਂ ਉਹ ਕੀ ਪੋਣਾ ਹੁੰਦਾ, ਹੈ ਨਾ, ਉਹ ਕਿਸ ਤਰੀਕੇ ਨਾਲ ਮੇਰੀ ਕਲਾਈ ਨਾਲ ਅਟਕਿਆ, ਤੇ ਮੈਂ ਅੱਗ ਸਪੈਚੁਲਾ ਵੀ ਉਹਦਾ ਵੁਡਨ, ਤੇ ਉਹ ਵੀ ਮਤਲਬ ਬਾਏ ਬਾਏ ਟਾਟਾ ਹਲਕਾ ਜਿਹਾ ਹੋ ਗਿਆ, ਉਹਨੇ ਕਿਹਾ ਤੂੰ ਅੱਜ ਤੋਂ ਬਾਅਦ ਨਾ ਇੱਧਰ, ਕਹਿੰਦੀ ਇੱਧਰ ਹੋ ਜਾ, ਇੱਧਰ ਹੋ ਜਾ। ਫਿਰ ਮਾਤਾ ਜੀ ਨੂੰ ਵੀ ਹਮੇਸ਼ਾ ਇਹੀ ਰਿਹਾ ਕਿ ਬੇਟਾ ਥੋੜਾ
0: ਆਪ ਦੂਰ ਰਹੇ, ਆਪ ਖਾਈਏ,
1: ਜੋ ਤੁਸੀਂ ਕਿਹਾ ਨਾ ਐਕਚੁਅਲੀ ਰਿਐਲਿਟੀ ਉਹੀ ਆ, ਬੰਦੇ ਬਣਾ ਲੈਣ ਹੈ ਨਾ, ਤੇ ਖਲਾਰਾ ਖਲੂਰਾ ਵਾਧੂ ਪੈ ਜਾਏ ਕਿ ਪੂਰਾ ਪ੍ਰੋਸੈਸ, ਹਾਂ ਕਿ ਉਹ ਪੂਰਾ ਪ੍ਰੋਸੈਸ, ਬਾਅਦ ਚੋਂ ਲੇਡੀਜ਼ ਆਰ ਕਲੀਨਿੰਗ ਐਂਡ ਆਲ ਦੈਟ ਨਾ, ਮੈਂ ਇਸ ਕਰਕੇ ਜੱਜ ਕਰਦਾ, ਮੈਂ ਕਹਿੰਦਾ ਯਾਰ ਬਣਾ ਕੇ ਰਹੇ ਹੋ, ਚਿੱਲ ਕਰੋ ਨਾ, ਜਿਹਨੇ ਬਣਾਉਣਾ ਨਾਲ ਨਾਲ ਕਰੀ ਜਾਣਾ, ਯਾਰ ਹੈਲਪ ਕਰਾ ਦਿਓ ਮਾੜੀ ਜੀ, ਉਹ 'ਚ ਮੈਂ ਕੋਸ਼ਿਸ਼ ਕਰਦਾ ਕਿ ਹੈਲਪ ਵਗੈਰਾ ਕਰਾ ਸਕਾਂ, ਇੰਨਾ ਕਿ ਮੈਂ ਗੁੱਡ ਬੋਏ ਹੋ ਗਿਆ। ਜੀ
0: ਨੀਤੂ ਜੀ, ਆਲੂ ਮੈਂ ਤੁਹਾਡੇ ਫੇਵਰੇਟ ਪਰੌਂਠੇ ਬਣਾਉਣੇ, ਜੇ ਤੁਸੀਂ ਕੱਦੂਕਸ਼ ਕਰ ਦੋਗੇ,
1: ਖਸ਼ ਖਸ਼ ਖਸ਼, ਉਹ ਤਾਂ ਛਿੱਲ ਦੇਾਂਗੇ ਵਾਲੀ ਹੋ ਗਈ ਅੱਜ ਤੇ ਗੱਲ,
0: ਹਰੀ ਮਿਰਚਾਂ ਕੱਟ ਦੋਗੇ, ਲੂਣ ਮਸਾਲਾ ਮੈਂ ਆਪ ਪਾ ਦਾਂਗੀ।
1: ਵੈਰੀ ਗੁੱਡ, ਵੈਰੀ ਗੁੱਡ, ਤੇ ਸਾਨੂੰ ਜੀ ਸੁਖਦੀਪ ਸਿੰਘ ਘੁੰਮਣ ਸਾਹਿਬ ਲਿਖ ਕੇ ਭੇਜਦੇ ਨੇ ਜੀ ਕਿ ਖੁਸ਼ੀਆਂ ਖੇੜਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਖੂਨਦਾਨ ਤੋਂ ਵੱਡਾ ਕੋਈ ਮਹਾਨ ਪੁੰਨ ਨਹੀਂ ਹੁੰਦਾ, ਵਾਹ, ਵੋਟਾਂ ਤੋਂ ਬਗੈਰ ਮੰਤਰੀ ਸੰਤਰੀ ਕਦੇ ਵੀ ਚੁਣ ਨਹੀਂ ਹੁੰਦਾ, ਪਰਾਤ ਤੋਂ ਬਗੈਰ ਆਟਾ ਸੋਹਣਾ ਗੁਣ ਨਹੀਂ ਹੁੰਦਾ, ਵਾਹ ਕਿਆ ਬਾਤ ਹੈ, ਵੈਰੀ ਨਾਈਸ, ਵੈਰੀ ਨਾਈਸ। ਸ਼ਰਾਬੀ ਤੇ ਵਿਕਾਰੀ ਬੰਦਾ ਸ਼ਰਾਬ ਦੇ ਨਸ਼ੇ ਤੋਂ ਬਗੈਰ ਕਦੇ ਵੀ ਟੁੰਨ ਨਹੀਂ ਹੁੰਦਾ, ਫਿਲਮੀ ਕਲਾਕਾਰ ਸਨੀ ਦਿਓਲ ਦੇ ਵਰਗਾ 2.5 ਕਿਲੋ ਦਾ ਜਗ ਤੇ ਕੋਈ ਘੁੰਮਣ ਦਾ ਹੁੰਦਾ ਕਸੂਰ ਨਹੀਂ ਹੁੰਦਾ, ਵਾਹ। ਆਪਰੇਸ਼ਨ ਵੇਲੇ ਇਨਸਾਨ ਦਾ ਸਰੀਰ ਟੀਕੇ ਤੋਂ ਬਗੈਰ ਕਦੇ ਸੁੰਨ ਨਹੀਂ ਹੁੰਦਾ, ਵਾਹ ਵਾਹ ਵਾਹ ਵਾਹ ਵਾਹ। है वेरी गुड. जगह जगह खुल गए नौजवान पीढ़ी लई लेजर सेंटर क्योंकि वाला नू हुन मशीन दे नाल 100% मुन नहीं हुंदा. अच्छा वाह वेरी गुड. सियाल ते निम दी वधिया लकड़ नू लगदा कदे भी घुन नहीं हुंदा. कहिंदा घुम्मण जिस इंसान उपर हो जावे अकाल पुरख दी मेर फिर ओ इंसान विच कोई औगुण नहीं हुंदा. क्या बात है क्या बात है. इधर घुम्मण वर्गिया ने तां हमेशा गल्लां लिखदे रहना सच्चियां ते कन्ना दे कच्चियां तो फिर भी सुन नहीं हुंदा. वेरी नाइस अमेजिंग वर्क अमेजिंग वर्क. ते जी आपां होर मैसेजेस भी ले लिए. नरेंद्र सिंह सैमी साहब कहिंदे ने कृष्णा जी राहत इंदौरी जी दा कुछ हो जाए. नहीं जी वो तो हूँ नहीं रहे. इदा नहीं कही यार गलत गल है. इन्ने अच्छे शायर से उन्होंने कुछ नहीं होना चाहिए. चलो पर चलो हो गया. उन्होंने बेटा लिखता है. बेटा बहुत अच्छा लिखता है. उस दिन थोड़ा दसा ही ना सरताज वेरी गुड. मतलब बाकी गुण आ जाते हैं बल्ले है ना. किसी ने चलो फिर आप राहत इंदौरी साहब का सुनाने.
0: बिल्कुल बिल्कुल.
1: जाते जाते आप
0: कोई तो है कोई मूवी रिकमेंडेशन.
1: मूवी रिकमेंडेशन 40 दिन देखो भाई. पर टीवी के ऊपर टीवी के ऊपर टीवी के ऊपर देखो एक ना सीरीज है मेनू बहुत पसंद है. मैं अपनी वाइफ नू स्पेशली दिखाई कि भाई देख तू तो उन्होंने भी बहुत पसंद आई. सो मैं थोनू सारा नू कह कि जरूर देखना. इट्स अबाउट हाइस्ट चोरी चकारी पर फिल्म है. एंड उस समय दे सारे सुपरस्टार्स उसदे अंदर ने. जॉर्ज क्लूनी ब्रैड पिट मैट डेमन. फिल्म का नाम है ओशंस 11. तो उसका अगला पार्ट है ओशंस 12. फिर उस तो अगला पार्ट है ओशंस 13. वक्री वक्री चोरियां कर दे. वेरी स्टाइलिश मूवी.
0: एक तो 10 कितने गए
1: हैं. ओशंस 11 इस करके कि वो मेन करैक्टर नाम है ओशन. तो ओदे 11 बंदे जिन्हां नाल वो रल के चोरी करदा. अगले च एक होर ऐड होंदा 12 एक होर 13.
0: मैं लिख लेनी है क्योंकि वीकेंड है तो
1: ये देखियो जरूर. बहुत वधिया प्राइम ते है. ते फिर मुड़ के काफी मकबूल हुई फ्रेंचाइजी. एल पचीनो तक ने काम किया ओदे अंदर की अमेजिंग वर्क. आईएमडीबी दे उपर ये तीनों सीरीज ये तीनों फिल्मां टॉप 250 फिल्मां च बहुत सालां तक रही. ते उस तो बाद ओशंस 8 बनी. वह मैं हजे तक नहीं देखी. देखनी है. ओदे अंदर वो जेड़ा ओशन मेन बंदा दिखाया ओदी भैन चोरी कर दी. सो दैट इज ऑल ऑल फीमेल कास्ट. एन हैथवे ते सैंड्रा बुलक ते रिहाना भी है. तो वो देखने वाली है. सो मेरे वालों रेकमेंडेशन 4 फिल्मों की इकट्ठी देती है. मर्जी नाल देखो.
0: मेरे वालों एक शॉर्ट फिल्म जूस शेफाली शाह दी है. ओदे च बड़ी बड़ी क्विक जी है. मतलब लगता है 14 मिनट दी है आई थिंक. ओदे विच बस यही दिखाया कि बेसिकली इंडियन सोसाइटी का कि गैट टूगैदर है. बंदे बाहर बैठे है. सारी जनानियां अंदर किचन दे विच. गर्मी का टाइम है. बहुत ही ब्यूटीफुली पिक्चराइज लाइक सटायर कह लो. और एक सोसाइटी का एक इदा का एंगल दिखाया है कि जिहड़ा मतलब किसी नूं रियलाइज भी नहीं हुंदा वो है. ते इसी जिहड़ी है ना रॉयल स्टैग बैरल सिलेक्ट दी मूवी है शॉर्ट फिल्म. एदी चटनी भी बहुत वधिया
1: है. चटनी
0: है ना टिस्का चोपड़ा दी शेफाली शाह दी. एक नीना गुप्ता दी पिन्नी भी आई सी. ते ये छोटी छोटी जी बड़ी क्यूट क्यूट जी शॉर्ट फिल्म.
1: वैसे वैसे जिहड़ा चैनल तुसी दसो दोबारा दस्यो. इस चैनल दे उपर ऑलमोस्ट सारियां ही बेस्ट बेस्ट ने. नसीर शाह साहब दी भी बहुत वधिया सी. मैनूं याद नहीं आ रहा.
0: मैनू मैनू एकदम
1: ओदा जे मैं एंड दसदा कि किस बेस ते तो फिर वो मतलब ओदा प्लॉट खुल जाएगा. पर पानी रखो होठों पे चिंगारी रखो. आंख में पानी रखो होठों पे चिंगारी रखो. जिंदा रहना है तो तरकीबें बहुत सारी रखो. राह के पत्थर से बढ़कर कुछ नहीं है मंजिलें. राह के पत्थर से बढ़कर कुछ नहीं है मंजिलें. रास्ते आवाज देते हैं. सफर जारी रखो. एक ही नदी के हैं ये दो किनारे दोस्तों. एक ही नदी के हैं ये दो किनारे दोस्तों. दोस्ताना जिंदगी से मौत से यारी रखो. आते जाते पल ये कहते हैं हमारे कान में. आते जाते पल ये कहते हैं हमारे कान में. कूच का ऐलान होने को है तैयारी रखो. और ले तो आए शायरी बाजार में राहत मियां. ले तो आए शायरी बाजार में राहत मियां, क्या जरूरी है कि लहजे को भी बाजारी रखो।
0: वाह वाह वाह।
1: सो राहत इंदौरी साहब मरहूम बहुत अव्वल दर्जे दे राइटर ते बहुत ही ज्यादा अव्वल दर्जे दे आरजे थोड़े तो हुन विदा लेंगे।
0: उम्मीद करते हैं तुहानू शो वधिया लग्या होना
1: जी। उम्मीद करते हैं ते साडे कोल हजे भी इफ आई एम नॉट मिस्टेकन 3 इनवाइट्स दी जगह है जे तुसी चाहने हो अज शाम नू विलेज सिनेमाज सनशाइन दे विलेज सिनेमाज च अज शाम नू 6 बजे प्रीमियर शो होस्ट करन जा रहे हैं सी 40 दिन फिल्म दा ते साडे कोल 3 इनवाइट्स हजे भी ने। इफ यू आर इंटरेस्टेड यू कैन मैसेज अस एंड हर इनवाइट दे उपर 2 लोग आ सकदे ने
0: ते अज दा ही है
1: ते याद रखना जी के अज दा ही है। जिन्हां नूं इनवाइट्स असी दे चुके हैं वो भी प्लीज़ याद रखन, जिन्हां नूं आपां अगों दवांगे प्लीज़ याद रखन। अज दे 6 बजे दे शो दा ही है कि उस तो बाद वाला काम नहीं है जी, इस चीज़ का थोड़ा ध्यान रखना। तो जाते जाते मैं सारे अपने प्यारे प्यारे दोस्तों भरावां वीरां नूं एक गाने नाल छड़ के जावांगा जो उन्होंने उन्होंने नॉस्टैल्जिक दिनों का जो जिस आप खुला अखाड़ा कहने ना तो खुले अखाड़े वाली गलबात वाला ही होएगा वह कि याद आ जाएगी अपन पुरानी यादा। सुनते रहो बने रहो रेडियो हाँ जी 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ, ਔਰ ਆਪ ਮੁਝੇ ਚੁਣ ਰਹੇ ਰੇਡੀਓ ਅਚੀਵਰ।

0: ਸ਼ਰਨੈਕਸਸ
1: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ
2: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਪੋਲੇ ਨੇ ਕਸੂਤੇ ਫਸਾਤੇ
2: ਓਏ ਪੋਲੀ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਪੋਲੀ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: Hi, this is Umang Kumar aur pyar se log mujhe okay kehte hain aap sun rahe hain Radio Hanji 1674 AM keep listening

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਗੌਤਮ ਕਪਿਲ ਨੇ ਸਾਡੇ ਨਾਲ ਸਿਡਨੀ ਸਟੂਡੀਓ ਤੋਂ। ਅੱਜ 19 ਤਰੀਕ ਹੈ ਜੂਨ ਦਾ ਮਹੀਨਾ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ। ਗੌਤਮ ਜੀ ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਸੰਜੋਤ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਔਰ ਪਹਿਲੀਆਂ ਕੁਝ ਖਬਰਾਂ, ਵੈਸੇ ਅਮਰੀਕਾ ਇਰਾਨ ਸਮਝੌਤੇ ਦੀਆਂ ਗੱਲ ਕਰਾਂਗੇ। ਅੱਜ ਹੋਣਾ ਸੀ, ਹੋਇਆ ਨਹੀਂ, ਘਬਰਾਓ ਨਾ, ਸਮਝੌਤਾ ਤਾਂ ਹੋ ਗਿਆ ਪਰ ਫਿਰ ਵੀ ਅੱਜ ਦੇ ਦਿਨ ਇਹ ਗੱਲਬਾਤ ਅੱਗੇ ਤੁਰਨੀ ਸੀ, ਕਿਉਂ ਨਹੀਂ ਤੁਰਨੀ ਹੈਗੀ ਤੇ ਉਹਦੀ ਵੀ ਖਬਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਦੁਨੀਆਂ ਭਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਤਬਾਹੀਆਂ ਮਚ ਰਹੀਆਂ ਨੇ, ਬੜੇ ਥਾਵਾਂ ਦੇ ਉੱਤੇ ਇਸ ਕਿਸਮ ਦੇ ਹਮਲੇ ਵਾਪਰ ਰਹੇ ਨੇ। ਸਭ ਤੋਂ ਪਹਿਲਾਂ ਅਫਰੀਕਨ ਕੰਟਰੀ ਨਾਈਜਰ ਦੀ ਗੱਲ, ਜਿੱਥੇ ਨਾਈਜਰ ਦੇ ਰਾਜਧਾਨੀ ਨਿਆਮੇ ਸ਼ਹਿਰ ਦੇ ਵਿੱਚ ਬੰਦੂਕਧਾਰੀਆਂ ਨੇ ਸ਼ਹਿਰ ਦੇ ਹਵਾਈ ਅੱਡੇ ਦੇ ਉੱਤੇ ਹੀ ਹਮਲਾ ਕਰ ਦਿੱਤਾ। ਏਅਰਪੋਰਟ ਦੇ ਉੱਤੇ ਧਮਾਕਿਆਂ ਤੇ ਗੋਲੀਬਾਰੀ ਦੀਆਂ ਕੱਲ ਰਾਤ ਵੇਲੇ ਬੜੀਆਂ ਜਿਹੜੀਆਂ ਆਵਾਜ਼ਾਂ ਸੁਣੀਆਂ ਗਈਆਂ ਸੀ। ਦੱਸਿਆ ਗਿਆ ਹੈ ਕਿ ਨਿਆਮੇ ਦੇ ਏਅਰਪੋਰਟ ਦੇ ਉੱਤੇ ਪਹਿਲਾਂ ਬੰਦੂਕਧਾਰੀਆਂ ਨੇ ਧਮਾਕਾ ਕੀਤਾ, ਬੰਬ ਵਿਸਫੋਟ ਕੀਤਾ, ਬਾਅਦ ਦੇ ਵਿੱਚ ਫਿਰ ਗੋਲੀਬਾਰੀ ਕੀਤੀ। ਖਬਰ ਅਦਾਰੇ AP ਦੀ ਰਿਪੋਰਟ ਦੇ ਮੁਤਾਬਕ ਸੁਰੱਖਿਆ ਅਧਿਕਾਰੀਆਂ ਨੇ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਪੂਰੀ ਮੁਕੰਮਲ ਨਾ ਹੋਣ ਦੇ ਪਿੱਛੇ ਇੱਕ ਕਾਰਨ ਦੱਸਿਆ। ਉਂਝ ਵੀ ਨਾਈਜਰ ਜਾਂ ਇਸ ਆਦੇ ਆਲੇ ਦੁਆਲੇ ਦੇ ਜਿਹੜੇ ਅਫਰੀਕੀ ਮੁਲਕ ਨੇ ਉੱਥੇ ਘਰੇਲੂ ਹਮਲੇ ਹੁੰਦੇ ਰਹਿੰਦੇ ਨੇ। ਨਾਈਜਰ ਦੇ ਨੈਸ਼ਨਲ ਸਿਵਲ ਏਵੀਏਸ਼ਨ ਏਜੰਸੀ ਦਾ ਕਹਿਣਾ ਹੈ ਕਿ ਏਅਰਪੋਰਟ ਦੇ ਉੱਤੇ ਗਤੀਵਿਧੀਆਂ ਆਮ ਦੇ ਵਾਂਗ ਸੀ ਕਿਉਂਕਿ ਵੀਕਡੇ ਸੀ ਤੇ ਗੋਲੀਬਾਰੀ ਤੋਂ ਬਾਅਦ ਕੁਝ ਜਿਹੜੇ ਇੱਥੇ ਲੋਕ ਸੀ ਉਹ ਭੱਜਦੇ ਹੋਏ ਦਿਖਾਈ ਦਿੱਤੇ। 2023 ਦੇ ਵਿੱਚ ਹੋਏ ਤਖਤਾ ਪਲਟ ਤੋਂ ਬਾਅਦ ਫੌਜੀ ਸ਼ਾਸਨ ਨਾਈਜਰ ਦੇ ਵਿੱਚ ਆ ਗਿਆ। ਹੁਣ ਫੌਜੀ ਸ਼ਾਸਨ ਦੇ ਉਲਟ ਇੱਕ ਦੋ ਨਹੀਂ ਬਲਕਿ ਕਈ ਜਿਹਾਦੀ ਗਰੁੱਪ ਨੇ, ਜਿਹੜੇ ਲੋਕਲ ਬਾਗੀ ਗਰੁੱਪ ਵੀ ਜਿਨ੍ਹਾਂ ਨੂੰ ਕਿਹਾ ਜਾ ਸਕਦਾ, ਉਹ ਇਸ ਅਕਸਰ ਆਮ ਤੌਰ ਦੇ ਉੱਤੇ ਫੌਜ ਦੇ ਨਾਲ ਆਡਾ ਲੈਂਦੇ ਰਹਿੰਦੇ ਨੇ ਇਸ ਕਿਸਮ ਦੇ ਨਾਲ। ਇਸ ਅਫਰੀਕੀ ਮੁਲਕ ਦੇ ਵਿੱਚ ਅਕਸਰ ਇਸ ਕਿਸਮ ਦੇ ਜਿਹੜੇ ਹਮਲੇ ਦੇਖਣ ਨੂੰ ਮਿਲਦੇ ਨੇ ਔਰ ਆਮ ਲੋਕ ਉਹਦਾ ਨੁਕਸਾਨ ਚੁੱਕਦੇ ਨੇ। ਇਹ ਏਅਰਪੋਰਟ ਨਾਈਜਰ ਦਾ ਇੱਕ ਰਣਨੀਤਿਕ ਕੇਂਦਰ ਵੀ ਹੈ, ਇੱਥੇ ਨਾਈਜਰ ਦੀ ਹਵਾਈ ਫੌਜ ਦਾ ਬੇਸ ਵੀ ਹੈ ਔਰ ਨਾਈਜਰ, ਬੁਰਕੀਨਾ ਫਾਸੋ ਤੇ ਮਾਲੀ ਇਹਨਾਂ ਤਿੰਨਾਂ ਦੇਸ਼ਾਂ ਦਾ ਸਾਂਝਾ ਫੌਜੀ ਅੱਡਾ ਜਾਂ ਇੰਝ ਕਹਿ ਸਕਦੇ ਹਾਂ ਕਿ ਹੈੱਡਕੁਆਟਰ ਵੀ ਹੈ। ਇਸ ਕਰਕੇ ਵੀ ਇਸ ਦੀ ਅਹਿਮੀਅਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਇੱਥੇ ਹਮਲਾ ਬੋਲਿਆ ਗਿਆ। ਪਰ ਉਧਰ ਦੂਜੇ ਪਾਸੇ ਇੱਕ ਹਮਲਾ ਐਸਾ ਸੀ ਜਿਹੜਾ ਕਿ ਜੰਗ ਹੀ ਚੱਲ ਰਹੀ ਹੈ, ਉਸ ਜੰਗ ਦੇ ਵਿੱਚ ਇਹ ਹਮਲਾ ਹੋਇਆ ਔਰ ਕਾਫੀ ਵੱਡੀਆਂ ਸੁਰਖੀਆਂ ਬਣ ਗਈਆਂ ਨੇ। ਹਾਲਾਂਕਿ ਯੂਰਪੀ ਮੀਡੀਆ ਨੇ ਇਸ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਹੋਣੀ ਕਿਉਂਕਿ ਯੂਰਪੀ ਮੀਡੀਆ ਦੇ ਹੱਕ ਦੇ ਵਿੱਚ ਇਹ ਗੱਲ ਨਹੀਂ ਜਾਂਦੀ। ਹਮਲਾ ਯੂਕਰੇਨ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਉੱਤੇ ਕੀਤਾ। ਜਦੋਂ ਤੋਂ ਜੰਗ ਇਹ ਸ਼ੁਰੂ ਹੋਈ ਹੈ 2023 ਫਰਵਰੀ ਮਹੀਨੇ ਤੋਂ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਭ ਤੋਂ ਵੱਡਾ ਯੂਕਰੇਨ ਦੇ ਦੁਆਰਾ ਰੂਸ ਦੇ ਉੱਤੇ ਕੀਤਾ ਗਿਆ ਹਮਲਾ ਮੰਨਿਆ ਜਾ ਸਕਦਾ। ਕਰੀਬ 200 ਡਰੋਨ ਰੂਸ ਦੇ ਰਾਜਧਾਨੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਉੱਤੇ ਨਿਸ਼ਾਨਾ ਬਿੰਨ ਕੇ ਦਾਗੇ ਗਏ ਨੇ। ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਅੱਗਾਂ ਲੱਗਣ, ਆਸਮਾਨ ਤੋਂ ਕਾਲੇ ਧੂੰਏ ਉੱਠਦੇ ਦਿਖਾਈ ਦਿੱਤੇ ਨੇ। ਮਾਸਕੋ ਦੇ ਗਵਰਨਰ ਆਂਦਰੇਈ ਵੋਰਬੋਵ ਦੇ ਮੁਤਾਬਕ ਇਸ ਹਮਲੇ ਦੇ ਵਿੱਚ 17 ਲੋਕ ਜ਼ਖਮੀ ਹੋਏ ਨੇ। ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਦੇਸ਼ ਭਰ ਦੇ ਅੰਦਰ 1000 ਡਰੋਨ ਤੇ ਰੂਸ ਯੂਕਰੇਨ ਦੀਆਂ 4 ਕਰੂਜ਼ ਮਿਜ਼ਾਈਲਾਂ ਨੂੰ ਫੁੰਡ ਵੀ ਦਿੱਤਾ ਗਿਆ। ਉੱਥੇ ਹੀ ਰੂਸ ਦੇ ਦੱਖਣੀ ਰੋਸਟੋਵ ਖੇਤਰ ਦੇ ਵਿੱਚ ਇੱਕ ਤੇਲ ਭੰਡਾਰ ਕੇਂਦਰ ਦੇ ਉੱਤੇ ਵੀ ਨਿਸ਼ਾਨਾ ਬਣਾਇਆ ਗਿਆ। ਇੱਥੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਨੇ ਇੱਕ ਵਾਰ ਫਿਰ ਤੋਂ ਮਾਸਕੋ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਕਿਉਂਕਿ ਪਿਛਲੇ ਹਫ਼ਤੇ ਰੂਸ ਨੇ ਬੜੇ ਭਿਆਨਕ ਹਮਲੇ ਜਿਹੜੇ ਸੀ ਉਹ ਯੂਕਰੇਨ ਦੇ ਉੱਤੇ ਕੀਤੇ ਸੀ। ਉਹਨਾਂ ਕਿਹਾ ਕਿ ਅਸੀਂ ਜੰਗ ਨਹੀਂ ਸੀ ਚਾਹੁੰਦੇ, ਅਸੀਂ ਕਦੇ ਨਹੀਂ ਸੀ ਚਾਹੁੰਦੇ, ਪਰ ਜੇਕਰ ਯੂਕਰੇਨ ਜਲੇਗਾ ਤਾਂ ਉਸਦਾ ਸੇਕ ਮਾਸਕੋ ਤੱਕ ਪਹੁੰਚੇਗਾ, ਇਹੀ ਅਸੀਂ ਦੱਸਣਾ ਚਾਹੁੰਦੇ ਸੀ। ਇਸ ਦਰਮਿਆਨ ਵਲਾਦੀਮੀਰ ਜ਼ੇਲੈਂਸਕੀ ਨੇ ਇੱਕ ਵਿਸਤਾਰਤ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਹੈ ਕਿ 15 ਜੂਨ ਨੂੰ ਹੋਏ ਹਮਲਿਆਂ ਦਾ ਇੱਕ ਜਵਾਬ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਯੂਕਰੇਨ ਚੁੱਪਚਾਪ ਬੈਠੇਗਾ ਤਾਂ ਅਜਿਹਾ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਟੈਲੀਗ੍ਰਾਮ ਦੇ ਉੱਤੇ ਆਪਣਾ ਇਹ ਸੰਦੇਸ਼ ਦੁਹਰਾਉਂਦੇ ਹੋਏ ਰੂਸ ਦੇ ਰਾਸ਼ਟਰਪਤੀ ਨੂੰ ਜੰਗ ਖਤਮ ਕਰਨ ਦੀ ਅਪੀਲ ਵੀ ਨਾਲ ਦੀ ਨਾਲ ਕਰ ਛੱਡੀ। ਦੱਸ ਦਈਏ ਕਿ ਇਹਨਾਂ ਹਮਲਿਆਂ ਤੋਂ ਬਾਅਦ ਹਾਲੇ ਤੱਕ ਯੂਕਰੇਨ ਰੂਸ ਦੇ ਕ੍ਰੈਮਲਿਨ ਯਾਨੀ ਕਿ ਰਾਸ਼ਟਰਪਤੀ ਦਫ਼ਤਰ ਦੇ ਦੁਆਰਾ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਰਿਹਾਇਸ਼ੀ ਇਮਾਰਤਾਂ, ਤੇਲ ਰਿਫਾਇਨਰੀ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਹੋਏ ਇਸ ਹਮਲੇ ਦਾ ਰੂਸ ਮੂੰਹ ਤੋੜ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਦੇ ਸਕਦਾ ਹੈ। ਉੱਥੇ ਲੈਬਨਾਨ ਦੇ ਵਿੱਚ ਇਜ਼ਰਾਈਲੀ ਫੌਜ ਹੁਣ ਜੋ ਵੀ ਕਦਮ ਚੁੱਕੇਗੀ ਉਹ ਇਰਾਨ ਅਮਰੀਕਾ ਦੇ ਦਰਮਿਆਨ ਹੋਏ ਸਮਝੌਤੇ ਤੇ ਅਮਰੀਕਾ ਇਜ਼ਰਾਈਲ ਗੱਠਜੋੜ ਦੀ ਪ੍ਰੀਖਿਆ ਲੈ ਸਕਦਾ ਹੈ। ਜੰਗਬੰਦੀ ਦਾ ਸਮਝੌਤਾ ਹਾਲਾਂਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਇਆ, ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਮੁੱਦੇ ਦੇ ਉੱਤੇ ਹਾਲੇ ਤੱਕ ਤਾਂ ਜਨਤਕ ਰੂਪ ਦੇ ਵਿੱਚ ਚੁੱਪੀ ਧਾਰੀ ਬੈਠੇ ਨੇ। ਉਹਨਾਂ ਦੀ ਇਹ ਚੁੱਪੀ ਅਜਿਹੀ ਵੀ ਹੈ ਕਿ ਇਜ਼ਰਾਈਲ ਅਲੱਗ ਅਲੱਗ ਸਿਆਸੀ ਗੁਟਾਂ ਦੇ ਨਾਲ ਇਹ ਮੰਗ ਤੇਜ਼ ਕਰ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਗੱਲਾਂ ਨੂੰ ਨਾ ਮੰਨ ਕੇ ਲੈਬਨਾਨ ਦੇ ਵਿੱਚ ਇੱਕ ਵਾਰ ਦਿਖਾਈ ਦਿੱਤਾ ਜਾਵੇ ਕਿ ਇਜ਼ਰਾਈਲ ਹੈ ਕੀ, ਔਰ ਹਿਜ਼ਬੁੱਲਾ ਦੇ ਖਿਲਾਫ ਇੱਕ ਵੱਡੀ ਫੌਜੀ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇ। ਹਾਲਾਂਕਿ ਅਮਰੀਕਾ ਨੇ ਸਿੱਧੇ ਤੌਰ ਦੇ ਉੱਤੇ ਲੈਬਨਾਨ ਨੂੰ ਇਸ ਸਮਝੌਤੇ ਚ ਨਹੀਂ ਲਿਆ, ਪਰ ਚੇਤਾਵਨੀ ਦੇ ਦਿੱਤੀ ਉਂਗਲੀ ਖੜੀ ਕਰਕੇ ਇਜ਼ਰਾਈਲ ਨੂੰ ਕਿ ਦੇਖਿਓ ਕਿਤੇ ਸਾਡੀ ਲਾਜ ਰੱਖ ਰਹੇ ਹੋ, ਅਸੀਂ ਸਮਝੌਤਾ ਇਰਾਨ ਦੇ ਨਾਲ ਕੀਤਾ ਪਿਆ ਤੇ ਜੇ ਕਿਤੇ ਤੁਸੀਂ ਲੈਬਨਾਨ ਦੇ ਵਿੱਚ ਹਮਲਾ ਕੀਤਾ ਤਾਂ ਇਸ ਦੇ ਨਾਲ ਸਮਝੌਤੇ ਦੇ ਉੱਤੇ ਅਸਰ ਪੈਣਗੇ। ਇਰਾਨ ਤਾਂ ਸਿੱਧੇ ਤੌਰ ਤੇ ਧਮਕੀ ਦੇ ਚੁੱਕਿਆ ਹੈ ਕਿ ਲੈਬਨਾਨ ਦੇ ਉੱਤੇ ਹੋਇਆ ਹਮਲਾ ਤਾਂ ਸਮਝੋ ਸਮਝੌਤੇ ਦੀਆਂ ਮਦਾਂ ਰੱਦ। ਸੰਯੁਕਤ ਰਾਸ਼ਟਰ ਤੇ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਦੇ ਜਿਹੜੇ ਰਾਜਦੂਤ ਨੇ ਸੰਯੁਕਤ ਰਾਸ਼ਟਰ ਚ ਤੇ ਨੇਤਨਯਾਹੂ ਦੇ ਕਾਫੀ ਕਰੀਬੀ ਵੀ ਨੇ ਡੈਨੀ ਡੈਨੋਨ, ਉਹਨਾਂ ਨੇ ਇਸ ਜੰਗਬੰਦੀ ਦੇ ਸਮਝੌਤੇ ਨੂੰ ਇਜ਼ਰਾਈਲ ਦੇ ਲਈ ਬੇਹੱਦ ਖਰਾਬ ਸਮਝੌਤਾ ਦੱਸਿਆ ਹੈ। ਫਿਲਹਾਲ ਇਜ਼ਰਾਈਲ ਦੀ ਫੌਜ ਲੈਬਨਾਨ ਦੇ ਦੱਖਣੀ ਹਿੱਸੇ ਯਾਨੀ ਕਿ ਇਜ਼ਰਾਈਲ ਦੇ ਨਾਲ ਜਿਹੜੀ ਸਰਹੱਦ ਲੱਗਦੀ ਹੈ ਉਸ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕਰੀ ਬੈਠੀ ਹੈ। ਉਧਰ ਇਜ਼ਰਾਈਲ ਦੇ ਵਿੱਚ ਜਿਹੜਾ ਵਿਰੋਧੀ ਧਿਰ ਹੈ ਬਲੂ ਐਂਡ ਵਾਈਟ ਪਾਰਟੀ, ਉਹਦੇ ਸੰਸਦ ਮੈਂਬਰ ਮਾਈਕਲ ਬਿਟਨ ਨੇ ਕਿਹਾ ਕਿ ਕਿਸੇ ਵੀ ਜੰਗਬੰਦੀ ਸਮਝੌਤੇ ਦੀ ਯਾਦ ਦਿਵਾਉਣ ਤੋਂ ਪਹਿਲਾਂ ਸਾਨੂੰ ਹਿਜ਼ਬੁੱਲਾ ਦੀ ਫੌਜੀ ਕਾਬਲੀਅਤ ਖਤਮ ਕਰਨੀ ਹੋਏਗੀ, ਕਿਉਂਕਿ ਜਦੋਂ ਵੀ ਉਹ ਸਾਡੇ ਤੇ ਹਮਲਾ ਕਰਦੇ ਨੇ ਉਹ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਔਰ ਮਜ਼ਬੂਤੀ ਦੇ ਨਾਲ ਇਹ ਹਮਲਾ ਕਰਦੇ ਨੇ। ਜ਼ਾਹਰ ਜੀ ਗੱਲ ਹੈ ਕਿ ਇਸ ਸਾਲ ਇਜ਼ਰਾਈਲ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਘਰੇਲੂ ਪਾਰਟੀਆਂ ਦਾ ਦਬਾਅ ਵੀ ਬੈਂਜਾਮਿਨ ਨੇਤਨਯਾਹੂ ਤੇ ਹੈ ਤੇ ਦੂਸਰੇ ਪਾਸੇ ਡੋਨਾਲਡ ਟਰੰਪ ਦਾ ਦਬਾਅ ਵੀ ਹੈ ਤੇ ਇੱਕ ਦਬਾਅ ਇਹ ਵੀ ਹੈ ਕਿ ਕੌਮਾਂਤਰੀ ਕੂਟਨੀਤੀ ਦੇ ਵਿੱਚ ਕਿਤੇ ਉਹ ਅਲੱਗ ਥਲੱਗ ਨਾ ਪੈ ਜਾਣ ਜੇਕਰ ਕੋਈ ਐਸਾ ਉਹ ਕਦਮ ਚੁੱਕਦੇ ਨੇ ਤਾਂ। ਹਾਲ ਫਿਲਹਾਲ ਨੇਤਨਯਾਹੂ ਕੀ ਕਦਮ ਚੁੱਕਣ ਜਾ ਰਹੇ ਨੇ ਇਸ ਦਾ ਤਾਂ ਉਹਨਾਂ ਨੇ ਇਜ਼ਹਾਰ ਨਹੀਂ ਕੀਤਾ ਹੈ, ਪਰ ਇਸ ਸਮਝੌਤੇ ਨੂੰ ਲੈ ਕੇ ਹੁਣ ਕੁਝ ਗੱਲਾਂ ਜਿਹੜੀਆਂ ਨੇ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਤਰਫ ਤੋਂ ਆਈਆਂ ਨੇ। ਇੱਕ ਪਾਸੇ ਇਹ ਸਮਝੌਤਾ ਸਿਰੇ ਚੜ ਗਿਆ ਤੇ ਸਮਝੌਤੇ ਦੇ ਦਿਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਅਗਲੇ 60 ਦਿਨਾਂ ਦੇ ਵਿੱਚ ਇੱਕ ਪੱਕਾ ਸਮਝੌਤਾ ਯਾਨੀ ਕਿ ਇੱਕ ਹਾਲੇ ਤਾਂ ਇਹ ਸਿਰਫ MOU ਹੋਇਆ ਸੀਜ਼ ਫਾਇਰ ਨੂੰ ਲੈ ਕੇ ਯਾਨੀ ਜੰਗਬੰਦੀ ਨੂੰ ਲੈ ਕੇ, ਪਰ ਜੰਗ ਖਤਮ ਕਰਨ ਨੂੰ ਲੈ ਕੇ ਜਿਹੜਾ ਸਮਝੌਤਾ ਹੋਣਾ ਹੈ ਉਹ ਇਹਨਾਂ 60 ਦਿਨਾਂ ਦੇ ਵਿੱਚ ਹੀ ਹੋਣਾ। ਪਰ ਜਿਹੜੀ ਵੈਂਸ ਜਿਸ ਕਿਸਮ ਦੇ ਬਿਆਨ ਦਿੰਦੇ ਨੇ ਲੱਗਦਾ ਨਹੀਂ ਕਿ ਉਹ 60 ਦਿਨ ਲੰਘਣ ਦੇਣਗੇ। MOU ਦੇ ਉੱਤੇ ਹਸਤਾਖਰ ਹੋਣ ਤੋਂ ਬਾਅਦ ਜਿਹੜੀ ਵੈਂਸ ਨੇ ਜਿੱਥੇ ਇੱਕ ਪਾਸੇ ਇਹ ਦੱਸਿਆ ਕਿ ਹੋਰਮੁਜ਼ ਸਟ੍ਰੇਟ ਤੋਂ 125 ਕਰੋੜ ਬੈਰਲ ਤੇਲ ਐਕਸਪੋਰਟ ਹੋ ਚੁੱਕਿਆ ਲੰਘ ਚੁੱਕਿਆ, ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਹੈ। ਵੈਂਸ ਨੇ ਇਹ ਵੀ ਕਿਹਾ ਕਿ ਇਸ ਸਮਝੌਤੇ ਦੇ ਇੱਕ ਹਿੱਸੇ ਨੂੰ ਗਲਤ ਤਰੀਕੇ ਦੇ ਨਾਲ ਮੀਡੀਆ ਚ ਪੇਸ਼ ਕੀਤਾ ਜਾ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਇਰਾਨ ਦੇ ਪੁਨਰ ਨਿਰਮਾਣ ਦੇ ਉੱਤੇ $300 ਅਰਬ ਅਸੀਂ ਦੇਵਾਂਗੇ। ਇਸ ਕਿਸਮ ਦਾ ਅਮਰੀਕਾ ਨੇ ਕੋਈ ਵੀ ਇੱਕ ਵੀ ਨਵਾਂ ਪੈਸਾ ਦੇਣ ਦਾ ਵਾਅਦਾ ਨਹੀਂ ਕੀਤਾ। ਜਦੋਂ ਸਮਝੌਤੇ ਦੀਆਂ ਪੂਰੀਆਂ ਸ਼ਰਤਾਂ ਦਾ ਇਰਾਨ ਪਾਲਣ ਕਰੇਗਾ ਤਾਂ ਫਿਰ ਵਪਾਰਕ ਸੰਬੰਧਾਂ ਦੇ ਵਿੱਚ ਬਦਲਾ ਆ ਸਕਦੇ ਨੇ, ਇਹਦੇ ਬਾਰੇ ਅਸੀਂ ਸੋਚ ਸਕਦੇ ਹਾਂ। ਪਰ ਉਪਰਾਸ਼ਟਰਪਤੀ ਨੇ ਕਿਹਾ ਕਿ ਇਰਾਨ ਦੇ ਅਰਬਾਂ ਡਾਲਰ ਦੇ ਨਿਊਕਲੀਅਰ ਇਨਫਰਾਸਟ੍ਰਕਚਰ ਨੂੰ ਖਤਮ ਕਰਨ ਤੋਂ ਬਾਅਦ, ਤਬਾਹ ਕਰਨ ਤੋਂ ਬਾਅਦ ਇਰਾਨ ਨੂੰ ਬਹੁਤ ਸਾਰੇ ਫੰਡਸ ਦੀ ਜ਼ਰੂਰਤ ਹੋਏਗੀ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਫੰਡਸ ਇਰਾਨ ਨੂੰ ਆਖਿਰਕਾਰ ਕਿੱਥੋਂ ਹਾਸਲ ਹੋਣਗੇ, ਪਰ ਅਮਰੀਕੀ ਰਾਸ਼ਟਰਪਤੀ ਇਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਇਰਾਨ ਸਾਡੀਆਂ ਗੱਲਾਂ ਮੰਨਦਾ ਰਿਹਾ ਤਾਂ ਉਹਨਾਂ ਨੂੰ ਫਾਇਦਾ ਬਹੁਤ ਮਿਲੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ ਦੇ ਏਵੀਅਨ ਲੈਬੇ ਵਿੱਚ G7 ਸਮਿਟ ਤੋਂ ਬਾਅਦ ਇਸ ਸਮਝੌਤੇ ਦੇ ਉੱਤੇ ਡਿਜੀਟਲ ਹਸਤਾਖਰ ਕਰ ਦਿੱਤੇ ਸੀ, ਪਰ ਹੁਣ ਇਹ ਸਮਝੌਤਾ ਟਿਕ ਸਕੇਗਾ ਨਹੀਂ ਟਿਕ ਸਕੇਗਾ ਇਹ ਮੋਟੇ ਤੌਰ ਤੇ 3 ਗੱਲਾਂ ਦੇ ਉੱਤੇ ਨਿਰਭਰ ਕਰਦਾ ਹੈ। ਪਹਿਲੀ, ਲੈਬਨਾਨ ਦੇ ਵਿੱਚ ਇਜ਼ਰਾਈਲ ਆਪਣੀ ਮੁਹਿੰਮ ਨੂੰ ਕਿਸ ਤਰੀਕੇ ਦੇ ਨਾਲ ਜਾਰੀ ਰੱਖਦਾ ਹੈ। ਦੂਜਾ, ਇਰਾਨ ਦਾ ਪਰਮਾਣੂ ਪ੍ਰੋਗਰਾਮ। ਹਾਲਾਂਕਿ ਤਣਾਅ ਦਾ ਪ੍ਰਮੁੱਖ ਕਾਰਨ ਇਹੀ ਸੀ ਔਰ ਜੈਡੀ ਵੈਂਸੇ ਕਹਿ ਵੀ ਚੁੱਕੇ ਨੇ ਕਿ ਉਹਨਾਂ ਨੂੰ ਇਸ ਸਮਝੌਤੇ ਦਾ ਪਾਲਣ ਕਰਨਾ ਹੋਏਗਾ। ਪਰ ਮੰਨਿਆ ਜਾ ਰਿਹਾ ਹੈ ਕਿ ਇਰਾਨ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਐਨਰਿਚਡ ਯੂਰੇਨੀਅਮ ਹੈ, ਜਿਹੜਾ ਸੋਧਿਆ ਹੋਇਆ ਯੂਰੇਨੀਅਮ ਹੈ, ਉਹਨੂੰ ਹਾਲੇ ਸਰੈਂਡਰ ਨਹੀਂ ਕਰ ਸਕਿਆ ਹੈ ਤੇ ਨਾ ਹੀ ਕੀਤਾ ਹੈ। ਔਰ ਇਹ ਮੁੱਦਾ ਵੀ ਉਸੇ ਸੋਧੇ ਹੋਏ ਜਾਂ ਔਰ ਐਨਰਿਚਡ ਯੂਰੇਨੀਅਮ ਨੂੰ ਲੈ ਕੇ ਇਰਾਨ ਨੇ ਜਦੋਂ 2016 ਦੇ ਵਿੱਚ ਓਬਾਮਾ ਕਾਲ ਦੇ ਵੇਲੇ ਸਮਝੌਤਾ ਕੀਤਾ ਸੀ, ਉਦੋਂ ਇਹ ਗੱਲ ਕਹੀ ਸੀ ਕਿ ਇਸ ਯੂਰੇਨੀਅਮ ਦਾ ਇਸਤੇਮਾਲ ਘਰੇਲੂ ਊਰਜਾ ਜ਼ਰੂਰਤਾਂ ਦੇ ਲਈ ਕੀਤਾ ਜਾਏਗਾ। ਜਿਹੜੀ ਕੌਮਾਂਤਰੀ ਊਰਜਾ ਏਜੰਸੀ ਹੈ IEA, ਉਹਨਾਂ ਦੇ ਮੁਤਾਬਕ ਪਿਛਲੇ ਸਾਲ ਤੱਕ ਇਰਾਨ ਦੇ ਕੋਲ ਲਗਭਗ 400 ਕਿਲੋਗ੍ਰਾਮ ਐਸਾ ਯੂਰੇਨੀਅਮ ਜਮ੍ਹਾਂ ਸੀ ਜਿਸਦੇ ਵਿੱਚੋਂ 60% ਸੋਧਿਆ ਹੋਇਆ ਸੀ, ਐਨਰਿਚਡ ਸੀ। ਔਰ ਪਰਮਾਣੂ ਹਥਿਆਰ ਦੇ ਲਈ ਜਿਹੜਾ ਐਨਰਿਚਡ ਯੂਰੇਨੀਅਮ ਹੁੰਦਾ ਉਹਦੀ 90% ਸੋਧਿਆ ਹੋਇਆ ਉਹ ਹੋਣਾ ਚਾਹੀਦਾ। ਇਸ ਕਰਕੇ ਹੁਣ ਉਹ ਕਿੰਨਾ ਕੁ ਕੰਮ ਨੇੜੇ ਪਹੁੰਚ ਚੁੱਕਿਆ ਇਰਾਨ, ਇਹ ਤਾਂ ਨਹੀਂ ਮੰਨਿਆ ਜਾ ਸਕਦਾ। ਤੇ ਤੀਸਰਾ ਇੱਕ ਵੱਡਾ ਫੈਕਟਰ ਹੋਰਮੁਜ਼ ਸਟ੍ਰੇਟ। ਇਰਾਨ ਸੰਕੇਤ ਦੇ ਚੁੱਕਿਆ ਕਿ ਹੋਰਮੁਜ਼ ਸਟ੍ਰੇਟ ਦੇ ਬਾਰੇ ਉਹ ਓਮਾਨ ਦੇ ਨਾਲ ਗੱਲ ਕਰੇਗਾ, ਯਾਨੀ ਕਿ ਰਲ ਕੇ ਦੋਵੇਂ ਮੁਲਕ ਇੱਥੋਂ ਟੋਲ ਲਗਾਉਣਗੇ। ਹਾਲ ਫਿਲਹਾਲ ਅਮਰੀਕਾ ਨੇ ਇਹ ਗੱਲ ਕਹੀ ਹੈ, ਚੇਤਾਵਨੀ ਵੀ ਦਿੱਤੀ ਹੈ ਕਿ ਕੋਈ ਟੋਲ ਨਾ ਲਗਾਇਆ ਜਾਵੇ, ਕਿਸੇ ਕਿਸਮ ਦੇ ਨਾਲ ਕੋਈ ਪੈਸੇ ਨਾ ਵਸੂਲੇ ਜਾਣ। ਉਧਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਵੀ ਨੇ ਜਿਹੜੇ ਇਸਾਕ ਡਾਰ, ਉਹਨਾਂ ਨੇ ਅੱਜ ਦੇ ਦਿਨ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਹੋਣ ਵਾਲੇ ਇਸ ਸਮਝੌਤਾ ਸਮਾਰੋਹ ਦੇ ਰੱਦ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦਈਏ ਕਿ ਇਸਾਕ ਡਾਰ ਨੇ ਦੱਸਿਆ ਕਿ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਉੱਤੇ, ਯਾਨੀ MOU ਦੇ ਉੱਤੇ ਪਹਿਲਾਂ ਹੀ ਰਿਮੋਟਲੀ ਸਾਈਨ ਹੋ ਗਏ ਸੀ, ਇਸ ਕਰਕੇ ਅੱਜ ਦੇ ਦਿਨ ਇੱਕ ਵੱਖਰੀ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਦੋਹਾਂ ਧਿਰਾਂ ਦੀ ਤਰਫ ਤੋਂ। ਇਰਾਨ ਦੀ ਤਰਫ ਤੋਂ ਉੱਥੋਂ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਤੇ ਅਮਰੀਕਾ ਦੀ ਤਰਫ ਤੋਂ ਇੱਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਡਿਜੀਟਲ ਹਸਤਾਖਰ ਕਰ ਦਿੱਤੇ ਸੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਇਸ ਸਮਝੌਤੇ ਦੇ ਲਈ ਜਿਹੜੇ ਚੌਧਰੀ ਬਣ ਕੇ ਉੱਥੇ ਪਹੁੰਚ ਰਹੇ ਸੀ, ਪਰ ਹੁਣ ਉਹਨਾਂ ਨੂੰ ਵੀ ਆਪਣੀ ਯਾਤਰਾ ਰੱਦ ਕਰਨੀ ਪਈ ਹੈ। ਦੱਸ ਦਈਏ ਕਿ ਸ਼ਾਬਾਜ਼ ਸ਼ਰੀਫ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨੂੰ ਇਸਲਾਮਾਬਾਦ ਜਿਹੜਾ ਸਮਝੌਤਾ ਦੱਸ ਰਹੇ ਨੇ। ਇਸ ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਦੋਹਾਂ ਮੁਲਕਾਂ ਦੇ ਵਿਚਕਾਰ ਗੱਲਬਾਤ ਤੋਰਨ ਦੇ ਲਈ, ਸਮਝੌਤਾ ਸਿਰੇ ਚੜ੍ਹਾਉਣ ਦੇ ਲਈ ਵਿਚੋਲਗੀ ਦੀ ਸ਼ੁਰੂਆਤ ਕੀਤੀ ਸੀ। ਇਸੇ ਕਰਕੇ ਪਾਕਿਸਤਾਨ ਵਾਲੇ ਪਾਸੋਂ ਇਸ ਸਮਝੌਤੇ ਨੂੰ ਇਸਲਾਮਾਬਾਦ ਐਕੋਰਡ ਵੀ ਕਿਹਾ ਜਾ ਰਿਹਾ। ਇਸਾਕ ਡਾਰ ਨੇ ਬ੍ਰਸਲਜ਼ ਦੇ ਵਿੱਚ ਆਯੋਜਿਤ ਇੱਕ ਕੌਮਾਂਤਰੀ ਸੰਬੋਧਨ ਦੇ ਵਿੱਚ ਸਿੰਧੂ ਜਲ ਸੰਧੀ ਨੂੰ ਲੈ ਕੇ ਵੀ ਪਾਕਿਸਤਾਨ ਦਾ ਰੁੱਖ ਸਪਸ਼ਟ ਕੀਤਾ। ਸੰਮੇਲਨ ਦੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ 1960 ਦੇ ਵਿੱਚ ਭਾਰਤ ਦੇ ਨਾਲ ਹੋਏ ਸਿੰਧੂ ਜਲ ਸਮਝੌਤੇ ਨੇ ਸਿੰਧੂ ਨਦੀ ਪ੍ਰਣਾਲੀ ਦੀਆਂ 6 ਨਦੀਆਂ ਦੇ ਇਸਤੇਮਾਲ ਨੂੰ ਲੈ ਕੇ ਇੱਕ ਸਥਾਈ ਢਾਂਚਾ ਦਿੱਤਾ ਸੀ। ਇਹ ਸੰਧੀ ਪਿਛਲੇ ਕਈ ਦਹਾਕਿਆਂ ਤੋਂ 3 ਵੱਡੀਆਂ ਜੰਗਾਂ, ਅਲੱਗ ਅਲੱਗ ਸਿਆਸੀ ਤਣਾਅ ਦੇ ਬਾਵਜੂਦ ਕੰਮ ਕਰ ਰਹੀਆਂ ਨੇ ਤਾਂ ਜੋ ਇਸ ਨੂੰ ਮਜ਼ਬੂਤੀ ਦੇ ਨਾਲ ਲਾਗੂ ਰੱਖਿਆ ਜਾ ਸਕੇ। ਪਰ ਭਾਰਤ ਨੇ ਤਾਜ਼ਾ ਹਾਲਾਤਾਂ ਦੇ ਵਿੱਚ ਇਸ ਸਮਝੌਤੇ ਦੀਆਂ ਮਦਾਂ ਦਾ ਇਹਨਾਂ ਨੂੰ ਤੋੜਨ ਦਾ ਜਿਹੜਾ ਉਹ ਸ਼ੁਰੂਆਤ ਕੀਤੀ ਹੈ। ਆਪਣੇ ਸੰਬੋਧਨ ਦੇ ਵਿੱਚ ਇਸਾਕ ਡਾਰ ਨੇ ਸੰਯੁਕਤ ਰਾਸ਼ਟਰ ਚਾਰਟਰ ਤੇ ਕੌਮਾਂਤਰੀ ਕਾਨੂੰਨ ਦੀ ਪਾਲਣ ਦੇ ਉੱਤੇ ਜ਼ੋਰ ਦਿੰਦਿਆਂ ਹੋਇਆ ਕਿਹਾ ਕਿ ਸਾਰੇ ਵਿਵਾਦਾਂ ਨੂੰ ਗੱਲਬਾਤ ਦੇ ਜ਼ਰੀਏ ਔਰ ਇੱਕ ਚੈਨਲਾਈਜ਼ਡ ਤਰੀਕੇ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੁੰਦਾ। ਨਾਲ ਇਹ ਵੀ ਕਿਹਾ ਕਿ ਪਾਕਿਸਤਾਨ ਜਲਵਾਯੂ ਵਿਗਾੜ ਦੇ ਉੱਤੇ, ਜਿਹੜਾ ਕਲਾਈਮੇਟ ਚੇਂਜ ਆ ਉਸ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਦੇਸ਼ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਔਰ ਅਜਿਹੇ ਦੇ ਵਿੱਚ ਜਲ ਸੰਸਾਧਨ ਨੇ ਜਿਹੜੇ ਵਾਟਰ ਰਿਸੋਰਸਿਸ ਨੇ ਉਹਨਾਂ ਦੀ ਲੋੜ ਹੋਰ ਵੀ ਜ਼ਿਆਦਾ ਵੱਧ ਰਹੀ ਹੈ। ਪਾਕਿਸਤਾਨ ਨੇ ਉਮੀਦ ਜਤਾਈ ਹੈ ਕਿ ਇਸ ਕਿਸਮ ਦੇ ਨਾਲ ਸੰਵਾਦ ਕਰਕੇ ਭਵਿੱਖ ਦੇ ਵਿੱਚ ਸਿੰਧੂ ਜਲ ਸੰਧੀ ਵਰਗੇ ਸਮਝੌਤਿਆਂ ਨੂੰ ਫਿਰ ਤੋਂ ਲਾਗੂ ਕੀਤਾ ਜਾ ਸਕੇਗਾ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਖਬਰ ਉਹ ਟੈਲੀਗ੍ਰਾਮ ਦੇ ਨਾਲ ਜੁੜੀ। ਭਾਰਤ ਦੇ ਵਿੱਚ ਟੈਲੀਗ੍ਰਾਮ ਦੇ ਇਸਤੇਮਾਲ ਦੇ ਉੱਤੇ 22 ਜੂਨ ਤੱਕ ਰੋਕ ਲਗਾ ਦਿੱਤੀ ਗਈ ਸੀ ਭਾਰਤ ਸਰਕਾਰ ਦੀ ਤਰਫ ਤੋਂ, ਕੇਂਦਰੀ IT ਮੰਤਰਾਲੇ ਦੀ ਤਰਫ ਤੋਂ। ਇਸ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਟੈਲੀਗ੍ਰਾਮ ਕੰਪਨੀ ਦੀ ਤਰਫ ਤੋਂ। ਕਿਹਾ ਗਿਆ ਕਿ ਨੀਟ ਪੇਪਰ ਲੀਕ ਮਾਮਲੇ ਦਾ ਇਲਜ਼ਾਮ ਸਾਰਾ ਦਾ ਸਾਰਾ ਟੈਲੀਗ੍ਰਾਮ ਦੇ ਸਿਰ ਫੋੜ ਕੇ ਭਾਰਤ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਪੇਪਰ ਲੀਕ ਕਿਹਨੇ ਕੀਤਾ ਉਹਨਾਂ ਲੋਕਾਂ ਨੂੰ ਫੜਨਾ ਚਾਹੀਦਾ ਸੀ, ਜਦਕਿ ਪੇਪਰ ਲੀਕ ਕਿਸ ਦੇ ਉੱਤੇ ਹੋਇਆ ਉਸ ਅਦਾਰੇ ਨੂੰ ਬੰਦ ਜਾਂ ਉਸ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਇਸ ਮਾਮਲੇ ਚ ਹੁਣ ਕੇਂਦਰ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ, ਗੁੱਸੇ ਦੇ ਵਿੱਚ ਆਈ ਕੇਂਦਰ ਸਰਕਾਰ ਨੇ ਟੈਲੀਗ੍ਰਾਮ ਨੂੰ ਹੀ ਪੂਰਾ ਦਾ ਪੂਰਾ ਇੱਕ ਵਿਲਨ ਖੜਾ ਕਰ ਦਿੱਤਾ। ਦੱਸ ਦਈਏ ਕਿ 21 ਜੂਨ ਨੂੰ ਨੀਟ ਦੀ ਦੁਬਾਰਾ ਪ੍ਰੀਖਿਆ ਹੋਣੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿਹੜਾ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਉਹਨਾਂ ਨੇ ਜਵਾਬੀ ਹਲਫਨਾਮਾ ਦਾਇਰ ਕੀਤਾ ਸੀ ਤੇ ਕਿਹਾ ਸੀ ਕਿ ਵੱਡੇ ਪੈਮਾਨੇ ਤੇ ਗਲਤ ਜਾਣਕਾਰੀ ਫੈਲਾਈ ਜਾਂਦੀ ਹੈ ਟੈਲੀਗ੍ਰਾਮ ਤੋਂ, ਔਰ ਇਹਦਾ ਆਰਕੀਟੈਕਚਰ ਵੀ ਜਿਹੜਾ ਉਹ ਖਾਸ ਤੌਰ ਤੇ ਇਸ ਨੂੰ ਸੰਵੇਦਨਸ਼ੀਲ ਬਣਾਉਂਦਾ। ਪਹਿਲਾਂ ਵੀ ਜਿਹੜੇ ਪੇਪਰ ਲੀਕ ਦੇ ਕੁਝ ਕੁਐਸਚਨ ਜਿਹੜੇ ਸੀ ਉਹ ਟੈਲੀਗ੍ਰਾਮ ਦੇ ਜ਼ਰੀਏ ਹੀ ਹੋਏ ਸੀ, ਪਰ ਹੁਣ ਟੈਲੀਗ੍ਰਾਮ ਨੂੰ ਕਿਉਂਕਿ ਕੇਂਦਰ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਤਾਂ ਸਰਕਾਰ ਨੇ ਆਪਣੇ ਹਲਫਨਾਮੇ 'ਚ ਦਲੀਲ ਦਿੱਤੀ ਹੈ ਕਿ ਟੈਲੀਗ੍ਰਾਮ ਤਾਂ ਇੱਕ ਨਵਾਂ ਡਾਰਕ ਵੈਬ ਬਣ ਗਿਆ ਔਰ ਇਹ ਖਤਰਾ ਪੈਦਾ ਕਰਨ ਵਾਲੇ ਲੋਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ। ਇਸ ਕਰਕੇ ਐਸੇ ਚੈਨਲ ਦੇ ਲਿੰਕ ਇਹ ਪੋਸਟ ਕਰਦਾ ਜੋ ਡੀਪ ਵੈਬ ਲਿੰਕ ਦੇ ਜ਼ਰੀਏ ਡਾਰਕ ਵੈਬ ਫੋਰਮ ਦੇ ਨਾਲ ਇਸ ਨੂੰ ਜੋੜ ਦਿੰਦੇ ਨੇ। ਇਹ ਕੋਈ ਵਧੀਆ ਨੈਟਵਰਕ ਨਹੀਂ ਹੈ ਜਾਂ ਵਧੀਆ ਪਲੇਟਫਾਰਮ ਨਹੀਂ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਨੀਟ ਦਾ ਇੱਕ ਮਾਫੀਆ ਕੰਮ ਕਰਦਾ ਹੈ। ਉਹਨਾਂ ਨੇ ਇੱਕ ਟੈਲੀਗ੍ਰਾਮ ਚੈਨਲ ਚਲਾ ਰੱਖਿਆ ਸੀ ਜਿਹਦੇ 18,617 ਸਬਸਕ੍ਰਾਈਬਰ ਸੀ, ਔਰ ਹਲਫਨਾਮੇ ਦੇ ਮੁਤਾਬਕ ਇਸ ਚੈਨਲ ਦੇ ਉੱਤੇ ਕਥਿਤ ਨੀਟ ਪ੍ਰੀਖਿਆ ਦੇ ਪੇਪਰ ਲੀਕ ਕੀਤੇ ਜਾਂਦੇ ਸੀ, ਐਡਵਾਂਸ ਬੁਕਿੰਗ ਦੀ ਵਿਵਸਥਾ ਕੀਤੀ ਜਾਂਦੀ ਸੀ, ਭੁਗਤਾਨ ਦੇ ਤਰੀਕੇ ਵੀ ਇੱਥੋਂ ਹੀ ਤੈਅ ਕੀਤੇ ਜਾਂਦੇ ਸੀ ਕਿ ਨੀਟ ਪ੍ਰੀਖਿਆ ਦੇ ਕੁੱਝ ਸਵਾਲ ਲੈਣ ਦੇ ਬਦਲੇ ਕਿੰਨੇ ਰਕਮ ਜਿਹੜੀ ਉਹ ਤੁਹਾਨੂੰ ਦੇਣੀ ਹੋਏਗੀ, ਔਰ ਇਹ ਸਾਰੀਆਂ ਇਸੇ ਹੀ ਟੈਲੀਗ੍ਰਾਮ ਦੇ ਜ਼ਰੀਏ ਇੱਕ ਚੈਨਲ ਤੋਂ ਕੀਤੀਆਂ ਜਾਂਦੀਆਂ ਸੀ। ਬਾਰ ਐਂਡ ਬੈਂਚ ਨਾਮ ਦੀ ਵੈਬਸਾਈਟ ਦੇ ਮੁਤਾਬਕ ਜਿਹੜਾ ਹਲਫਨਾਮਾ ਦਾਇਰ ਕੀਤਾ ਗਿਆ ਉਸ 'ਚ ਇਹ ਵੀ ਕਿਹਾ ਗਿਆ ਕੇਂਦਰ ਸਰਕਾਰ ਦੀ ਤਰਫ ਤੋਂ ਕਿ ਪਲੇਟਫਾਰਮ 2 ਲੱਖ ਮੈਂਬਰਾਂ ਵਾਲੇ ਇੱਕ ਗਰੁੱਪ ਤੇ ਇੱਕ ਐਸੇ ਜਨਤਕ ਚੈਨਲ ਬਣਾਉਣ ਦੀ ਸਹੂਲਤ ਦਿੰਦਾ ਹੈ ਜਿਸ ਦੇ ਜ਼ਰੀਏ ਅਸੀਮਤ ਗਿਣਤੀ ਦੇ ਵਿੱਚ ਲੋਕਾਂ ਤੱਕ ਸਮੱਗਰੀ ਪਹੁੰਚਾਈ ਜਾ ਸਕਦੀ ਹੈ, ਔਰ ਇਹ ਸਮੱਗਰੀ ਸਰਕਾਰ ਦੇ ਖਿਲਾਫ ਵੀ ਹੋ ਸਕਦੀ ਹੈ। ਜ਼ਾਹਰ ਜੀ ਗੱਲ ਹੈ ਕਿ ਸਰਕਾਰ ਨੂੰ ਇਸ ਦੇ ਫਿਲਹਾਲ ਇੱਕ ਫਿਕਰ ਪਈ ਹੈ ਤੇ ਕਿਹਾ ਗਿਆ ਹੈ ਕਿ ਜਿਹੜਾ IT ਮੰਤਰਾਲੇ ਨੇ ਪਹਿਲਾਂ ਇਹ 22 ਜੂਨ ਤੱਕ ਰੋਕ ਲਗਾਈ ਸੀ, ਹੁਣ ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਪੱਕਿਆਂ ਤੌਰ ਦੇ ਉੱਤੇ ਟੈਲੀਗ੍ਰਾਮ ਨੂੰ ਸਬਕ ਸਿਖਾਉਣ ਦੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ। ਉੱਥੇ ਹੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਵਿਧਾਨ ਸਭਾ ਦੇ ਵਿੱਚ ਕਰਨਾਟਕ ਵਿਧਾਨ ਪਰਿਸ਼ਦ ਦੀਆਂ 7 ਸੀਟਾਂ ਦੇ ਲਈ ਹੋਈਆਂ ਚੋਣਾਂ 'ਚ ਕਾਂਗਰਸ ਦੇ 5 ਉਮੀਦਵਾਰਾਂ ਨੂੰ ਤੇ ਭਾਜਪਾ JDS ਦੇ ਜਿਹੜਾ ਵਿਰੋਧੀ ਗਠਜੋੜ ਹੈ ਉਹਨਾਂ ਤੋਂ 11 ਵੱਧ ਵੋਟਾਂ ਮਿਲੀਆਂ ਨੇ। ਨਤੀਜਿਆਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਭਾਜਪਾ ਤੇ JDS ਦੋਵਾਂ ਨੂੰ ਕਾਂਗਰਸ ਉਮੀਦਵਾਰਾਂ ਦੇ ਪੱਖ ਦੇ ਵਿੱਚ ਕ੍ਰੋਸ ਵੋਟਿੰਗ ਕਰਦੇ ਹੋਏ ਦੇਖਿਆ ਗਿਆ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਦੇ ਲਈ ਵੀ ਕ੍ਰੋਸ ਵੋਟਿੰਗ ਹੋਈ ਸੀ। ਪਹਿਲਾਂ ਭਾਜਪਾ ਦੇ ਉਮੀਦਵਾਰਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ 3 ਦੀਆਂ 3 ਸੀਟਾਂ ਜਬਰਨ ਜਿਤਾ ਦਿੱਤਾ ਗਿਆ ਸੀ, ਇਹ ਕਾਂਗਰਸ ਨੇ ਦੋਸ਼ ਮੜਿਆ ਸੀ। ਹੁਣ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਕੁੱਲ ਮਿਲਾ ਕੇ 140 ਵੋਟਾਂ ਮਿਲਣੀਆਂ ਚਾਹੀਦੀਆਂ ਸੀ, ਪਰ ਉਹਨਾਂ ਦੀ ਵੋਟਾਂ ਦੀ ਕੁੱਲ ਗਿਣਤੀ 151 ਰਹੀ, ਯਾਨੀ ਕਿ ਕਰਨਾਟਕ ਦੇ ਵਿੱਚ ਭਾਜਪਾ ਨੂੰ ਕਾਂਗਰਸ ਸਬਕ ਸਿਖਾਉਣ ਦੇ ਵਿੱਚ ਕਾਮਯਾਬ ਰਹੀ ਹੈ। ਉਧਰ ਤ੍ਰਿਣਮੂਲ ਕਾਂਗਰਸ ਤੋਂ ਬਾਅਦ ਹੁਣ ਸ਼ਿਵ ਸੈਨਾ ਉਧਵ ਠਾਕਰੇ ਗੁੱਟ ਦੇ ਵਿੱਚ ਬਾਗੀ ਸੰਸਦ ਮੈਂਬਰ ਹੋਣ ਲੱਗ ਪਏ ਨੇ। ਇਸ ਦੀਆਂ ਅਟਕਲਾਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ। ਇਹਨਾਂ ਅਟਕਲਾਂ ਦੇ ਦਰਮਿਆਨ ਹੀ ਦਿੱਲੀ ਦੇ ਵਿੱਚ ਪਾਰਟੀ ਨੇ ਸਵੇਰੇ ਇੱਕ ਅਹਿਮ ਬੈਠਕ ਵੀ ਸੱਦ ਲਈ ਹੈ। ਸ਼ਿਵ ਸੈਨਾ UBT ਨੇ ਆਪਣੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਇਸ ਬੈਠਕ 'ਚ ਮੌਜੂਦ ਰਹਿਣ ਦੇ ਹੁਕਮ ਦਿੱਤੇ ਨੇ। ਆਪਰੇਸ਼ਨ ਟਾਈਗਰ ਦੇ ਵਿੱਚ ਸ਼ਿਵ ਸੈਨਾ UBT ਦੇ 9 ਦੇ ਵਿੱਚੋਂ 6 ਸੰਸਦ ਮੈਂਬਰਾਂ ਦੇ ਟੁੱਟਣ ਦੀ ਚਰਚਾ ਹੈ। ਦਿੱਲੀ ਦੇ ਵਿੱਚ ਹੋਣ ਵਾਲੀ ਇਸ ਬੈਠਕ ਦੇ ਤਹਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਰਾਸ਼ਟਰ ਦੌਰੇ ਦੇ ਉੱਤੇ ਨੇ ਤੇ ਦੂਸਰੇ ਪਾਸੇ ਮਹਾਰਾਸ਼ਟਰ ਦੇ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ਦੇ ਉੱਤੇ ਵੀ ਵੋਟਿੰਗ ਹੋ ਰਹੀ ਹੈ। ਇੱਧਰ ਝਾਰਖੰਡ ਦੇ ਵਿੱਚ ਰਾਜ ਸਭਾ ਦੀਆਂ 2 ਸੀਟਾਂ ਦੇ ਲਈ ਵੀ ਵੋਟਿੰਗ ਹੋ ਰਹੀ ਹੈ ਤੇ UP ਦੇ ਮੰਤਰੀ ਓਮ ਪ੍ਰਕਾਸ਼ ਨੇ ਸੂਬੇ ਭਰ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਟੁੱਟਣ ਦੀ ਗੱਲ ਕਹਿ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਅਸਲ 'ਚ ਸਮਾਜਵਾਦੀ ਪਾਰਟੀ ਨੇ ਔਰ ਇਹਨਾਂ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਪਿਛਲੇ ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਕਾਲੇ ਕਾਰਨਾਮਿਆਂ ਦੇ ਉੱਤੇ ਦਾਅਵਾ ਕੀਤਾ ਸੀ ਕਿ ਉਹ ਕਰਦੇ ਨੇ ਐਸੇ ਕਾਰਨਾਮੇ, ਔਰ ਰਾਮ ਮੰਦਿਰ ਦੇ ਜ਼ਰੀਏ ਕਰੋੜਾਂ ਰੁਪਏ ਦਾ ਚੰਦਾ ਜਿਹੜਾ ਆਮ ਲੋਕਾਂ ਨੇ ਆਪਣੀ ਜੇਬ ਦੇ ਵਿੱਚੋਂ ਰਾਮ ਮੰਦਿਰ ਦੀ ਗੁਲਕ ਪੇਟੀ ਦੇ ਵਿੱਚ ਪਾਇਆ ਸੀ ਉਹ ਭਾਜਪਾ ਹਜ਼ਮ ਕਰ ਗਈ ਹੈ। ਉਧਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਦੇ ਦਿਨ ਕੋਟਾ ਦੇ ਵਿੱਚ ਸਟੂਡੈਂਟਸ ਦੇ ਨਾਲ ਜਿਹੜਾ ਸੰਵਾਦ ਕੀਤਾ ਉਸ ਦੀ ਗੂੰਜ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਗੂੰਜਣ ਲੱਗ ਪਈ ਹੈ। ਅਸਲ 'ਚ ਵਿਦਿਆਰਥੀਆਂ ਦੀ ਗੂੰਜ ਨਾਮ ਦਾ ਇਹ ਪ੍ਰੋਗਰਾਮ ਸੀ ਔਰ ਰਾਹੁਲ ਗਾਂਧੀ ਨੇ ਦੇਸ਼ ਭਰ ਦੇ ਮੌਜੂਦਾ ਸਿੱਖਿਆ ਵਿਵਸਥਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਸੀ। ਜਿਹੜਾ CBSE ਦੇ ਵਿੱਚ ਗੜਬੜੀਆਂ ਹੋਈਆਂ ਉਹ ਤੋਂ ਪਹਿਲਾਂ ਨੀਟ ਦਾ ਪੇਪਰ ਲੀਕ ਮਾਮਲਾ ਹੋਇਆ, ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਸਟੇਜ ਤੋਂ ਚੜ੍ਹਦੇ ਹੀ ਕਹਿ ਦਿੱਤਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ, ਇਹ ਸਿਰਫ ਨੌਜਵਾਨਾਂ ਦੀ ਆਵਾਜ਼ ਸੁਣਨ ਦੇ ਲਈ ਉਹਨਾਂ ਨੇ ਇੱਕ ਮੰਚ ਤਿਆਰ ਕੀਤਾ। ਪੰਜ ਪ੍ਰੀਖਿਆਵਾਂ ਦੀ ਤਿਆਰੀ ਦੇ ਵਿੱਚ ਪਰਿਵਾਰਾਂ ਦੀ ਜੇਬ ਦੇ ਵਿੱਚੋਂ 5 ਲੱਖ ਕਰੋੜ ਰੁਪਏ ਚਲੇ ਗਏ ਨੇ ਔਰ ਇਹ 5 ਮੰਤਰਾਲਿਆਂ ਦਾ ਬਜਟ ਹੈ। ਇਹ ਕਾਂਗਰਸ ਦੇ ਨੇਤਾ ਦੀ ਤਰਫ ਤੋਂ ਦਾਅਵਾ ਕੀਤਾ ਗਿਆ। ਉਹਨਾਂ ਕਿਹਾ ਕਿ ਭਾਜਪਾ ਜਿਹੜੀ ਉਹ ਇਸ ਵਕਤ ਦੇਸ਼ ਦੇ ਸਿੱਖਿਆ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ। ਉਧਰ ਭਾਜਪਾ ਨੇ ਕਾਂਗਰਸ ਨੂੰ ਘੇਰਦਿਆਂ ਹੋਇਆ ਇਸ ਪ੍ਰੋਗਰਾਮ ਨੂੰ ਨੀਟ ਦੀ ਨੌਟੰਕੀ ਤੇ ਕਾਮੇਡੀ ਸਰਕਸ ਕਰਾਰ ਦੇ ਦਿੱਤਾ। ਸੰਵਾਦ ਦੇ ਵਿੱਚ ਹਿੱਸਾ ਲੈਣ ਦੇ ਲਈ ਹਾਲਾਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਦੁਸਹਿਰਾ ਗਰਾਊਂਡ ਦੇ ਵਿੱਚ ਮੌਜੂਦ ਸੀ, ਭੀੜ ਵੱਡੀ ਦਿਖ ਰਹੀ ਸੀ। ਹਾਲਾਂਕਿ ਉਹਨਾਂ ਦੇ ਹੱਥਾਂ ਚ ਨਾ ਤਾਂ ਕਿਤਾਬਾਂ ਸੀ ਤੇ ਨਾ ਹੀ ਮੋਢਿਆਂ ਤੇ ਬਸਤੇ, ਪਰ ਰਾਹੁਲ ਗਾਂਧੀ ਦੇ ਨਾਲ ਉਹ ਖੜੇ ਦਿਖਾਈ ਦੇ ਰਹੇ ਸੀ। ਹਾਲਾਂਕਿ ਰਾਹੁਲ ਗਾਂਧੀ ਨੇ ਮੰਚ ਤੋਂ ਨੀਟ, UPSC, JEE ਤੇ ਅਲੱਗ ਅਲੱਗ ਪ੍ਰੀਖਿਆਵਾਂ ਦੀ ਚਰਚਾ ਕਰ ਰਹੇ ਸਟੂਡੈਂਟਸ ਦੇ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਦੋਸ਼ ਮੜਿਆ ਕਿ ਪੈਸਾ ਵਸੂਲਣ ਦਾ ਸਿੱਖਿਆ ਸਿਸਟਮ ਇੱਕ ਸਿਸਟਮ ਬਣ ਚੁੱਕਿਆ ਹੈ। 1,000 ਲੋਕਾਂ ਦੇ ਵਿੱਚੋਂ ਸਿਰਫ 12 ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਭਾਰਤ ਦੇ ਵਿੱਚ 100 ਦੇ ਵਿੱਚੋਂ 80 ਇੰਜੀਨੀਅਰ ਬੇਰੁਜ਼ਗਾਰ ਹੋ ਕੇ ਹੀ ਕਾਲਜਾਂ ਦੇ ਵਿੱਚੋਂ ਬਾਹਰ ਸੜਕਾਂ ਦੇ ਉੱਤੇ ਆ ਜਾਂਦੇ ਨੇ। ਉਹਨਾਂ ਨੇ ਸਟੂਡੈਂਟਸ ਨੂੰ ਕਰੀਅਰ ਦੇ ਵਿਕਲਪ ਚੁਣਨ ਤੇ ਮਨਪਸੰਦ ਸਟ੍ਰੀਮ ਚੁਣਨ ਦੇ ਉੱਤੇ ਜ਼ੋਰ ਦਿੱਤਾ। ਨੀਟ ਦੇ ਵਿੱਚ 685 ਨੰਬਰ ਲੈਣ ਵਾਲੇ ਇੱਕ ਸਟੂਡੈਂਟ ਨੇ ਸਭ ਤੋਂ ਪਹਿਲਾਂ ਮਾਈਕ ਫੜਦਿਆਂ ਦਾਅਵਾ ਕੀਤਾ ਕਿ ਕਿਉਂਕਿ ਪੇਪਰ ਲੀਕ ਹੋ ਗਿਆ, ਹੁਣ ਉਸਨੂੰ ਦੁਬਾਰਾ ਪੇਪਰ ਕਰਨ ਦੇ ਲਈ ਕਿਹਾ ਜਾ ਰਿਹਾ। ਇਹ ਕਿੱਥੋਂ ਤੱਕ ਉਸਦੇ ਨਾਲ ਇਨਸਾਫ ਹੋਇਆ? ਹਾਲਾਂਕਿ ਇਹ ਬਿਲਕੁਲ ਗੈਰ ਰਾਜਨੀਤਕ ਮੰਚ ਹੋਣ ਦਾ ਦਾਅਵਾ ਕੀਤਾ ਗਿਆ, ਪਰ ਪ੍ਰੋਗਰਾਮ ਦੇ ਵਿੱਚ NSEUI ਦੇ ਕੌਮੀ ਪ੍ਰਮੁੱਖ ਵਿਨੋਦ ਜਾਖੜ, ਪਵਨ ਖੇੜਾ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਿਰੋਧੀ ਧਿਰ ਦੇ ਨੇਤਾ ਟੀਕਾ ਰਾਮ ਜੁਲੀ, ਪ੍ਰਦੇਸ਼ ਦੇ ਵਿੱਚ ਰਾਜਸਥਾਨ ਦੇ ਅੰਦਰ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਗੋਬਿੰਦ ਸਿੰਘ ਸਣੇ ਕਈ ਸਾਰੇ ਨੇਤਾ ਮੌਕੇ ਦੇ ਉੱਤੇ ਮੌਜੂਦ ਰਹੇ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਆ। ਸਭ ਤੋਂ ਪਹਿਲਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਖਬਰ, ਜਿੱਥੇ ਪਾਕਿਸਤਾਨ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਬੱਚੀ ਸੀ ਅਹਿਮਦ, ਉਸਦੀ ਮੌਤ ਦੇ ਮਾਮਲੇ ਚ ਹੁਣ ਇੱਕ ਨਵੀਂ ਅਪਡੇਟ ਜੁੜ ਕੇ ਸਾਹਮਣੇ ਆ ਰਹੀ ਹੈ। ਦੱਸਿਆ ਗਿਆ ਹੈ ਕਿ 10 ਜੂਨ ਨੂੰ ਜਦੋਂ ਹਾਨੀਆ ਅਹਿਮਦ ਆਪਣੇ ਮਾਂ ਪਿਓ ਤੇ ਭਰਾ ਦੇ ਨਾਲ ਆਪਣੇ ਦੇਸ਼ ਗਈ ਸੀ ਪਾਕਿਸਤਾਨ, ਤੇ ਉੱਥੇ ਪੰਜਾਬ ਸੂਬੇ ਦੇ ਚਕਵਾਲ ਦੇ ਵਿੱਚ ਉਹ ਇੱਕ ਰੈਂਟਲ ਕਾਰ ਦੇ ਵਿੱਚ ਜਾ ਰਹੇ ਸੀ, ਤਾਂ ਪੁਲਿਸ ਨੇ ਹੁਣ ਇਹ ਬਿਆਨ ਜਾਰੀ ਕੀਤਾ ਹੈ ਕਿ ਅਸਲ ਚ ਪੁਲਿਸ ਨੇ ਗਲਤੀ ਦੇ ਨਾਲ ਉਹਨਾਂ ਤੇ ਗੋਲੀ ਨਹੀਂ ਸੀ ਚਲਾਈ। ਪਰਥ ਦੀ ਰਹਿਣ ਵਾਲੀ ਹਾਨੀ ਅਹਿਮਦ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣ ਦੇ ਚੱਲਦਿਆਂ ਮਾਰੀ ਗਈ ਸੀ। ਕਸੂਰ ਉਸਦਾ ਕੁਛ ਵੀ ਨਹੀਂ ਸੀ, ਉਹ ਪਿਛਲੀ ਸੀਟ ਦੇ ਉੱਤੇ ਬੈਠੀ ਸੀ। ਜਦੋਂ ਪੁਲਿਸ ਨੇ ਦੱਸਿਆ ਕਿ ਉਸਦੀ ਮਾਂ ਦੇ ਕੋਲੋਂ, ਸਾਦਿਰਾ ਖਾਨ ਦੇ ਕੋਲੋਂ ਕੁਝ ਚੋਰ ਆ ਕੇ ਗਹਿਣੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀ, ਤੇ ਪੁਲਿਸ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਇਹਨਾਂ ਦੇ ਵਿੱਚੋਂ ਇੱਕ ਗੋਲੀ ਜਿਹੜੀ ਸੀ ਉਹ ਹਾਨੀਆਂ ਦੇ ਉੱਤੇ ਲੱਗੀ ਤੇ ਉਸਦੀ ਮੌਕੇ ਦੇ ਉੱਤੇ ਮੌਤ ਹੋ ਗਈ। ਹਾਲਾਂਕਿ ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਹਮਲੇ ਦੇ ਵਿੱਚ, ਪੁਲਿਸ ਦੇ ਇਸ ਹਮਲੇ ਚ ਕਿੰਨੇ ਚੋਰ ਮਾਰੇ ਗਏ ਨੇ, ਜਾਂ ਕਿਸੇ ਚੋਰ ਨੂੰ ਕੋਈ ਗੋਲੀ ਲੱਗੀ ਹੈ ਜਾਂ ਨਹੀਂ, ਉਹਦੀ ਕੋਈ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ ਹੈ। ਪਰ ਪਾਕਿਸਤਾਨ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਦੀ ਤਰਫ ਤੋਂ ਸਥਾਨਕ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਿਉਂਕਿ ਪੁਲਿਸ ਨੂੰ ਟ੍ਰੇਨਿੰਗ ਹੀ ਇਸ ਕਿਸਮ ਦੇ ਨਾਲ ਦਿੱਤੀ ਜਾਂਦੀ ਹੈ ਕਿ ਮੌਕੇ ਦੇ ਉੱਤੇ ਜਿਹੜਾ ਪ੍ਰੋਟੋਕਾਲ ਹੈ ਉਸ ਦੇ ਵਿੱਚ ਗੋਲੀਆਂ ਚਲਾਈਆਂ ਜਾਣ, ਤਾਂ ਉਸ ਵਕਤ ਜਿਹੜੇ ਸਿਵਿਲੀਅਨਸ ਦੇ ਉੱਤੇ ਗੋਲੀ ਚੱਲੀ ਉਹ ਮਹਿਜ਼ ਇੱਕ ਗਲਤੀ ਕਹੀ ਜਾ ਸਕਦੀ ਹੈ। ਇਸ ਦੇ ਨਾਲ ਗੱਡੀ ਦੇ ਉੱਤੇ ਹੀ ਜ਼ਿਆਦਾਤਰ ਗੋਲੀਆਂ ਚੱਲੀਆਂ ਦਿਖਾਈ ਦਿੱਤੀਆਂ ਨੇ, ਕਿਉਂਕਿ ਗੱਡੀ ਦੇ ਟਾਇਰ ਵੀ ਪਾਟੇ ਨੇ ਇਹਨਾਂ ਗੋਲੀਆਂ ਦੇ ਨਾਲ, ਗੱਡੀ ਦੇ ਪਿਛਲੇ ਸ਼ੀਸ਼ੇ ਦੇ ਉੱਤੇ ਵੀ ਬਹੁਤ ਸਾਰੀਆਂ ਗੋਲੀਆਂ ਬਚੀਆਂ ਨੇ। ਪੁਲਿਸ ਨੂੰ ਹਾਲ ਫਿਲਹਾਲ ਸਫਾਈ ਜ਼ਰੂਰ ਦੇਣੀ ਪੈ ਰਹੀ ਹੈ, ਪਰ ਇੱਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸੋਮਵਾਰ ਦੇ ਦਿਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪਰਥ ਦੇ ਇਸ ਪਰਿਵਾਰ ਦੇ ਨਾਲ ਉਹਨਾਂ ਦੀ ਪੂਰੀ ਪੂਰੀ ਸੰਵੇਦਨਾ ਹੈ ਔਰ ਉਹ ਇਸ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ, ਪਰ ਸਮੱਸਿਆ ਇਹ ਹੈ ਕਿ ਇਸ ਮਾਮਲੇ ਨੂੰ ਟਰਾਂਸਪੇਰੈਂਸੀ ਦੇ ਨਾਲ, ਯਾਨੀ ਪਾਰਦਰਸ਼ੀ ਤਰੀਕੇ ਦੇ ਨਾਲ ਪੜਤਾਲਿਆ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਆਸਟ੍ਰੇਲੀਆ ਇਸ ਕਿਸਮ ਦੀ ਤਵੱਕੋ ਰੱਖਦਾ ਹੈ ਪਾਕਿਸਤਾਨ ਤੋਂ, ਪੰਜਾਬ ਪੁਲਿਸ ਤੋਂ, ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨਗੇ ਔਰ ਜਨਤਕ ਪਲੇਟਫਾਰਮ ਦੇ ਉੱਤੇ ਦੱਸਣਗੇ। ਉਹਨਾਂ ਕਿਹਾ ਕਿ ਇੱਕ ਸਿਰਫ ਛੋਟੀ ਲੜਕੀ ਨੇ ਆਪਣੀ ਜ਼ਿੰਦਗੀ ਨਹੀਂ ਖੋਈ ਹੈ, ਬਲਕਿ ਉਸ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਉੱਤੇ ਵੀ ਗੋਲੀਆਂ ਚੱਲੀਆਂ ਸੀ ਔਰ ਇਹ ਸਿਰਫ ਮਾਸੂਮ ਲੋਕਾਂ ਨੂੰ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਕਿਸੇ ਸਾਜ਼ਿਸ਼ ਦਾ ਹਿੱਸਾ ਸੀ ਜਾਂ ਨਹੀਂ, ਇਹ ਪਤਾ ਹੋਣਾ ਚਾਹੀਦਾ। ਤਾਂ ਇਹ ਕਿ ਆਪਣੇ ਮਾਂ ਪਿਓ ਦੇ ਨਾਲ ਹਾਨੀਆ ਅਹਿਮਦ ਛੁੱਟੀਆਂ ਕੱਟਣ ਦੇ ਲਈ ਪਾਕਿਸਤਾਨ ਗਈ ਸੀ, ਦੱਸਿਆ ਜਾ ਰਿਹਾ ਸੀ ਪਰਿਵਾਰ ਨੇ ਇੱਥੋਂ ਬਾਅਦ ਪਾਕਿਸਤਾਨ ਤੋਂ ਹੀ ਸਿੱਧੇ ਆਪਣੇ ਪਿਛੋਕੜ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਹੱਜ ਦੀ ਯਾਤਰਾ ਕਰਨ ਦੇ ਲਈ ਸਾਊਦੀ ਅਰਬ ਜਾਣਾ ਸੀ। ਬਹਿਰਾਲ ਹਾਨੀਆ ਦੇ ਪਿਤਾ ਨੇ ਇਸ ਹਾਦਸੇ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ। ਅਦੀਲ ਅਹਿਮਦ ਨੇ ਇੱਕ ਸਟੇਟਮੈਂਟ ਜਾਰੀ ਕਰਕੇ ਆਏ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਗੜਬੜੀ ਕੀਤੀ ਗਈ ਹੈ। ਦੋ ਚੋਰ ਜਿਹੜੇ ਸੀਗੇ ਉਹ ਪੁਲਿਸ ਦੇ ਸਾਹਮਣੇ ਹੀ ਉਹਨਾਂ ਦੇ ਕੋਲ ਚੋਰੀ ਕਰਨ ਆਉਂਦੇ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ। ਅਦੀਲ ਅਹਿਮਦ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਸਿਰੇ ਚੜਾ ਕੇ ਹੀ ਖਤਮ ਕੀਤਾ ਜਾਵੇ। ਏਦਾਂ ਨਾ ਹੋਵੇ ਕਿ ਇਸ ਪੂਰੇ ਦੇ ਪੂਰੇ ਵਾਕੇ ਨੂੰ ਅਧੂਰੀ ਜਾਣਕਾਰੀ ਦੇ ਨਾਲ ਕੇਸ ਕਲੋਜ਼ ਕਰ ਦਿੱਤਾ ਜਾਵੇ। ਦੱਸ ਦਈਏ ਕਿ ਸਾਦਰਾ ਦੇ ਕੋਲੋਂ 5 ਲੱਖ ਰੁਪਏ ਦੀ ਉਸ ਵਕਤ ਜਵੈਲਰੀ ਸੀ ਜਿਸ ਵਕਤ ਚੋਰਾਂ ਨੇ ਇਹ ਲੁੱਟਣ ਦੇ ਲਈ ਕੋਲ ਆਏ ਸੀ ਤੇ ਇਸ ਪੂਰੀ ਵਾਰਦਾਤ ਜਿਹੜੀ ਸੀ ਉਸ ਵਕਤ ਵਾਪਰੀ ਸੀ। ਉੱਥੇ ਹੀ ਵਿਕਟੋਰੀਆ ਤੋਂ ਅਗਲੀ ਖਬਰ ਸਾਂਝੀ ਕਰ ਲਈ ਹੈ ਜਿੱਥੇ ਜਿਹੜੇ ਬਿਜ਼ਨਸ ਲੀਡਰਸ ਨੇ ਉਹਨਾਂ ਨੇ ਹੁਣ ਜਸਿੰਟਾ ਐਲਨ ਤੋਂ ਉਸ ਪੁਰਾਣੇ ਕਾਨੂੰਨ ਦੇ ਉੱਤੇ ਸਪਸ਼ਟੀਕਰਨ ਮੰਗਿਆ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਵਰਕ ਫਰੋਮ ਹੋਮ ਨੂੰ ਲਾਜ਼ਮੀ ਕਰ ਦਿੱਤਾ ਗਿਆ ਵਿਕਟੋਰੀਆ ਦੇ ਵਿੱਚ 2 ਦਿਨਾਂ ਦੇ ਲਈ। ਹੁਣ ਜਿਵੇਂ ਕਿਹਾ ਜਾਂਦਾ ਹੈ ਕਿ ਗੜੇ ਮੁਰਦੇ ਬਾਹਰ ਨਿਕਲ ਰਹੇ ਨੇ ਔਰ ਇਹ ਗੜੇ ਮੁਰਦੇ ਕਿਤੇ ਜਸਿੰਟਾ ਐਲਨ ਦੀ ਸਿਆਸੀ ਖਬਰ ਨਾ ਖੋਦ ਦੇਣ। ਰੋਜ਼ ਹੀ ਇੱਕ ਖਬਰ ਤੁਹਾਨੂੰ ਇਹੋ ਜਿਹੀ ਸਾਂਝੀ ਕਰਦੇ ਹਾਂ ਜਿਸ ਦੇ ਨਾਲ ਜਸਿੰਟਾ ਐਲਨ ਦੇ ਸਾਹ ਤਾਂ ਉੱਤੇ ਥੱਲੇ ਰਹਿੰਦੇ ਨੇ ਪਰ ਇਹੀ ਫਿਕਰ ਲੱਗਿਆ ਰਹਿੰਦਾ ਹੈ ਕਿ ਵਿਕਟੋਰੀਆ ਦੇ ਵਿੱਚ ਕਿਤੇ ਅਰਲੀ ਇਲੈਕਸ਼ਨ ਨਾ ਹੋ ਜਾਣ। ਕੱਲ ਦੇ ਦਿਨ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਵਿਰੋਧੀ ਧਿਰ ਦੀ ਨੇਤਾ ਜੈਸ ਵਿਲਸਨ ਤਿਆਰ ਨੇ ਕਿ ਜਿਵੇਂ ਹੀ ਪਾਰਲੀਮੈਂਟਰੀ ਸੈਸ਼ਨ ਸ਼ੁਰੂ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਟੋਰੀਆ ਦਾ ਉਹ ਬੇਭਰੋਸਗੀ ਮਤਾ ਲੈ ਕੇ ਆਣਗੇ। ਉਸ ਤੋਂ ਪਹਿਲਾਂ ਲੀਡਰਸ਼ਿਪ ਸਪਿਲ ਦੀ ਇੱਕ ਗੱਲ ਤੁਰੀ। ਹੁਣ ਵਿਕਟੋਰੀਅਨ ਚੈਂਬਰ ਆਫ ਕਮਰਸ ਤੇ ਇੰਡਸਟਰੀ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜਿੰਨੇ ਵੀ ਬਿਜ਼ਨਸ ਓਨਰਸ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਜਸਿੰਟਾ ਐਲਨ ਸਰਕਾਰ ਦੇ ਇਸ ਲੈਜਿਸਲੇਸ਼ਨ ਨੂੰ ਚੈਲੰਜ ਕੀਤਾ। ਮੰਗਲਵਾਰ ਦੇ ਦਿਨ ਅਗਲੇ ਹਫਤੇ ਤੋਂ ਪਾਰਲੀਮੈਂਟ ਸ਼ੁਰੂ ਹੋ ਜਾਣਾ। ਜ਼ਾਹਿਰ ਜਿਹੀ ਗੱਲ ਹੈ ਕਿ ਇਸ ਜਿਹੜਾ ਮਾਮਲਾ ਹੈ ਅਦਾਲਤੀ ਮਾਮਲਾ ਇਸ ਦੀ ਗੂੰਜ ਪਾਰਲੀਮੈਂਟ ਦੇ ਵਿੱਚ ਵੀ ਪਏਗੀ। ਇਸ ਕਾਨੂੰਨ ਦੇ ਤਹਿਤ ਫੁੱਲ ਟਾਈਮ ਤੇ ਪਾਰਟ ਟਾਈਮ ਕੰਮ ਕਰ ਰਹੇ ਕੈਜੂਅਲ ਵਰਕਰਸ ਨੂੰ ਘਰੋਂ ਕੰਮ ਕਰਨ ਦੀ ਵੀ ਇਜਾਜ਼ਤ ਦੇਣ ਵਾਲਾ ਜਿਹੜਾ ਇੱਕ ਕਲੌਜ਼ ਹੈ ਉਹ ਹਟਾਉਣ ਦੀ ਗੱਲ ਕਹੀ ਗਈ ਹੈ। ਦੱਸ ਦਈਏ ਕਿ ਬਿਜ਼ਨਸ ਦਾ ਕਹਿਣਾ ਹੈ ਕਿ 1 ਸਤੰਬਰ ਤੋਂ ਇਹ ਕਾਨੂੰਨ ਲਾਗੂ ਕਰਨ ਦੇ ਬਾਰੇ ਪ੍ਰੀਮੀਅਰ ਨੇ ਗੱਲ ਕਹੀ ਸੀ ਔਰ ਇਹ ਉਹਨਾਂ ਬਿਜ਼ਨਸ ਦੇ ਉੱਤੇ ਹਾਲਾਂਕਿ ਲਾਗੂ ਨਹੀਂ ਹੁੰਦਾ ਜਿਨ੍ਹਾਂ ਦੇ ਕੋਲ 15 ਜਾਂ ਉਸ ਤੋਂ ਘੱਟ ਇੰਪਲੋਏ ਨੇ। ਪਰ ਛੋਟੇ ਵਪਾਰਕ ਅਦਾਰਿਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਰਕਾਰ ਉਹਨਾਂ ਦੇ ਉੱਤੇ ਦਬਾਅ ਬਣਾ ਰਹੀ ਹੈ ਕਿਉਂਕਿ ਬਹੁਤ ਸਾਰੇ ਕੰਮਕਾਜ ਐਸੇ ਨੇ ਜਿਹੜੇ ਵਰਕ ਫਰੋਮ ਹੋਮ ਦੇ ਵਿੱਚ ਨਹੀਂ ਚੱਲਦੇ, ਆਫਿਸ ਸੈਟਿੰਗ ਦੇ ਵਿੱਚ ਹੀ ਚੱਲਦੇ ਨੇ। ਬਿਜ਼ਨਸਿਸ ਪਹਿਲਾਂ ਹੀ ਪ੍ਰਭਾਵਿਤ ਨੇ ਵਿਕਟੋਰੀਆ ਸੂਬੇ 'ਚ ਤੇ ਇਸ ਤਰੀਕੇ ਦੇ ਨਾਲ ਉਹ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਬੁਰਾ ਹਾਲ ਕਰ ਦੇਣਗੇ ਬਿਜ਼ਨਸਿਸ ਦਾ। ਤੇ ਬਿਜ਼ਨਸਿਸ ਦੀ ਤਰਫ ਤੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੇ ਬਿਜ਼ਨਸ 20% ਤੱਕ ਹੋਰ ਘੱਟ ਸਕਦੇ ਨੇ। ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਜੇਕਰ ਗੱਠਜੋੜ ਸਰਕਾਰ ਆਉਂਦੀ ਹੈ ਤਾਂ ਉਹ ਫਲੈਕਸੀਬਲ ਵਰਕਿੰਗ ਅਰੇਂਜਮੈਂਟ ਨੂੰ ਸਪੋਰਟ ਕਰਨਗੇ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਵਰਕ ਫਰੋਮ ਹੋਮ ਦੇ ਰਾਈਟ ਨੂੰ ਉਹ ਲਾਗੂ ਰੱਖਣਗੇ ਜਾਂ ਨਹੀਂ। ਜ਼ਾਹਿਰ ਜੀ ਗੱਲ ਹੈ ਕਿ ਇਸ ਤੋਂ ਵਿਰੋਧੀ ਧਿਰ ਵੀ ਫਿਲਹਾਲ ਇਸ ਮਸਲੇ ਤੋਂ ਬਚਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਦੇ ਨਾਲ ਬਹੁਤ ਜ਼ਿਆਦਾ ਵਿਰੋਧੀ ਧਿਰ ਵੀ ਘਿਰ ਸਕਦੀ ਹੈ। ਮਜ਼ਾਕ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ ਕਿ ਜਿਹੜਾ ਮੇਰੇ ਕੋਲ ਜ਼ਮੀਨ ਦਾ ਇੱਕ ਟੁਕੜਾ ਹੈ ਜਾਂ ਇੱਕ ਟਾਪੂ ਆ ਮੈਂ ਤੈਨੂੰ ਗਿਫਟ ਕਰਤਾ, ਚੱਲ ਜਾ ਐਸ਼ ਕਰ। ਪਰ ਜੀਨਾ ਰਾਇਨਹਾਰਟ ਉਹ ਤਾਂ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਨੇ, ਉਹ ਤਾਂ ਮਜ਼ਾਕ ਨਹੀਂ ਕਰਦੇ। ਉਹ ਜਦੋਂ ਕਿਸੇ ਨੂੰ ਕਹਿ ਦਿੰਦੇ ਨੇ ਕਿ ਚੱਕ ਇੱਕ ਟਾਪੂ ਤੇਰੇ ਨਾਂ ਕੀਤਾ ਤਾਂ ਉਹ ਹੋ ਜਾਂਦਾ। ਅਜਿਹਾ ਹੀ ਉਹਨਾਂ ਨੇ ਹੁਣ ਆਪਣੀਆਂ ਜਿੰਨੀਆਂ ਬੇਸ਼ੁਮਾਰ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਆਈਲੈਂਡ ਦੁਨੀਆਂ ਦੇ ਸਭ ਤੋਂ ਵੱਡੇ, ਸਭ ਤੋਂ ਅਮੀਰ ਔਰ ਦੁਨੀਆਂ ਦੇ ਪਹਿਲੇ ਟ੍ਰਿਲੀਅਨਰ ਐਲਨ ਮਸਕ ਨੂੰ ਦੇ ਦਿੱਤਾ। ਦਾਨ ਤਾਂ ਨਹੀਂ ਕਹਿ ਸਕਦੇ ਕਿਉਂਕਿ ਜੀਨਾ ਰਾਇਨਹਾਰਟ ਦੇ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਜਾਇਦਾਦ ਐਲਨ ਮਸਕ ਦੀ। ਪਰ ਰਾਇਨਹਾਰਟ ਨੇ ਨੈਸ਼ਨਲ ਬੁਸ਼ ਸਮਿਟ ਜਿਹੜਾ ਟਾਊਨਸਵਿਲ ਦੇ ਵਿੱਚ ਹੋਇਆ, ਨਿਊਜ਼ ਕਾਰਪ ਦੀ ਤਰਫ ਤੋਂ ਇਹ ਸਬਮਿਟ ਕਰਵਾਇਆ ਜਾ ਰਿਹਾ। ਇਸ ਦੇ ਵਿੱਚ ਨੈਸ਼ਨਲ ਪਾਰਟੀ ਜਾਂ ਜਿੰਨੀਆਂ ਵੀ ਹੋਰ ਤਿੱਖੀਆਂ ਪਾਰਟੀਆਂ ਨੇ, ਤਿੱਖੇ ਨੇਤਾ ਨੇ ਅਤੇ ਇਸ ਤਰ੍ਹਾਂ ਜਿਹੜੇ ਭਾਸ਼ਣ ਦੇਣ ਵਾਲੇ ਲੋਕ ਨੇ ਉਹਨਾਂ ਨੂੰ ਇਕੱਠਾ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਤੇ ਪ੍ਰੀਮੀਅਰ ਡੇਵਿਡ ਕ੍ਰਿਸੇਫੋਲੀ ਨੂੰ ਨਿਸ਼ਾਨਾ ਮਾਕਣਾ ਉਹਨਾਂ ਨੂੰ ਵੀ ਸੱਦਿਆ ਗਿਆ। ਹਾਲਾਂਕਿ ਜਿਹੜੀ ਜੀਨਾ ਰਾਇਨਹਾਰਟ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਐਲਨ ਮਸਕ ਨੂੰ ਇਹ ਇਸ ਕਰਕੇ ਆਈਲੈਂਡ ਦੇਣ ਦੀ ਗੱਲ ਕੀਤੀ ਹੈ ਤਾਂ ਕਿ ਸਪੇਸ ਐਕਸ ਕੰਪਨੀ ਆਸਟ੍ਰੇਲੀਆ ਦੇ ਵਿੱਚੋਂ ਆਪਣੇ ਜਿਹੜੇ ਕੰਮਕਾਜ ਨੇ ਉਹਨਾਂ ਨੂੰ ਜਾਰੀ ਰੱਖ ਸਕੇ। ਉੱਥੇ ਹੀ ਸੌਕਰ ਦੇ ਨਾਲ ਜੁੜੀਆਂ ਕੁਝ ਖਬਰਾਂ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਚੱਲੀਏ। ਜਿੱਥੇ ਜਿਸ ਵਕਤ ਅਸੀਂ ਖਬਰਾਂ ਦੀ ਸਾਂਝ ਪਾ ਰਹੇ ਹਾਂ, ਦੋ ਮੈਚ ਸਵਿਟਜ਼ਰਲੈਂਡ ਬਨਾਮ ਬੋਸਨੀਆ ਹਰਜ਼ੋਗਵੀਨਾ ਤੇ ਚੈਕੀਆ ਸਾਊਥ ਅਫਰੀਕਾ ਮੁਕੰਮਲ ਹੋ ਚੁੱਕੇ ਨੇ। ਸਵਿਟਜ਼ਰਲੈਂਡ ਨੇ 4-1 ਦੇ ਨਾਲ ਮਾਤ ਦਿੱਤੀ ਹੈ ਬੋਸਨੀਆ ਹਰਜ਼ੋਗਵੀਨਾ ਨੂੰ, ਜਦਕਿ ਕੱਲ ਦੇ ਦਿਨ ਉਜ਼ਬੇਕਿਸਤਾਨ ਤੇ ਕੋਲੰਬੀਆ ਦੇ ਵਿੱਚ ਹੋਏ ਮੈਚ ਦੇ ਵਿੱਚ ਕੋਲੰਬੀਆ ਨੇ 3-1 ਦੇ ਨਾਲ ਉਹ ਮੈਚ ਜਿੱਤਿਆ। ਗਾਨਾ ਪਨਾਮਾ ਦੇ ਵਿੱਚ ਹੋਇਆ ਮੈਚ 1-0 ਦੇ ਨਾਲ ਗਾਨਾ ਦੇ ਨਾਮ ਰਿਹਾ ਤੇ ਇੰਗਲੈਂਡ ਕੋਰੇਸ਼ੀਆ ਦਾ ਮੈਚ ਹਾਈ ਸਕੋਰ ਮੈਚ ਰਿਹਾ, ਇੰਗਲੈਂਡ ਨੇ 4 ਤੇ ਕੋਰੇਸ਼ੀਆ ਨੇ 2 ਗੋਲ ਕੀਤੇ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ ਤੇ ਚਿਹਰੇ ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਮੁਸਕਰਾਹਟ ਲੈ ਕੇ ਆਈਏ। ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਚਿਹਰੇ ਤੇ ਖੁਸ਼ੀ ਲੈ ਕੇ ਆਇਓ। ਇੱਕ ਨੇਮ ਪੱਕਾ ਆਪਾਂ ਬਣਾ ਕੇ ਰੱਖੀਏ ਕਿ ਜਦੋਂ ਆਪਾਂ ਇਹ ਕਹਾਣੀ ਖਾਸ ਕਰ ਸੁਣਨੀ ਹੈ ਤਾਂ ਫਿਰ ਆਪਾਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਉਣੀ ਹੈ। ਜਿੱਦਾਂ ਦਾ ਵੀ ਤੁਹਾਡਾ ਦਿਨ ਚੱਲ ਰਿਹਾ ਹੋਵੇ, ਜਿੱਦਾਂ ਦੇ ਵੀ ਹਾਲਾਤ ਚੱਲ ਰਹੇ ਹੋਣ, ਤੁਸੀਂ ਵੇਖੋਗੇ ਕਿ ਜੇਕਰ ਇਹ ਨੇਮ ਬਣਾ ਲੈਂਦੇ ਤਾਂ ਫਿਰ ਤੁਹਾਨੂੰ ਆਲਾ ਦੁਆਲਾ ਬੜਾ ਸੋਹਣਾ ਸੋਹਣਾ ਲੱਗਣ ਲੱਗ ਪਊਗਾ। ਹੌਲੀ ਹੌਲੀ ਜਦੋਂ ਹੱਸਣ ਦਾ ਮੁਸਕਰਾਉਣ ਦਾ ਨੇਮ ਬਣ ਗਿਆ ਤਾਂ ਫਿਰ ਤੁਹਾਡੀਆਂ ਸਾਂਝਾਂ ਵੀ ਉਹਨਾਂ ਲੋਕਾਂ ਨਾਲ ਪੈਣਗੀਆਂ ਜਿਹੜੇ ਲੋਕ ਖਿੜੇ ਮੱਥੇ ਰਹਿੰਦੇ ਨੇ। ਅਤੇ ਖਿੜੇ ਮੱਥੇ ਲੈਣ ਦੇ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਪਰੇਸ਼ਾਨੀਆਂ ਪਹਿਲਾਂ ਦੂਰ ਹੋਣ ਅਤੇ ਫਿਰ ਤੁਸੀਂ ਜਾ ਕੇ ਹੱਸੋਗੇ। ਜੇ ਤੁਹਾਨੂੰ ਇੱਦਾਂ ਲੱਗਦਾ ਤਾਂ ਇਹ ਤੁਹਾਡਾ ਭੁਲੇਖਾ, ਜਿਹੜੇ ਹੱਸਦੇ ਨੇ, ਮੁਸਕਰਾਉਂਦੇ ਨੇ, ਖਿੜੇ ਮੱਥੇ ਮਿਲਦੇ ਨੇ, ਇਹਦਾ ਮਤਲਬ ਕਿ ਉਹਨਾਂ ਨੇ ਅਹਿਮੀਅਤ ਸਮਝ ਲਈ ਖੁਸ਼ੀ ਦੀ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਕਿਸਮ ਦੇ ਝੰਬੇਲੇ ਨਹੀਂ। ਜਿਉਂਦੀ ਜੀ ਜਿਉਂਦੀ ਜਾਨ ਇਸੇ ਤਰ੍ਹਾਂ ਦੇ ਨਾਲ ਝੰਬੇਲਿਆਂ ਨਾਲ ਲੜਦੀ ਰਹਿੰਦੀ ਅਤੇ ਸ਼ਾਇਦ ਇਹੋ ਜ਼ਿੰਦਗੀ ਹੈ। ਜਿੰਨਾ ਚਿਰ ਸਾਹ ਚੱਲਦੇ ਨੇ ਇਹ ਝੰਬੇਲੇ ਇਸੇ ਤਰ੍ਹਾਂ ਦੇ ਨਾਲ, ਉਲਝਣਾਂ ਇਸੇ ਤਰ੍ਹਾਂ ਦੇ ਨਾਲ ਚੱਲਣੀਆਂ ਨੇ ਅਤੇ ਆਓ ਇਹਨਾਂ ਦੇ ਨਾਲ ਚੱਲਣਾ ਆਪਾਂ ਸਿੱਖੀਏ। ਅਤੇ ਚੱਲਣ ਦੇ ਲਈ ਇਹਨਾਂ ਨੂੰ ਭੁਲੇਖਾ ਪਾਉਣਾ ਬੜਾ ਜ਼ਰੂਰੀ ਹੈ ਅਤੇ ਭੁਲੇਖਾ ਪਾਉਣ ਦੇ ਲਈ ਸਾਡੇ ਚਿਹਰੇ 'ਤੇ ਖੁਸ਼ੀ ਹੋਣੀ ਬੜੀ ਜ਼ਰੂਰੀ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮੀਤ ਨਾਂ ਦਾ ਗੱਭਰੂ ਉਛਲਦਾ ਕੁੱਦਦਾ ਛਾਲਾਂ ਮਾਰਦਾ ਬੜਾ ਖੁਸ਼ੀ ਖੁਸ਼ੀ ਕਰ ਆਇਆ। ਅੱਜ ਤਾਂ ਵਾਰ ਵਾਰ ਬੈਲ ਮਾਰੀ ਜਾਂਦਾ, ਇੰਨਾ ਵੀ ਸਬਰ ਨਹੀਂ ਕੀਤਾ ਕਿ ਕੋਈ ਆਉਂਦਾ ਹੋਊਗਾ, ਘੜੀ ਲੱਗਣੀ ਆ। ਮਾਂ ਨੇ ਦਰਵਾਜ਼ਾ ਖੋਲ੍ਹਿਆ, ਅੱਜ ਉਹਦਾ ਚਿਹਰਾ ਹੀ ਕੁਛ ਹੋਰ ਸੀ, ਅੱਜ ਉਹਦੀ ਖੁਸ਼ੀ ਕੁਛ ਹੋਰ ਸੀ। ਜਿੱਦਾਂ ਕਹਿ ਦਿੰਦੇ ਨਾ ਕਿ ਬੰਦਾ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦਾ। ਭੱਜ ਕੇ ਘਰ ਦੇ ਵਿਚਕਾਏ ਐਨ ਰਸੋਈ ਦੇ ਸਾਹਮਣੇ ਆ ਗਿਆ। ਉਹ ਤੁਹਾਨੂੰ ਕੁਛ ਪਤਾ ਵੀ ਹੈ ਅੱਜ ਹੋਇਆ ਕੀ? ਕਿਸੇ ਨੇ ਅਖਬਾਰ ਪੜ੍ਹੀ ਕਿ ਨਹੀਂ ਪੜ੍ਹੀ? ਪਿਓ ਨੇ ਮਾਂ ਵੱਲ ਵੇਖਿਆ, ਮਾਂ ਨੇ ਪਿਓ ਵੱਲ, ਇੱਦਾਂ ਦਾ ਕੀ ਹੋ ਗਿਆ? ਉਤਲੋਂ ਉਤਲੋਂ ਜੇ ਅਖਬਾਰ ਤਾਂ ਪੜ੍ਹੀ ਆ, ਪਰ ਇਹੋ ਜਿਹਾ ਕੀ ਆਇਆ ਅਖਬਾਰ ਦੇ ਵਿੱਚ? ਅਖਬਾਰ ਦੇ ਵਿੱਚ ਤਾਂ ਹਮੇਸ਼ਾ ਖਬਰਾਂ ਆਉਂਦੀਆਂ ਨੇ, ਕਿਤੇ ਲੱਗੀਆਂ ਲੜਾਈਆਂ, ਕਿਤੇ ਹੋਇਆ ਐਕਸੀਡੈਂਟ, ਕਿਤੇ ਪੋਲਿਟਿਕਸ, ਕਿਤੇ ਕਿਸੇ ਦੇ ਉੱਤੇ ਕਿਤੇ ਉੱਤੇ ਦੋਸ਼ ਇਹੋ ਜਿਹਾ ਕੀ ਆ ਜਿਹਦੇ ਉੱਤੇ ਸਾਡੇ ਪੁੱਤ ਨੂੰ ਇੰਨੀ ਖੁਸ਼ੀ ਹੋ ਰਹੀ ਆ। ਤਾਂ ਉਹ ਫਿਰ ਦੁਬਾਰਾ ਬੋਲਿਆ, ਮੈਨੂੰ ਪਤਾ ਸੀ ਤੁਹਾਡੇ ਕੋਲ ਅਖਬਾਰ ਨਹੀਂ ਹੋਣੀ, ਮੈਂ ਅਖਬਾਰ ਨਾਲ ਲੈ ਕੇ ਆਇਆ। ਆਪਣੀ ਜੇਬ ਦੇ ਵਿੱਚੋਂ ਅਖਬਾਰ ਕੱਢ ਕੇ ਪਿਓ ਨੂੰ ਫੜਾਉਂਦਿਆਂ ਇੱਕ ਖਬਰ ਵੱਲ ਨੂੰ ਇਸ਼ਾਰਾ ਕੀਤਾ। ਘਰ ਦੇ ਵਿੱਚ ਇੰਨਾ ਰੌਲਾ ਰੱਪਾ ਜਿਹਾ ਸੁਣ ਕੇ ਹੁਣ ਛੋਟੇ ਭੈਣ ਭਰਾ ਵੀ ਉੱਠ ਕੇ ਬਾਹਰ ਆ ਗਏ ਨੇ। ਉਹ ਵੀ ਵੇਖ ਰਹੇ ਨੇ ਕਿ ਸਾਡਾ ਭਰਾ ਅੱਜ ਇੰਨਾ ਖੁਸ਼ ਕਿਉਂ ਆ। ਮਾਂ ਨੇ ਵੀ ਭੱਜ ਕੇ ਰਸੋਈ ਦੇ ਵਿੱਚ ਆਪਣਾ ਚੁੱਲ੍ਹਾ ਬੰਦ ਕਰ ਦਿੱਤਾ, ਐਵੇਂ ਕਿਤੇ ਸਬਜ਼ੀ ਨਾ ਸੜ ਜੇ। ਇਹਦੀ ਗੱਲ ਪਹਿਲਾਂ ਧਿਆਨ ਦੇ ਨਾਲ ਹੀ ਸੁਣ ਲਈਏ। ਇਸ ਤੋਂ ਪਹਿਲਾਂ ਕਿ ਪਿਓ ਅਖਬਾਰ ਚੰਗੀ ਤਰ੍ਹਾਂ ਤੈਆਂ ਖੋਲ੍ਹ ਕੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਦਾ, ਮੀਤ ਨੇ ਭੱਜ ਕੇ ਜਾ ਕੇ ਕਾਲੀ ਕਾਲੀ ਦੇ ਵਿੱਚ ਅਖਬਾਰ ਖੋਲ੍ਹੀ ਤਾਂ ਉਹਦੇ ਵਿੱਚੋਂ ਇੱਕ ਖਬਰ ਦੇ ਵੱਲ ਆਪਣੀ ਉਂਗਲ ਦੇ ਨਾਲ ਇਸ਼ਾਰਾ ਕੀਤਾ। ਆਹ ਵੇਖੋ, ਆਹ ਪੜ੍ਹੋ, ਤੁਹਾਨੂੰ ਤਾਂ ਹਮੇਸ਼ਾ ਮੈਂ ਨਿਕੰਮਾ ਲੱਗਦਾ ਸੀ ਨਾ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਸਾਰੇ ਸ਼ਹਿਰ ਦੇ ਵਿੱਚ ਮੇਰਾ ਨਾਂ ਲਿਆ ਜਾ ਰਿਹਾ। ਓਏ ਖੁਸ਼ੀ ਮਨਾਓ, ਤੁਹਾਡਾ ਪੁੱਤ ਸਾਰੇ ਸ਼ਹਿਰ ਦੇ ਵਿੱਚ ਮਸ਼ਹੂਰ ਹੋ ਗਿਆ। ਆਖਿਰਕਾਰ ਇਹੋ ਜਿਹਾ ਹੋਇਆ ਕੀ ਸੀ? ਆ ਵੇਖੋ ਕੀ ਲਿਖਿਆ। ਮੀਤ ਨਾਂ ਦਾ ਇੱਕ ਕਲਰਕ ਪੱਬ ਦੇ ਵਿੱਚ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀ ਕੇ ਜਦੋਂ ਸ਼ਰਾਬੀ ਹਾਲਤ ਦੇ ਵਿੱਚ ਬਾਹਰ ਨਿਕਲਿਆ ਤਾਂ ਉਹਦੇ ਨਾਲ ਇੱਕ ਹਾਦਸਾ ਵਾਪਰਿਆ। ਸ਼ਰਾਬੀ ਹਾਲਤ ਦੇ ਵਿੱਚ ਉਹ ਬਿਲਕੁਲ ਐਨ ਸੜਕ ਦੇ ਕਿਨਾਰੇ ਆ ਕੇ ਡਿੱਗਾ। ਉਸ ਜਗ੍ਹਾ ਦੇ ਉੱਤੇ ਮੌਜੂਦ ਕੁਛ ਹੋਰ ਲੋਕ ਦੱਸਦੇ ਨੇ ਕਿ ਮੀਤ ਨੂੰ ਆਪਣੇ ਪੈਰਾਂ ਦੇ ਉੱਤੇ ਖਲੋਣ ਦੀ ਵੀ ਹੋਸ਼ ਨਹੀਂ ਸੀ। ਜਦੋਂ ਸੜਕ ਦੇ ਉੱਤੇ ਡਿੱਗਿਆ ਤਾਂ ਇੱਕ ਟਾਂਗੇ ਵਾਲਾ ਦੂਸਰੇ ਪਾਸਿਓਂ ਆ ਰਿਹਾ ਸੀ। ਉਹਦੇ ਡਿੱਗਣ ਦੇ ਕਰਕੇ ਉਹ ਘੋੜਾ ਡਰ ਗਿਆ

ਡਾਕਟਰ ਦੀ ਰਿਪੋਰਟ ਦੇ ਮੁਤਾਬਕ ਮੀਤ ਨੂੰ ਕੋਈ ਖਾਸ ਸੱਟਾਂ ਨਹੀਂ ਲੱਗੀਆਂ ਤੇ ਪਿਓ ਦੀ ਗੱਲ ਵਿੱਚ ਟੋਕਦਿਆਂ ਮੀਤ ਨੇ ਆਪਣੀ ਪੈਂਟ ਤਾਂ ਕਰਕੇ ਕਿਹਾ ਪਹੁੰਚਾ ਤੇ ਕਰਕੇ ਆ ਵੇਖੋ ਮਾੜੀ ਜਿਹੀ ਲੱਗੀ ਹੈ ਸੱਟ ਕੁਛ ਖਾਸ ਨਹੀਂ ਹੋਇਆ ਬਸ ਥੋੜ੍ਹੀ ਜਿਹੀ ਖਰੋਚ ਆਈ ਆ ਇਹ ਸ਼ਾਇਦ ਲਿਖਣਾ ਭੁੱਲ ਗਏ ਜਦੋਂ ਮੈਂ ਡਿੱਗਾ ਸੀ ਨਾ ਤੇ ਉਦੋਂ ਸ਼ਾਇਦ ਟਾਂਗੇ ਦਾ ਹੀ ਕੋਈ ਪਾਰਟ ਸੀ ਸ਼ਾਇਦ ਉਹ ਵੱਜਾ ਮੇਰੇ ਇੱਥੇ ਗਿੱਟੇ ਦੇ ਲਾਗੇ ਪਰ ਇੰਨਾ ਕੁ ਤਾਂ ਹੋਣਾ ਹੀ ਸੀ ਮੈਂ ਵੈਸੇ ਡਿੱਗਣ ਲੱਗਿਆ ਇਸ ਚੀਜ਼ ਦਾ ਕਾਫੀ ਖਿਆਲ ਰੱਖਿਆ ਮੈਨੂੰ ਪਤਾ ਲੱਗ ਗਿਆ ਸੀ ਮੈਂ ਡਿੱਗ ਚੱਲਿਆ ਪਰ ਮੈਂ ਬੜਾ ਸੰਭਲ ਕੇ ਡਿੱਗਾ ਹਾਂ ਅਤੇ ਨਾਲੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਜਦੋਂ ਘੋੜਾ ਤਾਂਗਾ ਲੈ ਕੇ ਦੂਜੇ ਪਾਸੇ ਨੂੰ ਦੌੜਿਆ ਨਾ ਉਹਨੇ ਰਾਹ ਬਦਲਿਆ ਤੁਹਾਨੂੰ ਪਤਾ ਉਹ ਜਿਹੜੀ ਕਾਰ ਦੇ ਵਿੱਚ ਵੱਜਾ ਸੀ ਜਾ ਕੇ ਉਹ ਕਾਰ ਕਿਹਦੀ ਸੀ ਮੈਨੂੰ ਪਤਾ ਸੀ ਤੁਹਾਨੂੰ ਨਹੀਂ ਪਤਾ ਹੋਊਗਾ ਉਹ ਕਾਰ ਸ਼ਹਿਰ ਦੇ ਫਲਾਣੇ ਫਲਾਣੇ ਅਮੀਰ ਬੰਦੇ ਦੀ ਸੀ ਮੌਲ ਦੇ ਵਿੱਚ ਇਕੱਠੀਆਂ ਚਾਰ ਦੁਕਾਨਾਂ ਨੇ ਉਹਦੀਆਂ ਸ਼ਹਿਰ ਦੇ ਵਿੱਚ ਪੂਰਾ ਨਾਂ ਆ ਉਹਦਾ ਉਹਦੀ ਗੱਡੀ ਦੇ ਨਾਲ ਜਾ ਕੇ ਟਾਂਗਾ ਟਕਰਾਇਆ ਸੀ ਉਹਨੂੰ ਕੀ ਪਤਾ ਕਿ ਇੱਥੇ ਮੀਂਹ ਧੁਰੇ ਡਿੱਗੇ ਪਏ ਨੇ ਉਹ ਬੜੇ ਫਖਰ ਦੇ ਨਾਲ ਦੱਸ ਰਿਹਾ ਸੀ ਅਤੇ ਪਿਓ ਨੇ ਅੱਗੇ ਖਬਰ ਪੜ੍ਹਨੀ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖੀ ਉਹਦੀ ਖੁਸ਼ੀ ਦੀ ਕੋ ਹੱਦ ਨਹੀਂ ਸੀ ਕਿ ਅੱਜ ਮੇਰਾ ਅਖਬਾਰ ਦੇ ਵਿੱਚ ਨਾ ਆਇਆ ਤੁਹਾਨੂੰ ਪਤਾ ਮੇਰੇ ਕਈ ਦੋਸਤਾਂ ਦੇ ਫੋਨ ਆ ਚੁੱਕੇ ਨੇ ਮੇਰੇ ਕਈ ਦੋਸਤ ਇਸ ਖਬਰ ਦੇ ਬਾਰੇ ਜਾਣਦੇ ਨੇ ਉਹ ਮੇਰੇ ਤੋਂ ਜੈਲਸ ਫੀਲ ਕਰ ਰਹੇ ਨੇ ਅਤੇ ਇੱਕ ਵਾਰੀ ਫਿਰ ਤੋਂ ਉਹਨੇ ਸਾਰੇ ਘਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਐਲਾਨ ਕੀਤਾ ਉਹ ਵੇਖਿਆ ਮੇਰਾ ਅਖਬਾਰ ਦੇ ਵਿੱਚ ਨਾ ਆਇਆ ਪਰਿਵਾਰ ਦੇ ਕੁਛ ਜੀ ਹੈਰਾਨ ਸੀ ਆਖਿਰਕਾਰ ਇਹ ਖੁਸ਼ੀ ਕਿਹੜੀ ਗਈ ਚੀਜ਼ ਦੀ ਹੈ ਪਰ ਉਹਨੇ ਤਾਂ ਕਿਸੇ ਦੀ ਸੁਣੀ ਨਹੀਂ ਉਹਨੇ ਤਾਂ ਕਿਸੇ ਦੀ ਮੰਨੀ ਨਹੀਂ ਇਸੇ ਤਰ੍ਹਾਂ ਦੇ ਨਾਲ ਰੌਲਾ ਪਾਉਂਦਾ ਜਸ਼ਨ ਮਨਾਉਂਦਾ ਜਾਂਦਾ ਜਾਂਦਾ ਇੰਨਾ ਕਹਿ ਕੇ ਘਰੋਂ ਬਾਹਰ ਨਿਕਲ ਗਿਆ ਮੈਂ ਆਪਣੇ ਫਲਾਂ ਫਲਾਂ ਫਲਾਂ ਦੋਸਤ ਨੂੰ ਵੀ ਹਲੇ ਦੱਸਣ ਜਾਣਾ ਅਤੇ ਦਰਵਾਜ਼ੇ ਲਾਗੋਂ ਫਿਰ ਭੱਜ ਕੇ ਮੁੜ ਕੇ ਵਾਪਸ ਆਇਆ ਪਿਓ ਦੇ ਹੱਥੋਂ ਅਖਬਾਰ ਖੋਈ ਫਿਰ ਦੁਬਾਰਾ ਉਨੀਆਂ ਹੀ ਤੈਆਂ ਲਾਈਆਂ ਜੇਬ ਦੇ ਵਿੱਚ ਪਾਈਆਂ ਅਤੇ ਕਹਿਣ ਲੱਗਾ ਹਾਂ ਭੂਆ ਨੂੰ ਦੱਸ ਦਿਓ ਮੰਮੀ ਤੁਸੀਂ ਆਪਣੀਆਂ ਸਹੇਲੀਆਂ ਨੂੰ ਵੀ ਦੱਸ ਦਿਓ ਅੱਜ ਤੁਹਾਡੇ ਪੁੱਤ ਦਾ ਅਖਬਾਰ ਦੇ ਵਿੱਚ ਨਾ ਆਇਆ ਇੰਨਾ ਕਹਿੰਦਾ ਕਾਲੀ ਕਾਲੀ ਦੇ ਵਿੱਚ ਅਖਬਾਰ ਜੇਬ ਦੇ ਵਿੱਚ ਪਾਈ ਅਤੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਸ਼ਾਇਦ ਉਹ ਆਪਣੇ ਦੋਸਤਾਂ ਨੂੰ ਦੱਸਣ ਗਿਆ ਸਮਝ ਨਹੀਂ ਆ ਰਹੀ ਉਹਨੂੰ ਖੁਸ਼ੀ ਹੈ ਕਿਹੜੀ ਗੱਲ ਦੇ ਉੱਤੇ ਉਹ ਜਸ਼ਨ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਖੈਰ ਇਹ ਤਾਂ ਹੁਣ ਉਹ ਜਾਣੇ ਪਰ ਇਹ ਕਹਾਣੀ ਸ਼ਾਇਦ ਸਾਨੂੰ ਅੱਜ ਦੇ ਹਾਣ ਦੀ ਲੱਗੇ ਇਹ ਕਹਾਣੀ ਦੁਨੀਆ ਦੇ ਮਹਾਨ ਕਹਾਣੀਕਾਰ ਐਂਟਨ ਚੈਕਵ ਦੀ ਲਿਖੀ ਹੈ ਐਂਟਨ ਚੈਕਵ ਦੀ ਕਹਾਣੀ ਆ ਜੋਏ ਉਸੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਅੱਗੇ ਕਹਿ ਲਓ ਕਿ ਘੜੀ ਕਹਾਣੀ ਕਿਉਂਕਿ ਪਾਤਰਾਂ ਦੇ ਨਾਮ ਵੀ ਬਦਲਣੇ ਪਏ ਸ਼ਹਿਰ ਦਾ ਨਾਮ ਵੀ ਬਦਲਣਾ ਪਿਆ ਅਤੇ ਜੋ ਕਿ ਸਮੇਂ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਥੋੜ੍ਹੇ ਜਿਹੇ ਹੋਰ ਬਦਲਾਅ ਪਰ ਕਹਾਣੀ ਦਾ ਸੰਦੇਸ਼ ਉਹੀ ਰਹੇ ਇਹ ਪੂਰੀ ਕੋਸ਼ਿਸ਼ ਹਮੇਸ਼ਾ ਦੀ ਤਰ੍ਹਾਂ ਬਰਕਰਾਰ ਰੱਖੀ ਗਈ ਐਂਟਨ ਚੈਕਅਪ ਜਿਹੜਾ ਹਮੇਸ਼ਾ ਇਸ ਚੀਜ਼ ਦੇ ਲਈ ਮਸ਼ਹੂਰ ਹੈ ਕਿ ਇਨਸਾਨ ਦੀ ਸਾਈਕੀ ਦੇ ਨਾਲ ਖੇਡਣਾ ਕਿੱਦਾਂ ਉਹਦੇ ਅੰਦਰ ਦੇ ਹਾਲਾਤ ਉਹਦੇ ਅੰਦਰ ਦੇ ਜਜ਼ਬਾਤ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਬਿਆਨ ਕਿੱਦਾਂ ਕਰਨੇ ਨੇ ਇੱਕ ਵਿਅਕਤੀ ਜਿਹੜਾ ਸ਼ਰਾਬੀ ਹਾਲਤ ਦੇ ਵਿੱਚ ਸੜਕ ਦੇ ਉੱਤੇ ਡਿੱਗਾ ਇੱਕ ਵਿਅਕਤੀ ਜਿਹਦੇ ਕਰਕੇ ਅੱਜ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਇੱਕ ਵਿਅਕਤੀ ਜਿਹਦੇ ਹਰਕਤਾਂ ਦੇ ਕਰਕੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਵੀ ਕੀਤਾ ਹਸਪਤਾਲ ਤੱਕ ਵੀ ਪਹੁੰਚਿਆ ਅਤੇ ਇਹਦੀ ਖਬਰ ਜਦੋਂ ਅਖਬਾਰ ਦੇ ਵਿੱਚ ਆਉਂਦੀ ਹੈ ਤਾਂ ਇਹਨੂੰ ਇਹ ਲੱਗਦਾ ਕਿ ਇਹ ਬੜੀ ਵੱਡੀ ਗੱਲ ਹੈ ਉਹਨੂੰ ਲੱਗਦਾ ਕਿ ਇਹ ਉਹਦੀ ਪ੍ਰਸਿੱਧੀ ਹੈ ਉਹਨੂੰ ਲੱਗਦਾ ਕਿ ਉਹਦੀ ਮਸ਼ਹੂਰੀ ਹੈ ਲੋਕਾਂ ਨੂੰ ਉਹਦੇ ਬਾਰੇ ਉਹਦਾ ਨਾਂ ਪਤਾ ਲੱਗਾ ਉਹਦੀ ਇੱਜ਼ਤ ਹੋਈ ਹੈ ਉਹਦਾ ਮਾਣ ਸਨਮਾਨ ਹੋਇਆ ਪਰ ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ

0: ਇਹ ਹੋਰ ਜ਼ਿਆਦਾ ਟੁੱਕਦੀ ਹੈ। ਅੱਜ ਦਾ ਸਮਾਂ ਜਦੋਂ ਲੋਕ ਆਪਣੀ ਇੱਜ਼ਤ ਦੇ ਨਾਲੋਂ, ਆਪਣੇ ਮਾਨ ਸਨਮਾਨ ਦੇ ਨਾਲੋਂ, ਆਪਣੀ ਮਸ਼ਹੂਰੀ ਦੇ ਉੱਤੇ ਜ਼ਿਆਦਾ ਤਰਜੀਹ ਦਿੰਦੇ ਨੇ। ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੇ ਲੋਕ, ਅੱਜ ਕੱਲ੍ਹ ਦੇ ਨੌਜਵਾਨ, ਪਰ ਵੇਖਿਆ ਜਾਵੇ ਤਾਂ ਇਹ ਕਹਾਣੀ ਕਈ ਦਹਾਕੇ ਪਹਿਲਾਂ ਲਿਖੀ ਗਈ, ਜਦੋਂ ਸ਼ਾਇਦ ਸੋਸ਼ਲ ਮੀਡੀਆ ਲਾਗੇ ਚਾਗੇ ਵੀ ਨਹੀਂ, ਕੋਈ ਚਿੱਤ ਚੇਤਾ ਵੀ ਨਹੀਂ। ਪਹਿਲੀ ਗੱਲ ਤਾਂ ਇਹ ਕਹਾਣੀ ਤੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਇੱਦਾਂ ਦਾ ਵਰਤਾਰਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਰਕੇ, ਮਸ਼ਹੂਰੀ ਦੇ ਕਰਕੇ ਲੋਕ ਬਦਲ ਗਏ ਨੇ, ਪਰ ਵੇਖਿਆ ਜਾਵੇ ਤਾਂ ਇਨਸਾਨ ਫਿਰ ਸ਼ੁਰੂ ਤੋਂ ਹੀ ਇੱਦਾਂ ਦਾ ਹੈ। ਜਾਂ ਫਿਰ ਅਲੱਗ ਅਲੱਗ ਕੈਟੇਗਰੀਜ਼ ਨੇ, ਇੱਕ ਵੱਡੀ ਗਿਣਤੀ ਜਿਹੜੀ ਸਿਰਫ ਮਸ਼ਹੂਰ ਹੋਣਾ ਚਾਹੁੰਦੀ ਹੈ, ਚਾਹੇ ਉਹ ਕਿਸੇ ਤਰ੍ਹਾਂ ਦੇ ਨਾਲ ਵੀ ਹੋਵੇ। ਅੱਜ ਕੱਲ੍ਹ ਵੀ ਆਪਾਂ ਵੇਖਦੇ ਹਾਂ ਬਹੁਤ ਸਾਰੇ ਲੋਕ ਸਿਰਫ ਕੁਛ ਲਾਈਕਸ ਦੇ ਲਈ, ਕੁਛ ਸ਼ੇਅਰ ਦੇ ਲਈ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਕਰ ਜਾਂਦੇ ਨੇ। ਵੇਖਿਆ ਜਾਵੇ ਤਾਂ ਇਸ ਕਲਰਕ ਦੀ ਉਹ ਮਾਨਸਿਕਤਾ ਦਰਸਾਉਂਦਾ, ਅਜੋਕੇ ਇਨਸਾਨ ਦੀ ਅਗਿਆਨਤਾ ਦਰਸਾਉਂਦੀ ਇਹ ਕਹਾਣੀ। ਉਹ ਗੱਲਾਂ ਜਿਹਦੇ ਉੱਤੇ ਸ਼ਾਇਦ ਸ਼ਰਮਿੰਦੇ ਹੋਣਾ ਚਾਹੀਦਾ। ਸ਼ਾਇਦ ਤੁਸੀਂ ਵੀ ਸੋਚ ਰਹੇ ਹੋਗੇ ਕਿ ਇਹਨਾਂ ਗੱਲਾਂ ਤੋਂ ਤਾਂ ਉਹਨੂੰ ਅਖਬਾਰ ਘਰ ਦੀ ਵੀ ਲਗਾ ਦੇਣੀ ਚਾਹੀਦੀ, ਪਰ ਨਹੀਂ, ਉਹਨੂੰ ਖੁਸ਼ੀ ਆ। ਖੁਸ਼ੀ ਇਸ ਗੱਲ ਦੀ ਕਿ ਉਹਦੀ ਮਸ਼ਹੂਰੀ ਹੋਈ ਹੈ, ਸਾਰੇ ਸ਼ਹਿਰ ਦੇ ਵਿੱਚ ਪਤਾ ਲੱਗਾ ਕਿ ਉਹ ਕੌਣ ਹੈ। ਅੱਜ ਦੇ ਸਮੇਂ ਦੇ ਵਿੱਚ ਆਪਾਂ ਇੱਦਾਂ ਦੀ ਮਾਨਸਿਕਤਾ ਵਾਲੇ ਲੋਕ ਆਪਣੇ ਆਸ ਪਾਸ ਅਕਸਰ ਹੀ ਵੇਖ ਲੈਂਦੇ। ਸਾਨੂੰ ਇਹ ਵੇਖਣਾ ਪਊਗਾ ਕਿ ਖੁਸ਼ੀ ਅਸਲ ਦੇ ਵਿੱਚ ਹੈ ਕਿਹੜੀ ਚੀਜ਼ ਦੇ ਵਿੱਚ। ਬਹੁਤ ਵਾਰ ਆਪਾਂ ਇਹ ਸੁਣ ਲੈਂਦੇ ਹਾਂ ਜਾਂ ਬਹੁਤ ਕਹਿ ਦਿੰਦੇ ਹਾਂ, ਜਿੱਦਾਂ ਵੀ ਤੁਹਾਨੂੰ ਖੁਸ਼ੀ ਮਿਲੇ ਤੁਹਾਨੂੰ ਖੁਸ਼ ਰਹਿਣਾ ਚਾਹੀਦਾ, ਪਰ ਸ਼ਾਇਦ ਇਹ ਵੀ ਸ਼ਬਦ ਬਹੁਤੇ ਵਾਜਬ ਨਹੀਂ। ਇਹਨਾਂ ਦੇ ਵਿੱਚ ਵੀ ਅੱਗੇ ਸਾਨੂੰ ਬ੍ਰੈਕਟਾਂ ਪਾਉਣੀਆਂ ਪੈਣਗੀਆਂ, ਇਹਨਾਂ ਦੇ ਅੱਗੇ ਵੀ ਸਾਨੂੰ ਸਭ ਕਲੋਜ਼ ਲਾਉਣੇ ਪੈਣਗੇ। ਤੁਹਾਨੂੰ ਖੁਸ਼ੀ ਕਿਸੇ ਵੀ ਚੀਜ਼ ਦੇ ਵਿੱਚ ਹੋ ਸਕਦੀ ਹੈ, ਪਰ ਕੀ ਉਹ ਵਿਸ਼ਾ ਖੁਸ਼ੀ ਮਨਾਉਣ ਵਾਲਾ? ਸ਼ਾਇਦ ਇਹ ਵੀ ਸਮਝ ਬੂਝ ਇਨਸਾਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ, ਜੋ ਕਿ ਸ਼ਾਇਦ ਹਰ ਇੱਕ ਦੇ ਵਿੱਚ ਨਹੀਂ ਹੁੰਦੀ। ਜਦੋਂ ਆਪਾਂ ਕਿਸੇ ਇੱਕ ਚੀਜ਼ ਦੇ ਉੱਤੇ ਟੀਚਾ ਰੱਖ ਲੈਂਦੇ, ਜਦੋਂ ਸਾਨੂੰ ਇੱਕ ਚੀਜ਼ ਸਹੀ ਜਾਂ ਗਲਤ ਮੈਸੇਜ ਦੇ ਜਾਂਦੀ ਆ ਕਿ ਆਪਾਂ ਖੁਸ਼ ਰਹਿਣਾ, ਅਤੇ ਮਸ਼ਹੂਰੀ ਤੁਹਾਨੂੰ ਖੁਸ਼ੀ ਦਿੰਦੀ ਹੈ, ਅਤੇ ਫਿਰ ਉੱਥੇ ਤੁਸੀਂ ਚੰਗੇ ਮਾੜੇ ਦੀ ਪਰਖ ਵੀ ਭੁੱਲ ਜਾਂਦੇ ਹੋ। ਉੱਥੇ ਫਿਰ ਬੰਦਾ ਆਪਣੀ ਬੇਇੱਜ਼ਤੀ ਨੂੰ ਵੀ ਇੱਜ਼ਤ ਸਮਝਣ ਲੱਗ ਪੈਂਦਾ, ਮਸ਼ਹੂਰੀ ਸਮਝਣ ਲੱਗ ਪੈਂਦਾ। ਸਾਨੂੰ ਇਹ ਵੇਖਣਾ ਪਊਗਾ ਕਿ ਕਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਪ੍ਰਵਾਨ ਨੇ, ਕਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਨਹੀਂ ਪ੍ਰਵਾਨ। ਅਜੋਕੇ ਸਮੇਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਬਹੁਤ ਸਾਰੇ ਲੋਕ ਮਸ਼ਹੂਰ ਤਾਂ ਬਹੁਤ ਹੁੰਦੇ ਨੇ, ਉਹਨਾਂ ਦੀ ਕੋਈ ਵੀ ਪਾਈ ਪੋਸਟ ਲੱਖਾਂ ਹਜ਼ਾਰਾਂ ਕਰੋੜਾਂ ਲੋਕ ਵੇਖ ਲੈਂਦੇ ਨੇ, ਉਹ ਮਸ਼ਹੂਰੀ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ। ਪਰ ਆਪਾਂ ਇਹ ਵੀ ਗੱਲਾਂ ਕਰਦੇ ਹਾਂ, ਇਹ ਵੀ ਆਪਾਂ ਜਾਣਦੇ ਹਾਂ ਕਿ ਉਹ ਬਹੁਤੀ ਕੋਈ ਇੱਜ਼ਤ ਨਹੀਂ ਕਰਵਾ ਰਹੇ ਹੁੰਦੇ। ਹੁਣ ਇੱਥੇ ਫਿਰ ਇਹ ਦੋ ਚੀਜ਼ਾਂ ਦੇ ਵਿੱਚ ਨਖੇੜਾ ਸਾਨੂੰ ਵੇਖ ਲੈਣਾ ਚਾਹੀਦਾ। ਇੱਜ਼ਤ ਹੋਰ ਚੀਜ਼ ਹੈ, ਸਨਮਾਨ ਹੋਰ ਚੀਜ਼ ਹੈ, ਮਸ਼ਹੂਰੀ ਬਿਲਕੁਲ ਹੀ ਉਸ ਤੋਂ ਅਲੱਗ। ਸੋ ਤੁਸੀਂ ਦੁਨੀਆ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਸ ਦੁਨੀਆ ਦੇ ਵਿੱਚ ਇੱਜ਼ਤ ਕਮਾਉਣਾ ਚਾਹੁੰਦੇ ਹੋ, ਇੱਕ ਸਲੀਕੇ ਦੇ ਵਿੱਚ ਰਹਿਣਾ ਚਾਹੁੰਦੇ ਹੋ, ਇਹ ਗੱਲਾਂ ਅਜੋਕੇ ਇਨਸਾਨ ਦੇ ਲਈ ਵੀ ਸਿੱਖਣੀਆਂ ਬਹੁਤ ਜ਼ਰੂਰੀ ਨੇ। ਅੱਜ ਕੱਲ੍ਹ ਇਹ ਸਾਨੂੰ ਇਹ ਵਰਤਾਰਾ, ਇਹ ਕਹਾਣੀ ਸ਼ਾਇਦ ਹੋਰ ਵਧੀਆ ਤਰੀਕੇ ਦੇ ਨਾਲ ਸਮਝ ਆ ਰਹੀ ਹੋਵੇ, ਕਿਉਂਕਿ ਇੰਟਰਨੈੱਟ ਦੀ ਦੁਨੀਆ ਦੇ ਵਿੱਚ ਆਪਾਂ, ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਆਪਾਂ ਅਕਸਰ ਹੀ ਵੇਖਦੇ ਹਾਂ ਇੱਦਾਂ ਦੇ ਵਰਤਾਰੇ, ਇੱਦਾਂ ਦੇ ਲੋਕ ਜਿਹੜੇ ਆਪਣੀ ਖੁਸ਼ੀ ਇਸ ਚੀਜ਼ ਦੇ ਵਿੱਚੋਂ ਲੱਭਦੇ ਨੇ ਕਿ ਕਿੰਨੇ ਵੱਧ ਲੋਕਾਂ ਨੇ ਉਹਨਾਂ ਨੂੰ ਵੇਖਿਆ, ਭਾਵੇਂ ਕਿ ਗਾਲਾਂ ਕੱਢੀਆਂ ਹੋਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ। ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਜੇਕਰ ਵਧੀਆ ਲੱਗਣ ਤੁਹਾਨੂੰ ਇਹ ਕਹਾਣੀਆਂ ਤਾਂ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਇਹ ਕਹਾਣੀਆਂ ਰਿਪੀਟ ਵੀ ਸੁਣ ਸਕਦੇ ਹੋ। ਕਰੀ ਫਿਰ ਦੱਸ ਦਈਏ ਕਿ ਬਹੁਤ ਜਲਦ ਇਹ ਕਹਾਣੀਆਂ ਐਪਲੀਕੇਸ਼ਨ ਦੇ ਉੱਤੇ ਇੱਕ ਅਲੱਗ ਟੈਬ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ, ਅਤੇ ਜਿੱਦਾਂ ਹੀ ਮਿਲਦੀਆਂ ਨੇ ਆਪਣੀ ਫੀਡਬੈਕ ਵੀ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਹੋਰ ਵੀ ਕਿਸੇ ਵੀ ਕਿਸਮ ਦੀ ਕੋਈ ਤੁਹਾਡੀ ਫੀਡਬੈਕ, ਅਤੇ ਉਹਦੇ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। info@hanji.com.au ਦੇ ਉੱਤੇ ਸਾਨੂੰ ਤੁਸੀਂ ਵਟਸਐਪ ਕਰ ਸਕਦੇ ਹੋ, ਸਾਨੂੰ ਫੇਸਬੁੱਕ 'ਤੇ ਮੈਸੇਜ ਭੇਜ ਸਕਦੇ ਹੋ, ਆਪਣੀ ਫੀਡਬੈਕ ਸਾਡੇ ਤੱਕ।
1: ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂ ਜੀ 1674 ਐਮ ਦੋਸਤੋ, ਸਵਾਗਤ ਤੁਹਾਡਾ ਸਾਰਿਆਂ ਦਾ। ਅੱਜ ਬੁੱਧਵਾਰ ਦਾ ਦਿਨ ਆ ਅਤੇ ਬੁੱਧਵਾਰ ਦੀ ਸ਼ਾਮ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਸੁਣ ਰਹੇ ਹੋ ਅਤੇ ਵੇਖ ਰਹੇ ਹੋ ਅਤੇ ਨਾਲ ਦੀ ਨਾਲ ਰੇਡੀਓ ਦੇ ਉੱਤੇ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ। ਹੋ ਸਕਦਾ ਤੁਸੀਂ ਟਿਕਟੋਕ ਜੇ ਨਾ ਜਾਂ ਨਹੀਂ ਯੂਜ਼ ਕਰਦੇ ਤਾਂ ਫਿਰ ਤੁਸੀਂ ਲੇਟਰੋਂ ਜਿਹੜੀਆਂ ਸਾਡੀਆਂ ਵੀਡੀਓਜ਼ ਨੇ ਜਾਂ ਫਿਰ ਰੀਲਾਂ ਜੇ ਅਸੀਂ ਕੱਟ ਕੱਟ ਕਿਸੇ ਤੋਂ ਪਾਵਾਂਗੇ ਤਾਂ ਫਿਰ ਤੁਸੀਂ ਉਹ ਵੇਖ ਲਿਓ ਅਤੇ ਇਨਕੁਆਇਰੀ ਜਿਹੜੀ ਹੋਊਗੀ ਉਹ ਫਿਰ ਤੁਸੀਂ ਉਦੋਂ ਸਾਨੂੰ ਭੇਜ ਦਿਓ। ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਗੈਸਟ ਨੇ ਉਹ ਅੱਜ ਮਰਸਡੀਜ਼ 'ਤੇ ਆਏ ਨੇ ਕਿ ਕਿਹੜੀ ਗੱਡੀ 'ਤੇ ਆਏ ਨੇ ਉਹ ਚਲੋ ਇਹਨਾਂ ਨੇ ਆਪ ਹੀ ਪੁੱਛਾਂਗੇ ਵੀ ਇਹ ਦੱਸਣ ਕਿ ਕਿਹੜੀ ਗੱਡੀ 'ਤੇ ਆਏ ਨੇ, ਪਰ ਇਹ ਕੰਮ ਜਿਹੜਾ ਉਹ ਗੱਡੀਆਂ ਤਾਂ ਕਰਦੇ ਨੇ। ਮੋਹਿਤ ਅਰੋੜਾ ਜੀ ਐੱਮ ਏ ਕਾਰਜ਼ ਆਟੋਮੋਟਿਵ ਤੋਂ ਸਾਡੇ ਨਾਲ ਨੇ ਅਤੇ ਉਹ ਇਹਨਾਂ ਦਾ ਸਵਾਗਤ ਕਰਦੇ। ਮੋਹਿਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਜੀ?
1: ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ।
0: ਕਿੱਦਾਂ, ਠੀਕ ਠਾਕ? ਸਿਹਤਾਂ?
1: ਬਹੁਤ ਵਧੀਆ, ਬਹੁਤ ਵਧੀਆ।
0: ਗੱਡੀਆਂ ਦਾ ਮਾਹੌਲ ਚਾਲ ਕੀ ਚੱਲਣ ਡਿਆ ਫਿਰ? ਕਿਹੜੀ ਗੱਡੀ 'ਤੇ ਆਏ ਤੁਸੀਂ
1: ਅੱਜ? ਇੱਕ ਫਿਰ
0: ਕਿਉਂਕਿ ਮੈਂ ਪਤਾ ਕਿਉਂ ਪੁੱਛਿਆ ਤੁਹਾਨੂੰ, ਕਿਉਂਕਿ ਤੁਸੀਂ ਜਦੋਂ ਆਉਂਦੇ ਜੇ ਨਾ ਤੁਸੀਂ ਵੱਖਰੀ ਗੱਡੀ 'ਤੇ ਆਉਂਦੇ ਜੇ, ਕਦੀ ਵੀ ਨਹੀਂ ਹੋਇਆ ਕਿ ਇਹ ਸੇਮ ਗੱਡੀ 'ਤੇ ਆਉਣ। ਇਹ ਜਦੋਂ ਆਉਣਗੇ ਇਹਨਾਂ ਕੋਈ ਵੱਖਰੀ ਜਿਹੀ ਗੱਡੀ ਹੋਊਗੀ।
1: ਨਾਲ ਇਹ ਵੀ ਦੱਸ ਦਿਓ ਵੀ ਆਪਣੀ 'ਤੇ ਵੀ ਨਹੀਂ ਆਉਂਦੇ, ਕਿਉਂਕਿ ਜੀ ਅਲੱਗ ਅਲੱਗ ਬ੍ਰਾਂਡ ਗੱਡੀਆਂ ਚਲਾਉਣ ਲਈ ਦਿੰਦੇ ਨੇ, ਕਿਉਂਕਿ ਓਬਵੀਅਸਲੀ ਜਦੋਂ ਮੈਂ ਯੂ ਨੋ ਗੱਲ ਕਰਦਾ ਵਾਂ ਕਿਸੇ ਨਾਲ ਵੀ ਤਾਂ ਐਟਲੀਸਟ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਉਹ ਗੱਡੀ ਦੇ ਅੰਦਰ ਕਿਹੜੇ ਕਿਹੜੇ ਫੀਚਰਸ ਨੇ ਜਾਂ ਕਿਵੇਂ ਚੱਲਦੀ ਆ ਜਾਂ ਕਿੰਨੀ ਸਪੇਸ ਆ ਜਾਂ ਚੱਲਣ 'ਚ ਕਿਹੜੀ ਗੱਡੀ ਵਧੀਆ ਵਾ ਕਿਹੜੀ ਮਾੜੀ ਆ। ਇਸ ਲਈ ਫਿਰ ਜਿਹੜੇ ਜਿਹੜੇ ਡੀਲਰ ਕੋਲ ਜਾਂਦੇ ਹਾਂ ਉਹ ਅਲੱਗ ਅਲੱਗ ਗੱਡੀਆਂ ਦਿੰਦੇ ਨੇ, ਆਪਾਂ ਉਹਨਾਂ ਨੂੰ ਟੈਸਟ ਕਰਦੇ ਹਾਂ। ਕੋਈ ਗੱਡੀਆਂ 2-4 ਦਿਨ ਰੱਖਦੇ ਹਾਂ, ਕਈਆਂ ਨੂੰ ਹਫ਼ਤਾ 2 ਹਫ਼ਤੇ ਵੀ ਰੱਖਣਾ ਪੈਂਦਾ ਵਾ ਜਾਂ ਰੱਖ ਲਈਦਾ ਵਾ। ਅਤੇ ਇਸ ਲਈ ਜਿੰਨੀ ਵਾਰੀ ਇੱਥੇ ਪਹੁੰਚੇ ਹਾਂ ਕੁਦਰਤੀ ਅਲੱਗ ਅਲੱਗ ਗੱਡੀਆਂ ਹੁੰਦੀਆਂ ਨੇ, ਪਰ ਅਗੇਨ ਆਪਾਂ ਉਹ ਨਹੀਂ ਕਹਿੰਦੇ ਵੀ ਜੀ ਆਪਣੀਆਂ ਨੇ, ਪਰ ਇਹ ਸਾਰੀਆਂ ਆਪਾਂ ਨੂੰ ਗੱਡੀਆਂ ਚਲਾਉਣ ਲਈ ਮਿਲਦੀਆਂ। ਅਤੇ ਅੱਜ ਜਿਹੜਾ ਮੈਂ ਬ੍ਰਾਂਡ ਚਲਾ ਰਿਹਾ ਵਾਂ ਉਹ ਆ ਜੀ ਜੀਲੀ। ਇਹ ਵੀ ਇੱਕ ਨਵਾਂ ਬ੍ਰਾਂਡ ਆਇਆ ਵਾ ਜਿਹੜਾ ਕਿ ਹੋ ਰਿਹਾ ਵਾ ਪ੍ਰਚਲਿਤ ਆਪਣੇ ਲੋਕਾਂ ਦੇ ਵਿੱਚ ਅਤੇ ਲੋਕਾਂ ਨੂੰ ਸੁਣਨ ਨੂੰ ਮਿਲਦਾ ਪਿਆ ਵਾ, ਕਿਉਂਕਿ ਹੁਣ ਤਾਂ ਜਦੋਂ ਕੋਈ ਲੋਕ ਗੱਲ ਕਰਦੇ ਨਾ ਪਹਿਲਾਂ ਅਲੱਗ ਅਲੱਗ ਮਾਡਲ ਹੁੰਦਾ ਸੀ, ਹੁਣ ਤਾਂ ਕਈ ਵਾਰੀ ਮਾਡਲ ਅਤੇ ਬਾਅਦ ਦੀਆਂ ਗੱਲਾਂ ਵਾ, ਪਹਿਲਾਂ ਬ੍ਰਾਂਡ ਹੀ ਯੂ ਨੋ ਸਾਰੇ ਨਵੇਂ ਬ੍ਰਾਂਡ ਨੇ, ਰੋਜ਼ ਨਵਾਂ ਬ੍ਰਾਂਡ ਆਉਂਦਿਆ ਵਾ ਕੋਈ ਕਿਸੇ ਨੂੰ ਸਲਾਹ ਦੇ ਦਿੰਦਾ ਵੀ ਆਹ ਬ੍ਰਾਂਡ ਜਾ ਕੇ ਵੇਖ ਕੇ ਆਓ ਅਤੇ ਉਹ ਕਹਿੰਦੇ ਭਾਅ ਜੀ ਇਹ ਕਿਹੜਾ ਬ੍ਰਾਂਡ ਆ। ਮੈਂ ਕਿਹਾ ਇਹ ਵੀ ਇੱਕ ਨਵਾਂ ਬ੍ਰਾਂਡ ਆ, ਇਹਨਾਂ ਦੇ ਵਿੱਚ 2 ਗੱਡੀਆਂ ਇਹਨਾਂ ਦੀ ਆਲਰੇਡੀ ਆ ਚੁੱਕੀਆਂ ਨੇ, 2 ਐਸ ਯੂ ਵੀ ਆ ਅਤੇ ਹੁਣ ਇਹਨਾਂ ਦੀ ਇੱਕ ਗੱਡੀ ਛੋਟੀ ਲਾਂਚ ਹੋ ਰਹੀ ਹੈ ਬਹੁਤ ਜਲਦੀ। ਇਹਦਾ ਨਾਮ ਆ ਜੀ ਜੀਲੀ। ਇਹ ਵੀ ਇੱਕ ਚਾਈਨੀਜ਼ ਬ੍ਰਾਂਡ ਆ ਜਿਹੜਾ ਕਿ ਹੁਣੇ ਹੁਣੇ ਆਸਟ੍ਰੇਲੀਆ ਪਹੁੰਚਿਆ ਵਾ, ਪਰ ਇਹਨਾਂ ਦੇ ਅੱਗੇ ਕਾਫ਼ੀ ਹੋਰ ਬ੍ਰਾਂਡਸ ਆ ਜਿਹਨਾਂ ਦੇ ਨਾਲ ਇਹਨਾਂ ਦੇ, ਕਿਉਂਕਿ ਇਹਨਾਂ ਦੇ ਨਾਲ ਹੀ ਇਹਨਾਂ ਦਾ ਬ੍ਰਾਂਡ ਹੈਗਾ ਵਾ ਪੋਲ ਸਟਾਰ, ਜਿਹੜਾ ਤੁਸੀਂ ਪੁਰਾਣਾ ਸੁਣਿਆ ਹੋਊਗਾ ਇਲੈਕਟ੍ਰਿਕ ਗੱਡੀਆਂ ਦੇ ਵਿੱਚ, ਵੋਲਵੋ ਵੀ ਇਹਨਾਂ ਦੇ ਅੰਡਰ ਆਉਂਦਾ ਵਾ। ਅਤੇ ਇੱਕ ਨਵਾਂ ਬ੍ਰਾਂਡ ਹੋਰ ਹੈਗਾ ਆਸਟ੍ਰੇਲੀਆ ਜਿਹੜਾ ਆਇਆ ਵਾ ਪ੍ਰੀਮੀਅਮ ਗੱਡੀਆਂ 'ਚ, ਸੀਕਰ। ਜ਼ਿਕਰ ਵੀ ਇਹਨਾਂ ਦਾ ਹੀ, ਮਤਲਬ ਕਿ ਜਿੱਦਾਂ ਸਭ ਬ੍ਰਾਂਡ ਲਾ ਲਓ ਜਾਂ ਸਿਸਟਰ ਬ੍ਰਾਂਡ ਲਾ ਲਓ, ਸਿਸਟਰ ਕੰਪਨੀ ਜਿਹਨੂੰ ਕਹਿੰਦੇ ਆ। ਅਤੇ ਕਾਫ਼ੀ ਕਾਫ਼ੀ ਗੱਡੀਆਂ ਜਿਹੜੀਆਂ ਕਿ ਆਪਣੀ ਕਮਿਊਨਿਟੀ 'ਚ ਲੋਕ ਦੇਖ ਰਹੇ ਨੇ ਜਾਂ ਟੈਸਟ ਡਰਾਈਵ 'ਤੇ ਜ਼ਰੂਰ ਕਰ ਰਹੇ ਨੇ।
0: ਜੀ ਬਿਲਕੁਲ, ਜੇ ਤੁਸੀਂ ਟਿਕਟੋਕ ਦੇ ਉੱਤੇ ਵੇਖ ਰਹੇ ਹੋ ਅਤੇ ਨਾਲ ਦੀ ਨਾਲ ਸਾਨੂੰ ਦੱਸਦੇ ਚੱਲਿਓ ਕਿ ਆਵਾਜ਼ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆ, ਕਿਉਂਕਿ ਇਹ ਬੜਾ ਜ਼ਰੂਰੀ ਆ ਕਿ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਤੱਕ ਜਿਹੜੀ ਉਹ ਕਲੀਅਰ ਪਹੁੰਚੇ ਅਤੇ ਨਾਲ ਦੀ ਨਾਲ ਤੁਸੀਂ ਜਿਹੜਾ ਉਹ ਸ਼ੇਅਰ ਵੀ ਕਰ ਦਿਓ ਜੇ ਕਿਸੇ ਨੇ ਗੱਡੀ ਲੈਣੀ ਆ, ਜੇ ਕੋਈ ਇਨਫੋਰਮੇਸ਼ਨ ਚਾਹੁੰਦਾ ਗੱਡੀਆਂ ਦੇ ਬਾਰੇ, ਕਿਉਂਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਆ ਜਿਹੜਾ ਉਹਦੇ ਵਿੱਚ ਕੁਛ ਕੀ ਦੇਣੀ ਬਾਕੀ ਨੇ, ਫਿਊ ਡੇਜ਼ ਓਨਲੀ ਲੈਫਟ ਆ 30 June ਆਉਣ ਦੇ ਵਿੱਚ, ਅਤੇ ਉਹਦੀਆਂ ਕਾਫ਼ੀ ਸਾਰੀਆਂ ਜਿਹੜੀਆਂ ਉਹ ਸੇਲਸ ਚੱਲ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਇਸ ਦੇ ਬਾਰੇ ਦੱਸੋ ਮੋਹਿਤ ਜੀ।
1: ਹਾਂਜੀ, ਅਗੇਨ ਸਭ ਤੋਂ ਬਿਜ਼ੀ ਪੀਰੀਅਡ ਆ ਜੀ ਕਾਰ ਇੰਡਸਟਰੀ ਦੇ ਵਿੱਚ ਐਂਡ ਆਫ ਫਾਈਨੈਂਸ਼ੀਅਲ ਈਅਰ। ਬਹੁਤ ਲੋਕ ਆਪਣੇ ਅਕਾਊਂਟੈਂਟ ਦੇ ਕੋਲ ਜਾਂਦੇ ਨੇ ਅਤੇ ਉਹ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਗੱਡੀ ਲੱਲਣੀ ਚਾਹੀਦੀ ਆ ਉਹਨਾਂ ਦੇ ਬਿਜ਼ਨਸ ਨੂੰ ਵੇਖ ਕੇ, ਅਤੇ ਜਾਂ ਉਵੇਂ ਵੀ ਸਾਰੇ ਜਣੇ ਜਿਨ੍ਹਾਂ ਨੇ ਕੋਈ, ਬਹੁਤ ਲੋਕ ਮਾਰਚ ਅਪ੍ਰੈਲ ਦੇ ਵਿੱਚ ਆਪਣੇ ਪਲੈਨ ਹੋਲਡ ਕਰ ਲੈਂਦੇ ਆ ਕਿ May-June 'ਚ ਆਪਾਂ ਗੱਡੀਆਂ ਵੇਖਾਂਗੇ, ਕਿਉਂਕਿ ਉਦੋਂ ਸਾਰੇ ਪਾਸੇ ਐਂਡ ਆਫ ਫਾਈਨੈਂਸ਼ੀਅਲ ਈਅਰ ਡੀਲਾਂ ਲੱਗੀਆਂ ਹੁੰਦੀਆਂ ਨੇ। ਅਤੇ ਇਹਦੇ ਕਰਕੇ ਅੱਜ ਤੁਸੀਂ ਕਿਤੇ ਵੀ ਜਿੱਦਾਂ ਨੈੱਟ ਦੇ ਉੱਤੇ ਕਿਸੇ ਵੀ ਬ੍ਰਾਂਡ ਦਾ ਨਾਮ ਪਾ ਦਿਓ, ਫੇਸਬੁੱਕ 'ਤੇ ਤੁਹਾਡੇ ਯੂ ਨੋ ਇੰਸਟਾਗ੍ਰਾਮ ਟਿਕਟੋਕ ਦੇ ਸਾਰੇ ਪਾਸੇ ਤੁਹਾਨੂੰ ਫਿਰ ਗੱਡੀਆਂ ਹੀ ਗੱਡੀਆਂ ਵਿਖਲ ਆ ਜਾਂਦੀਆਂ ਨੇ, ਅਤੇ ਸਾਰਿਆਂ ਨੇ ਵੱਡਾ ਵੱਡਾ ਲਿਖ ਕੇ ਲਾਇਆ ਹੋਇਆ ਜੀ ਐਂਡ ਆਫ ਫਾਈਨੈਂਸ਼ੀਅਲ ਈਅਰ ਸੇਲ। ਅਤੇ ਇਹਦੇ ਵਿੱਚ ਹੁਣ ਬਾਹਰ ਬਹੁਤ ਜ਼ਿਆਦਾ ਬ੍ਰਾਂਡ ਨੇ ਅਤੇ ਉਹਨਾਂ ਦੇ ਵਿੱਚ ਅਲੱਗ ਅਲੱਗ ਡੀਲਸ ਨੇ। ਕਈਆਂ ਨੇ ਲਾਈਆਂ ਹੋਈਆਂ ਨੇ ਫਰੀ ਸਰਵਿਸਿੰਗ, ਕੋਈ 3 ਦੀ ਫਰੀ ਸਰਵਿਸਿੰਗ ਦੇ ਰਿਹਾ, ਕੋਈ 2 ਦੀ, ਕੋਈ 5 ਦੀ, ਕੋਈ ਦੇ ਰਿਹਾ ਵਾ ਬਹੁਤ ਘੱਟ ਇੰਟਰਸਟ ਰੇਟ, ਕਿਉਂਕਿ ਅੱਜ ਦੀ ਰੇਟ 'ਚ ਸਾਰੇ ਜਣੇ ਕੰਸਿਡਰ ਕਰਦੇ ਨੇ ਜਦੋਂ ਕੋਈ ਵੀ ਗੱਡੀ ਲੈਣ ਦੀ, ਅਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਖਰਚਾ ਹੁੰਦਾ ਵਾ ਜਿਹੜਾ ਕਿ ਕਦੀ ਵੀ ਤੁਹਾਨੂੰ ਮੁੜਦਾ ਨਹੀਂ ਆ, ਉਹ ਇੰਟਰਸਟ ਆ ਜਿਹੜਾ ਤੁਸੀਂ ਗੱਡੀ ਲੈਣ ਲਈ ਦੇਣਾ ਵਾ। ਅਤੇ ਬੜੇ ਲੋਕ ਆ ਜਦੋਂ ਮਾਰਕੀਟ 'ਚ ਜਾਂਦੇ ਨੇ ਨਾ, ਉਹ ਆਪਣਾ ਬਜਟ ਆ ਜਦੋਂ ਤੁਸੀਂ ਗਿਣਦੇ ਹੋ ਉਹਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਖਰਚਾ ਹੁੰਦਾ ਵਾ ਜਿਹੜਾ ਕਿ ਇੱਕ ਰੀਸੇਲ ਵੈਲਿਊ ਜਾਂ ਇੱਕ ਕਹੀ ਵੀ ਖਰਚੇ ਦੇ ਵਿੱਚ ਜਿਹੜਾ ਗਿਣਦੇ ਨਹੀਂ ਆ, ਉਹ ਹੈਗਾ ਤੁਹਾਡਾ ਫਾਈਨੈਂਸ। ਬਹੁਤ ਲੋਕ ਆ ਕੇ ਕਹਿੰਦੇ ਨੇ ਜੀ ਮੈਂ ਗੱਡੀ ਕੈਸ਼ ਹੀ ਲੈ ਰਿਹਾ, ਕਈ ਵਾਰੀ ਉਹ ਕੈਸ਼ ਵੀ ਕੈਸ਼ ਨਹੀਂ ਹੁੰਦਾ ਜੇ ਤੁਹਾਡਾ ਹੋਮ ਲੋਨ ਹੋਵੇ, ਤੇ ਕਿਉਂਕਿ ਕਿਤੇ ਨਾ ਕਿਤੇ ਤੇ ਆਪਾਂ ਵਿਆਜ ਦੇ ਰਹੇ ਹਾਂ ਨਾ, ਤੇ ਉਹ ਤੁਸੀਂ ਸਾਰਾ ਕੈਲਕੂਲੇਟ ਕਰਨਾ ਹੁੰਦਾ ਕਿ ਗੱਡੀ ਤੁਹਾਨੂੰ ਐਕਚੁਅਲ ਕਿੰਨੇ ਦੀ ਪੈ ਰਹੀ ਆ। ਸੋ ਅੱਜ ਹੀ ਜਿੱਦਾਂ ਕੋਈ ਕਸਟਮਰ ਆਏ ਸੀ ਉਹ ਗੱਡੀ ਲੈ ਰਹੇ ਸੀ 50 ਦੀ, ਉਹਦੇ ਉੱਤੇ ਇੰਟਰਸਟ ਰੇਟ ਪੈ ਰਿਹਾ ਸੀ 8%, ਪਰ ਫਿਰ ਉਹਨਾਂ ਨੂੰ ਜਦੋਂ ਦੋ ਤਿੰਨ ਗੱਲਾਂ ਕੀਤੀਆਂ ਸਮਝਾਇਆ ਤੇ ਉਹਨਾਂ ਨੇ ਜਾ ਕੇ ਜਦੋਂ ਗੱਡੀ ਦੇਖੀ, ਤੇ ਜੇ ਹੁਣ ਉਹ 55 ਜਾਂ 60 ਵਾਲੀ ਗੱਡੀ 1.8 ਜਾਂ ਕੋਈ ਯੂ ਨੋ ਉਹ ਤੋਂ ਵੀ ਘੱਟ ਇੰਟਰਸਟ ਰੇਟ ਤੇ ਵਧੀ, ਬਹੁਤ ਗੱਡੀਆਂ ਲੱਗੀਆਂ ਹੋਈਆਂ ਨੇ, ਤੇ ਉਹਨਾਂ ਨੇ ਜਦੋਂ ਕੈਲਕੂਲੇਸ਼ਨ ਕੀਤੀ ਤੇ ਉਹਨਾਂ ਨੂੰ 50 ਵਾਲੀ ਗੱਡੀ ਮਹਿੰਗੀ ਪੈ ਰਹੀ ਸੀ ਤੇ 58 ਵਾਲੀ ਗੱਡੀ ਸਸਤੀ ਪੈ ਰਹੀ ਸੀ। ਸੋ ਕਈ ਵਾਰੀ ਆਪਾਂ ਪ੍ਰਾਈਸ ਤੇ ਇੰਨਾ ਕੁ ਜ਼ਿਆਦਾ ਖੁੱਭ ਜਾਂਦੇ ਹਾਂ ਵੀ ਬਾਕੀ ਚੀਜ਼ਾਂ ਦੇਖਦੇ ਹੀ ਨਹੀਂ, ਤੇ ਕਈ ਵਾਰੀ ਹੁੰਦਾ ਕੀ ਆ ਕਿ ਤੁਸੀਂ ਮਾਰਕੀਟ 'ਚ ਇੱਕ ਚੀਜ਼ ਵੇਖੀ ਸੀ ਅੱਜ ਤੋਂ 3 ਮਹੀਨੇ ਪਹਿਲਾਂ, ਤੁਸੀਂ ਉਹੀ ਮਾਇੰਡ ਸੈੱਟ ਨਾਲ ਚੱਲ ਗਏ, ਪਰ ਇਹ ਜਿਹੜੀ ਕਾਰ ਮਾਰਕੀਟ ਆ ਅੱਜ ਦੇ ਟਾਈਮ 'ਤੇ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ। ਬੜੇ ਬ੍ਰਾਂਡ ਆ ਜਿਹੜੇ ਪਹਿਲਾਂ ਕਦੀ ਵੀ ਡਿਸਕਾਊਂਟ ਨਹੀਂ ਦਿੰਦੇ ਸੀ ਅਤੇ ਉਹਨਾਂ ਨੇ ਵੀ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ ਬਹੁਤ ਡੀਲਸ ਲਾਈਆਂ ਹੋਈਆਂ ਨੇ, ਕਿਉਂਕਿ ਇੱਕ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਪਹਿਲਾਂ ਵਿਕਦੀਆਂ ਹੁੰਦੀਆਂ ਸੀ ਪੈਟਰੋਲ ਜਾਂ ਡੀਜ਼ਲ ਨੋਰਮਲ ਗੱਡੀਆਂ, ਉਹਨਾਂ ਦੇ ਉੱਤੇ ਤਾਂ ਇਨਕੁਆਇਰੀ ਬਹੁਤ ਜ਼ਿਆਦਾ ਘੱਟ ਗਈ ਆ। ਅਤੇ ਉਹ ਘਟਣ ਦਾ ਰੀਜ਼ਨ ਆ ਕਿ ਓਬਵੀਅਸਲੀ ਜੋ ਆਪਣਾ ਵਾਰ ਦਾ ਸਾਰੀ ਸਿਚੁਏਸ਼ਨ ਬਣੀ ਸੀ ਤੇਲ ਦੇ ਪ੍ਰਾਈਸਿਸ ਕਰਕੇ, ਤਾਂ ਕਰਕੇ ਵੀ ਕਈ ਗੱਡੀਆਂ ਨੇ 2000 ਦਾ, ਕਿਸੇ ਨੇ 5000 ਦਾ, ਅਪ ਟੂ 5000 ਤੱਕ ਦਾ ਫਿਊਲ ਕਾਰਡ ਵੀ ਲਾਇਆ ਹੋਇਆ ਕਈ ਬ੍ਰਾਂਡਾਂ ਨੇ ਕਿ ਤੁਸੀਂ ਫਿਊਲ ਕਾਰਡ, ਮਤਲਬ ਕਿ ਫਿਊਲ ਤੋਂ ਡਰਦੇ ਹੋ, ਆ ਲਓ 5000 ਦਾ ਫਿਊਲ ਕਾਰਡ, ਅਤੇ ਜਿਹੜੀ ਬੰਦੇ ਦੀ ਗੱਡੀ ਚੱਲਦੀ ਆ ਓਨਲੀ 15,000 ਤੋਂ 20,000, ਉਹਨੂੰ ਆਲਮੋਸਟ 3 ਤੋਂ 4 ਮਹੀਨੇ ਫਿਊਲ ਭਰਾਉਣ ਦੇ ਪੈਸੇ ਕੰਪਨੀ ਵਾਲੇ ਕਹਿੰਦੇ ਸਾਡੇ ਕੋਲ ਲੈ ਜਾਓ, ਪਰ ਗੱਡੀ ਲੈ ਜਾਓ। ਸੋ ਇਸ ਲਈ ਬਹੁਤ ਡੀਲਾਂ ਚੱਲ ਰਹੀਆਂ ਨੇ, ਤੁਸੀਂ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ ਬਹੁਤ ਜ਼ਿਆਦਾ ਸੇਵਿੰਗ ਲੈ ਸਕਦੇ ਹੋ ਕਿਸੇ ਵੀ ਗੱਡੀ ਦੇ ਉੱਤੇ, ਨਵੀਂ ਹੋਵੇ, ਡੈਮੋ ਹੋਵੇ ਜਾਂ ਯੂਜ਼ਡ ਹੋਵੇ, ਪਰ ਜ਼ਿਆਦਾਤਰ ਡੀਲਾਂ ਹਮੇਸ਼ਾ ਨਵੀਂ ਅਤੇ ਡੈਮੋ 'ਤੇ ਹੁੰਦੀਆਂ ਨੇ। ਅਤੇ ਜੇ ਤੁਸੀਂ ਮਾਰਕੀਟ 'ਚ ਪੁਰਾਣੀ ਗੱਡੀ ਵੇਖ ਰਹੇ ਹੋ, ਕਿਤੇ ਵੀ ਪੁਰਾਣੀ ਗੱਡੀ ਡਿਪੋਜ਼ਿਟ ਦੇਣ ਤੋਂ ਪਹਿਲਾਂ ਉਹੀ ਬ੍ਰਾਂਡ ਦੀ ਨਵੀਂ ਗੱਡੀ ਇੱਕ ਵਾਰੀ ਚੈੱਕਆਊਟ ਜ਼ਰੂਰ ਕਰ ਲਿਓ, ਨਹੀਂ ਤਾਂ ਬਹੁਤ ਬੰਦੇ ਇੱਦਾਂ ਦੇ ਹੁੰਦੇ ਨੇ ਉਹ ਪੁਰਾਣੀ ਗੱਡੀ ਨਵੀਂ ਨਾਲੋਂ ਮਹਿੰਗੀ ਲੈ ਜਾਂਦੇ ਆ, ਅਤੇ ਕਈਆਂ ਨੂੰ ਸੁਣ ਕੇ ਲੱਗੂਗਾ ਇੱਦਾਂ ਕਿੱਦਾਂ ਹੋ ਸਕਦਾ, ਪਰ ਇਹ ਰੋਜ਼ ਹੁੰਦਾ ਵਾ, ਕਿਉਂਕਿ ਨਵੀਂ ਗੱਡੀ ਹੁਣ ਜਿੱਦਾਂ ਇੱਕ ਬ੍ਰਾਂਡ ਦੀ ਮੇਰੇ ਤੋਂ ਗੱਡੀ ਆ, ਉਹਨਾਂ ਦਾ ਪ੍ਰਾਈਸ ਨੋਰਮਲੀ ਹੁੰਦਾ 55, ਅਤੇ ਜੇ ਉਹਨਾਂ ਦੀ ਪੁਰਾਣੀ ਵੇਖਦੀ ਹੋਊਗੀ ਤਾਂ ਵੇਖਦੀ ਹੋਊਗੀ, ਮਤਲਬ ਕਿ ਜੇ ਸਾਲ ਪੁਰਾਣੀ ਹੋਵੇ ਤਾਂ ਉਹ 40-42 ਦੀ ਵੇਖਦੀ ਹੁੰਦੀ ਆ, ਪਰ ਉਹਨਾਂ ਨੇ ਇਸ ਵਕਤ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ 5000 ਦਾ ਆਫ ਲਾਇਆ ਆ, ਨਾਲ 2000 ਦਾ ਕੈਸ਼ ਬੈਕ ਵੱਖਰਾ ਲੱਗਾ ਆ, ਅਤੇ ਮਤਲਬ ਕਿ ਉਹ ਗੱਡੀ ਰਹਿ ਗਈ 48 ਦੀ। ਹੁਣ ਜੇ ਤੁਸੀਂ 42 ਦੀ ਇੱਕ ਸਾਲ ਪੁਰਾਣੀ 15,000 ਚੱਲੀ ਲੱਲੀ, ਤੁਹਾਡੇ ਹਿਸਾਬ ਨਾਲ ਤੁਹਾਨੂੰ 42 'ਤੇ ਬਹੁਤ ਵਧੀਆ ਡੀਲ ਮਿਲੀ ਆ, ਪਰ ਨਾ ਤਾਂ ਉਹਦੇ ਵਿੱਚ ਸਾਲ ਦੀ ਰਹਿ ਜਾਓ ਆ, ਉਹ ਗੱਡੀ ਸਾਲ ਜਾਂ 1.5 ਸਾਲ ਪੁਰਾਣੀ ਆ, ਉਹਦੇ ਵਿੱਚ ਵਾਰੰਟੀ ਵੀ ਘੱਟ ਆ, ਉਹਦਾ ਇੰਟਰਸਟ ਰੇਟ ਤੁਹਾਨੂੰ ਪੈਣਾ ਵਾ 7-9%, ਹੋ ਸਕਦਾ ਜ਼ਿਆਦਾ ਵੀ ਪੈ ਜਾਵੇ ਜਾਂ ਘੱਟ ਪੈ ਜਾਵੇ, ਪਰ ਜਿਹੜੀ ਨਵੀਂ ਗੱਡੀ ਆ ਉਹਦੇ ਉੱਤੇ ਇੰਟਰਸਟ ਰੇਟ 20 ਲੱਗਾ ਹੋਇਆ ਵਾ ਘੱਟ। ਸੋ ਪਲੱਸ ਉਹਦੇ ਉੱਤੇ ਅਸੀਂ ਐਜ ਐਮਏ ਕਾਸ ਤੁਹਾਨੂੰ ਉਹਦੇ ਉੱਤੇ ਡਿਸਕਾਊਂਟ ਵੀ ਦਵਾ ਦਿੰਦੇ ਹਾਂ, ਅਤੇ ਕਈ ਵਾਰੀ ਉਹ ਗੈਪ ਘੱਟ ਕੇ ਇੰਨਾ ਕੁ ਥੋੜ੍ਹਾ ਹੋ ਜਾਂਦਾ ਕਿ ਲੋਕ ਕਹਿੰਦੇ ਯਾਰ ਮੈਂ ਤਾਂ ਪੁਰਾਣੀ ਲੈਣ ਲੱਗਾ ਸੀ, ਚੰਗੇ ਵੇਲੇ ਆਪਾਂ ਚੈੱਕ ਕਰ ਲਿਆ। ਸੋ ਆਪਾਂ ਨਹੀਂ ਕਹਿ ਰਹੇ ਕਿ ਆਪਣੇ ਕੋਲੋਂ, ਪਰ ਮਾਰਕੀਟ ਦੇ ਵਿੱਚ ਇੱਕ ਵਾਰੀ ਜ਼ਰੂਰ ਚੈੱਕ ਕਰੋ ਕੀ ਡੀਲਸ ਚੱਲ ਰਹੀਆਂ ਨੇ, ਪਰ ਡੀਲਸ ਬਹੁਤ ਜ਼ਿਆਦਾ ਨੇ, ਹਰ ਬ੍ਰਾਂਡ ਦੇ ਉੱਤੇ ਕੁਛ ਨਾ ਕੁਛ ਲੱਗਾ ਹੋਇਆ ਵਾ ਐਂਡ ਆਫ ਫਾਈਨੈਂਸ਼ੀਅਲ ਸੇਲਸ ਦੇ ਉੱਤੇ।
0: ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਆ ਸਸਤੇ ਕਰਾਉਣ ਦੀ, ਉਹਦੇ ਨਾਲ ਨਾਲ ਜਿਹੜਾ ਉਹ ਮੈਨੂੰ ਜਿਹੜੀ ਵਧੀਆ ਚੀਜ਼ ਲੱਗਦੀ ਉਹ ਹੈ ਕਿ ਇੱਕ ਤੁਹਾਨੂੰ ਇਨਫੋਰਮੇਸ਼ਨ ਪ੍ਰੋਡਕਟ ਦੇ ਬਾਰੇ ਮਿਲ ਜਾਂਦੀ ਆ, ਜਿਹੜੀ ਕਿ ਹੋਣੀ ਬੜੀ ਜ਼ਰੂਰੀ ਆ, ਕਿਉਂਕਿ ਆਪਾਂ ਕੀ ਕਰਦੇ ਹਾਂ ਕਿ ਹੁਣ ਟਾਈਮ 'ਤੇ ਸਾਰਿਆਂ ਕੋਲ ਉਨਾ ਕਿਆ ਗਿਣਿਆ ਚੁਣਿਆ ਹੈ ਨਾ, ਕੱਢ ਕੇ ਆਪਾਂ ਸੋਚੀਦਾ ਕਿ ਯਾਰ ਆਪਾਂ ਆਹ ਚੀਜ਼ ਲੈਣੀ ਆ, ਅਤੇ ਪੈਸੇ ਵੀ ਆਪਾਂ ਉਨੇ ਖਰਚਣੇ ਹੁੰਦੇ ਆ, ਅਤੇ ਉਹ ਜਦੋਂ ਆਪਾਂ ਲੈ ਲੈਂਦੇ ਹਾਂ ਫਿਰ 4-5 ਦਿਨਾਂ ਬਾਅਦ ਆਪਾਂ ਅਨੈਲਿਸ ਕਰੀਦਾ, ਅਤੇ ਫਿਰ ਆਪਾਂ ਉਸ ਮੋਡ 'ਤੇ ਜਾ ਕੇ ਸੋਚੀਦਾ ਕਿ ਨਹੀਂ ਯਾਰ ਆਹ ਨਹੀਂ ਲੈਣੀ ਚਾਹੀਦੀ, ਆਹ ਲੈ ਲੈਂਦੇ, ਪਹਿਲਾਂ ਇਹ ਆਪਾਂ ਕਿਉਂ ਨਹੀਂ ਸੋਚਿਆ ਭਲਾ, ਜਾਂ ਆਪਾਂ ਪਹਿਲਾਂ ਕਿਸੇ ਬੰਦੇ ਦੀ ਕਿਉਂ ਨਹੀਂ ਸਲਾਹ ਲਈ, ਆਪਾਂ ਇਹ ਕਿਉਂ ਲੈ ਲਈ, ਅਤੇ ਉਹ ਜਿਹੜੇ ਜਿਹੜਾ ਕਿਉਂ ਆ ਨਾ, ਜਿਹੜਾ ਬਾਅਦ 'ਚ ਆਪਾਂ ਡਿਸਕਸ ਕਰਦੇ ਹਾਂ, ਉਹਦਾ ਜਿਹੜਾ ਪਹਿਲਾ ਹੱਲ ਆ ਉਹ ਇਹ ਕਰਦੇ ਨੇ, ਉਹ ਕਰਦਾ ਜੀ ਐੱਮ ਏ ਕਾਰਸ ਤੋਂ ਮੋਹਿਤ ਅਰੋੜਾ ਜੀ। ਉਹਨਾਂ ਨੂੰ ਤੁਸੀਂ ਕਾਲ ਕਰਨੀ ਆ, ਅਤੇ ਤੁਸੀਂ ਕਾਲ ਕਰਕੇ ਆਪਣਾ ਸਾਰਾ ਸਿਨੈਰੀਓ ਡਿਸਕਸ ਕਰੋ ਕਿ ਮੈਂ ਆਹ ਜਿਹੜੀ ਗੱਡੀ ਸੋਚ ਰਿਹਾ ਵਾਂ, ਕਿੱਦਾਂ ਮੈਨੂੰ ਇਹਦੇ ਉੱਤੇ ਇਨਫੋਰਮੇਸ਼ਨ ਦਿਓ। ਹਾਂ, ਬਾਕੀ ਜਿਹਨੇ ਲੈਣੀ ਆ ਚਲੋ ਉਹ ਤਾਂ ਉਹਦੀ ਸਲਾਹ ਹੋ ਗਈ, ਉਹਦੇ ਲਈ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ, 0413-001-181, ਇੰਗਲਿਸ਼ 'ਚ ਵੀ ਦੱਸ ਦਿੰਦਾ ਕਿਉਂਕਿ ਕਿਸੇ ਵੇਲੇ 81 ਨੂੰ ਥੋੜ੍ਹਾ ਸਮਝਣਾ ਔਖਾ ਹੋ ਜਾਂਦਾ, ਅਤੇ ਉਹਦੇ ਵਿੱਚ ਹੈ ਜੀ 0413-001-181, ਸੌਖਾ ਜਿਹਾ ਨੰਬਰ ਆ, ਇਹਦੇ 'ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈਣੀ ਆ। ਅਤੇ ਮੋਹਿਤ ਜੀ, ਤੁਸੀਂ ਜਿੱਦਾਂ ਦੱਸਿਆ ਵਾ ਕਿ ਨਵੀਂ ਗੱਡੀ ਦੇ ਨਾਲੋਂ ਜਿਹੜਾ ਮਹਿੰਗੀ ਆਪਾਂ ਪੁਰਾਣੀ ਗੱਡੀ ਲੈ ਲੈਂਦੇ ਹਾਂ, ਅਤੇ ਉਹ ਲੈਣ ਦਾ ਬੇਸਿਕਲੀ ਰੀਜ਼ਨ ਆਪਣਾ ਇਹੋ ਹੀ ਆ ਕਿ ਲੈਕ ਆਫ ਨੌਲੇਜ ਹੋ ਗਈ,
1: 100% ਆ, ਉਹ ਵੀ ਉਹ
0: ਕਿ ਜਾਂ ਫਿਰ ਜਿਹੜੀ ਆਪਾਂ ਨੂੰ ਇੱਧਰੋਂ ਉੱਧਰੋਂ ਨਜਾਇਜ਼ ਜਿਹਾ ਕੋਈ ਬੰਦਾ ਸਲਾਹ ਦੇ ਦਿੰਦਾ।
1: ਫਰਕ ਉਹੀ ਹੈ ਜੀ, ਬੜੇ ਬੜੇ ਲੋਕ ਕਹਿ ਦਿੰਦੇ ਆ ਜੀ ਪੁਰਾਣੀ ਗੱਡੀ ਲੈ ਲਿਓ, ਨਵੀਂ ਗੱਡੀ ਨਾ ਲਿਓ, ਕਿਉਂਕਿ ਨਵੀਂ ਗੱਡੀ ਸ਼ੋਰੂਮ 'ਚੋਂ ਨਿਕਲਦੀ ਆ ਨਾਲ ਹੀ ਟੁੱਟ ਜਾਂਦੀ ਆ, ਇਹ ਤਾਂ ਆਪਣੀ ਮਤਲਬ ਕਿ ਸ਼ਾਇਦ ਹੀ ਹੋਊਗਾ ਜਿਹਨੇ ਨਾ ਸੁਣਿਆ ਹੋਵੇ, ਪਰ ਜੇ ਇਹ ਸੱਚ ਹੋਵੇ, ਕਿਉਂਕਿ ਸਾਰੇ ਜਣੇ ਇਹ ਬਹਿ ਕੇ ਨਹੀਂ ਸੋਚਦੇ, ਜੇ ਇਹ ਸੱਚ ਹੋਵੇ ਫਿਰ ਨਵੀਆਂ ਗੱਡੀਆਂ ਲੈਣ ਕੌਣ ਦਿਆ ਵਾ।
0: ਪੁਰਾਣੀ ਵੀ ਤੇ ਨਵੀਂ ਹੋਈ ਆ ਗਾਂ,
1: ਮਿਲੀਅਨ ਮਿਲੀਅਨ ਪਲੱਸ ਗੱਡੀਆਂ ਪਿਛਲੇ ਸਾਲ ਵਿਕੀਆਂ ਨੇ ਤੇ ਇਸ ਵਕਤ ਤੇ ਧੜਾ ਧੜ ਵਿਕਣ ਦਈਆਂ ਨੇ, ਪਰ ਇਹ ਨਵੀਆਂ ਗੱਡੀਆਂ ਕੌਣ ਲਈ ਜਾਂਦੇ? ਇਹਨਾਂ ਕੋਲ ਗੂਗਲ ਨਹੀਂ ਹੈਗੀ ਕਿ ਇਹਨਾਂ ਕੋਈ ਯਾਰ ਮਿੱਤਰ ਨਹੀਂ ਹੈਗੇ ਕਿ ਇਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ, ਇਹਨਾਂ ਚੋਂ ਬਹੁਤ ਜ਼ਿਆਦਾ ਲੋਕ ਉਹ ਨੇ ਜਿਹਨਾਂ ਦੀ ਪੁਰਾਣੀ ਗੱਡੀ ਲੈ ਕੇ ਹੱਥ ਲੱਗੇ ਹੋਏ ਨੇ ਕੰਨਾਂ ਨੂੰ ਕਿ ਯੂਨੋ ਕੋਈ ਪ੍ਰੋਬਲਮ ਆ ਗਈ, ਜਾਂ ਕਈ ਵਾਰੀ ਪਤਾ ਲੱਗਾ ਵੀ ਇਹ ਤੇ ਮੈਂ ਬਾੜੀ ਮਹਿੰਗੀ ਚੁੱਕ ਲਿਆ। ਹੁਣ ਕੱਲ੍ਹ ਦੀ ਗੱਲ ਆ, ਮੈਂ ਅਗੇਨ ਇੱਕ ਜਗ੍ਹਾ 'ਤੇ ਗੱਡੀ ਛੱਡੀ ਸੀ, ਮੈਂ ਇੱਕ ਗੱਡੀ ਚਲਾ ਰਿਹਾ ਸੀ, ਉਹ ਬ੍ਰੈਂਡ ਦੀ ਗੱਡੀ ਛੱਡੀ ਅਤੇ ਮੈਂ ਦੂਜੇ ਬ੍ਰੈਂਡ ਦੀ ਗੱਡੀ ਲੈਣ ਜਾਣਾ ਸੀ ਅਤੇ ਓਬਵੀਅਸਲੀ ਅਤੇ ਮੈਂ ਉਬਰ ਮੰਗਵਾਈ। ਹੁਣ ਉਬਰ ਆਈ, ਉਹਨਾਂ ਨੇ ਉਹ ਗੱਡੀ ਜਿਹੜੀ ਗੱਡੀ ਤੋਂ ਮੈਨੂੰ ਲੈਣ ਆਇਆ ਅਤੇ ਅਸੀਂ ਉੱਦਾਂ ਹੀ ਗੱਲਬਾਤ ਚੱਲ ਗਈ। ਹੁਣ ਮੇਰੇ ਨਾਲ ਜਿਹੜਾ ਬੈਠਾ ਵਾ, ਮੇਰੇ ਨਾਲ ਗੱਲ ਹੀ ਗੱਡੀਆਂ ਦੀ ਹੋਣੀ ਆ ਅਤੇ ਅਸੀਂ ਕੁਦਰਤੀ ਮੈਂ ਉਹਨਾਂ ਨਾਲ ਗੱਲਾਂ ਸ਼ੁਰੂ ਕਰ ਲਈਆਂ ਵੀ ਕਿੰਨੀ ਚੱਲ ਗਈ ਆ, ਕਿਵੇਂ ਆ। ਉਹਦੇ ਕੋਲ ਇਲੈਕਟ੍ਰਿਕ ਗੱਡੀ ਸੀ, ਉਹ ਕਹਿੰਦਾ ਮੈਨੂੰ ਬਹੁਤ ਵਧੀਆ ਡੀਲ ਮਿਲੀ ਅਤੇ ਮੈਂ ਆਹ ਪ੍ਰਾਈਸ 'ਤੇ ਲਿੱਤੀ
0: ਅਤੇ
1: ਕੁਦਰਤੀ ਉਹ ਮੈਂ ਹਫ਼ਤਾ ਕੁ ਪਹਿਲਾਂ ਜਾਂ 15 ਦਿਨ ਪਹਿਲਾਂ ਕਿਸੇ ਨੂੰ ਦਿਖਾਈ ਸੀ। ਉਹ ਜਦੋਂ ਮੈਂ ਉਹਨੂੰ ਦਿਖਾ ਤਾ ਪੇਪਰ ਵਰਕ ਅਤੇ ਉਹ ਕਹਿੰਦਾ ਬਾਈ ਜੀ ਹੁਣ ਨੀਂਦ ਨਹੀਂ ਆਉਣੀ ਕਿਉਂਕਿ ਜੋ ਪ੍ਰਾਈਸ ਮੈਂ ਲਿਆ ਵਾ ਅਤੇ ਜੋ ਤੁਸੀਂ ਮੈਨੂੰ ਵਿਖਾਇਆ ਵਾ ਉਹ 'ਚ ਕੋਈ 500-700 ਹਜ਼ਾਰ ਦਾ ਨਹੀਂ ਫਰਕ, ਬਹੁਤ ਜ਼ਿਆਦਾ ਫਰਕ ਸੀ। ਤੇ ਉਹ ਹੋ ਜਾਂਦਾ ਵਾ ਤੇ ਉਹ ਬਹੁਤ ਆਰੀ ਹੁੰਦਾ ਵਾ ਕਿਉਂਕਿ ਬੜੇ ਲੋਕੀ ਮੇਰੇ ਤੋਂ ਪਹੁੰਚਦੇ ਨੇ ਡੀਲਾਂ ਲੈਣ ਤੋਂ ਬਾਅਦ ਤੇ ਕਈ ਇਹ ਨਹੀਂ ਹੁੰਦਾ ਕਿ ਮੇਰੇ ਕੋਈ ਹਮੇਸ਼ਾ ਸਸਤੀ ਆ, ਕਈ ਵਾਰੀ ਕਸਟਮਰ ਆਉਂਦੇ ਉਹਨਾਂ ਨੂੰ ਬਹੁਤ ਵਧੀਆ ਡੀਲ ਲੱਭੀ ਹੁੰਦੀ ਆ ਤੇ ਆਪਾਂ ਟਾਈਮ ਨਹੀਂ ਵੇਸਟ ਕਰਦੇ ਉਹਨਾਂ ਨੂੰ ਕਹਿੰਦੇ ਜਿੱਥੋਂ ਮਿਲਦੀ ਪਈ ਆ ਲੈ ਲਓ। ਪਰ ਜਿਹੜੀ ਤੁਸੀਂ ਸਲਾਹ ਲੈਣੀ ਆ ਨਾ ਉਹ ਮੇਰੇ ਨਾਲ ਤੁਸੀਂ ਕਾਲ ਕਰ ਸਕਦੇ ਹੋ, ਮੇਰੀ ਸਲਾਹ ਮੰਨਣੀ ਨਹੀਂ ਮੰਨਣੀ ਪਰ ਡਿਫਰੈਂਸ ਸਨਾਰੀਓ ਆ, ਬਟ ਜਿਹੜੀ ਆਪਾਂ ਨੂੰ ਆਲੇ ਦੁਆਲੇ ਸਲਾਹ ਮਿਲਦੀ ਪਈ ਆ ਨਾ ਉਹ ਕੋਈ ਵੀ ਜਣਾ ਇਹ ਫੀਲਡ 'ਚ ਕੰਮ ਨਹੀਂ ਕਰਦਾ, ਸਾਰਿਆਂ ਕੋਲ ਸੁਣੀਆਂ ਸੁਣਾਈਆਂ ਗੱਲਾਂ ਨੇ। ਤੇ ਬੜੇ ਲੋਕੀ ਪੁਰਾਣੀਆਂ ਗੱਡੀਆਂ ਨਵੀਆਂ ਨਾਲੋਂ ਮਹਿੰਗੀਆਂ ਖਰੀਦਦੇ ਨੇ ਕਿਉਂਕਿ ਜਦੋਂ ਪੁਰਾਣੀ ਗੱਡੀ ਵੇਖਦੇ ਆ ਉਦੋਂ ਵੇਖਦੇ ਨੇ ਪ੍ਰਾਈਜ਼, ਅਤੇ ਜਦੋਂ ਨਵੀਂ ਗੱਡੀ ਹੁੰਦੀ ਆ ਜਾਂ ਡੈਮੋ ਗੱਡੀ ਹੁੰਦੀ ਆ ਉਹਨੂੰ ਕਹਿੰਦੇ ਆਪਾਂ ਵੈਲਿਊ ਫੋਰ ਮਨੀ ਕਿ ਉਹਨੂੰ ਕੰਸਿਡਰ ਕੀ ਕਰਨਾ ਵਾ। ਅਗੇਨ ਆਪਾਂ ਹਾਈ ਐਂਡ ਗੱਡੀਆਂ ਦੀ ਨਹੀਂ ਗੱਲ ਕਰ ਰਹੇ ਕਿ ਜਿਹੜੀ ਗੱਡੀ 1.5 ਲੱਖ ਦੀ ਆ ਤਾਂ ਤੁਹਾਨੂੰ ਮਿਲੀ ਆ 1 ਲੱਖ ਦੀ, ਉਹ 'ਚ ਬਹੁਤ ਜ਼ਿਆਦਾ ਫਰਕ ਹੋ ਗਿਆ 50,000 ਦਾ। ਪਰ ਜਿਹੜੇ ਕਈ ਬ੍ਰਾਂਡ ਇੱਦਾਂ ਦੇ ਜਿਹੜੇ ਨੋਰਮਲੀ ਜੈਪਨੀਜ਼ ਚਾਈਨੀਜ਼ ਜਾਂ ਕੋਰੀਅਨ ਬ੍ਰਾਂਡ ਆ ਉਹਦੇ ਵਿੱਚ ਕਈ ਵਾਰੀ ਓਨਲੀ 7-8-10 ਹਜ਼ਾਰ ਦਾ ਹੀ ਫਰਕ ਹੁੰਦਾ ਨਵੀਂ ਅਤੇ 1 ਸਾਲ ਪੁਰਾਣੀ 'ਚ, ਹੈ ਨਾ। ਪਰ ਉਹ ਕਈ ਵਾਰੀ ਆਪਾਂ ਨੂੰ ਲੱਗਦਾ ਆਪਾਂ 10,000 ਬਚਾ ਰਹੇ ਹਾਂ ਪਰ ਆਪਾਂ ਨਵੀਂ ਵੇਖਣ ਹੀ ਨਹੀਂ ਜਾਂਦੇ, ਅਤੇ ਨਵੀਂ 'ਚ ਜਿਹੜੀਆਂ ਚੀਜ਼ਾਂ ਦਾ ਫਰਕ ਪੈ ਜਾਂਦਾ ਵਾ ਉਹ ਇੰਟਰਸਟ ਰੇਟ ਦਾ। ਕਈ ਵਾਰੀ 2 ਸਾਲ ਪੁਰਾਣੀ ਗੱਡੀ ਦੀ ਇੰਸ਼ੋਰੈਂਸ ਤੁਹਾਨੂੰ ਥੋੜ੍ਹੀ ਮਹਿੰਗੀ ਮਿਲਦੀ ਹੁੰਦੀ ਆ ਕਿਉਂਕਿ ਫੇਸ ਲਿਫਟ ਹੋ ਗਿਆ ਹੁੰਦਾ, ਮਤਲਬ ਕਿ ਜੇ ਕੋਈ ਗੱਡੀ ਤੁਸੀਂ 2024 'ਚ ਵੇਖੋ ਅਤੇ 2026 'ਚ ਵੇਖੋ, ਜੇ ਤੁਹਾਨੂੰ ਨਾ ਪਤਾ ਹੋਵੇ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਉਹ ਗੱਡੀ ਕਿਹੜੀ ਆ ਕਿਉਂਕਿ ਉਹ ਪੂਰੀ ਫੇਸ ਲਿਫਟ ਹੋ ਗਈ ਹੁੰਦੀ ਆ, ਚੇਂਜ ਹੋ ਗਈ ਹੁੰਦੀ ਆ। ਹੁਣ ਉਹ ਹਰ ਬ੍ਰਾਂਡ 2-3 ਸਾਲ ਬਾਅਦ ਆਪਣੀ ਗੱਡੀ ਚੇਂਜ ਕਰ ਦਿੰਦੇ ਆ ਅਤੇ ਉਹਨਾਂ ਦੀ ਪੁਰਾਣੀ ਗੱਡੀ ਦਾ ਪ੍ਰਾਈਜ਼ ਡਿੱਗ ਜਾਂਦਾ ਵਾ। ਅਤੇ ਜੇ ਉਹ ਪੁਰਾਣੀ ਤੁਸੀਂ ਲੈ ਲਓ ਸਾਲ ਬਾਅਦ ਹੀ ਅਤੇ ਉਹਦਾ ਅੱਗੇ ਜਾ ਕੇ ਪ੍ਰਾਈਜ਼ ਹੋਰ ਵੀ ਘੱਟ ਜਾਣਾ ਕਿਉਂਕਿ ਬਾਅਦ 'ਚੋਂ ਗੱਡੀਆਂ ਜਿਹੜੀਆਂ ਮਾਰਕੀਟ 'ਚ ਆਉਣੀਆਂ ਨੇ ਉਹ ਫੇਸ ਲਿਫਟ ਵਾਲੀਆਂ ਆਉਣੀਆਂ ਨੇ ਅਤੇ ਲੋਕਾਂ ਨੇ ਅੰਦਰ ਵੇਖ ਕੇ ਕਹਿ ਦੇਣਾ ਜੀ ਇਹਦੇ ਵਿੱਚ ਤਾਂ ਉਹ ਵੱਡੀ ਸਕਰੀਨ ਨਹੀਂ ਹੈਗੀ, ਛੋਟੀ ਸਕਰੀਨ ਆ, ਇਹਦੇ ਪੁਰਾਣੀ ਹੈ ਇਹ ਤਾਂ 2019 ਤੋਂ ਪਹਿਲਾਂ ਵਾਲੀ ਆ ਜਾਂ 2022-23 ਵਾਲੀ ਆ। ਸੋ ਇਹ ਚੀਜ਼ਾਂ ਤੁਹਾਨੂੰ ਨਹੀਂ ਪਤਾ ਹੁੰਦਾ, ਤੁਸੀਂ ਜਿਹੜੀ ਮਾਡਲ 'ਤੇ ਰਿਸਰਚ ਕੀਤੀ ਹੁੰਦੀ ਤੁਹਾਨੂੰ ਉਨਾ ਕੀ ਪਤਾ ਹੁੰਦਾ। ਪਰ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ ਜਾਂ ਅਸੀਂ ਮਾਰਕੀਟ 'ਚ, ਓਬਵੀਅਸਲੀ ਮੈਨੂੰ ਅੱਜ ਆਲਮੋਸਟ 14 ਸਾਲ ਹੋ ਗਿਆ ਇਹ ਇੰਡਸਟਰੀ 'ਚ, ਉਹ ਵੀ ਆਸਟ੍ਰੇਲੀਆ ਦੇ ਵਿੱਚ 2012 ਤੋਂ ਮੈਂ ਗੱਡੀਆਂ ਦੇ ਵਿੱਚ ਡੀਲ ਕਰ ਰਿਹਾ ਵਾਂ ਅਤੇ ਮੈਨੂੰ ਕਈ ਬ੍ਰਾਂਡਾਂ ਦਾ ਤਾਂ ਮੈਨੂੰ 2012 ਤੋਂ ਲੈ ਕੇ ਹੁਣ ਤੱਕ ਦਾ ਪਤਾ ਹੈ ਕੀ ਹੋਇਆ ਉਹ ਬ੍ਰਾਂਡ 'ਚ, ਕਿਹੜੇ ਸਾਲ ਕਿਹੜਾ ਮਾਡਲ ਆਇਆ ਸੀ। ਓਬਵੀਅਸਲੀ ਜਿਹੜਾ ਨਵਾਂ ਬੰਦਾ ਵਾ ਉਹਨੂੰ, ਜਿਹੜੇ ਉਹ ਜੋਬ ਕੰਮ ਕਰਦੇ ਆ ਉਹਨਾਂ ਨੂੰ ਉਹਦਾ ਜ਼ਿਆਦਾ ਪਤਾ ਹੋਊਗਾ, ਗੱਡੀਆਂ ਬਾਰੇ ਘੱਟ ਪਤਾ ਹੋਊਗਾ, ਅਤੇ ਇਸ ਲਈ ਸਲਾਹ ਲੈਣ 'ਚ ਕੋਈ ਹਰਜ ਨਹੀਂ ਹੁੰਦਾ। ਪਰ ਅਗੇਨ ਮੈਂ ਤੁਹਾਨੂੰ ਇਕੱਲੀ ਸਲਾਹ ਦੇਣੀ ਆ, ਤੁਹਾਨੂੰ ਸਮਝਾਉਣਾ ਵਾ ਕਿ ਕਿਹੜੀ ਕਿਹੜੀ ਗੱਡੀ 'ਚ ਕੀ ਫਰਕ ਆ। ਡਿਸੀਜਨ ਹਮੇਸ਼ਾ ਐਂਡ 'ਤੇ ਤੁਸੀਂ ਆਪਣਾ ਬਣਾਉਣਾ, ਪਰ ਅਗੇਨ ਮਾਰਕੀਟ ਦੇ ਵਿੱਚ ਚੈੱਕ ਜ਼ਰੂਰ ਕਰਨਾ ਵਾ। ਜਦੋਂ ਤੁਸੀਂ ਪੁਰਾਣੀ ਗੱਡੀ ਲੈਣ ਗਏ ਹੋ ਉਹੀ ਬ੍ਰਾਂਡ ਦੀ ਨਵੀਂ ਗੱਡੀ ਇੱਕ ਵਾਰੀ ਜ਼ਰੂਰ ਜਾ ਕੇ ਵੇਖੋ, ਨਹੀਂ ਤਾਂ ਹੱਦ ਇੱਕ ਡੈਮੋ 'ਤੇ ਜ਼ਰੂਰ ਵੇਖੋ, ਕਿਉਂਕਿ ਹੁਣੇ ਇੱਕ ਬ੍ਰਾਂਡ ਆ ਜਿੰਨੀ ਦੀ ਗੱਡੀ ਲਾਂਚ ਹੋਈ ਸੀ, ਲੋਕਾਂ ਨੇ ਉਹ ਗੱਡੀਆਂ 1,00,000 ਤੋਂ 97,000 'ਤੇ ਲਈਆਂ ਨੇ।
0: ਹਾਂਜੀ,
1: ਅਤੇ ਸੇਮ ਗੱਡੀ ਬ੍ਰਾਂਡ ਨਿਊ 97 ਦੀ ਵਿਕਣਦੀ ਆ, ਸੇਮ ਗੱਡੀ ਬ੍ਰਾਂਡ ਨਿਊ 88 ਦੀ ਵੀ ਵਿਕਣਦੀ ਆ।
0: ਓਕੇ,
1: ਇੰਨਾ ਫਰਕ ਹੈਗਾ। ਪਰ ਜੇ ਤੁਸੀਂ 97 ਵਾਲੇ ਦੇ ਬੈਠੇ ਹੋ ਤੇ ਉਹਨੇ ਘਟਾ ਕੇ 95 ਕਰਤੀ ਤੇ ਤੁਹਾਡੇ ਦੋਸਤ ਨੇ 1,00,000 ਦੀ ਲਈ ਸੀ, ਤੁਸੀਂ ਤਾਂ ਕਹਿਣਾ ਕਿ ਆਪਾਂ ਤੇ ਜਿੱਤ ਲਿਆ
0: 95
1: ਤੇ ਲੈ ਕੇ। ਪਰ ਹੋ ਸਕਦਾ ਤੁਹਾਨੂੰ 88 ਦੀ ਵੀ ਮਿਲ ਜੇ, ਤੇ ਅੱਜ ਅਸੀਂ ਸੇਮ ਗੱਡੀ ਡੈਮੋ 84,500 ਦੀ ਚੱਕਵਾਈ ਆ।
0: ਓਕੇ, ਹਿਊਜ ਸੇਵਿੰਗ ਹੈ।
1: ਸੋ ਗੱਡੀ 4,000 ਚੱਲੀ ਸੀ
0: ਜੀ,
1: ਬ੍ਰਾਂਡ ਨਿਊ ਦਾ ਪ੍ਰਾਈਸ ਆ 98 ਤੇ ਡੈਮੋ ਮਿਲੀ ਆ 84,500 ਦੀ। ਪਰ ਉਹਦੇ ਨਾਲ ਦੀਆਂ ਯੂਜ਼ਡ ਗੱਡੀਆਂ 82-87 ਦੀਆਂ ਲੱਗੀਆਂ ਹੋਈਆਂ ਨੇ ਸਾਲ ਪੁਰਾਣੀਆਂ, ਜਿਹੜੀਆਂ 10,000-15,000 ਚੱਲੀਆਂ ਹੋਈਆਂ ਨੇ ਓਬਵੀਅਸਲੀ। ਪਰ ਹੁਣ ਜੇ ਕੋਈ ਜਣਾ ਉਹ ਲੈ ਲੂਗਾ, ਇਟਸ ਨੋਟ ਅ ਗੁੱਡ ਡੀਲ, ਤੇ ਇਸ ਲਈ ਚੈੱਕ ਕਰਨਾ ਬਣਦਾ ਵਾ।
0: ਬਿਲਕੁਲ, ਐਕਸਪਲੋਰ ਕਰਨਾ ਮਾਰਕੀਟ ਨੂੰ ਜਿਹੜਾ ਉਹ ਜ਼ਰੂਰੀ ਆ,
1: ਕਿਉਂਕਿ ਰਿਸਰਚ ਆਪਣੇ ਬਾਅਦ 'ਚ ਸ਼ੁਰੂ ਹੁੰਦੀ ਆ ਲੈਣ ਤੋਂ, ਮਤਲਬ ਜਦੋਂ ਲੈ ਲੈਂਦੇ ਆ ਉਸ ਤੋਂ ਬਾਅਦ ਰਿਸਰਚ ਸ਼ੁਰੂ ਹੁੰਦੀ ਆ, ਉਹ ਫਿਰ ਔਖਾ ਹੋ ਜਾਂਦਾ। ਫਿਰ ਉਹ ਡੀਲਰ ਕੋਲੋਂ ਵਾਪਸ ਨਿਕਲਣਾ ਵੀ ਔਖਾ ਹੋ ਜਾਂਦਾ।
0: ਜੇ ਮੈਂ ਐਜ਼ ਆ ਪਬਲਿਕ ਵੇਖਾਂ ਨਾ, ਇੱਕ ਆਮ ਇਨਸਾਨ ਆ, ਜੇ ਮੰਨ ਲਓ ਮੈਂ ਗੱਡੀ ਲੈਣੀ ਆ, ਅਤੇ ਹੁਣ ਉਹਦੇ ਵਿੱਚ ਨਾ ਕਈ ਥਾਵਾਂ ਦਾ ਪਤਾ ਹੀ ਨਹੀਂ ਆ ਸਾਨੂੰ ਵੀ ਇੱਥੋਂ ਵੀ ਗੱਡੀ ਮਿਲ ਜਾਂਦੀ ਆ ਜਾਂ ਇੱਥੋਂ ਵੀ ਮਿਲ ਜਾਂਦੀ ਆ। ਅਸੀਂ ਕੀ ਕਰਨਾ ਵਾ ਕਿ ਜਾਂ ਤਾਂ ਯਾਰ ਮਿੱਤਰ ਨੂੰ ਪੁੱਛ ਲਿਆ ਜਿੱਥੋਂ ਉਹਨੇ ਲਈ ਆ, ਸਾਡੇ ਲਈ ਉਹ ਥਾਂ ਹੋ ਗਈ ਇੱਕ, ਜਾਂ ਫਿਰ ਮੈਂ ਔਨਲਾਈਨ ਇੱਕ ਸਰਚ ਮਾਰੀ ਵੀ ਮੈਂ ਆਹ ਗੱਡੀ ਵੇਖਣ ਡਿਆ ਵਾ, ਅਤੇ ਜਿਹੜੀਆਂ ਮੈਨੂੰ ਦੋ ਤਿੰਨ ਆਪਸ਼ਨਾਂ ਆ ਗਈਆਂ, ਮੰਨ ਲਓ ਕਾਰ ਸੇਲ ਆ ਗਿਆ ਜਾਂ ਫਿਰ ਆ ਮਾਰਕੀਟ ਪਲੇਸ ਆ ਗਿਆ ਜਾਂ ਇੱਕ ਦੋ ਹੋਰ ਇੱਦਾਂ ਦੀਆਂ ਕੰਪਨੀਜ਼ ਨੇ, ਨਾਮ 'ਤੇ ਕੀ ਲੈਣਾ, ਚਲੋ ਸਰਚ ਮਾਰੋਗੇ ਆ ਜਾਣਾ, ਅਤੇ ਜਦੋਂ ਤੁਸੀਂ ਉਹ ਖੋਲੋਗੇ ਤੁਹਾਡੇ ਸਾਹਮਣੇ ਉਹ ਆ ਜਾਂਦਾ, ਅਤੇ ਤੁਹਾਨੂੰ ਲੱਗਦਾ ਕਿ ਇਹੀ ਇੱਕ ਥਾਂ ਆ ਜਿੱਥੋਂ ਮੈਂ ਗੱਡੀ ਲੈ ਸਕਦਾ। ਤੁਹਾਨੂੰ ਕਈਆਂ ਹਿਡਨ ਥਾਵਾਂ ਦਾ ਪਤਾ ਹੀ ਨਹੀਂ, ਜਿਨ੍ਹਾਂ ਦਾ ਹੁਣ ਕੰਮ ਚੱਲਦਾ ਵਾ, ਮੰਨ ਲਓ ਜਿਨ੍ਹਾਂ ਦੀਆਂ ਗੱਡੀਆਂ ਦੇ ਨੰਬਰ ਆਲਰੇਡੀ ਅੱਪ ਵੇਕ ਰਹੇ ਨੇ, ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਕਿ ਉਹ ਇੰਟਰਨੈਟ ਦੇ ਉੱਤੇ ਮੰਨ ਲਓ ਮੈਂ ਲਿਖਾਂ ਉਹਦੇ ਉੱਤੇ ਅਤੇ ਉਹ ਸਾਹਮਣੇ ਆਉਣ, ਉਹ ਨਹੀਂ ਐਡਿੰਗ ਵਗੈਰਾ ਇੰਨੀ ਕਰਦੇ। ਪਰ ਉਹ ਥਾਵਾਂ ਦਾ ਕਿਹਨੂੰ ਪਤਾ ਹੋ ਸਕਦਾ ਕਿ ਤੁਹਾਡੇ ਵਰਗੇ ਵੀਰ ਭਰਾ ਜਿਹੜੇ ਇਸ ਇੰਡਸਟਰੀ ਦੇ ਵਿੱਚ ਆਪਣਾ 24 ਘੰਟਿਆਂ ਦੇ ਵਿੱਚੋਂ 12-14 ਘੰਟੇ ਜਿਹੜੇ ਉਹਦੇ 'ਤੇ ਲਾ ਦਿੰਦੇ ਨੇ, ਉਹ ਥਾਵਾਂ ਦਾ ਜਿਹੜਾ ਕੱਢ ਕੇ ਲਿਆਉਣਾ ਉਹ ਤੁਸੀਂ ਲਿਆਉਣਾ ਵਾ। ਅਤੇ ਉਹਦੇ ਨਾਲ ਨਾਲ ਪਰ ਮੈਨੂੰ ਇਹ ਦੱਸੋ ਹੁਣ ਨੈਕਸਟ ਜਿਹੜਾ ਮੇਰਾ ਸਵਾਲ ਆ ਕਿ ਪੈਟਰੋਲ ਡੀਜ਼ਲ ਜਿਹੜਾ ਸੁਣਦੇ ਸੀ, ਫਿਰ ਆ ਗਿਆ ਕਿ ਚਲੋ ਹਾਈਬ੍ਰੈਡ ਇੱਕ ਸ਼ਬਦ ਆਇਆ ਸਾਹਮਣੇ ਵੀ ਇਹ ਵੀ ਇੱਕ ਟਾਈਪ ਆ ਇੰਜਨ ਦੀ, ਵੀ ਇੱਦਾਂ ਵੀ ਹੋ ਜਾਂਦਾ ਵਾ ਵੀ ਆਵਾਜ਼ ਆਉਣੀ ਬੰਦ ਹੋ ਜਾਂਦੀ ਗੱਡੀਆਂ ਦੀ, ਆਹ ਹੋ ਜਾਂਦਾ। ਹੁਣ ਇੱਕ ਦੋ ਨਾ ਸ਼ਬਦ ਹੋਰ ਜਿਹੜੇ ਉਹ ਬੜੇ ਚੱਲ ਰਹੇ ਨੇ ਕਿ ਕੋਈ ਕਹਿ ਰਿਹਾ ਕਿ ਇਹ ਸੁਪਰ ਹਾਈਬ੍ਰੈਡ ਆ ਜੀ, ਇਹ ਪਲੱਗ ਇਨ ਹਾਈਬ੍ਰੈਡ ਆ ਜੀ। ਹਾਈਬ੍ਰੈਡ ਦੀ ਗੱਡੀ 5-7 ਜਿਹੜੇ ਉਹ ਆ ਗਏ ਨੇ ਟਾਈਪਸ ਕਹਿ ਲਓ, ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਸਾਡੇ ਸਰੋਤਿਆਂ ਨੂੰ ਦਿਓ ਇਨਫੋਰਮੇਸ਼ਨ।
1: ਅਗੇਨ ਇਹ ਤਾਂ ਇਸ ਵਕਤ ਬਹੁਤ ਜ਼ਿਆਦਾ ਕਨਫਿਊਜ਼ਿੰਗ ਚੱਲਣ ਦਿਆ, ਕਿਉਂਕਿ ਬੜੇ ਬ੍ਰਾਂਡ ਅਲੱਗ ਅਲੱਗ ਨਾਮ ਵਰਤਣ ਦੇ ਆ, ਕਈਆਂ ਦੀ ਚੀਜ਼ ਸੇਮ ਆ ਪਰ ਨਾਮ ਅਲੱਗ ਅਲੱਗ ਆ, ਕਿਉਂਕਿ ਮਾਰਕੀਟਿੰਗ ਗਿਮਕ ਆ, ਕਿਸੇ ਕੋਈ ਸੁਪਰ ਕਹਿਣ ਦਿਆ, ਕੋਈ ਪਲੱਗ ਇਨ ਕਹਿਣ ਦਿਆ, ਕੋਈ ਹੁਣ ਪਹਿਲਾਂ ਗੱਡੀਆਂ ਹੁੰਦੀਆਂ ਸੀ ਪੈਟਰੋਲ ਅਤੇ ਡੀਜ਼ਲ, ਓਬਵੀਅਸਲੀ ਉਹ ਤੋਂ ਬਾਅਦ ਆ ਗਈਆਂ ਜੀ ਹਾਈਬ੍ਰਿਡ। ਅਤੇ ਜਦੋਂ ਹਾਈਬ੍ਰਿਡ ਦਾ ਬਹੁਤ ਜ਼ਿਆਦਾ ਬੋਲਬਾਲਾ ਹੋਇਆ ਤਾਂ ਕਈਆਂ ਨੇ ਜਿਨ੍ਹਾਂ ਨੂੰ ਨਹੀਂ ਹਾਈਬ੍ਰਿਡ ਵੱਲ ਲੈ ਕੇ ਜਾਣਾ ਸੀ, ਉਹਨਾਂ ਨੇ ਕਰਤਾ ਜੀ ਮਾਈਲਡ ਹਾਈਬ੍ਰਿਡ।
0: ਓਕੇ,
1: ਹੁਣ ਕਈ ਬ੍ਰਾਂਡ ਦੀਆਂ ਗੱਡੀਆਂ ਆਉਂਦੀਆਂ ਜੀ ਮਾਈਲਡ ਹਾਈਬ੍ਰਿਡ, ਹੁਣ ਉਹ ਕਹਿੰਦੇ ਜੀ ਮਾਈਲਡ ਹਾਈਬ੍ਰਿਡ ਕੀ ਆ? ਆਪਾਂ ਸਾਰਿਆਂ ਨੇ ਸੁਣਿਆ ਹੋਗਾ ਜਦੋਂ ਆਪਾਂ ਗੱਡੀ ਚਲਾਉਂਦੇ ਹੁੰਦੇ ਹਾਂ ਨਾ, ਤੇ ਜਦੋਂ ਤੇਲ ਰਹਿ ਜਾਂਦਾ ਥੋੜਾ, ਤੇ ਆਪਾਂ ਪਹਿਲੀ ਚੀਜ਼ ਕੀ ਕਰਦੇ ਹਾਂ, ਕਹਿੰਦਾ ਤੇ ਏਸੀ ਉਸੀ ਬੰਦ ਕਰ ਦਿਓ ਤੇ ਆ ਵਿੰਡੋ ਖੋਲ ਲਓ, ਵੀ ਜਿਹੜੇ 2-4 ਕਿਲੋਮੀਟਰ ਸ਼ਾਇਦ ਵੱਧ ਜਾਣਗੇ, ਕਿਉਂਕਿ ਅਗੇਨ ਤੇਲ ਦਾ ਹੀ ਜਿਹੜਾ ਵੀ ਫੰਕਸ਼ਨ ਕਰਕੇ ਅੱਗੇ ਚੀਜ਼ਾਂ ਚੱਲਣਦੀਆਂ। ਤੇ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ ਬੈਟਰੀ ਲਾਈ ਆ ਹੁਣ ਅੰਦਰ, ਉਹ ਵੀਲਸ ਦੇ ਨਾਲ ਕਨੈਕਟਡ ਨਹੀਂ ਆ, ਜਿੱਦਾਂ ਕਈ ਗੱਡੀਆਂ ਹਾਈਬ੍ਰਿਡ ਹੁੰਦੀਆਂ ਕਿ ਕਈ ਵਾਰੀ ਬੈਟਰੀ ਤੇ ਚੱਲਦੀ ਆ, ਕਈ ਵਾਰੀ ਤੇਲ ਤੇ ਚੱਲਦੀ ਆ, ਜਿੱਦਾਂ ਜਿੱਦਾਂ ਚਾਰਜ ਹੋਈ ਜਾਂਦੀ ਫਿਰ ਉਹ ਬੈਟਰੀ ਤੇ ਚੱਲਦੀ ਆ, ਪਰ ਉਹਨਾਂ ਨੇ ਮਾਈਲਡ ਹਾਈਬ੍ਰਿਡ ਲਾਈ ਆ ਕਿ ਜਿਹੜੀ ਬੈਟਰੀ ਵਾਲੀਆਂ ਜਿੱਦਾਂ ਮਿਊਜ਼ਿਕ ਸਿਸਟਮ ਹੋ ਗਿਆ, ਏਅਰ ਕੰਡੀਸ਼ਨਿੰਗ ਐਂਡ ਆਲ ਦੈਟ, ਉਹ ਉੱਤੇ ਚੱਲਣ ਦਿਆ ਵਾ, ਤੇਲ ਤੇ ਕੱਲੀ ਗੱਡੀ ਚੱਲਣਦੀ ਆ, ਤੇ ਉਹ ਥੋੜਾ ਜਿਹਾ ਤੇਲ ਉਧਰ ਬਚ ਜਾਂਦਾ, ਉਹ ਮਾਈਲਡ ਹਾਈਬ੍ਰਿਡ ਆ, ਪਰ ਉਹ ਜ਼ਿਆਦਾ ਇੰਨੀਆਂ ਪਾਪੂਲਰ ਨਹੀਂ ਆ।
0: ਓਕੇ,
1: ਪਰ ਉਹ ਇੱਕ ਕਈਆਂ ਦਾ ਨਾ, ਹੁਣ ਉਹ ਕੱਲੀ ਪੈਟਰੋਲ ਵਾਲੀ ਗੱਡੀ ਨਹੀਂ ਕਹਿੰਦੇ, ਉਹ ਕਹਿੰਦੇ ਜੀ ਹੁਣ ਇਹ ਮਾਈਲਡ ਹਾਈਬ੍ਰਿਡ ਆ, ਪਰ ਉਹ ਜਿਹੜੀ ਕੱਲੀ ਫਿਊਲ ਵਾਲੀ ਹੋ ਗਈ ਗੱਡੀ। ਉਹ ਤੋਂ ਬਾਅਦ ਨੋਰਮਲ ਹਾਈਬ੍ਰਿਡ ਜਿਹੜੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਅਤੇ ਸਭ ਤੋਂ ਵੱਧ ਡਿਮਾਂਡ 'ਚ ਰਹੀ ਆ ਪਿਛਲੇ ਕੋਈ 4-5 ਸਾਲਾਂ ਤੋਂ, ਪਰ ਅੱਜ ਦੀ ਡੇਟ 'ਚ ਨਾ ਹੀ ਜਿਹੜੀ ਡਿਮਾਂਡ ਸਭ ਤੋਂ ਵੱਧ ਆ ਉਹ ਨਾ ਹੀ ਪੈਟਰੋਲ 'ਤੇ ਆ, ਨਾ ਡੀਜ਼ਲ 'ਤੇ ਆ, ਨਾ ਹੀ ਹਾਈਬ੍ਰਿਡ 'ਤੇ ਆ, ਨਾ ਮਾਈਲਡ 'ਤੇ ਆ, ਉਹ ਹੁਣ ਆ ਗਈ ਆ ਪਲੱਗ ਇਨ ਹਾਈਬ੍ਰਿਡ ਜਾਂ ਇਲੈਕਟ੍ਰਿਕ ਗੱਡੀ 'ਤੇ। ਜਿਹੜੇ ਬੰਦੇ ਤਾਂ ਇਲੈਕਟ੍ਰਿਕ ਗੱਡੀ ਲਈ ਰੈਡੀ ਨੇ ਉਹ ਤਾਂ ਲੈ ਰਹੇ ਨੇ ਇਲੈਕਟ੍ਰਿਕ, ਕਿਉਂਕਿ ਟ੍ਰਾਂਜੀਸ਼ਨ ਹੋ ਰਿਹਾ ਵਾ। ਇਹ ਮਹੀਨੇ ਵੀ ਬਹੁਤ ਜ਼ਿਆਦਾ ਇਲੈਕਟ੍ਰਿਕ ਗੱਡੀਆਂ ਮੈਂ ਡਿਲੀਵਰ ਕੀਤੀਆਂ ਨੇ, ਜਿੰਨੀਆਂ ਮੈਂ ਪਿਛਲੀ ਵਾਰੀ ਵੀ ਦੱਸ ਕੇ ਗਿਆ ਸੀ, ਜਿੰਨੀਆਂ ਮੈਂ 5 ਸਾਲਾਂ 'ਚ ਨਹੀਂ ਵੇਚੀਆਂ, ਉਨੀਆਂ ਮੈਂ ਕੁਛ ਮਹੀਨਿਆਂ 'ਚ ਵੇਚਤੀਆਂ ਨੇ, ਅਤੇ ਹੁਣ ਜਿੰਨੀਆਂ ਅਸੀਂ ਕੁਛ ਸਾਲਾਂ 'ਚ ਟੋਟਲ ਵੇਚੀਆਂ ਨਹੀਂ, ਉਨੀਆਂ ਕੋਲ ਅਸੀਂ ਮਹੀਨੇ 'ਚ ਡਿਲੀਵਰ ਕਰਨ ਲੱਗ ਗਏ, ਕਿਉਂਕਿ ਬਹੁਤ ਜ਼ਿਆਦਾ ਰੁਝਾਨ ਵੱਧ ਗਿਆ ਵਾ। ਅਤੇ ਇੱਕ ਇਹਦੇ ਵਿੱਚ ਕੀ ਹੁੰਦਾ ਵਾ, ਜਦੋਂ ਕਮਿਊਨਿਟੀ 'ਚ ਬੜਿਆਂ ਨੇ ਲੱਲੀ, ਜਿਹੜੇ ਡਰਦੇ ਸੀ ਉਹਨਾਂ ਨੇ ਉਹਨਾਂ ਨੂੰ ਪੁੱਛ ਲਿਆ, ਉਹਨਾਂ ਨੇ ਜਦੋਂ ਦੱਸਿਆ ਵੀ ਲੈ ਵੀ ਤੇਲ ਦਾ ਤਾਂ ਖਰਚਾ ਹੀ ਮੁੱਕ ਗਿਆ, ਹੁਣ ਕਈ ਜਣੇ ਜਦੋਂ ਕੋਈ ਗੱਲ ਹੁੰਦੀ ਆ ਉਹ ਫਨੀ ਵੇਚ ਕਹਿ ਦਿੰਦੇ ਆ, ਮੈਨੂੰ ਸਭ ਤੋਂ ਵੱਧ ਇਹ ਖੁਸ਼ੀ ਆ ਕਿ ਮੈਨੂੰ ਪੈਟਰੋਲ ਪੰਪ 'ਤੇ ਜਾਣਾ ਹੀ ਨਹੀਂ ਪੈਂਦਾ। ਉਹ ਕਹਿੰਦਾ ਤੇਲ ਦਾ ਤਾਂ ਵੱਖਰਾ ਖਰਚਾ ਵਾ, ਉੱਤਰ ਕੇ ਇੱਕ ਡਰਿੰਕ ਲੱਲੀ, ਕਦੀ ਕੋਈ ਖਾਣ ਨੂੰ ਲੱਲਿਆ, ਕਦੀ ਕੋਈ ਲੱਲਿਆ, ਉਹ ਤੋਂ ਟਾਈਮ ਲੱਗਦਾ। ਕਹਿੰਦਾ ਘਰੇ ਆਈਦਾ ਅਰਮਾਨ ਨਾਲ, ਇਹਨੂੰ ਚਾਰਜਿੰਗ 'ਤੇ ਲਾ ਦਈਦਾ, ਸਵੇਰੇ ਰੈਡੀ ਆ, ਫਿਰ ਆਪਾਂ ਲੈ ਕੇ ਨਿਕਲ ਜਾਈਦਾ। ਹੁਣ ਉਹ ਜਿਹੜਾ ਸਟੋਪ ਓਵਰ ਇਹ ਵਿਚਕਾਰ ਉਹ ਹੁਣ ਨਹੀਂ ਹੁੰਦਾ, ਅਤੇ ਦੂਜੀਆਂ ਜਿਹੜੀਆਂ ਗੱਡੀਆਂ ਵਾ ਜਿਹੜੇ ਹਜੇ ਵੀ ਡਰਦੇ ਪਏ ਨੇ ਕਿ ਪਲੱਗ ਬਲਕਿ ਇਲੈਕਟ੍ਰਿਕ ਲਈਏ ਕਿ ਨਾ ਲਈਏ, ਫਿਰ ਉਹ ਕਹਿੰਦੇ ਆ ਜੀ ਸਾਰਿਆਂ ਜਣਿਆਂ ਦਾ ਕੁਐਸਚਨ ਆ ਵੀ ਜੇ ਅਸੀਂ ਦੂਰ ਜਾਣਾ ਹੋਇਆ, ਮੈਲਬਰਨ ਤੋਂ ਜਿਹੜੇ ਬੈਠੇ ਨੇ, ਜੇ ਸਿਡਨੀ ਜਾਣਾ ਹੋਇਆ, ਤਾਂ ਮੈਂ ਕਈ ਵਾਰੀ ਪੁੱਛਦਾ ਨਾ ਤੁਸੀਂ ਲਾਸਟ ਕਦੋਂ ਗਏ, ਕਹਿੰਦੇ ਜੀ 5 ਸਾਲ ਪਹਿਲਾਂ। ਮੈਂ ਕਿਹਾ ਤੁਸੀਂ ਜਾਣਾ ਹੀ ਨਹੀਂ ਆ, ਕਿਉਂਕਿ ਜਿਹੜੇ 5 ਸਾਲਾਂ 'ਚ ਤੁਸੀਂ ਇੱਕ ਵਾਰੀ ਗਏ ਹੋ। ਪਰ ਬੜੇ ਲੋਕਾਂ ਦਾ ਕੁਐਸਚਨ ਹੁੰਦਾ ਯਾਰ ਮੈਂ ਲੱਲੀ ਜੇ ਮੈਂ ਜਾਣਾ ਹੋਇਆ, ਪਰ ਉਹਦਾ ਹੱਲ ਵੀ ਹੈਗਾ ਵਾ, ਤੁਸੀਂ ਗੱਡੀ ਇਲੈਕਟ੍ਰਿਕ ਗੱਡੀ ਨੂੰ ਵੀ ਨੋਰਮਲ ਗੱਡੀ ਵਾਂਗੂ ਰੋਕ ਕੇ ਤੁਸੀਂ ਚਾਰਜ ਕਰ ਸਕਦੇ ਹੋ। ਓਬਵੀਅਸਲੀ ਹੁਣ ਸਟੇਸ਼ਨ ਹੌਲੀ ਹੌਲੀ ਵੱਧ ਰਹੇ ਨੇ, ਪਰ ਜਿਹੜੀ ਚੀਜ਼ ਤੁਸੀਂ 5 ਸਾਲਾਂ 'ਚ ਇੱਕ ਵਾਰੀ ਕਰਨੀ ਆ, ਤੁਸੀਂ ਉਹਦੇ ਲਈ ਜ਼ਿਆਦਾ ਵਰਿਡ ਹੋ। ਪਰ ਜਿਹੜੀ ਰੋਜ਼ ਤੁਸੀਂ ਹਰ ਹਫ਼ਤੇ ਕਰ ਅਲੱਗ ਅਲੱਗ ਉਹਦੇ ਨਾਮ ਦਿੱਤੇ ਗਏ ਨੇ। ਉਹ ਗੱਡੀ ਆ ਕਿ ਉਹਦੀ ਗੱਡੀ ਦੇ ਵਿੱਚ ਬੈਟਰੀ ਵੀ ਆ ਤੇ ਬੈਟਰੀ ਐਕਸਟਰਨਲੀ ਚਾਰਜ ਵੀ ਹੁੰਦੀ ਆ ਤੇ ਉਹ 'ਚ ਤੇਲ ਵੀ ਪੈਂਦਾ ਵਾ।
0: ਓਕੇ,
1: ਤੇ ਉਹ ਇਸ ਵਕਤ ਸਭ ਤੋਂ ਵੱਧ ਕਾਇੰਡ ਆਫ ਡਿਮਾਂਡ 'ਚ ਉਹ ਗੱਡੀਆਂ ਵਾ ਹਰ ਬ੍ਰੈਂਡ ਦੀਆਂ, ਜਿਹੜੇ ਵੀ ਆਪਾਂ ਬ੍ਰੈਂਡ ਦਾ ਨਾਮ ਲੈ ਲਈਏ ਉਹਨਾਂ ਦੇ ਵਿੱਚ ਉਹਨੂੰ ਗੱਡੀਆਂ ਆ ਰਹੀਆਂ ਵਾ। ਪੁਰਾਣੇ ਬ੍ਰੈਂਡ ਜਿਹਨਾਂ ਕੋਲ ਨਹੀਂ ਹੈਗੀਆਂ ਉਹ ਵੀ ਉਹਨੂੰ ਟੈਕਨੋਲੋਜੀ 'ਤੇ ਕੰਮ ਕਰ ਰਹੇ ਨੇ। ਉਹਦੇ ਵਿੱਚ ਕੀ ਹੁੰਦਾ ਵਾ ਕਿ ਤੁਸੀਂ ਉਹ ਗੱਡੀ ਹਾਈਬ੍ਰਿਡ ਵੀ ਆ ਤੇ ਪਲੱਗਿਨ ਹਾਈਬ੍ਰਿਡ, ਮਤਲਬ ਕਿ ਉਹਨੂੰ ਸੁਪਰ ਹਾਈਬ੍ਰਿਡ ਤਾਂ ਕਹਿਤਾ ਕਿ ਉਹਨੂੰ ਤੁਸੀਂ ਬਾਹਰੋਂ ਜੇ ਚਾਰਜ ਕਰ ਲਿਆ ਵਾ ਤੇ ਅਗਲੇ ਦਿਨ ਉਹ ਤੁਹਾਡੀ ਗੱਡੀ 100 ਕਿਲੋਮੀਟਰ, 80 ਕਿਲੋਮੀਟਰ ਜਾਂ 130, ਕੋਈ 150 ਤੇ ਵੱਧ ਤੋਂ ਵੱਧ 180 ਵਾਲੀਆਂ ਹਜੇ ਤੱਕ ਅਸੀਂ ਗੱਡੀਆਂ ਵੇਖੀਆਂ ਨੇ ਜਿਹੜੀਆਂ ਕਿ ਚੱਲਦੀਆਂ ਨੇ ਬੈਟਰੀ ਦੇ ਉੱਤੇ ਐਜ਼ ਅ ਇਲੈਕਟ੍ਰਿਕ ਗੱਡੀ। ਜਦੋਂ ਬੈਟਰੀ ਮੁੱਕ ਜਾਂਦੀ ਆ ਤੇ ਮੰਨ ਲਓ ਤੁਸੀਂ ਇੱਕ ਦਿਨ 'ਚ 600 ਕਿਲੋਮੀਟਰ ਚਲਾਉਣੀ ਆ, ਬਾਕੀ ਜਿਹੜਾ 400-500 ਕਿਲੋਮੀਟਰ ਉਹ ਚੱਲੂਗੀ ਤੇਲ ਦੇ ਉੱਤੇ। ਜੇ ਤੁਸੀਂ ਦੂਰ ਜਾਣਾ ਵਾ ਤੁਸੀਂ ਉਹਨੂੰ ਤੇਲ ਭਰਾਈ, ਚਲੋ ਬੈਟਰੀ ਉਹ ਡੈਡ ਹੋ ਗਈ ਹੋਈ ਆ ਕੋਈ ਚੱਕਰ ਨਹੀਂ ਆ, ਪਰ ਉਹ ਹਾਈਬ੍ਰਿਡ ਵਾਂਗੂ ਨਾਲ ਕੰਮ ਕਰਨ ਦੀ ਆ, ਤੁਸੀਂ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਗਏ, ਉੱਥੇ ਜਾ ਕੇ ਫਿਰ ਚਾਰਜਿੰਗ 'ਤੇ ਲਾਤੀ ਅਤੇ ਅਗਲੇ ਦਿਨ ਤੁਹਾਡੇ ਕੋਲ 100 ਕਿਲੋਮੀਟਰ ਫਿਰ ਰੈਡੀ ਆ। ਹੁਣ ਇਹਦੇ ਵਿੱਚ ਕੀ ਹੋ ਰਿਹਾ ਵਾ, ਕਿਉਂਕਿ ਉਹ ਭਾਵੇਂ 100 ਕਿਲੋਮੀਟਰ ਹੀ ਚੱਲਦੀ ਆ ਬੈਟਰੀ ਦੇ ਉੱਤੇ, ਪਰ ਤੁਹਾਡਾ ਜਿਹੜਾ ਡਰ ਸੀ ਕਿ ਕਦੀ ਵੀ ਬੈਟਰੀ ਬਿਲਕੁਲ ਹੀ ਨਾ ਮੁੱਕ ਜੇ ਅਤੇ ਅਸੀਂ ਰਸਤੇ 'ਚ ਹੀ ਨਾ ਖੜ੍ਹੇ ਰਹਿ ਜਾਈਏ, ਕਿਉਂਕਿ ਕੱਲ੍ਹ ਪਰਸੋਂ ਇਹਦੇ ਉੱਤੇ ਵੀ ਬਹੁਤ ਵੱਡੀ ਨਿਊਜ਼ ਆਈ, ਕਿਉਂਕਿ ਜਦੋਂ ਦਾ ਉਹ ਨੰਬਰ ਵਧਿਆ ਵਾ ਉਦੋਂ ਦਾ ਅਗੇਨ ਤੇਲ ਵਾਲੇ 'ਚ ਤਾਂ ਇਹ ਹੁੰਦਾ ਸੀ ਵੀ ਜੇ ਤੁਸੀਂ ਉਹਨੂੰ ਕਾਲ ਕੀਤੀ ਆ ਕਿਸੇ ਵੀ ਰੋਡ ਸਾਈਡ ਅਸਿਸਟੈਂਸ ਨੂੰ, ਉਹ ਤੇਲ ਲਿਆਏ ਪਾਇਆ ਤੁਸੀਂ ਤੁਰ ਪਏ ਅਤੇ ਅੱਗੇ ਪੈਟਰੋਲ ਪੰਪ 'ਤੇ ਚਲ ਗਏ। ਹੁਣ ਜੇ ਤੁਹਾਡੀ ਬੈਟਰੀ ਵਾਲੀ ਗੱਡੀ ਆ ਅਤੇ ਜਨਰੇਟਰ ਆਊਗਾ ਜਾਂ ਵੱਡੀ ਬੈਟਰੀ ਕੋਈ ਆਊਗੀ ਤਾਂ ਤੁਹਾਨੂੰ ਚਾਰਜ ਕਰੋਗੇ ਜਾਂ ਤੁਹਾਨੂੰ ਟੋਅ ਕਰਨਾ ਪੈਣਾ। ਜਦੋਂ ਤੇਲ ਮੁੱਕਦਾ ਸੀ ਉਦੋਂ ਟੋਅ ਨਹੀਂ ਕਰਨਾ ਪੈਂਦਾ ਸੀ, ਉਦੋਂ ਇਕੱਲਾ ਤੇਲ ਪਾ ਦਿੰਦਾ ਸੀ ਤੁਸੀਂ, ਯੂ ਕੈਨ ਗੋ ਟੂ ਦ ਨੈਕਸਟ ਸਟੇਜ। ਅਤੇ ਉਹਦੇ ਕਰਕੇ ਲੋਕਾਂ ਨੂੰ ਉਹ ਡਰ ਬਹੁਤ ਆ, ਸਭ ਤੋਂ ਵੱਡਾ ਡਰ ਹੀ ਉਹਦੇ ਇਲੈਕਟ੍ਰਿਕ ਦੇ ਵਿੱਚ ਇਹ ਆ ਕਿ ਕੀ ਜੇ ਮੇਰੀ ਰੇਂਜ ਖਤਮ ਹੋ ਗਈ, ਜੇ ਮੈਨੂੰ ਚਾਰਜਿੰਗ ਕਰਾਉਣੀ ਭੁੱਲ ਗਈ, ਜਾਂ ਮੈਂ ਕਿਸੇ ਮਿੱਤਰ ਦੇ ਘਰ ਗਿਆ ਸੀ ਅਤੇ ਮੈਂ 2 ਦਿਨ ਅਸੀਂ ਕਿਸੇ ਜਿੱਦਾਂ ਰਿਸ਼ਤੇਦਾਰ 'ਤੇ ਚਲ ਗਏ, ਨਹੀਂ ਉੱਥੇ ਚਾਰਜਿੰਗ 'ਤੇ ਲਾਈ ਕਿਉਂਕਿ ਉਹਨਾਂ ਦੇ ਘਰ ਵਾਲ ਚਾਰਜਰ ਨਹੀਂ ਹੈਗਾ, ਕਿਉਂਕਿ ਜਿਹੜਾ ਨੋਰਮਲ ਚਾਰਜਰ ਉਹਨਾਂ ਦਾ ਟਾਈਮ ਬਹੁਤ ਲੱਗਦਾ, ਲੋਕ ਸਾਰੇ ਚਲ ਗਏ ਇਹਦੇ ਉੱਤੇ। ਹੁਣ ਮੈਂ ਕਿਸੇ ਕਸਟਮਰ ਨੂੰ ਗੱਡੀ ਡਿਲੀਵਰ ਕੀਤੀ ਆ ਪਲੱਗਿਨ ਹਾਈਬ੍ਰਿਡ, ਉਹ ਗੱਡੀ 100 ਕਿਲੋਮੀਟਰ ਜਾਂ 120 ਕਿਲੋਮੀਟਰ ਚੱਲਦੀ ਆ ਚਾਰਜ ਹੋਣ 'ਤੇ ਵਾਚੋ ਤੇਲ 'ਤੇ, ਉਹਨਾਂ ਨੇ 3 ਮਹੀਨਿਆਂ 'ਚ ਹਜੇ ਤੱਕ ਤੇਲ ਪਵਾਇਆ ਹੀ ਨਹੀਂ ਆ।
0: ਓਕੇ, ਉਹ ਉੱਥੇ ਚਲਾਈ ਜਾਂਦੇ
1: ਕਿਉਂਕਿ ਉਹ ਕਹਿੰਦੇ ਸਾਡੀ ਚੱਲਦੀ ਆ 50-60 ਕਿਲੋਮੀਟਰ ਦਿਹਾੜੀ ਦੀ, ਅਸੀਂ ਰੋਜ਼ ਰਾਤੀ ਆ ਕੇ ਚਾਰਜਿੰਗ 'ਤੇ ਲਾ ਦੀ ਦੀ ਆ, ਅਗਲੇ ਦਿਨ ਅਸੀਂ ਫਿਰ ਕੰਮ 'ਤੇ ਚੱਲ ਜਾਈਦਾ, ਫਿਰ ਵਾਪਸ ਆ ਕੇ ਫਿਰ ਚਾਰਜਿੰਗ 'ਤੇ ਲਾ ਦਿਉ, ਅਤੇ ਸਾਡੀ ਜਦੋਂ ਚੱਲਦੀ 50-60 ਆ ਉਹ ਚੱਲੀ ਉੱਤੇ ਜਾਂਦੀ ਆ, ਅਤੇ ਪਰ ਜੇ ਦੂਰ ਜਾਣਾ ਵਾ ਉਦੋਂ ਤੇਲ ਪਵਾਉਣਾ ਪੈਂਦਾ। ਅਤੇ ਜੇ ਇੱਕ ਟੈਂਕ ਦੇ ਉੱਤੇ, ਜਿੱਦਾਂ ਮੈਂ ਹੁਣੇ ਥੋੜ੍ਹੇ ਦਿਨ ਪਹਿਲਾਂ ਗੱਡੀ ਦੀ ਵੀਡੀਓ ਪਾਈ ਸੀ, ਉਹ ਫੁੱਲ ਚਾਰਜ 'ਤੇ ਇੱਕ ਫੁੱਲ ਟੈਂਕ ਫਿਊਲ ਦੇ ਉੱਤੇ 1200 ਕਿਲੋਮੀਟਰ ਚੱਲਦੀ ਆ, ਅਤੇ ਜੇ ਉਹਨਾਂ ਨੇ ਮਹੀਨੇ ਦੇ ਵਿੱਚ ਉਹ ਜਿਹੜਾ 1000 ਕਿਲੋਮੀਟਰ ਵਰਤਿਆ ਹੀ ਨਹੀਂ ਅਤੇ ਉਹ ਤੇਲ ਪੈਣਾ ਹੀ ਨਹੀਂ, ਕਿਉਂਕਿ ਉਹ ਚਾਰਜ ਕਰੀ ਜਾਂਦੇ 50-100 ਚਲਾਈ ਜਾਂਦੇ। ਅਤੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਚਲਾਉਂਦੇ ਇੰਨੀ ਕੀ ਆ 50-100-150। ਓਬਵੀਅਸਲੀ ਜੇ ਤੁਸੀਂ ਕੰਮ ਕਰ ਰਹੇ ਹੋ ਦੂਰ ਅਤੇ ਤੁਹਾਨੂੰ ਨਹੀਂ ਵਾਰਾ ਖਾਂਦੀ, ਫਿਰ ਤੁਸੀਂ ਇਲੈਕਟ੍ਰਿਕ ਗੱਡੀ ਵੱਲ ਜਾਂਦੇ ਹੋ, ਜਾਂ ਲੋਕ ਤਾਂ ਇਹ ਕਹਿੰਦੇ ਹਾਈਬ੍ਰਿਡ 'ਚ ਵੀ ਤੇਲ ਪਾਉਣਾ ਪੈਣਾ, ਇਹਦੇ ਵਿੱਚ ਇਹ ਆਪਸ਼ਨ ਹੋ ਗਈ ਤੇਲ ਵੀ ਨਹੀਂ ਪਾਉਣਾ ਪੈਣਾ, ਕਿਉਂਕਿ ਹੁਣ ਬੜੇ ਲੋਕਾਂ ਨੇ ਘਰੇ ਸੋਲਰ ਲਵਾਇਆ, ਬੜੇ ਲੋਕਾਂ ਨੇ ਘਰੇ ਬੈਟਰੀਆਂ ਲਵਾਈਆਂ ਨੇ, ਅਤੇ ਉਹਨਾਂ ਦੀ ਉਹ ਪਾਵਰ ਉੱਧਰ ਯੂਜ਼ ਹੋ ਜਾਂਦੀ ਆ ਅਤੇ ਉਹ ਤੇਲ ਦਾ ਬਿਲਕੁਲ ਵੀ ਖਰਚਾ ਨਹੀਂ ਦੇ ਰਹੇ। ਸੋ ਇਹ ਹੋ ਗਈ ਪਲੱਗਿਨ ਹਾਈਬ੍ਰਿਡ ਜਾਂ ਸੁਪਰ ਹਾਈਬ੍ਰਿਡ, ਅਤੇ ਫਿਰ ਆਪਣੇ ਕੋਲ ਬਚਦੀ ਆ ਈਵੀ। ਅਤੇ ਹੁਣ ਈਵੀ ਵੱਲ ਤਾਂ ਓਬਵੀਅਸਲੀ ਸਾਰੇ ਪਾਸੇ ਹੀ ਈਵੀ ਦੀ ਚਰਚਾ ਹੋ ਰਹੀ ਆ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਲੋਕ ਇਹਦੇ ਉੱਤੇ, ਮੈਂ ਹੁਣ ਐਡ ਕਰਦਾ ਕਿ ਜੇ ਤੁਸੀਂ ਕੰਮ ਕਰਦੇ ਹੋ ਯੂਨੋ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਅਤੇ ਤੁਹਾਨੂੰ ਆਪਣੇ ਕੰਮ ਤੋਂ ਲੀਜ਼ਿੰਗ ਮਿਲਦੀ ਆ, ਨੋ ਵੇ ਰਿਲੀਜ਼, ਉਹ ਕਿਸੇ ਵੀ ਬ੍ਰਾਂਡ ਦੀ ਹੋ ਸਕਦੀ ਆ, ਕਿਸੇ ਨੂੰ ਐਸ ਜੀ, ਕਿਸੇ ਨੂੰ ਸਮਾ, ਕਿਸੇ ਨੂੰ ਬਹੁਤ ਜ਼ਿਆਦਾ ਬ੍ਰਾਂਡ ਨੇ। ਅਤੇ ਬੜੇ ਲੋਕਾਂ ਤੋਂ ਉਹਨੇ ਸੁਣਿਆ ਹੋਣਾ ਕਿ ਮੈਂ ਗੱਡੀ ਲੀਜ਼ 'ਤੇ ਲਈ ਆ, ਮੈਂ ਗੱਡੀ ਲੀਜ਼ਿੰਗ 'ਤੇ ਲਈ ਆ। ਜੇ ਉਹਦੇ ਉੱਤੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਅਤੇ ਤੁਸੀਂ ਲੀਜ਼ਿੰਗ ਛੱਡ ਕੇ ਇੱਕ ਨੋਰਮਲ ਫਾਈਨੈਂਸ 'ਤੇ ਗੱਡੀ ਲੈਣ ਲੱਗੇ ਹੋ, ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਇਲੈਕਟ੍ਰਿਕ ਗੱਡੀਆਂ ਦੇ ਉੱਤੇ ਇਸ ਵਕਤ ਬਹੁਤ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ ਜੇ ਤੁਸੀਂ ਐਲੀਜੀਬਲ ਹੋ ਲੀਜ਼ਿੰਗ ਦੇ ਲਈ। ਸੋ ਜੇ ਤੁਹਾਨੂੰ ਲੀਜ਼ਿੰਗ ਮਿਲਦੀ ਆ ਜਾਂ ਤੁਸੀਂ ਆਪਣੇ ਕੰਮ 'ਤੇ ਕਦੀ ਲੀਜ਼ਿੰਗ ਵਰਡ ਸੁਣਿਆ ਵਾ ਅਤੇ ਤੁਸੀਂ ਉਹਨੂੰ ਕਦੀ ਐਕਸਪਲੋਰ ਨਹੀਂ ਕੀਤਾ, ਦਿਸ ਇਜ਼ ਅ ਟਾਈਮ ਟੂ ਲੁੱਕ ਇਨ ਟੂ ਇਟ, ਕਿਉਂਕਿ ਤੁਹਾਨੂੰ ਐਕਚੁਅਲੀ ਬਹੁਤ ਜ਼ਿਆਦਾ ਬੈਨੀਫਿਟ ਹੋ ਸਕਦਾ ਵਾ ਓਵਰਆਲ ਡੀਲ ਦੇ ਉੱਤੇ। ਅਤੇ ਨੰਬਰਸ ਵਿਲ ਬੀ ਸ਼ੌਕਿੰਗ ਜਦੋਂ ਤੁਸੀਂ ਬਹਿ ਕੇ ਨੰਬਰਸ ਕਰੋਗੇ, ਅਤੇ 20-25 ਹਜ਼ਾਰ ਜਾਂ 30 ਹਜ਼ਾਰ ਵਾਲੀ ਪੈਟਰੋਲ ਗੱਡੀ ਹੋ ਸਕਦਾ ਤੁਹਾਨੂੰ ਮਹਿੰਗੀ ਪਵੇ ਅਤੇ 40-50 ਹਜ਼ਾਰ ਵਾਲੀ ਇਲੈਕਟ੍ਰਿਕ ਗੱਡੀ ਸਸਤੀ ਪਵੇ। ਉਹ ਕਿਵੇਂ ਅਤੇ ਕਿੱਦਾਂ ਹੁੰਦਾ ਵਾ ਉਹਦੇ ਲਈ ਆਪਾਂ ਨੂੰ ਕਿਹੜੇ ਕੰਮ 'ਤੇ ਤੁਸੀਂ ਕੀ ਕੰਮ ਕਰਦੇ ਹੋ, ਕਿਹੜੀ ਕੰਪਨੀ ਨਾਲ ਤੁਹਾਡੀ ਲੀਜ਼ਿੰਗ ਹੁੰਦੀ ਆ, ਉਹਦੇ ਉੱਤੇ ਆਪਾਂ ਨੂੰ ਕੁਐਸਚਨ ਆਨਸਰ ਲਾਈਕ ਉਹ ਕਰਨੇ ਪੈਣੇ ਆ ਕਿ ਕਿਵੇਂ ਆ। ਪਰ ਜੇ ਤੁਹਾਨੂੰ ਲੀਜ਼ਿੰਗ ਮਿਲਦੀ ਆ, ਲੁੱਕ ਇਨ ਟੂ ਇਟ। ਜੇ ਤੁਸੀਂ ਮਾਰਕੀਟ 'ਚੋਂ ਅਤੇ ਤੁਸੀਂ ਪੁਰਾਣੀ ਗੱਡੀ ਲੈਣ ਚੱਲੇ ਹੋ, ਰੁਕ ਜਾਓ ਇੱਕ ਵਾਰੀ, ਉਹਨੂੰ ਜ਼ਰੂਰ ਚੈੱਕਆਊਟ ਕਰ ਲਿਓ। ਬੜਿਆਂ ਨੂੰ ਲੱਗਦਾ ਉਹ ਮਹਿੰਗੀ ਪੈਂਦੀ ਆ, ਉਹ ਮਹਿੰਗੀ ਨਹੀਂ ਪੈਂਦੀ, ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਵੇਖਣੀਆਂ ਹੁੰਦੀਆਂ, ਜਿਹੜੀਆਂ ਆਪਾਂ ਫਿਰ ਨਹੀਂ ਸੋਚਦੇ, ਕਿਉਂਕਿ ਉਹਦੇ ਵਿੱਚ ਸਾਰੇ ਖਰਚੇ ਵਿੱਚ ਹੀ ਹੁੰਦੇ ਨੇ ਅਤੇ ਆਪਾਂ ਇਕੱਲਾ ਗੱਡੀ ਦਾ ਖਰਚਾ ਇੰਸ਼ੋਰੈਂਸ ਵੀ ਆਪਾਂ ਦੇਣੀ ਆ, ਤੇਲ ਵੀ ਆਪਾਂ ਕਰਾਉਣੇ ਆ, ਸਰਵਿਸ ਵੀ ਆਪਾਂ ਕਰਾਉਣੀ ਆ, ਅਤੇ ਨਾਲ ਦੇ ਨਾਲ ਜੇ ਟਾਇਰ ਬ੍ਰੇਕਾਂ ਖਤਮ ਹੋ ਗਈਆਂ ਉਹ ਵੀ ਖਰਾਬ ਹੋ ਗਈ ਕੋਈ ਵੀ ਚੀਜ਼ ਉਹ ਵੀ ਆਪਾਂ ਹੀ ਕਰਨੀ ਆ। ਸੋ ਲੁੱਕ ਇਨ ਟੂ ਇਟ ਜੇ ਤੁਸੀਂ ਮਾਰਕੀਟ 'ਚੋਂ।
0: ਜੀ ਬਿਲਕੁਲ, ਨਵੀਂ ਗੱਡੀ ਲਿਆਂਦੀ ਵਾਸ਼ ਵੀ ਤਾਂ ਕਰਨੀ ਪੈਣੀ ਨਾ, ਉਹ ਵੀ ਆਪ ਹੀ ਕਰਾਉਣੀ ਪੈਣੀ। ਅਤੇ ਇੱਧਰ ਜੇ ਇੱਧਰ ਇੱਕ ਮੈਸੇਜ ਆਇਆ ਜੀ, ਕਹਿੰਦੇ ਨੇ ਕਿ 20,000 ਦੇ ਵਿੱਚ ਕੋਈ ਗੁੱਡ ਰਿਲਾਇਬਲ ਕਾਰ ਆ ਸਕਦੀ ਹੈ।
1: ਹਾਂਜੀ, 20,000 ਦੇ ਇਸ ਵਕਤ 20,000 ਤੋਂ ਲੈ ਕੇ 25-26,000 ਤੱਕ ਇਸ ਵਕਤ ਮਾਰਕੀਟ 'ਚ ਘੱਟੋ ਘੱਟ ਨਹੀਂ ਤਾਂ 7 to 8 ਡਿਫਰੈਂਟ ਗੱਡੀਆਂ ਨੇ।
0: ਓ ਲਓ ਜੀ,
1: ਬ੍ਰੈਂਡ ਨਿਊ, ਪੁਰਾਣੀਆਂ ਨਹੀਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਗੱਲ ਕਰ ਰਹੇ ਹਾਂ ਬ੍ਰੈਂਡ ਨਿਊ। ਅਤੇ ਉਹੀ ਗੱਡੀਆਂ ਡੈਮੋ ਤੁਹਾਨੂੰ 20 ਦੇ ਬਹੁਤ ਲਾਗੇ ਮਿਲ ਜਾਣਗੀਆਂ, 20-21-22 ਦੇ ਵਿੱਚ ਤੁਹਾਨੂੰ ਡੈਮੋਜ਼ ਮਿਲ ਜਾਣਗੀਆਂ। ਅਤੇ ਅੱਜ ਵੀ ਇੱਕ ਗੱਡੀ ਅਸੀਂ ਬ੍ਰੈਂਡ ਨਿਊ ਡਿਲੀਵਰ ਕੀਤੀ ਆ, ਜਿਹਦਾ ਪ੍ਰਾਈਜ਼ ਸੀ ਓਨਲੀ 23,490, ਅਤੇ ਉਹਨਾਂ ਨੂੰ ਨਾਲ ਮਿਲਿਆ 7 ਸਾਲ ਦੀ ਵਾਰੰਟੀ, 7 ਸਾਲਾਂ ਦੀ ਯੂਨੋ ਰੋਡ ਸਾਰ ਅਸਿਸਟੈਂਸ, ਅਤੇ ਬ੍ਰੈਂਡ ਨਿਊ ਗੱਡੀ ਉਹਨਾਂ ਨੂੰ ਮਿਲੀ ਆ, ਜਿਹਦੇ ਵਿੱਚ ਕਿ ਓਬਵੀਅਸਲੀ ਕੋਈ ਕਿਲੋਮੀਟਰ ਨਹੀਂ ਹੈਗੀ। ਅਤੇ ਜੇ ਉਹੀ ਆਪਾਂ 20-22 ਹਜ਼ਾਰ ਦੀ ਕੋਈ ਬਰਾੜੀ ਗੱਡੀ ਲੱਭਣ ਜਾਈਏ, ਜਿਹੜੇ ਇਹਦੇ ਵਿੱਚ ਨਾ ਟਾਈਮ ਜਿਹੜਾ ਫੈਕਟਰ ਆ ਉਹ ਵੀ ਨਹੀਂ ਕੋਈ ਕੰਸਿਡਰ ਕਰਦਾ। ਮੈਂ ਕਈਆਂ ਨਾਲ 2 ਮਹੀਨੇ ਪਹਿਲਾਂ ਗੱਲ ਕੀਤੀ ਆ ਅਤੇ ਅੱਜ ਗੱਲ ਕੀਤੀ, ਉਹ ਹਜੇ ਵੀ ਪੁਰਾਣੀ ਗੱਡੀ ਲੱਭਣ ਦਾ ਹੈ, ਕਿਉਂਕਿ ਪੁਰਾਣੀ ਗੱਡੀ ਪਸੰਦ ਆਉਣੀ ਵੀ ਕਈ ਵਾਰੀ ਔਖੀ ਹੋ ਜਾਂਦੀ ਹੈ, ਕਿਉਂਕਿ ਤੁਸੀਂ ਵੇਖਣ ਜਾਂਦੇ ਹੋ, ਕਈਆਂ ਦੇ ਸਕਰੈਚ ਹੁੰਦੇ ਨੇ, ਕੋਈ ਚੱਲੀ ਮਾੜੀ ਹੁੰਦੀ ਆ, ਕਿਸੇ ਦੀ ਅੰਦਰੋਂ ਗੱਡੀ ਇੰਟੀਰੀਅਰ ਬਹੁਤ ਗੰਦੇ ਹੁੰਦੇ ਨੇ, ਕਈਆਂ ਦਾ ਐਕਸਟੀਰੀਅਰ ਉਹ ਹੁੰਦਾ ਵਾ, ਕਈਆਂ ਦੇ ਫਿਰ ਵਿੱਚ ਸਕਰੀਨ ਨਹੀਂ ਹੈਗੀ, ਐਪਲ ਕਾਪਲੇ ਨਹੀਂ ਹੈਗਾ, ਫੀਚਰ ਨਹੀਂ ਹੈਗੇ, ਸੇਫਟੀ ਨਹੀਂ ਹੈਗੀ,
0: ਪੈਸਿਆਂ ਦੀ ਨੈਗੋਸ਼ੀਏਸ਼ਨ ਦੀ ਨਹੀਂ ਗੱਲ ਬਣਦੀ।
1: ਫਿਰ ਬੜੇ ਲੋਕੀ ਪੁਰਾਣੀਆਂ ਗੱਡੀਆਂ ਵੇਖਣ ਜਾਂਦੇ ਨੇ, ਜਦੋਂ ਕਿੱਥੇ ਜਾਂਦੇ ਨੇ ਪ੍ਰਾਈਵੇਟਲੀ, ਅਤੇ ਸਭ ਤੋਂ ਵੱਧ ਧੱਕਾ ਕਿੱਥੇ ਹੋ ਸਕਦਾ ਵਾ, ਉਹ ਪ੍ਰਾਈਵੇਟ ਗੱਡੀ ਦੇ ਵਿੱਚ ਹੀ ਹੋ ਸਕਦਾ, ਕਿਉਂਕਿ ਉਹਦੇ ਵਿੱਚ ਕੋਈ ਵੀ ਡੀਲਰ ਇਨਵੋਲਵ ਨਹੀਂ ਹੈਗਾ, ਕੋਈ ਵੀ ਤੁਹਾਨੂੰ 1 ਮਿੰਟ ਦੀ ਵਾਰੰਟੀ ਨਹੀਂ ਮਿਲ ਜਾਂਦੀ ਉਹਨਾਂ ਦੇ ਘਰੋਂ ਨਿਕਲੇ। ਅਤੇ ਜੇ ਗੱਡੀ 2015 ਮਤਲਬ ਕਿ ਓਬਵੀਅਸਲੀ ਜੇ ਵਾਰੰਟੀ ਤੋਂ ਬਾਹਰ ਆ, ਉਹਨਾਂ ਦੇ ਘਰੋਂ ਬਾਹਰ ਨਿਕਲੀ, ਉਹ ਗੱਡੀ ਤੁਹਾਡੀ ਆ, ਉਹ ਚੰਗੀ ਆ ਮਾੜੀ ਆ, ਜੇ ਪੇਪਰ ਵਰਕ 'ਤੇ ਸਾਈਨ ਹੋ ਗਿਆ ਉਹ ਗੱਡੀ ਤੁਹਾਡੀ ਆ, ਕੋਈ ਵਾਲੀ ਵਾਰਸ ਨਹੀਂ ਹੈਗਾ ਉਹਦਾ। ਅਤੇ ਬਹੁਤ ਲੋਕਾਂ ਨਾਲ ਹੁੰਦਾ ਵਾ, ਕਈਆਂ ਨੇ ਆਕਸ਼ਨ ਤੋਂ ਪੁਰਾਣੀ ਖਰੀਦ ਲਈ, ਘਰੇ ਆਈ ਅਤੇ ਉਹ ਕਹਿੰਦੇ ਜੀ ਇਹ ਤਾਂ 10,000 ਵਾਲੀ ਗੱਡੀ ਆ, ਇਹ 'ਚ ਤਾਂ ਪ੍ਰੋਬਲਮ 10,000 ਵਾਲੀ ਆ। ਹੋ ਸਕਦਾ ਵਾ, ਇਹ ਕੋਈ ਸਟ੍ਰੇਂਜ ਨਹੀਂ ਆ, ਪਰ ਜਿੰਨਾ ਹੋ ਜਾਂਦਾ ਉਹ ਦੱਸਦਾ ਵੀ ਨਹੀਂ ਅੱਗੇ, ਰੌਲਾ ਇਹ ਆ। ਕਿਉਂਕਿ ਹੁਣੇ ਮੇਰੇ ਨਾਲ ਕਿਸੇ ਦੀ ਗੱਲ ਹੋਈ ਸੀ, ਉਹਨੇ 8,000 ਦੀ ਗੱਡੀ ਲਈ ਅਤੇ ਬਹੁਤ ਵਧੀਆ ਬ੍ਰੈਂਡ ਦੀ ਲਈ, ਅਤੇ ਪਰ ਉਹ ਬ੍ਰੈਂਡ ਇਜ਼ ਐਜ਼ ਗੁੱਡ, ਪਰ ਉਹ ਜਦੋਂ ਗੱਡੀ ਦੀ ਲਾਈਫ ਕਿੱਥੇ ਰਹੀ ਆ, ਕਿੰਨੇ ਚਲਾਈ ਆ, ਕਿੱਦਾਂ ਚਲਾਈ ਆ, ਸਰਵਿਸ ਕਰਾਈ ਕਿ ਨਹੀਂ ਕਰਾਈ, ਉਹ ਚੀਜ਼ਾਂ ਨਹੀਂ ਵੇਖਦੇ। ਕਈ ਵਾਰੀ ਬ੍ਰੈਂਡ ਨਾਲ ਹੀ ਅਟਰੈਕਸ਼ਨ ਇੰਨੀ ਕੁ ਹੁੰਦੀ ਆ ਕਿ ਹੋਰ ਕੋਈ ਵੇਖਦਾ ਹੀ ਨਹੀਂ ਆ ਫਿਰ ਸਾਹਮਣੇ। ਜਿਵੇਂ ਆਪਾਂ ਕਹਿੰਦੇ ਨਾ ਵੀ ਹੁਣ ਉਹ ਇੱਕ ਚੀਜ਼ ਆ ਮਨ 'ਚ, ਉਹੀ ਬ੍ਰੈਂਡ ਆ ਮਨ 'ਚ, ਉਹੀ ਵੇਖ ਗਿਆ ਆਪਾਂ, ਗਏ ਉਹੀ ਲੈ ਲਿਆ, ਬਾਕੀ ਤਾਂ ਆਪਾਂ ਕੋਈ ਦੇਖਿਆ ਹੀ ਨਹੀਂ। ਅਤੇ ਉਹ ਗੱਡੀ ਲੈ ਕੇ ਆਇਆ ਵਾ ਅਤੇ 4 ਮਹੀਨਿਆਂ ਦੇ ਵਿੱਚ ਉਹਦੀ ਟਰਾਂਸਮਿਸ਼ਨ ਚੱਲ ਗਈ। 8,000 ਦੀ ਗੱਡੀ ਲਿੱਤੀ ਸੀ, 5,000 ਦਾ ਹੁਣ ਫੋਲਟ ਸੀ, ਅਤੇ 2-2.5 ਹਜ਼ਾਰ ਦੀ ਉਹਨੇ ਕਿਸੇ ਨੂੰ ਸ਼ਾਇਦ ਵੇਚੀ ਹੈ, ਅਤੇ ਉਹਦਾ 6-7 ਹਜ਼ਾਰ ਦਾ ਨੁਕਸਾਨ ਵਿਦਇਨ ਕੁਛ ਮਹੀਨੇ
0: 4 ਮਹੀਨਿਆਂ 'ਚ ਹੋ ਗਿਆ।
1: ਅਤੇ ਹੁਣ ਉਹ ਰੈਡੀ ਆ, ਅਤੇ ਮੈਨੂੰ ਫੋਨ ਕੀਤਾ ਸੀ, ਕੀਤਾ ਅਜੇ ਵੀ ਫਿਰ ਉਹੀ ਬ੍ਰੈਂਡ ਲਈ ਸੀ, ਅਤੇ ਮੈਂ ਹਜੇ ਉਹਨੂੰ ਹਜੇ ਪੂਰਾ
0: ਇਨਫੋਰਮੇਸ਼ਨ ਨਹੀਂ
1: ਲੱਗੀ ਨਹੀਂ ਉਹਨੂੰ, ਹੁਣ ਮੈਨੂੰ ਨਹੀਂ ਪਤਾ ਕਿਹੜਾ ਬ੍ਰੈਂਡ ਵੇਖ ਰਹੇ ਨੇ। ਬਟ ਬਹੁਤ ਵਾਰੀ ਹੁੰਦਾ ਵਾ ਕਿ ਉਹ ਜਿਹੜੀ ਪੁਰਾਣੀ, ਪਹਿਲਾਂ ਤਾਂ ਇਹ ਸੋਚੋ ਵੀ ਜਿਹੜਾ ਪੁਰਾਣੀ ਗੱਡੀ ਵੇਚਣ ਦਿਆ ਵਾ, ਉਹ ਵੇਚਣ ਕਿਉਂ ਦਿਆ ਵਾ, ਉਹ ਲਿਆਉਣ ਦਿਆ ਵਾ ਨਵੀਂ, ਅਤੇ ਜਿਹੜੀ ਉਹਨੂੰ ਪ੍ਰੋਬਲਮ ਦੇ ਰਹੀ ਆ, ਜਿਹੜੇ ਉਹਦੇ ਮਕੈਨਿਕ ਨੇ ਕਿਹਾ ਵੀ ਇਹਨੂੰ ਕੱਢ ਦਿਓ, ਇਹਦੇ ਦਿਨ ਰਹਿ ਗਏ ਨੇ ਥੋੜ੍ਹੇ, ਉਹ ਆਪਾਂ ਆਪਣੇ ਘਰੇ ਲਿਆਏ। ਓਬਵੀਅਸਲੀ ਜਿਹੜੀ ਹੁਣ ਇੱਕ ਗੱਡੀ ਹੁੰਦੀ ਆ ਕਿ 2 ਸਾਲ ਬਾਅਦ ਕੋਈ ਵੇਚਣ ਦਿਆ, 3 ਸਾਲ ਬਾਅਦ ਉਹਦੇ ਵਿੱਚ ਹੋ ਗਿਆ ਕਿ ਚਲੋ ਜੀ ਪੈਸਾ ਆਇਆ, ਉਹਨੇ ਅਪਗ੍ਰੇਡ ਕਰਨੀ ਆ, ਜਾਂ ਸਾਈਜ਼ ਛੋਟਾ ਹੀ ਵੱਡਾ। ਇੱਕ ਬਹੁਤ ਪੁਰਾਣੀ ਗੱਡੀ, ਜ਼ਿਆਦਾਤਰ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਜੀ ਹੁਣ ਮਕੈਨਿਕ ਨੇ ਕਹਿ ਤਾ ਵੀ ਇਹ ਗੱਡੀ ਪੈਸੇ ਲਵਾਊਗੀ, ਤੁਸੀਂ ਨਾ ਨਵੀਂ ਗੱਡੀ ਲੈ ਲਓ
0: ਬਦਲੇ।
1: ਉਹ ਜਦੋਂ ਟ੍ਰੇਡਿੰਗ ਕਰਾਉਣ ਜਾਂਦੇ ਆ, ਟ੍ਰੇਡਿੰਗ ਤਾਂ ਡੀਲਰ ਨੂੰ ਤਾਂ ਪਤਾ ਵਾ ਵੀ ਇਹ ਗੱਡੀ 'ਚ ਕੀ ਪ੍ਰੋਬਲਮ ਹੋ ਸਕਦੀ ਆ, ਡੀਲਰ ਕਹਿੰਦਾ ਜੀ 3,000, ਉਹ ਬਾਹਰ ਲਾ ਦਿੰਦੇ 6,000 ਦੀ, ਅਤੇ ਆਪਣੇ ਵਾਲਾ ਕੋਈ ਪਹੁੰਚ ਜਾਂਦਾ 6,000 ਦੀ ਲੈ ਆਉਂਦਾ, ਉਹ ਤਾਂ ਪਤਾ ਲੱਗਦਾ ਵੀ ਇਹ 2 ਵਾਲੀ ਵੀ ਨਹੀਂ ਹੈਗੀ, ਪਰ ਉਹ ਪਤਾ ਲੇਟ ਲੱਗਦਾ। ਅਤੇ ਇਸ ਲਈ ਮੈਂ ਤਾਂ ਉਹੀ ਕਹਿੰਦਾ ਨਾ ਵੀ ਜਾਂ ਬਹੁਤ ਥੋੜ੍ਹੇ ਲਾਓ, ਅਤੇ ਜਾਂ ਫਿਰ ਥੋੜ੍ਹੇ ਜਿਹੇ ਵੱਧ ਲਾ ਦਿਓ, ਵਿੱਚ ਵਿਚਾਲੇ ਵਾਲੇ ਪ੍ਰਾਈਜ਼ ਬਹੁਤ ਜ਼ਿਆਦਾ ਕਈ ਵਾਰੀ ਤੁਹਾਨੂੰ ਯੂਨੋ ਕੰਮ ਖਰਾਬ ਕਰ ਸਕਦੇ ਨੇ, ਕਿਉਂਕਿ ਵਾਰੰਟੀ ਨਹੀਂ ਹੁੰਦੀ, ਕੋਈ ਉਹਦੇ ਵਿੱਚ ਵਾਲੀ ਵਾਰਸ ਨਹੀਂ ਹੁੰਦਾ ਉਹਦਾ।
0: ਜੀ ਬਿਲਕੁਲ। ਅਤੇ ਇੱਧਰ ਨਵੇਂ ਬ੍ਰੈਂਡਸ ਵੀ ਕੋਈ ਆਏ ਨੇ ਮਾਰਕੀਟ ਦੇ ਵਿੱਚ?
1: ਨਵੇਂ ਬ੍ਰੈਂਡ
0: ਵੈਸੇ ਤਾਂ ਪਹਿਲੇ ਹੀ ਨਹੀਂ ਗਿਣੇ ਚੁਣੇ ਜਾਣ ਡੇ, ਪਰ ਮੈਂ ਵੇਖਣ ਡਿਆ ਹਾਂ ਵੀ ਹੋਰ ਦੂ ਆਈ ਜਾਣ ਡੇ।
1: ਬੜੇ ਲੋਕਾਂ ਨਾਲ ਜਦੋਂ ਗੱਲ ਹੁੰਦੀ ਹੈ ਨਾ, ਅਤੇ ਕਿ ਕਿੰਨੇ ਕੁ ਤੁਸੀਂ ਕਿਹੜੇ ਕਿਹੜੇ ਬ੍ਰੈਂਡ 'ਚ ਡੀਲ ਕਰਦੇ ਹੋ, ਤਾਂ ਅਸੀਂ ਉਹਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਬ੍ਰੈਂਡਾਂ 'ਚ ਡੀਲ ਕਰਦੇ ਹਾਂ, ਕਿਉਂਕਿ ਮੈਂ ਨਾ ਕਿਸੇ ਡੀਲਰ 'ਤੇ ਕੰਮ ਕਰ ਰਿਹਾ, ਨਾ ਮੈਂ ਇੱਕ ਜਗ੍ਹਾ 'ਤੇ ਕੋਈ ਯੂਨੋ
0: ਸਪੈਸੀਫਿਕ
1: ਕਿਸੇ 'ਤੇ ਬੈਠਾ ਹੋਇਆ ਵਾਂ ਬ੍ਰੈਂਡ ਦੇ ਉੱਤੇ, ਜਾਂ ਇੱਕੋ ਬ੍ਰੈਂਡ ਦੀ ਗੱਲ ਕਰਦਾ ਵਾਂ, ਮੇਰੇ ਕੋਲ ਆਈ ਕੈਨ ਡੀਲ ਵਿਦ ਐਨੀਥਿੰਗ। ਅਤੇ ਮੈਂ ਹੁਣ ਤੱਕ 38 ਬ੍ਰੈਂਡ ਵੇਚ ਕੇ ਡਿਲੀਵਰ ਕਰ ਚੁੱਕਾ।
0: ਓਕੇ
1: ਤੇ ਜੇ ਆਪਾਂ ਲਿਖਣੇ ਹੋਣ ਤੇ 38 ਬ੍ਰਾਂਡ ਵੀ ਬੜੇ ਔਖੇ ਆ ਬੜੇ ਦੇਸ਼ਾਂ ਦੇ ਚ 38 ਬ੍ਰਾਂਡ ਹੁੰਦੇ ਵੀ ਨਹੀਂ ਆ ਆਸਟ੍ਰੇਲੀਆ ਨੇ ਬੂਹੇ ਖੋਲੇ ਹੋਏ ਨੇ ਤੇ ਵਿਚ ਇਜ਼ ਗੁੱਡ ਫੋਰ ਕਸਟਮਰਸ ਕਿਉਂਕਿ ਨੈਗੋਸੀਏਸ਼ਨ ਪਾਵਰ ਵੱਧਦੀ ਆ ਕਿਉਂਕਿ ਹੁਣ ਉਹ ਇੰਨੇ ਬ੍ਰਾਂਡ ਆ ਗਏ ਉਹ ਆਪਸ ਚ ਫਾਈਟ ਕਰਨ ਦੇ ਕੰਪੀਟੀਸ਼ਨ ਕਰਕੇ ਤੇ ਫਾਇਦਾ ਤੁਹਾਨੂੰ ਮਿਲਣ ਦਿਆ ਐਜ਼ ਅ ਕਸਟਮਰ ਕਿਉਂਕਿ ਹਰ ਇੱਕ ਨੇ ਜੇ ਕਿਸੇ ਨੇ ਫਿਊਲ ਕਾਰਡ ਲਾਇਆ ਉਹਨੇ ਫਿਊਲ ਕਾਰਡ ਦੇ ਨਾਲ ਸਰਵਿਸਾਂ ਲਾਈਆਂ ਉਹਨੇ ਫਿਊਲ ਕਾਰਡ ਦੇ ਨਾਲ ਸਰਵਿਸ ਲਾਈ ਆ ਤੇ ਤੀਜਾ ਕਹਿੰਦਾ ਮੈਂ ਨਾਲ ਫਾਇਨੈਂਸ ਰੇਟ ਵੀ ਦਊਂਗਾ ਜਿਹਨੇ ਫਾਇਨੈਂਸ ਰੇਟ ਲਾਇਆ ਵਾ ਉਹ ਕਹਿੰਦਾ ਜੀ ਮੈਂ ਨਾਲ ਐਕਸੈਸਰੀਆਂ ਵੀ ਦਊਂਗਾ ਸੋ ਫਾਇਦਾ ਆਪਾਂ ਨੂੰ ਹੋ ਰਿਹਾ ਤੇ ਫਿਰ ਜਗ੍ਹਾ ਜਗ੍ਹਾ ਤੇ ਜਦੋਂ ਡੀਲਰ ਖੋਲਦੇ ਨੇ ਤੁਸੀਂ ਜਾ ਕੇ ਨੈਗੋਸੀਏਸ਼ਨ ਪਾਵਰ ਤੁਹਾਡੀ ਵੱਧਦੀ ਆ ਤੇ ਬ੍ਰਾਂਡ ਇਸ ਵਕਤ ਜਿਹੜੇ ਪਿਛਲੇ ਕੁਛ ਮਹੀਨਿਆਂ 'ਚ ਤੁਹਾਨੂੰ ਬ੍ਰਾਂਡ ਵਿਖਣ ਲੱਗੂਗੇ ਜਿਹਦੀ ਆਪਾਂ ਅੱਜ ਹੀ ਗੱਲ ਕੀਤੀ ਹੈ ਜੀਲੀ ਇਹ ਬ੍ਰਾਂਡ ਵੀ ਤੁਹਾਨੂੰ ਦਿਖ ਰਿਹਾ ਵਾ ਫਿਰ ਇੱਕ ਬਹੁਤ ਜਲਦੀ ਇੱਕ ਬ੍ਰਾਂਡ ਆ ਰਿਹਾ ਵਾ ਅਤੇ ਜਿਹੜਾ ਇੱਕ ਬ੍ਰਾਂਡ ਕੁਛ ਮਹੀਨੇ ਪਹਿਲਾਂ ਡੀਲਰਸ਼ਿਪਾਂ ਖੁੱਲ੍ਹਣ ਲੱਗ ਗਈਆਂ ਅਤੇ ਆਹ ਮਹੀਨੇ ਤੁਹਾਨੂੰ ਡੀਲਰਸ਼ਿਪਾਂ ਉਹਨਾਂ ਦੀਆਂ ਸਾਰੇ ਪਾਸੇ ਦਿਖਣ ਲੱਗ ਜਾਣਗੀਆਂ ਉਹ ਬ੍ਰਾਂਡ ਆ ਜੀ GAC ਮੈਂ ਆਲਰੇਡੀ ਉਹਦੀਆਂ ਕੁਛ ਗੱਡੀਆਂ ਡਿਲੀਵਰ ਕਰ ਚੁੱਕਾ ਵਾਂ ਉਹਨਾਂ ਦੀ ਇੱਕ ਬ੍ਰਾਂਡ ਨਿਊ ਗੱਡੀ ਐਮ ਜ਼ੂਮ ਗੱਡੀ ਵੇਖਣੀ ਜ਼ਰੂਰ ਬਣਦੀ ਹੈ ਮੈਂ ਥੋੜ੍ਹੇ ਦਿਨ ਪਹਿਲਾਂ
0: ਬਾਹਰ ਨਾਂ ਦੱਸਿਆ
1: ਐਮ ਜ਼ੂਮ
0: ਐਮ
1: ਈ ਐਮ ਅਤੇ ਜ਼ੈਡ ਡਬਲਯੂ ਐਮ
0: ਐਮ ਜ਼ੂਮ
1: ਐਮ ਜ਼ੂਮ
0: ਓਕੇ
1: ਉਹ ਗੱਡੀ ਪੂਰੀ ਸਪੋਰਟੀਅਰ ਲੋਕਾਂ ਨਾਮ ਦੇ ਨਾਲ ਜਾਂਦੀ ਆ ਉਹਦੇ ਵਿੱਚ ਸੁਣ ਕੇ ਲੈਦਰ ਸੀਟਾਂ ਇਲੈਕਟ੍ਰਿਕ ਸੀਟਾਂ ਹੀਟਡ ਸੀਟਾਂ ਨੈਵੀਗੇਸ਼ਨ ਜਾਂ ਜਿਹੜੀ ਯੂ ਨੋ 14 ਸਮਥਿੰਗ ਇੰਚ ਦੀ ਸਕਰੀਨ
0: ਓਕੇ
1: ਸਨ ਰੂਫ ਵਿਦ ਪੈਨਾਰੋਮਿਕ ਰੂਫ ਨਾਲ ਟੇਲਗੇਟ ਆਟੋਮੈਟਿਕ ਨਾਲ ਡੇ ਲਾਈਟ ਰਨਿੰਗ ਲਾਈਟਸ ਐਵਰੀਥਿੰਗ ਇਹ ਸਾਰਾ ਕੁਛ ਅਤੇ ਇੱਕ ਮਿਡ ਸਾਈਜ਼ ਐਸ ਯੂ ਵੀ ਬ੍ਰੈਂਡ ਨਿਊ ਗੱਡੀ ਅੱਜ ਆਹ ਮਹੀਨੇ ਜੇ ਤੁਸੀਂ ਲੈਣੀ ਹੋਵੇ ਤੇ ਆ 26,990 ਪਲੱਸ $1,000 ਦਾ ਗਿਫਟ ਕਾਰਡ ਦੇ ਰਿਹਾ ਮਤਲਬ ਕਿ 26,000 ਚ ਪਲੱਸ ਪੇਂਟ ਮਤਲਬ ਕਿ 26,500 ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਤੇ ਕਿਆ ਹੀ ਮਸਤ ਕਲਰ ਆ ਤੇ ਕਿਆ ਹੀ ਮਸਤ ਗੱਡੀ ਆ ਤੇ ਬਹੁਤ ਵਧੀਆ ਚੱਲਣ ਚ ਆ ਤੇ ਇਹ ਬ੍ਰਾਂਡ ਕਾਫੀ ਵੱਡਾ ਵਾ ਜਿੱਥੋਂ ਇਹ ਆਇਆ ਵਾ ਉੱਥੇ ਤੇ ਬਹੁਤ ਵੱਡੇ ਬ੍ਰਾਂਡਸ ਨਾਲ ਇਹਨਾਂ ਦੇ ਕੋਲੈਬਸ ਨੇ ਬ੍ਰਾਂਡ ਦਾ ਨਾਮ ਆ GAC ਨਾਲ ਦੇ ਨਾਲ ਹੀ ਇਹਨਾਂ ਨੇ ਦੋ ਗੱਡੀਆਂ ਲਾਂਚ ਕੀਤੀਆਂ ਨੇ ਇਲੈਕਟ੍ਰਿਕ ਜਿਹਦਾ ਨਾਮ ਆ ਜੀ AON V ਤੇ AON UT ਤੇ ਫਿਰ ਇਹਨਾਂ ਦੀ ਇੱਕ ਵੱਡੀ ਲਗਜ਼ਰੀ ਵੈਨ ਆ ਜਿਹੜੀ ਕਿ ਮੈਂ ਆਪਣੇ ਪੇਜ ਦੇ ਉੱਤੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਵੀਡੀਓ ਪਾਈ ਸੀ ਉਹ ਅਸੀਂ ਆਲਰੇਡੀ ਇੱਕ ਕਸਟਮਰ ਨੂੰ ਡਿਲੀਵਰ ਕਰ ਚੁੱਕੇ ਹਾਂ ਉਹ ਲਗਜ਼ਰੀ ਵੈਨ ਆ 7 ਜਿਹਦੇ ਵਿੱਚ 2 ਸੀਟਾਂ ਅੱਗੇ 2 ਪਿੱਛੇ ਪਰ ਉਹ ਜਿਹੜੀਆਂ 2 ਪਿੱਛੇ ਸੀਟਾਂ ਵਾ ਉਹ ਆਲਮੋਸਟ ਇੱਦਾਂ ਲੱਗਦਾ ਕਿ ਤੁਸੀਂ ਬਿਜ਼ਨਸ ਕਲਾਸ ਦੇ ਵਿੱਚੋਂ ਪ੍ਰੋਪਰ ਰਿਕਲਾਈਨਰ ਮਸਾਜ ਚੇਅਰਸ ਐਂਡ ਸਨ ਰੂਫ ਐਂਡ ਆਲ ਦੈਟ
0: ਸਿੰਗਾਪੁਰ
1: ਤੇ ਪੂਰਾ ਅਤੇ ਉਹ ਪੂਰੀ ਵੈਨ ਮਤਲਬ ਕਿ ਜਿਹੜੀ ਪ੍ਰੋਪਰ ਪੀਪਲ ਮੂਵਰ ਗੱਡੀ ਆ ਬਹੁਤ ਖੁੱਲ੍ਹੀ ਡੁੱਲੀ ਆ ਪੂਰੀ ਲਗਜ਼ਰੀ ਆ ਅਤੇ ਪ੍ਰਾਈਜ਼ ਵੀ ਬਹੁਤ ਵਧੀਆ ਪ੍ਰਾਈਜ਼ ਦੇ ਵਿੱਚ ਉਹ ਗੱਡੀ ਲਾਂਚ ਹੋਈ ਆ ਅਤੇ ਇਹ ਬ੍ਰਾਂਡ ਦਾ ਨਾਮ ਸੀ GAC ਫਿਰ ਜੀਲੀ ਫਿਰ ਓਬਵੀਅਸਲੀ ਬੜੇ ਲੋਕਾਂ ਨੇ ਹੁਣ ਜ਼ੀਕਰ ਵੀ ਸੁਣ ਲਿਆ ਹੋਊਗਾ ਉਹ ਵੀ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਆ ਚੁੱਕੀ ਆ ਉਹਨਾਂ ਦੇ ਵਿੱਚ ਵੀ ਇੱਕ ਛੋਟੀ ਗੱਡੀ ਲਾਂਚ ਹੋ ਰਹੀ ਆ ਇੱਕ ਉਹਨਾਂ ਦੀ ਵੱਡੀ ਗੱਡੀ ਆ ਯੂਨੋ 007 ਫਿਰ ਉਹਨਾਂ ਦੀ ਇੱਕ ਅਗੇਨ ਪੀਪਲ ਮੂਵਰ ਗੱਡੀ ਆ ਅਤੇ ਨਾਲ ਦੇ ਨਾਲ BYD ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੋਇਆ ਸੀ ਪਰ ਹੁਣ BYD ਵਾਲਿਆਂ ਦੇ ਨਾਲ ਹੀ ਇੱਕ ਉਹਨਾਂ ਦਾ ਹੋਰ ਅਪਰ ਬ੍ਰਾਂਡ ਆ ਰਿਹਾ ਜਿਹਦੇ ਵਿੱਚ ਉਹਨਾਂ ਨੇ 2 4-wheel ਡਰਾਈਵ ਵੱਡੀਆਂ ਗੱਡੀਆਂ ਅਤੇ ਨਾਲ ਦੇ ਨਾਲ ਸੇਮ ਇੱਕ ਇਲੈਕਟ੍ਰਿਕ ਪੀਪਲ ਮੂਵਰ ਵੈਨ ਟਾਈਪ ਗੱਡੀ 7 ਫਿਰ ਲਗਜ਼ਰੀ ਉਹ ਲਾਂਚ ਕੀਤੀ ਆ ਉਹ ਬ੍ਰਾਂਡ ਦਾ ਨਾਮ ਆ ਡੈਂਜ਼ਾ ਅਤੇ ਆਲਰੇਡੀ ਆਪਣੀ ਕਮਿਊਨਿਟੀ ਨੇ ਉਹ ਬ੍ਰਾਂਡ ਵੇਖ ਲਿਆ ਹੋਊਗਾ ਡੈਂਜ਼ਾ ਉਹਨਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ B5 ਅਤੇ B8 ਅਤੇ ਨਾਲ ਦੇ ਨਾਲ D9 ਜਿਹੜੀ ਕਿ ਉਹਨਾਂ ਦੀ 7 ਇੱਕ ਵੈਨ ਆ ਅਤੇ ਇਹ ਇੱਕ ਬ੍ਰਾਂਡ ਕੁਛ ਮਹੀਨੇ ਪਹਿਲਾਂ ਪਹੁੰਚ ਚੁੱਕਾ ਵਾ ਅਤੇ ਹੁਣ ਉਹਨਾਂ ਦੇ ਵੀ ਸ਼ੋਰੂਮ ਅਲੱਗ ਅਲੱਗ ਜਗ੍ਹਾ 'ਤੇ ਖੁੱਲ੍ਹ ਰਿਹਾ ਐਕਸਪੈਂਗ ਇੱਕ ਵਾਰੀ ਵਾਪਸ ਜਾ ਚੁੱਕਿਆ ਸੀ ਮਤਲਬ ਕਿ ਉਹ ਆਏ ਸੀ ਪਰ ਹੁਣ ਉਹਨਾਂ ਦੇ ਪਹਿਲਾਂ ਇੰਨੇ ਸ਼ੋਰੂਮ ਨਹੀਂ ਦਿਖੇ ਹੁਣ ਤੁਹਾਨੂੰ ਉਹ ਵੀ ਕੁਛ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਗੱਡੀਆਂ ਦੇ ਅੱਗੇ ਬੋਨਟ ਦੇ ਥੱਲੇ ਇੱਕ ਐਕਸ ਲਿਖਿਆ ਹੋਇਆ ਉਹ ਐਕਸਪੈਂਗ ਉਹ ਵੀ ਤੁਹਾਨੂੰ ਹੁਣ ਸੜਕਾਂ ਦੇ ਉੱਤੇ ਕਾਫੀ ਦਿਖਣ ਲੱਗ ਜੂਗੀ ਉਹਨਾਂ ਦੀਆਂ ਵੀ ਇਲੈਕਟ੍ਰਿਕ ਗੱਡੀਆਂ ਨੇ ਸੋ ਬ੍ਰਾਂਡ ਬਹੁਤ ਜ਼ਿਆਦਾ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਹੀ ਸਾਲ ਦੇ ਵਿੱਚ ਆਈ ਥਿੰਕ 2 or 3 ਬ੍ਰਾਂਡ ਹੋਰ ਆਜੂਗੇ ਪਹਿਲਾਂ ਚੈਰੀ ਬ੍ਰਾਂਡ ਸੀ ਚੈਰੀ ਵਾਲਿਆਂ ਦਾ ਨਵਾਂ ਬ੍ਰਾਂਡ ਆਇਆ ਸੀ ਪਿਛਲੇ ਸਾਲ ਜੇਕੂ ਅਤੇ ਹੁਣ ਉਹ ਜੇਕੂ ਦੀ ਗੱਡੀ ਆ J5 ਜਿਹੜੀ ਕਿ ਫੁੱਲੀ ਇਲੈਕਟ੍ਰਿਕ ਗੱਡੀ ਵਿਕ ਰਹੀ ਆ 37,000 ਤੋਂ ਥੱਲੇ 36,990 ਡਰਾਈਵ ਹੋਵੇ ਪਲੱਸ ਪੇਂਟ ਆਹ ਮਹੀਨੇ ਉਹਦੇ ਔਫਰ ਆ ਅਤੇ ਫੁੱਲੀ ਇਲੈਕਟ੍ਰਿਕ ਆ 400 ਦੀ ਰੇਂਜ ਆ ਜੇ ਤੁਸੀਂ ਪਿਛਲੇ ਮਹੀਨੇ ਦੇ ਸਟੈਟਸ ਚੈੱਕ ਕਰੋਗੇ ਪੂਰੇ ਆਸਟ੍ਰੇਲੀਆ ਦੀ ਸਭ ਤੋਂ ਵੱਧ ਵਿਕਣ ਵਾਲੀ 7 ਨੰਬਰ 'ਤੇ ਗੱਡੀ ਆਲਰੇਡੀ ਆ ਚੁੱਕੀ ਆ ਟੋਪ 10 ਗੱਡੀਆਂ ਦੇ ਵਿੱਚ ਮਤਲਬ ਕਿ ਇੱਕ ਬ੍ਰਾਂਡ ਦੀ ਇੱਕੋ ਹੀ ਗੱਡੀ ਇੰਨੀ ਕੁ ਵਿਕ ਚੁੱਕੀ ਆ ਸੋ ਚੈਰੀ ਵਾਲਿਆਂ ਦਾ ਜਿਹੜਾ ਬ੍ਰਾਂਡ ਸੀ ਜੇਕੂ ਇੱਕ ਸਾਲ ਹੀ ਹੋਇਆ ਅਤੇ ਸੜਕ ਦੇ ਉੱਤੇ ਜੇਕੂ ਹੋ ਚੁੱਕੀ ਆ ਹਰ ਸਬਬ ਦੇ ਵਿੱਚ ਪਹੁੰਚ ਚੁੱਕੀ ਆ ਬੜੇ ਲੋਕਾਂ ਨੇ ਪਸੰਦ ਕੀਤੀ ਆ ਸਾਈਜ਼ ਬਹੁਤ ਵਧੀਆ ਵਾ ਨਾਲੇ ਫੁੱਲੀ ਇਲੈਕਟ੍ਰਿਕ ਆ ਅਤੇ ਇੱਕੋ ਹੀ ਮਾਡਲ ਆ ਟੋਪ ਆਫ ਦਾ ਰੇਂਜ ਆ ਲੈਦਰ ਸੀਟਾਂ ਇਲੈਕਟ੍ਰਿਕ ਸੀਟਾਂ ਵੱਡੀ ਸਕਰੀਨ 'ਤੇ ਉਹਨਾਂ ਦਾ ਸਿਗਨੇਚਰ ਹੋ ਗਿਆ ਨਾ ਇੰਨੀ ਸਕਰੀਨ 'ਤੇ ਆਲਮੋਸਟ ਲੈਪਟੋਪ ਦੀ ਹੁੰਦੀ ਆ ਜਿੰਨੀ ਕਿ ਗੱਡੀ 'ਚ ਦਈ ਜਾਂਦੇ ਨੇ ਸਨ ਰੂਫ ਟੇਲਗੇਟ 480 ਲੀਟਰ ਦਾ ਯੂਨੋ ਬੂਟ ਸਪੇਸ ਆ ਤੇ ਇਹ ਗੱਡੀ ਚੈੱਕਆਊਟ ਜ਼ਰੂਰ ਕਰਨੀ ਬਣਦੀ ਆ ਜੇ ਤੁਸੀਂ ਮਾਰਕੀਟ ਦੇ ਵਿੱਚ 25,000-30,000 ਦੀ ਪੁਰਾਣੀ ਗੱਡੀ ਲੱਭਣੇ ਹੋ ਜਿਹਦੇ ਵਿੱਚ ਤੁਸੀਂ ਫਿਊਲ ਵੀ ਪਾਉਣਾ ਵਾ ਬਾਅਦ ਚੋਂ ਇਹ 37,000 ਤੋਂ ਥੱਲੇ ਫੁੱਲੀ ਇਲੈਕਟ੍ਰਿਕ ਆ ਇੱਕ ਚਾਰਜ ਤੇ 400 ਕਿਲੋਮੀਟਰ ਚੱਲਦੀ ਆ ਇਹ ਗੱਡੀ ਇਸ ਵਕਤ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਆ ਹਰ ਕਮਿਊਨਿਟੀ 'ਚ ਹਰ ਵਰਗ 'ਚ ਅਤੇ 7ਵੇਂ ਨੰਬਰ 'ਤੇ ਪੂਰੇ ਆਸਟ੍ਰੇਲੀਆ ਦੇ ਵਿੱਚ ਇਹ ਗੱਡੀ ਪਹੁੰਚ ਚੁੱਕੀ ਆ
0: ਲਓ ਜੀ
1: ਆਸਟ੍ਰੇਲੀਆ ਦੇ ਵਿੱਚ
0: 7ਵੇਂ ਨੰਬਰ 'ਤੇ ਹੈ
1: ਹਾਂਜੀ ਤੇ
0: 7ਵੇਂ ਨੰਬਰਾਂ ਦੀ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਨੰਬਰ 'ਤੇ ਹੀ ਆ ਗਏ ਤਾਂ ਫਿਰ ਮੈਨੂੰ ਨੰਬਰ ਦਾ ਹੀ ਦੱਸੋ ਕਿ ਜਿਹੜਾ ਮਾਰਕੀਟ ਆ ਜੇ ਇੱਕ ਪਾਸੇ ਜੈਪਨੀਜ਼ ਵੇਖ ਲਈਏ ਜਾਂ ਦੂਜੇ ਪਾਸੇ ਹੁਣ ਚਾਈਨੀਜ਼ ਦੇ ਵਿੱਚ ਇੰਨੀਆਂ ਸਾਰੀਆਂ ਆਪਸ਼ਨਸ ਤੁਸੀਂ ਦੱਸੀਆਂ ਨੇ ਇਹਨਾਂ ਦਾ ਕੀ ਚੱਲ ਰਿਹਾ ਜੇ ਇਹਨਾਂ ਨੂੰ ਕੰਪੇਅਰ ਕਰੀਏ ਤਾਂ ਸੇਲ ਦੇ ਹਿਸਾਬ ਨਾਲ
1: ਬਾਜੀ ਨੰਬਰ 'ਤੇ ਬਹੁਤ ਜ਼ਿਆਦਾ ਫਰਕ ਪੈ ਰਹੇ ਨੇ ਅਤੇ ਬੜੇ ਲੋਕਾਂ ਨੂੰ ਇਹ ਜਿੱਦਾਂ ਵੀਕਐਂਡ ਨੂੰ ਹੀ ਵੇਖਣ ਨੂੰ ਦੇਖ ਜਾਂਦਾ ਹੋਊਗਾ ਜਦੋਂ ਡੀਲਰਸ 'ਤੇ ਜਾਂਦੇ ਨੇ ਕਈ ਡੀਲਰਸ ਵਿਹਲੇ ਬੈਠੇ ਨੇ ਅਤੇ ਜਿਹੜੇ ਡੀਲਰਸ ਨਵੇਂ ਆਏ ਨੇ ਉਹਨਾਂ ਦੇ ਲੈਣਾ ਲੱਗੀਆਂ ਹੋਈਆਂ ਨੇ ਮੇਲਾ ਹੀ ਲੱਗਾ ਹੋਇਆ ਵਾ ਮੈਂ ਕਿਸੇ ਡੀਲਰ ਤੋਂ ਗਿਆ ਉਹ ਕਹਿੰਦਾ ਜੀ ਮੈਨੂੰ 20-25 ਹੋ ਗਏ ਇੰਡਸਟਰੀ 'ਚ ਉਹਨੇ ਅੱਜ ਤੱਕ ਕੁਛ ਇੱਦਾਂ ਦਾ ਨਹੀਂ ਵੇਖਿਆ ਕਿ ਲੋਕ ਆ ਰਹੇ ਨੇ ਇੱਕੋ ਮਾਡਲ ਦੀ ਗੱਲ ਹੋ ਰਹੀ ਆ ਇੱਕੋ ਬ੍ਰਾਂਡ ਦੀ ਗੱਲ ਹੋ ਰਹੀ ਆ ਇੱਕੋ ਗੱਡੀ ਦੀ ਗੱਲ ਹੋ ਰਹੀ ਆ ਮਤਲਬ ਕਿ ਨੋਰਮਲੀ ਹੁੰਦਾ ਕਿ ਉਹ ਬ੍ਰਾਂਡ ਦੇ ਵਿੱਚ ਜਿੱਦਾਂ 5-7 ਅਲੱਗ ਅਲੱਗ ਮਾਡਲਸ ਹੁੰਦੇ ਨੇ ਅਤੇ ਲੋਕ ਗੱਲ ਕਰ ਰਹੇ ਨੇ ਉਹ ਕਹਿ ਰਹੇ ਲੋਕ ਆ ਰਹੇ ਨੇ ਇੱਕੋ ਗੱਡੀ ਦੀ ਗੱਲ ਹੋ ਰਹੀ ਆ ਬਸ ਅਸੀਂ ਇੰਨਾ ਪੁੱਛਣ ਨੇ ਆ ਤੁਹਾਡਾ ਨਾਮ ਕੀ ਆ ਐਡਰੈਸ ਕੀ ਆ ਕਲਰ ਕਿਹੜਾ ਲੈਣਾ ਅਤੇ ਇੰਟੀਰੀਅਰ ਕਿਹੜਾ ਲੈਣਾ ਅਤੇ ਲੋਕ ਡਿਪੋਜ਼ਿਟ ਦੇ ਰਹੇ ਨੇ ਅਤੇ ਜਾ ਰਹੇ ਆ ਕਿਉਂਕਿ ਨੈਗੋਸੀਏਸ਼ਨ ਉੱਦਾਂ ਹੀ ਨਹੀਂ ਉਹ ਕਰਦੇ ਨੇ ਅਤੇ ਇਹ ਗੱਡੀ ਜੇ ਕੁਝ A5G ਦੇ ਬਾਰੇ ਪਹਿਲਾਂ ਮੈਂ ਦੱਸਿਆ ਉਹ ਕਹਿੰਦੇ ਅਸੀਂ ਇੱਕੋ ਦਿਨ 'ਚ ਆਲਮੋਸਟ ਯੂਨੋ 40-50 ਗੱਡੀਆਂ ਇੱਕੋ ਤਰ੍ਹਾਂ ਦੀਆਂ ਗੱਡੀਆਂ ਵੇਚੀਆਂ ਉਹ ਵੀ ਫਲੀਟ ਨੂੰ ਨਹੀਂ ਰੀਟੇਲ 'ਚ ਮਤਲਬ ਕਿ ਲੋਕ ਆ ਰਹੇ ਅਤੇ ਲੈ ਕੇ ਜਾ ਰਹੇ ਨੇ ਪਿਛਲੇ ਹਫ਼ਤੇ ਅਸੀਂ ਸ਼ੋਰੂਮ 'ਚ ਹੀ ਉੱਥੇ ਜੀਰੀ ਵਾਲਿਆਂ ਦੀ ਸੇਲ ਲੱਗ ਰਹੀ ਸੀ ਇੱਕ ਆ ਰਿਹਾ ਸੀ ਇੱਕ ਜਾ ਰਿਹਾ ਸੀ ਬਸ ਇੰਨਾ ਹੀ ਪੁੱਛ ਰਿਹਾ ਕਿਹੜਾ ਕਲਰ ਅਤੇ ਕਲਰ ਵੀ ਇੰਨੇ ਕੁ ਵਧੀਆ ਜਾਂ ਆਪਸ਼ਨਸ ਇਹਨਾਂ ਦੇ ਦਿੱਤੀਆਂ ਪਹਿਲਾਂ ਤੁਸੀਂ ਗੱਡੀਆਂ ਜਦੋਂ ਲੈਣ ਜਾਂਦੇ ਸੀ ਉਹਨਾਂ ਦੇ ਵਿੱਚ ਹੁੰਦਾ ਸੀ ਉਹੀ ਇੱਕੋ ਹੀ ਇੰਟੀਰੀਅਰ ਬਲੈਕ ਲੈ ਲਓ ਜਾਂ ਗ੍ਰੇ ਲੈ ਲਓ ਜ਼ਿਆਦਾਤਰ ਬਲੈਕ ਹੀ ਹੁੰਦਾ ਸੀ ਜਾਂ ਗ੍ਰੇ ਅਤੇ ਮਹਿੰਗੀਆਂ ਗੱਡੀਆਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਸੀ ਬਰਾਊਨ ਇੰਟੀਰੀਅਰ ਵਾਈਟ ਇੰਟੀਰੀਅਰ ਬੇਜ ਇੰਟੀਰੀਅਰ ਐਂਡ ਆਲ ਦੈਟ ਟੈਨ ਕਲਰ ਉਹ ਲੋਕਾਂ ਨੂੰ ਲੱਗਦਾ ਸੀ ਵੀ ਥੋੜ੍ਹੀ ਜਿਹੀ ਮਹਿੰਗੀ ਗੱਡੀ ਲੈਣ ਲੱਗੀ ਹੈ ਨਾ ਜਾਂ ਇੱਕ ਫੀਲ ਆਉਂਦੀ ਸੀ ਹੁਣ ਇਹਨਾਂ ਨੇ ਉਹੀ ਚੀਜ਼ ਨੂੰ ਫੜ ਕੇ ਇੰਟੀਰੀਅਰਸ ਦੇ ਉੱਤੇ ਇੰਨਾ ਕੁ ਕੰਮ ਕਰਤਾ ਵਾ ਕਿ ਉਹ ਜ਼ਿਆਦਾਤਰ ਗੱਡੀਆਂ ਜਿੱਦਾਂ ਗੱਡੀ ਬਹੁਤ ਜ਼ਿਆਦਾ ਵੇਖ ਰਹੀਆਂ ਵਾ ਬੋਟਲ ਗ੍ਰੀਨ ਵਿਦ ਹੁਣ ਗ੍ਰੀਨ ਮੈਂ ਕਿਸੇ ਨੂੰ ਕਹਾਂ ਗ੍ਰੀਨ ਕਲਰ ਦੀ ਗੱਡੀ ਲੈਣੀ ਆ ਫੋਨ 'ਤੇ ਉਹ ਕਰ ਦਿੰਦੇ ਆ ਮਨਾ ਬਾਕੀ ਗ੍ਰੀਨ ਕਲਰ ਮੈਂ ਤਾਂ ਕਦੀ ਆਪਾਂ ਆਫਰ ਵੀ ਨਹੀਂ ਕਰਦੇ ਪਰ ਉਹ ਜਦੋਂ ਸ਼ੋਰੂਮ 'ਚ ਜਾ ਰਹੇ ਨੇ ਉਹਨਾਂ ਨੂੰ ਗੱਡੀ ਪਸੰਦ ਆ ਰਹੀ ਹੈ ਜੀ ਬੋਟਲ ਗ੍ਰੀਨ ਜਾਂ ਫੋਰੈਸਟ ਗ੍ਰੀਨ ਵਿਦ ਵਾਈਟ ਇੰਟੀਰੀਅਰ ਬਲੂ ਵਿਦ ਵਾਈਟ ਇੰਟੀਰੀਅਰ ਕਿ ਉਹ ਕੰਬੀਨੇਸ਼ਨ ਜਦੋਂ ਦੇਖਦੇ ਆ ਉਹ ਸੁਣਨ 'ਚ ਵੀ ਵੇਖਣ 'ਚ ਵੀ ਬਹੁਤ ਵਧੀਆ ਕੰਟਰਾਸਟ 'ਚ ਲੱਗਣ ਦਿਆ ਅਤੇ ਜਿਹੜੇ ਅੱਜ ਕੱਲ੍ਹ ਦੇ ਨੰਬਰਸ ਨੇ ਇਸ ਵਕਤ ਲੋਕ ਨੋ ਡਾਊਟ ਓਬੀਅਸਲੀ ਜੈਪਨੀਜ਼ ਨੂੰ ਪਸੰਦ ਕਰਦੇ ਨੇ ਅਤੇ ਚਾਈਨੀਜ਼ ਵੱਲ ਲੋਕਾਂ ਨੂੰ ਇੱਕ ਜਿਹੜਾ ਉਹ ਹੈਗਾ ਸੀ ਕਿ ਨਹੀਂ ਅਜੇ ਗੱਡੀ ਵੱਲ ਜਾਣਾ ਪਰ ਉਹ ਪਿਛਲੇ 5 ਸਾਲਾਂ 'ਚੋਂ ਗੈਪ ਬਹੁਤ ਜ਼ਿਆਦਾ ਘੱਟ ਹੋ ਚੁੱਕਾ ਵਾ ਕਿਉਂਕਿ ਜਾਂ ਤੁਹਾਡੇ ਨੇਬਰ ਨੇ ਜਾਂ ਤੁਹਾਡੇ ਕਿਸੇ ਜਾਣ ਪਛਾਣ ਵਾਲੇ ਨੇ ਜਾਂ ਤੁਹਾਡੇ ਦੋਸਤ ਨੇ ਜਾਂ ਤੁਹਾਡੇ ਕੰਮ ਤੋਂ ਕਿਸੇ ਨੇ ਕਿਸੇ ਨਾ ਕਿਸੇ ਨੇ ਤਾਂ ਲੈ ਚੁੱਕੇ ਆ ਚਾਈਨੀਜ਼ ਯੈਸ ਕਈਆਂ ਦਾ ਥੋੜ੍ਹਾ ਜਿਹਾ ਕੋਈ ਮਾੜਾ ਐਕਸਪੀਰੀਅੰਸ ਵੀ ਹੋਇਆ ਹੋਊਗਾ ਪਰ ਉਹ ਵਾਰੰਟੀ ਦੇ ਵਿੱਚ ਵਾ ਪਰ ਜਿਹੜੀ ਪੁਰਾਣੀ ਗੱਡੀ ਲੈਣੀ ਆ ਨਾ ਉਹ ਲੋਕ ਭੁੱਲ ਜਾਂਦੇ ਆ ਕਿ ਪੁਰਾਣੀ ਗੱਡੀ ਵੀ ਪ੍ਰੋਬਲਮ ਦੇ ਸਕਦੀ ਆ ਪਰ ਉਹ ਵਾਰੰਟੀ 'ਚ ਨਹੀਂ ਹੈਗੀ ਇਹ ਨਵੀਆਂ ਗੱਡੀਆਂ ਵਾਰੰਟੀ 'ਤੇ ਦੇ ਰਹੀਆਂ ਨੇ ਨਾ ਅਤੇ ਜੇ ਕੁਛ ਹੋ ਗਿਆ ਅਤੇ ਤੁਸੀਂ ਕਿਸੇ ਨਾ ਜਾ ਕੇ ਤਾਂ ਗੱਲ ਕਰ ਸਕਦੇ ਹੋ ਨਾ ਅਤੇ ਉਹ ਲੁੱਕ ਆਫਟਰ ਉਹਨੂੰ ਕਰੂਗੇ ਕਿਉਂਕਿ ਉਹ ਆਪਣੇ ਬ੍ਰਾਂਡ ਨੂੰ ਨਾਮ ਬਣਾ ਰਹੇ ਨੇ ਅਤੇ ਉੱਤੇ ਆ ਰਹੇ ਨੇ ਅਤੇ ਬਹੁਤ ਜ਼ਿਆਦਾ ਇੰਟਰਸਟਿੰਗ ਚੱਲਣ ਦਿਆ ਵਾ ਇਸ ਵਕਤ ਇਹ ਸਾਰੇ ਸਟੈਟਸ ਵੇਖਣ ਲਈ ਜੇ ਤੁਸੀਂ ਪਿਛਲੇ ਮਹੀਨੇ ਦੇ ਸਟੈਟਸ ਵੇਖਦੇ ਹੋ ਅਤੇ ਆਈ ਥਿੰਕ ਟੌਪ 10 ਬ੍ਰਾਂਡਾਂ ਦੇ ਵਿੱਚ ਪਿਛਲੇ ਮਹੀਨੇ ਜਿਹੜੀਆਂ ਸੇਲਸ ਹੋਈਆਂ ਨੇ ਉਹਦੇ ਵਿੱਚ 4 ਚਾਈਨੀਜ਼ ਬ੍ਰਾਂਡ ਆ ਚੁੱਕੇ ਨੇ ਅਤੇ ਮਤਲਬ ਕਿ ਉਹਦੇ ਵਿੱਚ ਓਬੀਅਸਲੀ ਜੈਪਨੀਜ਼ ਵੀ ਹੈਗੇ ਸੀ ਯੂਨੋ ਦੂਜੇ ਬ੍ਰਾਂਡ ਕੋਰੀਅਨ ਐਂਡ ਆਲ ਦੈਟ ਪਰ 4 ਬ੍ਰਾਂਡ ਪਹਿਲੀ ਵਾਰੀ ਉਹ ਚਾਈਨੀਜ਼ ਬ੍ਰਾਂਡ ਐਂਟਰ ਹੋ ਚੁੱਕੇ ਨੇ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਵਿਕ ਰਹੀਆਂ ਨੇ ਤੁਸੀਂ ਨਹੀਂ ਲੈਣੀ ਉਹ ਡਿਫਰੈਂਟ ਗੱਲ ਆ ਪਰ ਮੈਂ ਇਹ ਕਹਿ ਰਿਹਾ ਨਹੀਂ ਲੈਣੀ ਕਿਸੇ ਦੀ ਸੁਣਨ ਤੋਂ ਬਗੈਰ ਜਾ ਕੇ ਵੇਖੋ ਟੈਸਟ ਡਰਾਈਵ ਕਰੋ ਫਿਰ ਉਹਨੂੰ ਛੱਡੋ ਕਿਉਂਕਿ ਹੋ ਸਕਦਾ ਤੁਸੀਂ ਗੱਡੀ ਲੱਭ ਰਹੇ ਹੋ 40,000 ਦੀ ਸੋਰੀ ਜਿਹੜੇ ਸਾਈਜ਼ ਦੀ ਤੁਸੀਂ ਗੱਡੀ ਲੱਭ ਰਹੇ ਹੋ ਉਹ ਤੁਸੀਂ ਵੇਖਣ ਗਏ ਹੋ ਜੈਪਨੀਜ਼ ਬ੍ਰਾਂਡ 'ਚ 40-45,000 ਦੀ ਫਾਈਨੈਂਸ ਪਾ ਕੇ ਤੁਹਾਨੂੰ ਉਹ ਪੈ ਰਹੀ ਆ 60 ਦੀ ਅਤੇ ਹੋ ਸਕਦਾ ਤੁਹਾਨੂੰ ਉਹ ਗੱਡੀ ਸੇਮ ਗੱਡੀ ਸੇਮ ਸਾਈਜ਼ ਦੀ ਗੱਡੀ ਚਾਈਨੀਜ਼ ਦੇ ਵਿੱਚ ਮਿਲ ਜੇ 25,000 ਦੀ
0: ਓਕੇ
1: ਹੁਣ ਮੈਂ ਉੱਧਰ 40 ਲਾਇਆ ਸੀ ਵਿਦ ਇੰਟਰਸਟ ਮੈਨੂੰ 40-45 ਦੇ ਉੱਤੇ ਮੈਂ ਇੰਟਰਸਟ ਦੇ ਦੂ ਕਿ ਮੈਨੂੰ ਜਿਹਨੋਂ ਪਈ ਉਹ 55-60,000 ਦੀ ਇੱਧਰ ਮੈਨੂੰ ਗੱਡੀ ਮਿਲੀ 25 ਦੀ ਫਾਈਨੈਂਸ ਪਾ ਕੇ ਮੈਨੂੰ ਪੈ ਗਈ 30 ਦੀ ਹੁਣ ਉਹ 5 ਸਾਲ ਬਾਅਦ ਉਹ ਕਹਿੰਦੇ ਆ ਵੀ 5 ਸਾਲ ਬਾਅਦ ਉਹ ਕਿੰਨੇ ਕੁ ਦੀ ਰਹਿ ਜੂਗੀ 5,000 ਦੀ ਫਿਰ ਵੀ ਤੁਸੀਂ 25 ਲੋਸ ਕੀਤਾ ਜੇ 30 ਦੀ ਪਈ 25 ਲੋਸ ਕੀਤਾ ਪਰ ਉੱਧਰ ਜਿਹੜੀ 60 ਦੀ ਪਈ ਸੀ ਉਹ ਕਿਹੜਾ 60 ਦੀ ਵਿਕਣੀ ਆ ਦੁਬਾਰਾ ਜੇ ਉਹ 30 ਦੀ ਵਿਕੀ 30 ਤੇ ਉੱਧਰ ਵੀ ਚੱਲ ਗਿਆ ਪਰ ਲੋਕੀ ਪਤਾ ਕਹਿੰਦੇ ਉਹ ਤੈਨੂੰ ਕਿਹਾ ਸੀ ਨਾਲ ਹੈ ਉਹ 30 ਦੀ ਵਿਕਣੀ ਵੇਖ ਲਾ 5 ਦੀ ਵਿਕਣ ਦੀ ਪਰ ਉਹ ਇਹ ਨਹੀਂ ਕਹਿੰਦੇ ਕੋਈ ਜਣਾ ਭਰਾਵਾ ਤੂੰ 60 ਦੀ ਲਈ ਤੇਰੀ 30 ਦੀ ਵਿਕੀ, ਤੇਰਾ ਵੀ 30,000 ਉੱਡ ਗਿਆ, ਪਰ ਤੇਰਾ 30,000 ਮਾਰਕੀਟ 'ਚ ਵੱਧ ਲੱਗਾ ਰਿਹਾ, ਤੇ ਮੈਂ ਤਾਂ ਲਾਇਆ ਹੀ 25 ਹੀ। ਸੋ ਯੂ ਨੀਡ ਟੂ ਥਿੰਕ ਅਬਾਊਟ ਇਨ ਦੈਟ ਵੇ। ਪਰ ਜੇ ਤੁਸੀਂ 25 ਦੀ ਪੁਰਾਣੀ ਲੈਣ ਚੱਲੇ ਹੋ, ਫਿਰ ਤੁਸੀਂ ਨਵੀਂ ਦੀ ਸਹੂਲਤਾਂ ਲੈਣੀਆਂ ਵਾ, ਤਾਂ ਵੀ ਤੁਸੀਂ ਉਹ ਨਵੀਆਂ ਗੱਡੀਆਂ ਵੇਖ ਸਕਦੇ ਹੋ। ਇਹ ਮੈਂ ਨਹੀਂ ਕਹਿ ਰਿਹਾ, ਇਹ ਮਾਰਕੀਟ ਕਹਿ ਰਹੀ ਆ, ਮੇਰੇ ਕੋਲ ਜਿਹੜੀਆਂ ਇਨਕੁਆਇਰੀਆਂ ਆ ਰਹੀਆਂ ਉਹ ਕਹਿ ਰਹੀਆਂ ਨੇ। ਮੇਰੀਆਂ ਹਰ ਮਹੀਨੇ ਸਭ ਤੋਂ ਵੱਧ ਜਿਹੜੀਆਂ ਗੱਡੀਆਂ ਵਿਕ ਰਹੀਆਂ ਵਾ ਉਹ ਵਿਕ ਹੀ ਇਹ ਸਾਰੇ ਬ੍ਰਾਂਡਸ ਰਹੇ ਨੇ, ਕਿਉਂਕਿ

0: ਇੱਕ ਵਿੱਚ ਹੀ, ਉਹ ਤੋਂ ਬਾਅਦ ਮੈਂ ਵੀ ਜਦੋਂ ਮੈਨੂੰ ਵੀ ਲੋਕੀ ਜਦੋਂ ਫੋਨ ਕਰਦੇ ਨੇ ਉਦੋਂ ਮੈਂ ਬ੍ਰਾਂਡ ਕੋਲ ਜਾਂਦਾ, ਮੈਂ ਪਹਿਲਾਂ ਬ੍ਰਾਂਡ ਕੋਲ ਜਾ ਕੇ ਨਹੀਂ ਬਹਿ ਜਾਂਦਾ, ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈਗਾ। ਮੇਰੇ ਕੋਲ ਕੋਈ ਕਸਟਮਰ ਆਊਗਾ, ਜਿੱਦਾਂ ਹੁਣ ਮੈਂ 38 ਬ੍ਰਾਂਡ ਵੇਚੇ ਆ, ਪਰ ਆਸਟ੍ਰੇਲੀਆ 'ਚ 70 ਪਲੱਸ ਬ੍ਰਾਂਡ ਨੇ, ਅਤੇ ਮੈਂ ਹਜੇ ਕੋਈ ਬ੍ਰਾਂਡ ਆ ਜਿਹੜੇ ਮੈਂ ਨਹੀਂ ਵੇਚੇ, ਕਿਉਂਕਿ ਅਜੇ ਤੱਕ ਮੇਰੇ ਕੋਲ ਉਹਦੀ ਇਨਕੁਆਇਰੀ ਆਈ ਨਹੀਂ, ਪਰ ਜਿੱਦਣ ਆਊਗੀ ਆਪਾਂ ਉਹ ਵੀ ਬ੍ਰਾਂਡ ਵੇਚ ਦਾਂਗੇ, ਕਿਉਂਕਿ ਆਪਾਂ 20,000 ਤੋਂ ਲੈ ਕੇ ਆਲਮੋਸਟ 4-5-6 ਲੱਖ ਤੱਕ ਵਾਲੀਆਂ ਗੱਡੀਆਂ ਆਲਰੇਡੀ ਡਿਲੀਵਰ ਕਰ ਚੁੱਕੇ ਹਾਂ ਜਿਹੜੀਆਂ ਮੇਰੇ ਪੇਜ 'ਤੇ ਨੇ। ਸੋ ਨਾ ਮੈਂ ਸਸਤੀ ਨਾ ਮੈਂ ਮਹਿੰਗੀ ਦੇਖਦਾ, ਮੈਂ ਤਾਂ ਇੱਕ ਗੱਡੀ ਅਤੇ ਕਸਟਮਰ ਨੂੰ ਉਵੇਂ ਵੀ ਡੀਲ ਕਰਦੇ ਹਾਂ, ਜੇ ਤੁਸੀਂ ਸਸਤੀ ਲੈਣੀ ਆ ਜਾਂ ਤੁਸੀਂ ਮਹਿੰਗੀ ਲੈਣੀ ਆ। ਸੋ ਇਸ ਵਕਤ ਨੰਬਰਸ ਦੱਸ ਰਹੇ ਨੇ ਕਿ ਮਾਰਕੀਟ ਕਿੱਧਰ ਜਾ ਰਹੀ ਆ, ਪਰ ਅੱਗੇ ਵੇਖਣ ਵਾਲਾ ਆਊਗਾ ਅਗਲੇ ਜਿਹੜਾ ਸਾਲ 2 ਸਾਲ ਆ ਕਿ ਟੋਟਲ ਮਾਰਕੀਟ ਕਿੱਧਰ ਨੂੰ ਸ਼ਿਫਟ ਹੋ ਜਾਂਦੀ ਹੈ, ਕਿਉਂਕਿ ਟੌਪ 10 ਆਸਟ੍ਰੇਲੀਆ ਦੇ ਵਿੱਚ ਚੇਂਜ ਹੋ ਰਿਹਾ ਵਾ। ਮਾਰਕੀਟ ਬਹੁਤ ਜ਼ਿਆਦਾ ਡਿਫਰੈਂਟ ਆ ਅੱਜ ਤੋਂ 5 ਸਾਲ ਪਹਿਲਾਂ ਜੋ ਹੁੰਦੀ ਸੀ। ਇੰਨੇ ਪਲੇਅਰ ਨਹੀਂ ਹੈਗੇ ਸੀ, ਇੰਨਾ ਕੰਪੀਟੀਸ਼ਨ ਨਹੀਂ ਹੈਗਾ ਸੀ। ਸੇਮ ਉਹ ਇਫੈਕਟ ਯੂਜ਼ ਕਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਵਾ, ਜਿਹੜੀ ਪਹਿਲਾਂ 20,000 ਵਾਲੀਆਂ ਯੂਜ਼ ਕਾਰ ਗੱਡੀਆਂ ਬਹੁਤ ਵਿਕਦੀਆਂ ਸੀ, ਉਹ ਜਦੋਂ 22,000 ਦੀ ਕਿਸੇ ਨੂੰ ਨਵੀਂ ਮਿਲ ਰਹੀ ਆ, ਅਤੇ ਉਹ ਮਾਰਕੀਟ ਨੂੰ ਵੀ ਇਫੈਕਟ ਹੋ ਰਿਹਾ ਵਾ। ਸੋ ਲੋਟ ਆਫ ਚੇਂਜਸ ਆਰ ਕਮਿੰਗ ਅਪ।
1: ਜੀ ਬਿਲਕੁਲ, ਇੱਧਰ ਕਾਫੀ ਸਾਰੇ ਮੈਸੇਜ ਨੇ, ਸਾਰੇ ਤੇ ਨਹੀਂ ਲੈ ਪਾਵਾਂਗੇ, ਪਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਸਿੱਧਾ ਇਹਨਾਂ ਨੂੰ ਫੋਨ ਕਰੋ 0400-01-181 ਦੇ ਉੱਤੇ, 0413-001-181 ਦੇ ਉੱਤੇ ਨੰਬਰ ਜਿਹੜਾ ਉਹ ਮੈਂ ਟਿਕਟੋਕ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਪਾ ਦਿੱਤਾ, ਤੁਸੀਂ ਉੱਥੋਂ ਜਾ ਕੇ ਵੀ ਲੈ ਸਕਦੇ ਹੋ। ਦਰਵੀਰ ਕਹਿੰਦੇ ਨੇ ਕਿ ਮੈਂ ਸੋਚ ਰਿਹਾ ਸੀਗਾ ਕਿ ਵੋਲਸਵੈਗਨ ਐਮਰੋਕ ਦਾ ਯੂਟ ਲੈਣ ਲਈ, ਅਤੇ ਮੈਂ ਉਹਦੇ ਰਿਗਾਰਡਿੰਗ ਕੰਟੈਕਟ ਕਰਦਾ ਤੁਹਾਨੂੰ ਜੀ। ਬਹੁਤ ਬਹੁਤ ਧੰਨਵਾਦ ਜੀ। ਇੱਕ ਵੀਰ ਕਹਿੰਦਾ ਕਿ ਮੈਂ ਸਿਲੀਅਨ 8 ਜਿਹੜੀ ਲੈਣੀ ਆ ਬਿਫੋਰ ਫਾਈਨੈਂਸ਼ੀਅਲ ਈਅਰ ਦੇ ਵਿੱਚ, ਇਹ ਵੀ ਜਿਹੜਾ ਉਹ ਕਾਫੀ ਰੁਝਾਨ ਹੋਣਾ ਨਾ ਵੀ ਆ ਜਿਹੜੇ ਰਹਿ ਗਏ 10-12 ਦਿਨ ਇਹਨਾਂ ਦੇ ਵਿੱਚ ਛੇਤੀ ਛੇਤੀ ਲੈ ਲਈਆਂ ਜਾਣ।
0: ਹਾਂਜੀ, ਬਹੁਤ ਬਹੁਤ ਲੋਕਾਂ ਦੀ ਇਨਕੁਆਇਰੀ ਇਹੀ ਆ, ਕਿਉਂਕਿ ਸਾਰੇ ਪਾਸੇ ਸਟੋਕ ਕਈ ਜਗ੍ਹਾ 'ਤੇ ਅਤੇ ਕਈ ਬ੍ਰਾਂਡਸ ਦਾ ਸਟੋਕ ਖਤਮ ਹੋ ਚੁੱਕਿਆ ਵਾ ਜਾਂ ਆ ਰਿਹਾ ਵਾ, ਪਰ ਉਹਦੇ ਵਾਸਤੇ ਆਪਾਂ ਨੂੰ ਲੱਭਣ ਜਾਣਾ ਪੈਂਦਾ। ਸਟੋਕ ਲੱਭ ਜਾਂਦਾ ਵਾ, ਪਰ ਇਹ ਹੁੰਦਾ ਵਾ ਕਿ ਜੇ ਤੁਸੀਂ ਇੱਕ ਅੱਧੇ ਡੀਲਰਸ਼ਿਪ 'ਤੇ ਗਏ ਆ, ਤੁਸੀਂ ਵੀ ਜਾਓ 5-7 'ਤੇ, ਤਾਂ 12 'ਤੇ ਮੈਂ ਵੀ ਜਾਊਂਗਾ, ਕਿਤੋਂ ਨਾ ਕਿਤੋਂ 'ਤੇ ਲੱਭ ਹੀ ਲਿਆਵਾਂਗੇ ਕੁਛ ਨਾ ਕੁਛ। ਪਰ ਸਟੋਕ ਲੋਅ ਹੋ ਰਹੇ ਨੇ ਕੁਛ ਗੱਡੀਆਂ ਦੇ ਉੱਤੇ, ਕਦੀ ਤੁਹਾਨੂੰ ਕਲਰ ਚੇਂਜ ਕਰਨਾ ਪੈ ਸਕਦਾ ਵਾ, ਉਹੀ ਆਪਾਂ ਵੇਖਣਾ ਵਾ ਕਿ ਜ਼ਰੂਰੀ ਕੀ ਆ, ਜੂਨ 'ਚ ਚਾਹੀਦੀ ਆ ਕਿ ਜੁਲਾਈ 'ਚ ਚਾਹੀਦੀ ਆ। ਹੋ ਸਕਦਾ ਜੂਨ 'ਚ ਉਹ ਸੇਮ ਕਲਰ ਨਾ ਮਿਲੇ, ਕੋਈ ਡਿਫਰੈਂਟ ਕਲਰ ਮਿਲਦਾ ਹੋਵੇ, ਅਤੇ ਜੇ ਤੁਹਾਨੂੰ ਓਬਵੀਅਸਲੀ ਟੈਕਸ ਸੇਵਿੰਗ ਹੋ ਰਹੀ ਆ ਜਾਂ ਤੁਹਾਨੂੰ ਡੀਲ ਵਧੀਆ ਲੱਗ ਰਹੀ ਆ, ਹੁਣ ਸੇਮ ਕਲਰ ਜਾਂ ਜਿਹੜਾ ਕਲਰ ਤੁਸੀਂ ਚਾਹੁੰਦੇ ਹੋ ਜੇ ਉਹ ਨਹੀਂ ਮਿਲ ਰਿਹਾ, ਉਹਦਾ 4-5,000 ਜੇ ਵਾਧਾ ਹੋਵੇ ਅਗਲੇ ਮਹੀਨੇ, ਤਾਂ ਉਹ ਦੇਣਾ ਤਾਂ ਕੋਈ ਫਾਇਦੇਮੰਦ ਚੀਜ਼ ਨਹੀਂ ਲੱਗਦੀ ਕਈ ਵਾਰੀ। ਪਰ ਓਬਵੀਅਸਲੀ ਜਿਹੜਾ ਕਲਰ ਯੂਨੋ, ਹਮੇਸ਼ਾ ਮੈਂ ਕਿ ਕੋਈ ਵੀ ਮੇਰੇ ਤੋਂ ਆਉਂਦਾ, ਮੈਂ ਉਹਨੂੰ ਕਹਿੰਦਾ ਜੀ ਐਟਲੀਸਟ ਮੈਨੂੰ 1 ਜਾਂ 2 ਆਪਸ਼ਨਾਂ ਦੇ ਦਿਓ ਵੱਧ, ਵੀ ਇੱਕੋ ਕਲਰ 'ਤੇ ਜਦੋਂ ਤੁਸੀਂ ਸਟੱਕ ਰਹਿੰਦੇ ਹੋ ਕਈ ਵਾਰੀ ਔਖਾ ਹੋ ਜਾਂਦਾ ਲੱਭਣਾ, ਪਰ ਜੇ ਤੁਸੀਂ ਫਲੈਕਸੀਬਲ ਹੋਵੋਗੇ ਕੁਛ ਨਾ ਕੁਛ ਅਸੀਂ ਲੱਭ ਲਿਆਵਾਂਗੇ ਅਤੇ ਤੁਹਾਨੂੰ ਲੈ ਦੇਵਾਂਗੇ ਐਂਡ ਆਫ ਫਾਈਨੈਂਸ਼ੀਅਲ ਈਅਰ ਤੋਂ ਪਹਿਲਾਂ, ਕਿਉਂਕਿ ਮੈਂ ਇਕੱਲਾ ਮੈਲਬਨ 'ਚ ਡੀਲ ਨਹੀਂ ਕਰਦਾ। ਮੈਨੂੰ ਬੜੇ ਲੋਕਾਂ ਦਾ ਕੁਐਸਚਨ ਕਈਆਂ ਨੂੰ ਬਾਅਦ 'ਚ ਪਤਾ ਲੱਗਦਾ ਵਾ, ਪਰ ਮੈਂ ਤੁਸੀਂ ਕਿਸੇ ਵੀ ਸਟੇਟ 'ਚੋਂ ਜੇ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮੈਂ ਹਰ ਮਹੀਨੇ ਇੰਟਰਸਟੇਟ ਗੱਡੀਆਂ ਵੇਚਦਾ ਵਾਂ, ਕਿਉਂਕਿ ਨਾ ਤਾਂ ਮੇਰੇ ਕੋਈ ਗੱਡੀ ਸਟੋਕ 'ਚ ਹੁੰਦੀ ਆ, ਨਾ ਹੀ ਮੇਰੇ ਕੋਲ ਆ ਕੋਈ, ਨਾ ਮੈਂ ਖਰੀਦ ਕੇ ਕੋਈ ਗੱਡੀ ਵੇਚਦਾ ਵਾਂ। ਗੱਡੀ ਤੁਹਾਨੂੰ ਡੀਲਰ ਤੋਂ ਹੀ ਮਿਲਣੀ ਆ, ਜਿਹੜੇ ਡੀਲਰ 'ਤੇ ਤੁਸੀਂ ਗਏ ਹੋ ਸ਼ਾਇਦ ਉਹੀ ਡੀਲਰ ਤੋਂ ਜਾਂ ਕਿਸੇ ਹੋਰ ਡੀਲਰ ਤੋਂ। ਮੈਂ ਆਹ ਮਹੀਨੇ ਪਰਥ ਵੀ ਗੱਡੀ ਵੇਚੀ ਆ, ਆਹ ਮਹੀਨੇ ਯੂਨੋ ਐਡੀਲੇਡ ਦੇ ਗੱਡੀ ਵੇਚੀ ਆ, ਇੱਥੋਂ ਮੈਂ ਪਰਥ ਗੱਡੀ ਭੇਜਣ ਲੱਗਾ ਵਾਂ, ਅਤੇ ਕੋਈ ਜਣਾ ਜੇ ਇੱਥੋਂ ਪਰਥ ਗੱਡੀ ਮੰਗਵਾ ਰਿਹਾ ਵਾ, ਜੇ ਉਹਨੂੰ ਕੋਈ ਪੈਸਾ ਬਚਿਆ ਹੋਊਗਾ ਉਹ ਤਾਂ ਹੀ ਉਹ ਮੰਗਵਾਊਗਾ, ਨਹੀਂ ਤਾਂ ਉਹ ਆਪਣੇ ਲੋਕਲ ਡੀਲਰ ਤੋਂ ਜਾ ਕੇ ਵੀ ਲੱਲੂਗਾ। ਐਡੀਲੇਡ ਦੇ ਵਿੱਚ ਤਾਂ ਮੈਂ ਬਹੁਤ ਗੱਡੀਆਂ ਵੇਚਦਾ ਵਾਂ, ਕਿਉਂਕਿ ਜੇ ਤੁਸੀਂ ਐਡੀਲੇਡ ਦੇ ਵਿੱਚ ਹੋ ਤਾਂ ਤੁਸੀਂ ਇਹਨੂੰ ਸੁਣ ਰਹੇ ਹੋ, ਜੇ ਤੁਸੀਂ ਗੱਡੀ ਦੇਖ ਰਹੇ ਹੋ, ਓਬਵੀਅਸਲੀ ਉੱਥੇ ਡੀਲਰਸ ਘੱਟ ਨੇ, ਕੰਪੀਟੀਸ਼ਨ ਘੱਟ ਆ, ਅਤੇ ਕਈ ਵਾਰੀ ਉਹ ਇੰਨਾ ਨੈਗੋਸ਼ੀਏਟ ਨਹੀਂ ਕਰਦੇ, ਅਤੇ ਮੈਲਬਨ ਤੋਂ ਆਪਾਂ ਨੂੰ ਬਹੁਤ ਵਧੀਆ ਡੀਲ ਮਿਲ ਜਾਂਦੀ ਆ। ਬਹੁਤ ਜਣੇ ਮੈਨੂੰ ਕਾਲ ਕਰਦੇ ਆ ਫੋਰਡ ਗੱਡੀਆਂ ਦੇ ਲਈ, ਜਿੱਦਾਂ ਕਿਉਂਕਿ ਐਵਰੈਸਟ ਆਪਣੀ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਆ, ਰੇਂਜਰ, ਤੁਹਾਡੇ ਕੀ ਕਹਿੰਦੇ ਰੈਪਟਰ, ਅਤੇ ਹੋਰ ਬੜੇ ਬ੍ਰਾਂਡ ਦੀਆਂ ਗੱਡੀਆਂ ਨੇ, ਅਤੇ ਹਰ ਬ੍ਰਾਂਡ ਦੀ ਗੱਡੀ ਮੈਂ ਉੱਥੇ ਵੀ ਡਿਲੀਵਰ ਕਰ ਚੁੱਕਾ ਵਾਂ, ਲੈਕਸਸ ਵੀ ਡਿਲੀਵਰ ਕੀਤੀ ਆ, BMW ਵੀ ਡਿਲੀਵਰ ਕੀਤੀ ਆ। ਸੋ ਡਜ਼ਨਟ ਮੈਟਰ ਕਿਹੜਾ ਬ੍ਰਾਂਡ ਆ, ਕਿਹੜੀ ਗੱਡੀ ਆ, ਅਤੇ ਕਿਹੜੇ ਸ਼ਹਿਰ 'ਚੋਂ ਤੁਸੀਂ ਕਾਲ ਕਰ ਸਕਦੇ ਹੋ, ਜਾਂ ਹੀ ਹੈਲਪ ਕਰ ਦਾਂਗੇ ਜਾਂ ਹੀ ਤੁਹਾਨੂੰ ਦੱਸ ਦਾਂਗੇ ਕਿ ਜੋ ਤੁਹਾਨੂੰ ਲੱਭਿਆ ਵਾ ਬਹੁਤ ਵਧੀਆ ਵਾ, ਅਤੇ ਤੁਸੀਂ ਉਹ ਸ਼ਹਿਰ ਤੋਂ ਹੀ ਲੈ ਲਓ, ਜਾਂ ਮੈਂ ਤੁਹਾਨੂੰ ਉਹੀ ਸ਼ਹਿਰ ਤੋਂ ਵੀ ਦਵਾ ਸਕਦਾ ਵਾਂ, ਇਹ ਨਹੀਂ ਕਿ ਮੈਂ ਹਮੇਸ਼ਾ ਮੈਲਬਨ ਤੋਂ ਹੀ ਭੇਜਣੀ ਹੈ ਗੱਡੀ। ਕਈ ਵਾਰੀ ਮੈਨੂੰ ਉੱਥੇ ਵੀ ਡੀਲਰ ਜਾਣਦੇ ਨੇ, ਕਿਉਂਕਿ ਆਲ ਅਰਾਊਂਡ ਆਸਟ੍ਰੇਲੀਆ ਦੇ ਵਿੱਚ ਨੈਟਵਰਕ ਹੈਗਾ ਆਪਣੇ ਡੀਲਰਸ ਦਾ, ਜਿੱਥੋਂ ਕਿ ਮੈਂ ਤੁਹਾਨੂੰ ਗੱਡੀ ਦਵਾ ਸਕਦਾ।
1: ਜੀ ਬਿਲਕੁਲ ਜੀ, ਅਤੇ ਹੁਣ ਆਪਾਂ ਲੈਂਦੇ ਹਾਂ ਇਜਾਜ਼ਤ, ਕਿਉਂਕਿ ਸਮਾਂ ਜਿਹੜਾ ਉਹ ਸਾਡਾ ਹੋ ਗਿਆ ਪੂਰਾ, ਅਤੇ ਪਰ ਆਪਾਂ ਛੇਤੀ ਦੁਬਾਰਾ ਫਿਰ ਇੱਕ ਸੈਸ਼ਨ ਜਿਹੜਾ ਉਹ ਲੈ ਕੇ ਆਵਾਂਗੇ। ਲਈਏ ਫਿਰ ਇਜਾਜ਼ਤ ਮੋਹਿਤ ਜੀ। ਕੁਛ ਦੱਸਣਾ ਤੇ ਨਹੀਂ ਇੰਪੋਰਟੈਂਟ, ਕੋਈ ਹੋਰ ਡੀਲ ਤੇ ਨਹੀਂ ਰਹੀ ਕੋਈ ਦੱਸਣ ਵਾਲੀ?
0: ਨਹੀਂ ਜੀ, ਅਗੇਨ ਮੈਨੂੰ ਸਾਰੇ ਜਣੇ ਇੱਕੋ ਕੁਐਸਚਨ ਪੁੱਛਦੇ ਆ ਕਿ ਅਗੇਨ ਮੇਰੇ ਕੋਲ ਕਿਉਂ ਆਉਣਾ ਚਾਹੀਦਾ ਜਾਂ ਮੇਰੇ ਕੋਲ ਕੀ ਆ ਇਹਦਾ, ਕਿਉਂਕਿ ਮੈਨੂੰ ਸਸਤੀ ਕਿਉਂ ਮਿਲਦੀ ਹੈ ਗੱਡੀ? ਸੋ ਅਗੇਨ ਜਿਹੜਾ ਦੱਸਦੇ ਆ ਕਿ

0: ਉਹ ਨੈਟਵਰਕ ਆ ਜਿਹੜਾ ਬਣਿਆ ਹੋਇਆ ਅਤੇ ਪਲੱਸ ਜਿਹੜਾ ਐਕਸਪੀਰੀਅੰਸ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਤੁਸੀਂ ਕਿਸੇ ਵੀ ਡੀਲਰ 'ਤੇ ਜਦੋਂ ਜਾਂਦੇ ਹੋ ਤੁਸੀਂ ਵੱਧ ਤੋਂ ਵੱਧ ਇੱਕ ਗੱਡੀ ਲੈਣੀ ਆ, ਵੱਧ ਤੋਂ ਵੱਧ ਦੋ ਲੈ ਲਓਗੇ। ਮੈਂ ਉਹੀ ਡੀਲਰਸ ਦੇ ਕੋਲੋਂ ਮਲਟੀਪਲ ਗੱਡੀਆਂ ਲੈ ਚੁੱਕਾ ਵਾਂ ਜਾਂ ਲੋਕਾਂ ਨੂੰ ਹੈਲਪ ਕਰ ਚੁੱਕਾ ਵਾਂ, ਜਾਂ ਮੈਨੂੰ ਪਤਾ ਵਾ ਕਿ ਇਹ ਗੱਡੀ ਦਾ ਪ੍ਰਾਈਸ ਕਿੱਥੇ ਕੁ ਤੱਕ ਜਾ ਸਕਦਾ ਕਿਉਂਕਿ ਮੈਂ ਜਦੋਂ ਡਿਲੀਵਰ ਕੀਤੀਆਂ ਹੁੰਦੀਆਂ ਅਲੱਗ ਅਲੱਗ ਡੀਲਰਸ ਤੋਂ, ਅਤੇ ਉਹ ਨੈਗੋਸ਼ੀਏਸ਼ਨ ਆ, ਮੈਂ ਤੁਹਾਡੇ ਬਿਹਾਫ 'ਤੇ ਬਸ ਜਾ ਕੇ ਨੈਗੋਸ਼ੀਏਟ ਕਰਨਾ ਵਾਂ। ਤੁਸੀਂ ਜੇ ਬਹੁਤ ਵਧੀਆ ਨੈਗੋਸ਼ੀਏਟ ਕਰ ਚੁੱਕੇ ਹੋ ਡੀਲ, ਅਤੇ ਮੈਂ ਤੁਹਾਨੂੰ ਕਹਿਣਾ ਜੀ ਬਹੁਤ ਵਧੀਆ ਡੀਲ ਆ ਤੁਸੀਂ ਲੈ ਲਓ, ਜਾਂ ਮੈਂ ਤੁਹਾਡੇ ਬਿਹਾਫ 'ਤੇ ਜਾ ਕੇ ਜੇ ਤੁਹਾਨੂੰ ਬੈਟਰ ਡੀਲ ਦਵਾ ਸਕਦਾ ਵਾਂ ਅਤੇ ਕਿਸੇ ਦੇ ਪੈਸੇ ਜੇ ਬਚਦੇ ਆ ਤੇ ਵਾਈ ਨੋਟ, ਤੇ ਪਲੱਸ ਜੇ ਤੁਸੀਂ ਨਹੀਂ ਵੀ ਗੱਡੀ ਮੇਰੇ ਤੋਂ ਲੈਣੀ ਜਾਂ ਤੁਸੀਂ ਗੱਡੀ ਬੁੱਕ ਕਰਾ ਚੁੱਕੇ ਹੋ ਤੇ ਤੁਸੀਂ ਕੋਈ ਫਾਈਨੈਂਸ ਦੇ ਬਾਰੇ ਕੁਸ਼ਚਨ ਹੈਗਾ ਤੁਹਾਡਾ, ਕੋਈ ਆਫਟਰ ਮਾਰਕੀਟ ਦੇ ਬਾਰੇ ਕੁਸ਼ਚਨ ਹੈਗਾ, ਜਾਂ ਜਿਹੜੀ ਗੱਡੀ ਬੁੱਕ ਕਰਾਈ ਆ ਹੁਣ ਉਹਨੂੰ ਕੀ ਕਰ ਸਕਦੇ ਹੋ, ਉਹਦੇ ਬਾਰੇ ਕੋਈ ਕੁਸ਼ਚਨ ਹੈਗਾ ਵਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਹੈਲਪ ਕਰ ਦਿਆਂਗੇ।
1: ਜੀ ਬਿਲਕੁਲ ਜੀ, ਨੰਬਰ ਮੈਂ ਇੱਕ ਲਾਸਟ ਵਾਰੀ ਤੁਹਾਨੂੰ ਦੱਸ ਦਿੰਦਾ, ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਜਾਇਜ਼ ਲਵਾਂਗੇ, ਮੈਂ ਵੀ ਗੱਡੀ ਚਲਾ ਕੇ ਵੇਖਣੀ ਹੈ ਜਿਹੜੀ ਇਹ ਲੈ ਕੇ ਆਏ ਨੇ ਥੱਲੇ, ਅਤੇ ਨੰਬਰ ਹੈ ਜੀ 04130011181, ਅਤੇ ਹੁਣ ਆਪਾਂ ਤੁਹਾਡੇ ਕੋਲ ਜਾ ਤਾਂ ਲੈਂਦੇ ਹਾਂ। ਇਹ ਸਨ ਮੋਹਿਤ ਅਰੋੜਾ ਜੀ MA ਕਾਰਸ ਤੋਂ, ਤੁਸੀਂ ਇਹਨਾਂ ਦੇ ਪੇਜ ਦੇ ਉੱਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ, ਇੰਸਟਾਗ੍ਰਾਮ ਟਿਕਟੋਕ ਦੇ ਉੱਤੇ ਆਪਾਂ ਨਾਲ ਟੈਗ ਵੀ ਜਿਹੜਾ ਉਹ ਕਰ ਦਿਆਂਗੇ, ਜਾਂ ਪਹਿਲਾਂ ਵੀ ਤੁਸੀਂ ਜਿਹੜਾ ਉਹ ਪੇਜ ਤੋਂ ਜਾ ਕੇ ਸਰਚ ਕਰ ਸਕਦੇ ਹੋ, ਸਾਡੇ ਨਾਲ ਜਿਹੜਾ ਉਹ ਟੈਗ ਹੁੰਦੀ ਹੈ ਇਹਨਾਂ ਦੀਆਂ ਰੀਲਾਂ। ਅਤੇ ਹੁਣ ਆਪਾਂ ਪਰ ਚੱਲੇ ਹਾਂ ਜੀ, ਆਪਾਂ ਵੀ ਜਾ ਕੇ ਕੋਈ ਗੱਡੀ ਗੁੱਡੀ ਵੇਖੀਏ, ਕਿਉਂਕਿ ਸਾਡੇ ਦਿਨ 12 ਹੀ ਰਹਿ ਗਏ ਆ, ਅਤੇ ਆਪਾਂ ਵੀ ਐਂਡ ਆਫ ਫਾਈਨੈਂਸ਼ੀਅਲ ਈਅਰ ਤੋਂ ਪਹਿਲਾਂ ਕੋਈ ਨਾ ਕੋਈ ਗੱਡੀ ਇਹਨਾਂ ਨੇ ਸਾਨੂੰ ਦਵਾ ਦੇਣੀ ਆ, ਅਤੇ ਹੁਣ ਆਪਾਂ ਤੁਹਾਡੇ ਕੋਲ ਜਾ ਤਾਂ ਲੈਂਦੇ ਹਾਂ। ਟਿਕਟੋਕ ਦੇ ਉੱਤੋਂ ਵੀ ਆਪਾਂ ਜਿਹੜਾ ਉਹ ਲਾਈਵ ਹੁਣ ਤੁਹਾਡੇ ਨਾਲ ਉਹ ਬੰਦ ਕਰ ਦੇਣਾ। ਬਾਕੀ ਜੇ ਕੋਈ ਹੋਰ ਸਵਾਲ ਹੈ ਤਾਂ ਉਹ ਫਿਰ ਤੁਸੀਂ ਸਾਨੂੰ ਰੇਡੀਓ ਦੇ ਫੋਨ ਨੰਬਰ ਦੇ ਉੱਤੇ ਭੇਜ ਸਕਦੇ ਹੋ 04-47-1674 ਦੇ ਉੱਤੇ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਬੁਝਾਰਤਾਂ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆ ਜਾਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਹਾਂਜੀ ਬਿਲਕੁਲ ਇੰਨਾ
0: ਬੰਦਾ ਹੱਸਣਾ ਚਾਹੀਦਾ
1: ਸਹੀ ਗੱਲ
0: ਕਿਸੇ ਤਰ੍ਹਾਂ ਵੀ ਹੱਸੇ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਬਿਲਕੁਲ ਹਸਣ ਹਸਾਉਣ ਲਈ ਮੈਂ ਵੀ ਰੈਡੀ ਹਾਂ ਅਤੇ ਪੰਜ ਮਾਂਡੇ ਭਾਜੀ ਨੇ ਸ਼ੁਰੂ ਕਰ ਹੀ ਦਿੱਤੇ ਅਤੇ ਆਓ ਫਿਰ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ ਬੱਚਿਆਂ ਦੇ ਨਾਲ ਜਿਨ੍ਹਾਂ ਨੂੰ ਸਾਡਾ ਬੇਸਬਰੀ ਨਾਲ ਇੰਤਜ਼ਾਰ ਉਹਨਾਂ ਨੂੰ ਵੀ ਰਹਿੰਦਾ ਅਤੇ ਸਾਨੂੰ ਵੀ ਇਹ ਹੁੰਦਾ ਕਿ ਲਾਫਟਰ ਥੈਰੇਪੀ ਆਵੇ ਅਤੇ ਆਪਣੇ ਦਿਨ ਦੀ ਆਪਾਂ ਪੋਜ਼ਿਟਿਵਲੀ ਹੱਸਦੇ ਹੱਸਦੇ ਸ਼ੁਰੂਆਤ ਕਰੀਏ।
0: ਬਿਲਕੁਲ ਅੱਜ ਸ਼ੁੱਕਰਵਾਰ ਹੈ ਅਤੇ ਅੱਜ ਸਾਡੀ ਵੀ ਟ੍ਰੈਫਿਕ ਥੋੜ੍ਹੀ ਜਿਹੀ ਵਧੇਰੇ ਆ ਅਤੇ ਆਓ ਆਪਾਂ ਫਟਾਫਟ ਆਪਾਂ ਬੱਚਿਆਂ ਨੂੰ ਕਰਦੇ ਹਾਂ ਵਿਹਲਾ। 406 ਤੁਸੀਂ ਆਉਣੇ ਹੋ ਜੀ 406 ਹੈਲੋ 406 ਤੁਸੀਂ ਆਉਣੇ ਰਹੋ ਜੀ। ਤੀਸਰਾ ਤੇ ਆਖਰੀ ਸੱਦਾ 406 ਤੁਸੀਂ ਆਫਰ ਹੋ ਚੁੱਕੇ ਹੋ ਜੀ। ਨੈਕਸਟ ਸਾਡੇ ਨਾਲ ਅਸੀਸ ਕੌਰ, ਸਤਿ ਸ੍ਰੀ ਅਕਾਲ ਅਸੀਸ ਕੌਰ ਤੁਸੀਂ ਆਉਣੇ ਰਹੋ।
1: ਵਾਹ ਅੱਜ ਪਹਿਲਾ ਨੰਬਰ
0: ਹੋਰ ਵੇਖਿਆ
1: ਇਹਨੂੰ ਵਿਸ਼ਵਾਸ ਹੀ ਨਹੀਂ ਹੈ ਕਿ ਮੇਰਾ ਪਹਿਲਾ ਨੰਬਰ।
0: ਲੈ ਲਓ ਪਹਿਲਾ ਨੰਬਰ ਤੇ ਸਾਡੇ ਵੱਲੋਂ ਤੇ ਨਹੀਂ ਕੋਈ ਰਹਿ ਗਿਆ ਕੋਈ ਸੁੱਚ ਸੁੱਚ ਦੱਬਣ ਵਾਲਾ
1: ਵੇਖ ਲਓ।
0: ਹੈਲੋ ਅਸੀਸ ਆਵਾਜ਼ ਆਉਂਦੀ ਸਾਡੀ? ਹੈਲੋ ਹੈਲੋ
1: ਅਸੀਸ ਵੀ ਰੈਡੀ ਹੁੰਦੀ ਹੈ?
0: ਨਹੀਂ ਹੋ ਸਕਦਾ ਫਿਰ ਸਾਡੇ ਵੱਲੋਂ ਹੀ ਕੋਈ ਹੋਵੇ ਪ੍ਰੋਬਲਮ। ਹੈਲੋ ਹੈਲੋ ਹੈਲੋ
1: ਤੁਸੀਂ ਹੂ ਹੂ ਹਾ ਹਾ ਤੇ ਜਿਵੇਂ ਪਾਰਕ ਦੇ ਵਿੱਚ ਨਹੀਂ ਕਰਦੇ ਗਰੁੱਪ ਦੇ ਵਿੱਚ
0: ਡਰ ਗਏ
1: ਬਜ਼ੁਰਗਾਂ ਵਾਲਾ ਨਹੀਂ ਹੁੰਦਾ? ਨਹੀਂ ਨਹੀਂ ਇੰਡੀਆ ਦੇ ਵਿੱਚ ਨਹੀਂ ਹੈ ਜਿਹੜੇ ਸਵੇਰੇ ਸਵੇਰੇ ਅੰਕਲ ਹੋਰੇ ਕਰਦੇ ਗੋਲੇ ਬਣਾ ਕੇ ਉੱਦਾਂ ਆਵਾਜ਼ ਕੱਢੀ ਸੀ ਤੁਸੀਂ?
0: ਨਹੀਂ ਮੈਨੂੰ ਮਤਲਬ ਸਮਝ ਆ ਨਹੀਂ ਰਹੀ ਵੀ ਜਾਂ ਤੇ ਫਿਰ ਸਾਡੀ ਆਵਾਜ਼ ਨਹੀਂ ਜਾ ਰਹੀ ਹੈ, ਇਹ ਹੋ ਸਕਦਾ।
1: ਹੋ ਸਕਦਾ ਮੈਸੇਜ ਪਾ ਕੇ ਦੱਸੋ ਪਲੀਜ਼।
0: ਹਾਂਜੀ ਨਹੀਂ ਸਾਡੇ ਚ ਤੇ ਨਹੀਂ ਨੁਕਸ ਇਧਰੋਂ ਹੀ ਆ ਕੋਈ ਪ੍ਰੋਬਲਮ।
1: ਇਹਨੂੰ ਵਿਸ਼ਵਾਸ ਹੀ ਨਹੀਂ ਸੀ ਇੰਨੀ ਛੇਤੀ ਨੰਬਰ ਆ ਜਾਏਗਾ।
0: ਇਹ ਕਿਹੜਾ ਪੁੱਤ ਹੈ, ਕਿਹਦੀ ਆਵਾਜ਼ ਹੈ? ਸ਼੍ਰੇਆ ਬੋਲਦੀ, ਕੌਣ ਬੋਲਦਾ ਪਹਿਲਾਂ ਮੈਨੂੰ ਇਹ ਦੱਸੋ। ਵੈਲ ਡਨ ਸ਼੍ਰੇਆ, ਤੁਸੀਂ ਜਿੱਤ ਲਈ ਪਹਿਲੀ ਵਾਰੀ, ਤੁਹਾਨੂੰ ਮੈਂ ਰੋਜ਼ ਪਹਿਲੀ ਵਾਰੀ ਦਿਆ ਕਰੂੰਗਾ।
1: ਸਾਨੂੰ ਭੁਲੇਖਾ ਸੀਗਾ ਕਿ ਅਸੀਂ ਕੋਈ ਸਾਡੇ ਇਧਰੋਂ ਕੋਈ
0: ਦੋ ਇਹ ਜਿਹੜੇ ਨਿਆਣੇ ਇਹਨਾਂ ਨੇ 30 ਕੁ ਸਕਿੰਟਾਂ ਦੇ ਵਿੱਚ ਮੇਰੀਆਂ ਸਾਰੀਆਂ ਬੱਤੀਆਂ ਗੁੱਲ ਕਰਾ ਦਿੱਤੀਆਂ। ਕੀ ਹਾਲ ਹੈ ਤੁਹਾਡਾ?
2: ਆਪਣੇ ਰੋਕਸੀ ਰੈਬਿਟ ਮੈਂ ਬਣਾਉਣਾ ਬਿਕੋਜ਼ ਅੱਜ ਮਾਈਲਸ ਬਰਥਡੇ ਦਾ ਸਰਪ੍ਰਾਈਜ਼ ਵਾ।
0: ਓਕੇ
2: ਸਕੂਲ ਮੇਰੇ ਸਕੂਲ ਦੇ ਵਿੱਚ।
0: ਅੱਛਾ ਤੁਹਾਡੇ ਸਕੂਲ ਦੇ ਵਿੱਚ, ਤੁਹਾਨੂੰ ਸਮਝ ਲੱਗ ਗਈ।
1: ਸਰਪ੍ਰਾਈਜ਼ ਵਾਸਤੇ ਕੁਛ ਬਣਾਇਆ ਇਹਨੇ ਤੁਹਾਡੀ ਫਰੈਂਡ ਦਾ ਬਰਥਡੇ ਸਕੂਲ ਵਿੱਚ? ਓਕੇ
0: ਸਕੂਲ ਦੇ ਵਿੱਚ
1: ਫਿਰ
0: ਮੰਕੀ ਆਓ।
1: ਅੱਛਾ ਤੁਸੀਂ ਤੇ ਰੈਬਿਟ ਕਿਹਾ ਸੀ,
0: ਉਹਦਾ ਨਾਂ ਹੈ ਰੈਬਿਟ।
2: ਮੈਂ ਰੈਬਿਟ ਬਣ ਕੇ ਜਾਂਦਾ ਪਿਆ
0: ਹਾਂ, ਉਹ ਰੈਬਿਟ ਬਣ ਕੇ ਜਾਂਦਾ ਪਿਆ ਵਾ, ਤੁਹਾਨੂੰ ਸਮਝ ਨਹੀਂ ਲੱਗਦੀ।
1: ਓਕੇ
0: ਹੈਗਾ ਮੰਕੀ, ਉਹਦਾ ਨਾਂ ਰੱਖਿਆ ਵਾ ਬਾਂਦਰ।
1: ਅੱਛਾ
0: ਤੇ ਕੀ ਸੁਣਾਓਗੇ ਤੁਸੀਂ?
1: ਕੀ ਲਿਆਂਦਾ?
2: ਸਟੋਰੀ।
1: ਓਕੇ
0: ਸਟੋਰੀ। ਹਾਂਜੀ
2: ਗੋਲ ਗੋਲ ਗੱਪੇ ਮੰਮੀ ਮੇਰੀ ਰਾਣੀ ਪਾਪਾ ਮੇਰੇ ਰਾਜਾ।
0: ਥੈਂਕ ਯੂ ਸ਼੍ਰੇਆ। ਤੇ ਵੀਰ ਜੀ
2: ਅਸੀਸ ਨਾਲ ਗੱਲ ਕਰੋ।
0: ਹਾਂਜੀ
1: ਹਾਂਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ,
2: ਤੁਸੀਂ ਠੀਕ ਹੋ?
0: ਹਾਂਜੀ ਅਸੀਂ ਠੀਕ ਹੈ ਬੁੱਤੂ, ਥੈਂਕ ਯੂ। ਤੁਸੀਂ ਠੀਕ? ਹਾਂਜੀ ਚਾਹ ਪੀ ਲਈ, ਚਾਹ ਪੀ ਲਈ, ਥੈਂਕ ਯੂ।
1: ਤੁਸੀਂ ਕੀ ਖਾਧਾ?
0: ਚਾਹ ਦੇ ਨਾਲ ਮੈਂ ਪਿੰਨੀ ਖਾਧੀ।
2: ਆਂਟੀ ਨੇ ਕੀ ਖਾਦਾ?
1: ਆਂਟੀ ਨੇ ਬਸ ਚਾਈ ਪੀਤੀ ਅੱਜ ਜਲਦੀ ਜਲਦੀ ਚ।
0: ਉਹ ਵੇਖਿਆ ਆਂਟੀ ਨੇ ਕੁਛ ਵੀ ਨਹੀਂ ਖਾਦਾ,
1: ਕੁਛ ਨਹੀਂ,
0: ਨਾ ਕੁਛ ਵੀ ਨਹੀਂ ਖਾਦਾ।
1: ਖਾਣ ਵਾਸਤੇ ਬਣਾਉਣਾ ਪਏਗਾ ਨਾ, ਹੈ ਹੀ ਨਹੀਂ ਕੁਛ, ਫਿਨਿਸ਼ ਹੋ ਗਿਆ ਸਾਰਾ। ਤੁਹਾਡੇ ਕੋਲ ਹੈ ਅੰਕਲ ਨੇ ਨੀ ਦਿੱਤੀ, ਅੰਕਲ ਨੂੰ ਕੋ ਕੇ ਰੱਖਦੇ,
0: ਅੰਕਲ ਨੇ ਪਤਾ ਲੋਕ ਲਾ ਕੇ ਰੱਖੀਆਂ ਆਪਣੀਆਂ ਪਿੰਨੀਆਂ, ਏਦਾਂ ਥੋੜੀ।
1: ਫਿਰ ਤੇ ਆਉਣਾ ਪੈਣਾ,
0: ਪਿੰਨੀ ਜੇ ਲਕਾ ਕੇ ਨਾ ਰੱਖੀਏ ਤੇ ਮਾਣੂ ਬਿੱਲੀ ਖਾ ਜਾਂਦੀ। ਮੈਂ ਪਿਛਲੀ ਵਾਰੀ ਬਾਹਰ ਛੱਡ ਗਿਆ ਹਾਂ ਤੇ ਮੇਰੀਆਂ ਸਾਰੀਆਂ ਪਿੰਨੀਆਂ ਮਾਣੂ ਬਿੱਲੀਆਂ ਖਾ ਗਈਆਂ।
1: ਤੁਹਾਡੇ ਨਾਲ ਹੁੰਦਾ ਏਦਾਂ?
0: ਅੱਛਾ ਅੱਛਾ, ਚਲੋ ਕੀ ਸੁਣਾਓਗੇ?
2: ਕਿਹੜੀ
0: ਚੀਜ਼ ਆ ਜਿਹੜੀ ਖੱਬੇ ਪਾਸੇ ਜਾਂਦੀ ਆ? ਅੱਛਾ, ਖੱਬੇ ਪਾਸੇ ਜਾਂਦੀ ਆ, ਸੱਜੇ ਪਾਸੇ ਨੀ ਆਂਦੀ। ਓਕੇ
2: ਓਕੇ,
0: ਆਂਸਰ ਕੀ ਹੈ ਤੁਸੀਂ ਦੱਸੋ ਭਲਾ, ਤੁਹਾਨੂੰ ਭਲਾ ਆਉਂਦਾ? ਦੱਸੋ ਦੱਸੋ ਦੱਸੋ ਦੱਸੋ ਦੱਸੋ, ਮੈਂ ਨਹੀਂ ਮੰਨਦਾ ਤੁਹਾਨੂੰ ਆਉਂਦਾ, ਤੁਸੀਂ ਦੱਸੋ ਪਹਿਲਾਂ ਫਿਰ ਮੈਂ ਮੰਨੂਗਾ। ਨਾ ਤੁਸੀਂ ਦੱਸੋ ਹਾਂ ਭਲਾ, ਮੈਨੂੰ ਲੱਗਦਾ ਤੁਹਾਨੂੰ ਨਹੀਂ ਆਉਂਦਾ।
1: ਐਵੇਂ ਕਿਹਾ
0: ਹੈ, ਐਵੇਂ ਕਿਹਾ,
1: ਅੰਦਰ
0: ਦੱਸੋ ਫਿਰ ਕੀ ਹੈ।
1: ਅੱਛਾ ਹਿੰਟ ਦੇ ਦਿਓ, ਹਿੰਟ।
0: ਕਾਈਟ
2: ਸਾਈਡ
1: ਸਾਈਡ
2: ਵਿਚ ਸਾਈਡ
1: ਵਿਚ
0: ਸਾਈਡ
1: ਲੈਫਟ ਸਾਈਡ
0: ਮਾਣੂਬਲੀ ਸਾਨੂੰ ਸਵੇਰੇ ਸਵੇਰੇ ਚੱਕਰਾਂ ਚ ਪਾ ਦਿੰਦੀ। ਥੈਂਕ ਯੂ ਮਾਣੂਬਲੀ।
1: ਇੰਡੀਕੇਟਰ ਤਾਂ ਵੈਸੇ ਹੀ ਨੀ ਸਮਝ ਆਉਂਦਾ, ਰਾਈਟ ਲੈਫਟ ਗਲਤ ਹੋ ਜਾਂਦਾ।
0: ਹਾਂਜੀ ਔਜਲਾ ਸਾਹਿਬ, ਤੁਸੀਂ ਹੁਣ ਹੁਣ ਕਰ ਲਿਓ ਕਾਲ, ਸੋਰੀ ਤੁਹਾਡੀ ਕਾਲ ਨਹੀਂ ਮੈਂ ਲੈ ਸਕਿਆ। ਤੇ ਤੇਗ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਰੈਡੀ ਹੋ ਲਿਓ। ਕੀ ਹਾਲ ਹੈ ਪੁੱਤੋ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਠੀਕ
1: ਹੈ।
0: ਕੀ ਕਰਦੇ ਸੀ?
2: ਬੈਠੇ
0: ਸੀ, ਵੇਟ ਕਰਦੇ ਸੀ।
1: ਹੋ ਗਏ ਰੈਡੀ ਹੋ ਗਏ ਸਕੂਲ ਲਈ?
2: ਹਾਂਜੀ, ਪਰ ਅੰਬਰ ਨੇ ਜੈਕਟ ਨਹੀਂ ਪਾਈ।
1: ਉਹ ਤੇ ਜਾਂਦੇ ਜਾਂਦੇ ਪਾ ਲੈਂਦੇ ਆ।
2: ਨਹੀਂ, ਮੰਮਾ ਕਹਿੰਦੇ ਹੁੰਦੀ ਆ ਜੈਕਟ ਪਹਿਲਾਂ ਪਾਉਣੀ ਹੁੰਦੀ ਆ, ਮੈਂ ਜੈਕਟ ਪਾ ਲਈ ਆ ਤੇ ਅੰਬਰ ਹਜੇ ਬੈਠੀ ਆ ਤੇ ਉਹਨੇ ਜੈਕਟ ਨਹੀਂ ਪਾਏ।
0: ਉਹ ਕੀ ਕਹਿੰਦੀ ਆ, ਮੈਂ ਨਹੀਂ ਪਾਉਣੀ? ਸੋਹਣੀ ਬੜੀ ਲੱਗਦੀ ਜੈਕਟ ਪਾ ਕੇ, ਹੁਣ ਪਾ ਲੂਗੀ। ਥੈਂਕ ਯੂ ਐਂਬਰ, ਤੁਸੀਂ ਤੇ ਬਹੁਤ ਬੀਬੇ ਪੋਤੇ ਹੋ। ਜੈਕਟ ਪੀ ਪਾ ਕੇ ਨਾ ਫਿਰ ਨਿੱਘਾ ਨਿੱਘਾ ਜਿਹਾ ਚੁਟਕਲਾ ਆਉਂਦਾ ਵਾ। ਉਹ ਪਿਆਰ ਨਾਲ ਕਹਿੰਦੇ ਆ ਨਾ,
1: ਉਹ ਛੇੜਦੇ ਆ ਵੀ,
0: ਉਹ ਛੇੜਦੇ ਆ ਉਹਨੂੰ।
2: ਜਦੋਂ
0: ਅੰਬਰ ਨੂੰ ਛੇੜਦੇ
2: ਆ ਅੰਬਰ ਰੋਣ ਲੱਗ ਤਾਂ ਕਰਕੇ ਮੰਮਾ ਨੇ ਸ਼ਹਿਰ ਦੀ ਬਾਅਦ ਮੈਨੂੰ ਮੰਮਾ ਸ਼ਹਿਰ ਦੀ ਬਾਅਦ
1: ਫਿਰ ਤੁਸੀਂ ਵੱਡੇ ਹੋ ਗਏ ਨਾ
0: ਤੁਹਾਨੂੰ
1: ਸਮਝ ਆ ਗਈ
0: ਜਦੋਂ ਅੰਬਰ ਵੱਡੀ ਹੋ ਗਈ ਫਿਰ ਉਹਨੇ ਵੀ ਵੇਖੋ ਆਪੇ ਹੀ ਸਮਝਾ ਲਿਆ ਕਰਨਾ ਸਾਰਿਆਂ ਨੂੰ ਕੀ ਸੁਣਾਓਗੇ ਅੱਜ
2: ਅੱਜ ਮੈਂ ਸੁਣਾਉਗੀ ਮਾਇਆ
1: ਵਾਹ
0: ਬੱਲੇ ਸੁਣਾਓ ਫਿਰ
2: ਦੋ ਪੱਤਰ ਅਨਾਰਾ ਦੇ ਸਾਡੀ ਗਲੀ ਲੰਘ ਮਾਇਆ
0: ਦੁੱਖ ਟੁੱਟਣ
2: ਬਿਮਾਰਾ ਦੇ
0: ਵਾਹ ਵੈਰੀ ਨਾਈਸ
1: ਵਾਹ
0: ਦੇਖ ਤੁਸੀਂ ਤੇ ਬੜੀ ਤਰੱਕੀ ਕਰੀ ਜਾਂਦੇ ਹੋ ਤੁਸੀਂ ਤੇ ਮਾਇਆ ਵੀ ਯਾਦ ਕਰ ਲਿਆ ਹੈ ਲੱਗਦਾ ਵੀ ਤੀਆਂ ਤੀਆਂ ਜੀਆਂ ਆਉਣ ਡੀਆਂ ਥੈਂਕ ਯੂ ਤੇ
1: ਸ਼ੁਰੂਆਤ ਹੋ ਚੁੱਕੀ
0: ਥੈਂਕ ਯੂ ਥੈਂਕ ਯੂ ਤੇ ਹਾਂਜੀ ਅੰਬਰ ਨਾਲ ਵੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੰਬਰ ਜੀ
1: ਪਾਲੀਕੋਟੀ
0: ਗੁੱਡੂ ਗੱਲ ਲਿਆ ਨਾ ਵੈਰੀ ਗੁੱਡ ਤੇ ਕੀ ਸੁਣਾਉਂਗੀ ਅੱਜ ਅੰਬਰ ਬੋਲੀ ਸੁਣਾਓ
2: ਖੜੇ
0: ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ ਕਰ

0: ਮੈਨੂੰ ਲੱਗਦਾ ਉਹਨੇ ਤੇਗ ਨਾਲੋਂ ਵੀ ਪਹਿਲਾਂ ਗਿੱਧਾ ਸਿੱਖ ਲੈਣਾ ਅੰਬਰ ਨੇ,
1: ਲੱਗਦਾ ਤੇ ਏਦਾਂ ਹੀ ਹੈ
0: ਨਾ ਅੰਬਰ। ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ।
1: ਬਾਏ ਬਾਏ,
0: ਥੈਂਕ ਯੂ। ਅਤੇ ਨਾਲ ਆਪਾਂ ਦੱਸ ਦਈਏ ਵੀ ਜਿਹੜੇ ਲਾਫਟਰ ਥੈਰੇਪੀ ਵਾਲੇ ਸਾਡੇ ਪਰਿਵਾਰ ਨੇ, ਲਾਫਟਰ ਥੈਰੇਪੀ ਵਾਲੇ ਬੱਚੇ ਨੇ, ਫੈਮਲੀਜ਼ ਨੇ, ਉਹਨਾਂ ਦੇ ਲਈ ਸ਼ਾਮ ਨੂੰ ਇੱਕ ਸਾਨੂੰ ਸ਼ੋਅ ਵੇਖਣ ਦੀ ਓਪਰਚੁਨਿਟੀ ਮਿਲੀ ਹੈ ਟੀਮ ਦੇ ਵੱਲੋਂ। 40 ਦਿਨ ਫਿਲਮ ਅੱਜ ਰਿਲੀਜ਼ ਹੋਣੀ ਹੈ ਅਤੇ ਉਸ ਟੀਮ ਦੇ ਵੱਲੋਂ ਰੇਡੀਓ ਹਾਂਜੀ ਦੀ ਟੀਮ ਨੂੰ ਇੱਕ ਸ਼ੋਅ ਜਿਹੜਾ ਉਹ ਦਿੱਤਾ ਗਿਆ ਬੁੱਕ ਕਰਕੇ, ਅਤੇ ਉਹਦੇ ਵਿੱਚ ਲਾਫਟਰ ਥੈਰੇਪੀ ਵਾਲੇ ਬੱਚਿਆਂ ਨੂੰ ਵੀ ਸਾਡੇ ਵੱਲੋਂ, ਜਾਂ ਫਿਰ ਇੱਦਾਂ ਕਹਿ ਲਓ ਕਿ 40 ਦਿਨ ਟੀਮ ਵੱਲੋਂ ਇਨਵੀਟੇਸ਼ਨ ਹੈ, ਇਨਵਾਈਟ ਹੈ ਫਿਲਮ ਵੇਖਣ ਦੇ ਲਈ। ਪਰ ਇਹ ਆ ਕਿ ਜਿਹੜਾ ਸਾਡਾ ਗਰੁੱਪ ਬਣਿਆ ਵਾ, ਜਿਹੜਾ ਤਾਂ ਉਸ ਗਰੁੱਪ 'ਚ ਨਹੀਂ ਹੈਗਾ ਉਹ ਸਾਨੂੰ ਮੈਸੇਜ ਕਰ ਦਿਓ ਵਟਸਐਪ ਦੇ ਉੱਤੇ, ਅਤੇ ਜਿਹੜੇ ਗਰੁੱਪ 'ਚ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਉਹ ਛੇਤੀ ਤੋਂ ਛੇਤੀ ਰਿਪਲਾਈ ਕਰ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕੌਣ ਕੌਣ ਆ ਰਿਹਾ, ਅਤੇ ਆਪਾਂ ਅੱਗੇ ਦੱਸਣ ਵਾਲੇ ਬਣੀਏ ਵੀ ਅਸੀਂ ਇੰਨੇ ਕੁ ਜਣੇ ਆ ਰਹੇ।
1: ਜੀ ਬਿਲਕੁਲ, ਟਾਈਮ ਨਾਲ ਦੱਸ ਦਿਓ।
0: ਥੈਂਕ ਯੂ ਤੁਹਾਡਾ, ਅਤੇ ਸਿਰਫ ਲਾਫਟਰ ਥੈਰੇਪੀ ਵਾਲੇ ਬੱਚਿਆਂ ਦੇ ਲਈ, ਕਿਉਂਕਿ ਜੇਕਰ ਉਹਨਾਂ ਦੇ ਵਿੱਚੋਂ ਤੁਸੀਂ ਰਿਸਪੋਂਸ ਟਾਈਮ ਸਿਰ ਦੇ ਦਿੰਦੇ ਹੋ ਤਾਂ ਫਿਰ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਉਸ ਹਿਸਾਬ ਦੇ ਨਾਲ ਜੋ ਬੰਦਾ ਕੋਟਾ ਜੇ ਬਚਦਾ ਹੋਊਗਾ ਤਾਂ ਉਹ ਆਪਾਂ ਬਾਕੀਆਂ ਦੇ ਨਾਲ ਵੀ ਆਪਾਂ ਸ਼ੇਅਰ ਕਰ ਲਈਏ ਆਪਣੇ ਪਰਿਵਾਰ ਦੇ ਨਾਲ। ਸੋ ਇਹ ਬੇਨਤੀ ਪ੍ਰਵਾਨ ਕਰਿਓ। ਅਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ, ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ ਯੁਵਰਾਜ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਯੁਵਰਾਜ।
2: ਸਤਿ
0: ਸ਼੍ਰੀ ਅਕਾਲ
2: ਅੰਕਲ
0: ਜੀ,
2: ਤੇ
0: ਤੁਸੀਂ ਨਾ ਇਹ ਦੱਸਿਆ ਕਰੋ ਵੀ ਅੱਜ ਮੈਂ ਜਾਣਾ, ਛੁੱਟੀ ਤਾਂ ਰੋਜ਼ ਹੁੰਦੀ ਤੁਹਾਡੀ। ਤੁਸੀਂ ਇਹ ਦੱਸਿਆ ਕਰੋ,
2: ਹੋਰ ਵੀਕ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਵੀ ਮੈਂ ਹੁਣ ਸਕੂਲ ਚੱਲੀ।
0: ਹਾਂ, ਜਿੱਦਣ ਕਿਤੇ ਜਾਣ ਦਾ ਮੂਡ ਹੋਊ ਨਾ ਉਦੋਂ ਦੱਸਿਓ।
1: ਹਾਂ, ਪੱਕਾ ਫੋਨ ਕਰਿਓ ਉਸ ਦਿਨ ਕਿ ਅੱਜ ਮੈਂ ਫਾਈਨਲੀ ਚੱਲੀ ਹਾਂ,
0: ਅੱਜ ਮੈਂ ਚੱਲੀ ਹਾਂ ਫਾਈਨਲੀ। ਜੇ ਕਿਤੇ ਤੁਹਾਡੇ ਵਰਗੇ ਹੁੰਦੀ ਨਾ ਉਦੋਂ ਮੇਰੇ ਕੋਲ ਆਪਸ਼ਨ ਤੇ ਮੈਂ ਬਹੁਤ ਪੜ ਜਾਣਾ। ਕੀ ਸੁਣਾਓਗੇ?
2: ਇੱਕ ਚੁਟਕਲਾ।
1: ਹਾਂਜੀ।
2: ਪਤੀ ਖਾਣਾ ਖਾ ਰਿਹਾ ਹੁੰਦਾ ਤੇ ਪਤਨੀ ਫੋਨ ਤੇ ਲੱਗੀ ਹੁੰਦੀ ਆ। ਪਤੀ ਖਾਂਦਾ ਕਹਿੰਦਾ ਤੂੰ ਤਾਂ ਕਿਹਾ ਸੀਗਾ ਵੀ ਅੱਜ ਖਾਣੇ ਚ ਦੋ ਆਪਸ਼ਨ ਆ, ਇਹ ਚ ਤਾਂ ਮੈਨੂੰ ਇੱਕੋ ਹੀ ਦੇਖ ਰਹੀ ਥਾਲੀ ਚ। ਪਤਨੀ ਕਹਿੰਦੀ ਦੋ ਆਪਸ਼ਨਾਂ ਤਾਂ ਹਲੇ ਵੀ ਹੈਗੀਆਂ, ਖਾਣਾ ਖਾਓ।
0: ਰੈਸਪੀਆਂ ਵੀ ਦੋ ਹੁੰਦੀਆਂ ਵਾ, ਖਾਣਾ ਖਾਓ ਨਹੀਂ ਤੇ ਖਸਮਾਂ ਨੂੰ ਖਾਓ।
1: ਦਫਾ ਹੋ ਜਾਓ।
0: ਨਹੀਂ, ਆ ਥੋੜਾ ਜ਼ਿਆਦਾ, ਆ ਜ਼ਿਆਦਾ
1: ਕਹਿਣਾ ਪੈਂਦਾ ਕਈ ਵਾਰ।
0: ਨਹੀਂ, ਏਦਾਂ ਨਹੀਂ, ਨਾ ਨੀ ਕੁੜੀ,
1: ਕਿਹੜਾ ਕੋਈ ਹੋ ਜਾਂਦਾ ਰਿਲੈਕਸ ਹੋ ਜਾਓ, ਠੰਡ।
0: ਨਹੀਂ ਨਹੀਂ ਨਹੀਂ, ਫੀਲਿੰਗ ਨਿਕਲ ਆਉਂਦੀ, ਪਤਾ ਲੱਗ ਜਾਂਦਾ ਅੰਦਰ ਅੰਦਰੋਂ, ਪਤਾ ਨੀ
2: ਭਾਵਨਾਵਾਂ ਦਾ ਪਤਾ ਲੱਗ ਜਾਂਦਾ ਥੈਂਕ ਯੂ ਯੂ ਬੀ ਵੀ ਸਤਿ ਸ਼੍ਰੀ ਅਕਾਲ ਆਂਟੀ ਜੀ ਤੇ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮੇਰਾ ਠੀਕ ਆ ਛੋਟਾ ਕੀ ਹਾਲ ਆ
0: ਸੁਣਾਓਗੇ?
2: ਇੱਕ ਚੁਟਕਲਾ।
0: ਹਾਂਜੀ।
2: ਮੈਡਮ ਕਹਿੰਦੀ ਵੀ ਤੂੰ ਫਿਰ ਕੈਂਡਲ ਜਲਾ ਲੈਂਦਾ, ਤੇ ਫਿਰ ਪੱਪੂ ਕਹਿੰਦਾ ਮੈਡਮ ਜੀ ਕੈਂਡਲ ਤਾਂ ਸੀਗੀ ਲੇਕਿਨ ਮਾਚਿਸ ਨੀ ਸੀਗੀ, ਉਹ ਤਾਂ ਮੰਦਰ ਚ ਪਈ ਸੀਗੀ। ਤੇ ਫਿਰ ਮੈਡਮ ਕਹਿੰਦੀ ਵੀ ਤੂੰ ਮੰਦਰ ਚ ਕਿਉਂ ਨੀ ਲੈ ਕੇ ਆਇਆ, ਤੇ ਫਿਰ ਪੱਪੂ ਕਹਿੰਦਾ ਕਿਉਂਕਿ ਮੈਂ ਨਾਤਾ ਨੀ ਸੀ ਇਸ ਲਈ ਮੈਂ ਮੰਦਰ ਚ ਨੀ ਗਿਆ।
0: ਅੱਛਾ,
1: ਜੇ ਨਹੀਂ ਹੱਸਦਾ
0: ਨਹੀਂ ਵੈਲ ਡਨ ਯੁਵਰਾਜ, ਬੜਾ ਸੋਹਣਾ ਹਿੰਟ ਦਿੱਤਾ ਤੁਸੀਂ, ਥੈਂਕ ਯੂ ਬੁੱਤ।
1: ਪਹਿਲੀ ਵਾਰੀ ਬੁਝਾਰਤ ਦੇ ਇਲਾਵਾ ਚੁਟਕਲੇ ਦਾ ਵੀ ਹਿੰਟ ਲੱਗਦਾ।
0: ਤੁਸੀਂ ਨਾ ਲਿਆ ਵਾ,
1: ਪੌਜ਼ ਆ ਗਿਆ।
0: ਥੈਂਕ ਯੂ ਯੁਵਰਾਜ, ਥੈਂਕ ਯੂ, ਥੈਂਕ ਯੂ ਆਇਲਰ ਸਾਹਿਬ। ਆਓਗੇ?
2: ਇਸ ਲਈ ਖੁਸ਼, ਮੈਂ ਇਸ ਲਈ ਖੁਸ਼ ਹੁੰਦਾ ਵੀ ਮੇਰੀ ਦੀਦੀ ਕਰੇ ਹੁੰਦੀ ਆ ਵੀ, ਕਈ ਵਾਰ ਮੇਰੇ ਨਾਲ ਖੇਡ ਲੈਂਦੀ ਆ,
0: ਕਈ ਵਾਰ ਖੇਡ ਲੈਂਦੀ ਆ। ਓਕੇ, ਗੁੱਡ ਗੁੱਡ।
2: ਮੋਸਟਲੀ ਉਹ ਲੇਜ਼ੀ ਹੋ ਜਾਂਦੀ
0: ਆ, ਹਾਂ ਬੋਲਾਂ ਬੋਲਾਂ ਸੁੱਟ ਦਿੰਦੀ ਆ ਨਾ,
1: ਮੋਸਟਲੀ ਲੇਜ਼ੀ ਹੁੰਦੀ, ਕਈ ਵਾਰੀ ਖੇਡ ਲੈਂਦੀ।
2: ਬਾਏ।
0: ਹਾਂਜੀ, ਬਾਏ ਬਾਏ ਜੀ, ਬਾਏ ਬਾਏ, ਬਾਏ ਬਾਏ। ਔਜਲਾ ਸਾਹਿਬ ਤੁਸੀਂ ਆਉਣੇ ਰਹੇ ਹੋ ਤੇ ਉਸ ਤੋਂ ਬਾਅਦ ਫਿਰ ਐਂਬਰ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ।
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ?
3: ਮੈਂ ਤਾਂ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਅਸੀਂ ਵਧੀਆ,
0: ਠੀਕ ਆ। ਕੀਤਾ ਕੋਈ ਵਿਚਾਰ ਕਿ ਨਹੀਂ ਫਿਰ?
1: ਕਿਸ ਚੀਜ਼ ਦਾ?
3: ਹਾਂ ਸਮਝ ਨਹੀਂ ਆਇਆ।
0: ਯਾਨ ਮੈਂ ਇਹ ਕਿਹਾ ਸੀ ਵੀ ਆਪਾਂ ਨਾ ਅੰਬ ਦਾ ਵਿਆਹ ਕਰਨਾ ਤੇ ਦੱਸੋ ਕਿਹਦੇ ਨਾਲ ਕਰੀਏ।
1: ਅੱਜ ਕੱਲ ਹਾਂ ਤੁਸੀਂ ਅਲੱਗ ਮੈਟ੍ਰੀਮੋਨੀ ਚਲਾਈ ਹੋਈ, ਫਰੂਟ ਸੈਲਡ ਕੰਪਨੀ
0: ਬੰਦਿਆਂ ਦੇ ਧੋਣੇ ਨੇ, ਫਰੂਟ ਦੇ ਵਿਆਹੀ।
1: ਸਹੀ ਗੱਲ,
3: ਕਿਹੜਾ ਅੰਬ?
0: ਹਾਂ ਅੰਬ ਦਾ ਯਾਰ ਵਿਆਹ ਕਰਨਾ ਕਿਹਦੇ ਨਾਲ ਕਰੀਏ?
3: ਅੰਬ ਦਾ ਪਹਿਲਾ ਨਾਮ ਕੀ ਆ?
0: ਅੰਬ ਦਾ ਨਾਮ ਹੈ ਮੈਂਗੋ ਫਰਗੈਂਜ਼ਾ। ਸੋਰੀ ਮੈਂਗੋ ਅਲਫਰੈਸਕੋ।
3: ਉਹ ਅੰਬ ਨੇ ਵਿਆਹ ਕਰਨਾ ਨੀ।
0: ਕਿਉਂ?
1: ਕਿਉਂ?
3: ਕਿਉਂਕਿ ਮੈਨੂੰ ਪਤਾ ਅੰਬ
0: ਹੈ।
3: ਆਈ ਸਪੀਕ ਅੰਬ।
0: ਅੱਛਾ, ਤਾਂ ਓਕੇ, ਤੁਹਾਡੇ ਨਾਲ ਹੋਈ ਗੱਲ?
3: ਹਾਂਜੀ।
1: ਕਿਉਂ ਨੀ ਕਰਨਾ?
3: ਓਹਨੇ ਕਿਹਾ ਕਿ ਤੁਸੀਂ ਉਹਦੀ ਗੱਲ ਸੁਣਦੇ ਨੀ।
0: ਓਹਨੇ ਕਿਹਾ ਮੈਂ ਲੰਗੜਾ
3: ਆ, ਅੰਬ ਦੀ ਗੱਲ ਸੁਣੋ।
1: ਅੱਛਾ,
0: ਓਹਨੇ ਯਾਰ ਆਪਣੇ ਭੇਜੀਆਂ ਡਿਟੇਲਾਂ ਭੇਜੀਆਂ ਵਾ, ਐਵੇਂ ਮਰੀ ਜਾਂਦੇ ਹੋ।
3: ਠੀਕ ਆ, ਮੈਂ ਅੰਬ ਦਾ ਡਿਟੇਲ ਸੈਂਡ ਕਰ ਲਾਂਗਾ।
0: ਹਾਂ,
3: ਤੁਸੀਂ ਮੈਂ ਮੇਰਾ ਕਾਰਡ ਨਹੀਂ ਸੈਂਡ ਕਰਨਾ।
0: ਓਕੇ,
1: ਤੁਸੀਂ ਆਪਣੀ ਨਾ ਕਰ ਦਿਓ ਗਲਤੀ ਨਾਲ,
0: ਹੋਰ ਤੁਸੀਂ ਸਗੋਂ ਦੱਸ ਪਾਓ ਵੀ ਹਾਂ
3: ਪਤਨੀ ਪਤੀ ਨੂੰ ਕਹਿੰਦੀ ਕਿ ਮੈਂ ਡਾਕਟਰ ਕੋਲ ਗਈ, ਉਹਨੇ ਕਿਹਾ ਕਿ ਮਨ ਸ਼ਾਂਤ ਕਰਨ ਲਈ ਮੈਨੂੰ ਫਰਾਂਸ ਜਾਂ ਪੈਰਿਸ ਜਾਣਾ ਪਏਗਾ। ਤਾਂ ਅਸੀਂ ਦੋਨੋਂ ਤੋਂ ਕੇਰਾ ਵਾਲਾ ਜਾ ਰਹੇ ਹਾਂ। ਪਤੀ ਕਹਿੰਦਾ ਅਸੀਂ ਜਾਣਗੇ ਇੱਕ ਹੋਰ ਡਾਕਟਰ ਕੋਲ,
0: ਅਸੀਂ ਜਾਣਗੇ ਕਿਸੇ ਹੋਰ ਡਾਕਟਰ ਕੋਲ, ਅਸੀਂ ਜਾਵਾਂਗੇ ਕਿਸੇ ਹੋਰ ਡਾਕਟਰ ਕੋਲ, ਇਹਦਾ ਐਂਬਰ, ਗੁਰਬਾਜ ਤੇ ਤਾਜ ਤੇ ਸਤਿ ਸ੍ਰੀ ਅਕਾਲ।
2: ਸਤਿ
1: ਸ੍ਰੀ ਅਕਾਲ, ਕੀ ਹਾਲ ਚਾਲ ਹੈ?
0: ਕੀ ਹਾਲ ਹੈ ਬਰਥਡੇ ਬੋਏ ਦਾ?
2: ਵਧੀਆ ਜੀ, ਅੱਜ ਕੀ ਹਾਲ ਆ?
1: ਸਾਰੇ ਗਿਫਟਸ ਖੋਲੇ ਤੁਸੀਂ?
0: ਕੰਮ ਤੇ ਫਿਰ ਇਹ ਕਿਹਦੇ ਵੱਲੋਂ ਮਿਲਿਆ? ਪਾਪਾ ਵੱਲੋਂ ਕਿ ਕਿਸੇ ਹੋਰ ਵੱਲੋਂ? ਓਕੇ, ਗੁੱਡ। ਕੀ ਸੁਣਾਓਗੇ ਫਿਰ ਅੱਜ?
2: ਸਾਰੀ ਬਸੀ ਖਤਮ ਗਿਆ ਸੀ, ਖਤਮ ਲਿਆਂ ਦਾ ਪਤਾ ਸਾ ਇਤਰਾ ਨਾ ਮਾਰ ਗਿਆ ਨੀ ਤੇਰਾ
0: ਹਸਾ ਵੱਲੇ।
1: ਵਾਹ
0: ਵਾਹ, ਵੈਰੀ ਨਾਈਸ ਹੈ, ਵੱਡਾ ਹੋ ਗਿਆ ਮੁੰਡਾ।
1: ਹਾਂ,
0: ਥੈਂਕ ਯੂ।
2: ਤਾਜ ਦਾ ਗੱਲ ਕਰ ਲਿਆ।
1: ਹਾਂਜੀ ਹਾਂਜੀ,
4: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਨਾਲ ਸ਼ਾਂਤੀ ਜੀ।
0: ਸਤਿ ਸ੍ਰੀ ਅਕਾਲ ਤਾਜ, ਕੀ ਹਾਲ ਹੈ?
4: ਮੈਂ ਠੀਕ ਹਾਂ ਜੀ, ਅੱਜ ਦਾ ਕੀ ਹਾਲ ਆ?
0: ਸਾਡਾ ਵੀ ਠੀਕ ਆ। ਕੀ ਸੁਣਾਓਗੇ?
4: ਚੁਟਕਲਾ।
0: ਹਾਂਜੀ,
4: ਪੱਪੂ ਬੋਸ ਨੂੰ ਕਹਿੰਦਾ ਸਰ ਹੁਣ ਮੇਰੀ ਸੈਲਰੀ ਵਧਾ ਦੋ ਮੇਰਾ ਵਿਆਹ ਹੋ ਗਿਆ। ਬੋਸ ਕਹਿੰਦਾ ਫੈਕਟਰੀ ਦੇ ਬਾਹਰ ਹੋਣ ਵਾਲੇ ਹਾਦਸੇ ਆ ਲਈ ਫੈਕਟਰੀ ਜ਼ਿੰਮੇਵਾਰ ਨਹੀਂ ਹੁੰਦੀ।
0: ਥੈਂਕ ਯੂ ਤਾਜ।
1: ਐਂਬਰ ਕਿੱਥੇ?
4: ਥੈਂਕ ਯੂ।
1: ਹਾਂਜੀ
0: ਆਂਟੀ ਨੂੰ ਛੇੜ ਕੇ
1: ਅੱਜ ਤੇ ਤੁਹਾਡੇ ਨਾਲ ਵੀ ਰਰਾ ਨੂੰ ਗਈ ਉਹ ਕਰਤਾ ਸੀ ਯੰਜੋਤ ਅੰਕਲ
0: ਕੀ ਸੁਣਾਓਗੇ?
4: ਬੜੇ
0: ਔਖੇ ਔਖੇ ਗਾਣੇ ਵੀ ਯਾਦ ਕਰ ਲੈਂਦੇ ਜੇ।
4: ਹਾਂਜੀ
0: ਵੈਰੀ ਨਾਈਸ ਐਂਬਰ, ਥੈਂਕ ਯੂ ਬੁੱਧੂ।
4: Thank you.
0: ਤੁਹਾਡਾ ਦਿਨ ਵਧੀਆ ਵਧੀਆ ਰਵੇ। ਥੈਂਕ ਯੂ। ਤੇ ਨੈਕਸਟ ਨੈਕਸਟ ਕੌਣ ਹੈ ਸਾਡੇ ਨਾਲ? ਨੈਕਸਟ ਮੈਨੂੰ ਲੱਗਦਾ ਆ ਵੀ ਇੱਧਰ ਫਤਿਹ ਹੋਣੀ ਹੈ ਸ਼ਾਇਦ। 406 ਤੁਸੀਂ ਆਉਣੇ ਰੋ।
5: ਸਤਿ
0: ਸ੍ਰੀ ਅਕਾਲ ਅੰਕਲ
1: ਜੀ ਨਾਲ ਯਸ਼ ਦੀਦੀ ਜੀ। ਸਤਿ ਸ੍ਰੀ
5: ਅਕਾਲ,
1: ਕੀ ਹਾਲ ਚਾਲ ਹੈ ਮਨ?
0: ਠੀਕ ਹਾਂ, ਤੁਸੀਂ ਕਿੱਥੇ ਰਹਿ ਗਏ ਸੀ?
5: ਮੇਰੇ ਮਾਮਾ ਦਾ ਕਸੂਰ ਨੀ ਸੀਗਾ, ਅਸੀਂ ਤਾਂ ਗੁਰਦੁਆਰੇ ਸਾਹਿਬ ਤੋਂ ਆ ਰਹੇ ਸੀਗੇ ਤੇ ਲਾਈਕ ਗੱਡੀ ਚ ਆਉਣ ਲੱਗੇ ਸੀਗੇ ਤੇ ਫਿਰ
0: ਅਗਲੀ ਵਾਰ ਕਿਤੇ ਲੱਡੂ ਵਿਕਦੇ ਨਾ ਕੋਈ ਕਿਲੋ ਕ ਤੇ ਫੋਨ ਲੈ ਲਈਏ ਨਵਾਂ।
1: ਠੀਕ ਹੈ,
0: ਜਦੋਂ ਨੈਕਸਟ ਲੱਡੂਆਂ ਦਾ ਆਰਡਰ ਆਊਗਾ ਨਾ ਤੇ ਆਪਾਂ ਲੱਡੂ ਵੇਚ ਕੇ ਤੇ ਫੋਨ ਲੈ ਲੈਣਾ।
5: ਪਰ ਪਾਪਾ ਤੋਂ ਪਾਪਾ ਨੇ ਆਲਰੇਡੀ ਮੰਮਾ ਨੂੰ ਮੰਮਾ ਪਾਪਾ ਦੀ ਐਨਵਰਸਰੀ ਤੇ ਲੈਤਾ ਸੀਗਾ iPhone 17 Pro Max।
0: ਬੱਲੇ ਬੱਲੇ ਸ਼ਾਵਾ ਸ਼ਾਵਾ
5: Pro ਲੈ ਕੇ ਦਿੱਤਾ ਪਾਪਾ ਪਾਪਾ ਨੇ ਮੰਮਾ ਨੂੰ।
0: ਓਹੋ ਫਿਰ ਤੇ ਗੁੱਡ ਹੋ ਗਿਆ।
5: ਹਾਂਜੀ
0: ਫਿਰ ਤੇ ਸਗੋਂ ਲੱਡੂ ਬਣਾਉਣ ਲੱਗੇ, ਪਰੇ ਰੱਖ ਲਿਆ ਕਰੋ।
5: ਠੀਕ ਹੈ,
0: ਹੋਰ ਕੀ, ਜਦੋਂ ਲੱਡੂ ਵੱਟਣੇ ਹੁੰਦੇ ਨਾ ਉਦੋਂ ਰੀਲਾਂ ਲਾ ਕੇ ਗਾਣੇ ਲਾ ਕੇ ਤੇ ਥੋੜਾ ਪਾਸੇ ਰੱਖ ਲਿਆ ਕਰੋ ਹਨਾ।
1: ਹੋਰ ਕੀ
0: ਬਚਿਆ ਰਹੂਗਾ।
5: ਮੰਮਾ ਤਾਂ ਵੀਡੀਓ ਦੇ ਦਿੰਦੇ ਆ ਉਹ ਜਿਹੜੇ ਸੀਰੀਅਲ ਜੇ ਹੁੰਦੇ ਆ
0: ਲੱਡੂ ਵੱਟਦੇ ਆ
1: ਪਾਕਿਸਤਾਨੀ ਸੀਰੀਅਲ,
5: ਉਹ ਫਿਰ ਮੰਮਾ ਨੂੰ ਦੂਰ ਰੱਖ ਕੇ ਕਰਾਂ।
0: ਗੁੱਡ, ਕੀ ਸੁਣਾਓਗੇ ਮੈਨੂੰ?
5: ਬਾਬਾ ਜੀ ਵੀ ਲਾਉਂਦੇ ਹੁੰਦੇ ਆ ਤਾਂ।
0: ਅੱਛਾ, ਆ ਡਿਪੈਂਡ ਕਰਦਾ ਕਿੱਦਾਂ ਦਾ ਆਰਡਰ ਆ।
1: ਹਾਂ ਨਹੀਂ, ਮੂਡ ਕਿੱਦਾਂ ਜਾ ਰਿਹਾ
5: ਹੈ ਤਾਂ ਮੰਮਾ ਦੇ ਮੂਡ ਤੇ ਡਿਪੈਂਡ ਕਰਦਾ।
1: ਹਾਂ ਦੇਖਿਆ, ਮੈਂ ਵੀ ਇਹ ਕਿਹਾ ਸੀ
5: ਇੱਕ ਦੋ ਵਾਰ ਮੈਂ ਮੰਮਾ ਨੂੰ ਫਾੜ ਲਿਆ ਸੀਗਾ ਪਾਕਿਸਤਾਨ ਦੀ।
0: ਕੁੜੀਏ ਤੂੰ ਕੋਈ ਗਲਤ ਤੇ ਰਹਿੰਦਿਆ ਕਰ,
1: ਚੀਕੀ ਹੈ ਬਹੁਤ ਹੈ।
0: ਕੀ ਸੁਣਾਓਗੇ?
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ ਹਾਂਜੀ,
5: ਕਵਿਤਾ।
1: ਓਕੇ।
5: ਰੱਬ ਵੀ ਸੋਹਣਾ ਜੱਗ ਵੀ ਸੋਹਣਾ, ਸੋਹਣਾ ਚੰਨ ਬਥੇਰਾ, ਪਰ ਸਾਰੇ ਸੋਹਣੇ ਇੱਕ ਪਾਸੇ, ਮੇਰੇ ਵੀਰ ਤੋਂ ਸੋਹਣਾ ਕਿਹੜਾ।
1: ਵਾਹ
0: ਬੱਲੇ,
1: ਕੁਛ ਰਹਿੰਦਾ ਕੰਮ ਕਰਾਉਣਾ।
0: ਕੀ ਕੰਮ ਕਰਾਉਣਾ ਵੀਰ ਕੋਲੋਂ?
1: कुछ तो है।
0: थैंक यू मन्नत।
5: थैंक यू फतेह ना भी गल कर लो।
0: हाँ जी हाँ जी करा दो।
5: सासीकाल अंकल जी ते यश दीदी जी।
0: सासीकाल
1: वीरे जी
0: की हाल है?
5: मैं बढ़िया तरीके में।
0: असि भी ठीक है, तुसी किवें हो?
5: मैं बढ़िया।
0: गुड।
1: तुसी भी सुनाना है दीदी लई?
5: नहीं
1: नहीं
5: नहीं
0: नहीं
5: नहीं नहीं नहीं नहीं नहीं नहीं नहीं नहीं नहीं नहीं नहीं नहीं नहीं नहीं नहीं
0: ओके ओके ओके। अच्छा वो पहला उन्होंने सुनाया ही दीदी बारे।
1: चलो ठीक,
0: ये समझौता होता ना।
1: हाँ बराबर।
0: हाँ जी
1: हाँ जी।
5: आज मैं सुनाऊंगा एक बोली।
1: हाँ जी हाँ जी।
5: वारी वर्षी कटन गया सी, वारी वर्षी कटन गया सी, खट के ले अंदा बताऊं भाई मेरे साइकिल
0: ते
5: तलियां बजांदा जो
0: मेरे साइकिल ते
5: तलियां बजांदा जो भाई मेरे
0: साइकिल ते
5: ते तलियां बजांदा जो
0: बल बल बल बल बल। थैंक यू।
1: थैंक यू मन्नत पते।
5: हैव अ नाइस डे। बाय।
1: हैव अ नाइस डे।
0: थैंक यू। थैंक यू। ए सी साडे नाल फतेह ते मन्नत ते हुण साडे नाल आ। टाइम किन्ना हो गया? अच्छा हले हैगा टाइम साडे नाल तवनीत एशलीन ते वीर जी।
1: देख दे कौन हैगे ने।
0: सत श्री अकाल।
1: सत श्री अकाल।
0: बुझो हां भला कौन हैगे आए?
1: हाय हाय
0: दसो।
1: मैं अपने आप को आप ही फसा लिया।
0: हैं दसो कौन है?
1: तवनीत
0: नहीं, ये वीर जी।
5: वीर जी
0: है। ए जी तो हैगे होंदे ना उदो वीर जी हुंदा।
1: अच्छा
0: कुछ कुछ।
1: हां जी तुहानू सारे क्लूज पता लग गया?
0: नहीं सारे नहीं लगे हले।
1: हां जी जिन्नी वारी हां जी ते पक्का ही वीर जी हैगे ने।
0: वीर जी की हाल चाल है?
5: ठीक
0: है। थैंक यू। तू शामी मिलदे आ ते तुही चुटकला तैयार कर लिया?
5: हां जी।
0: ਪੈਣਾ ਨਾਲ ਲੜ ਲੈ ਹੋ? ਪੈਣਾ ਨਾਲ ਲੜੇ ਹੋ ਸਵੇਰੇ ਉੱਠ ਕੇ?
5: ਇੱਕ ਬੋਲੀ।
0: ਪੈਣਾ ਨਾਲ ਲੜੇ ਹੋ ਸਵੇਰੇ ਉੱਠ ਕੇ?
5: ਨਹੀਂ।
1: ਐਸ਼ਲੀਨ ਲੜਦੀ ਹੈ ਨਾ?
0: ਪੈਣਾ ਲੜੀਆਂ ਤੁਹਾਡੇ?
5: ਹਾਂਜੀ
1: ਹਾਂਜੀ
5: ਹਾਂਜੀ।
0: ਕੋਸ਼ੀ ਗੱਲਾਂ ਜਿੱਥੇ ਦੀ ਹਾਂਜੀ ਨਹੀਂ ਹੁੰਦੀ।
1: ਜੀ
5: ਤੇ ਮੈਂ ਇੱਕ ਬੋਲੀ ਸੁਣਾਣੀ।
1: ਹਾਂਜੀ
0: ਓਕੇ
1: ਹਾਂਜੀ।
5: ਬੇਲੀ ਲੀਸ ਦੰਦ ਕਲੀਸ ਖੁੱਤੇ ਜਾ ਕੇ ਆਟਾ ਪੀਸ, ਤੈਨੂੰ ਕੋਈ ਬੁਲੰਦਾ ਨਹੀਂ ਤੇਰੀ ਮੇਰੀ ਕੱਟੀ,
0: ਤੈਨੂੰ ਕੋਈ ਬੁਲਾਉਂਦਾ ਨਹੀਂ ਤੇਰੀ ਮੇਰੀ ਕੱਟੀ,
5: ਦੀਦੀ ਦੀ ਕੱਟੀ।
1: ਵਾਹ ਦੋਨਾਂ ਨਾਲ ਕੱਟੀ?
0: ਅੱਛਾ ਦੋਵਾਂ ਨਾਲ ਹੀ ਅੱਜ?
5: ਹਾਂਜੀ।
0: ਓਹੋ ਕੀ ਗੱਲ, ਦੋਵਾਂ ਨਾਲ ਕਿਉਂ?
5: ਬੇਲੀ ਨਾਲ ਲੜਾਈ ਕਰਦੇ
0: ਦੋਵੇਂ ਜਾਣੀਆਂ ਲੜਾਈ ਕਰਦੀਆਂ।
5: ਹਾਂਜੀ
0: ਯਾ ਸ਼ਾਮੀ ਕਰਾਂਗੇ ਗੱਲ ਇਹਨਾਂ ਦੇ ਨਾਲ,
1: ਕਰਨੀ ਪੈਣੀਆਂ ਹੈਨਾ।
5: ਹਾਂਜੀ
0: ਸ਼ਾਮਾਂ ਨੂੰ ਕਰਾਂਗੇ ਇਹਨਾਂ ਨਾਲ ਗੱਲ। ਤੁਸੀਂ ਕਿਉਂ ਲੜਾਈ ਕਰਦੀਆਂ ਵੀ ਮੁੰਡੇ ਨਾਲ? ਐਡਾ ਬੀਬਾ ਮੁੰਡਾ। ਜਿੰਦਾਬਾਦ
1: ਸਰਦਾਰ ਜੀ, ਜਿੰਦਾਬਾਦ।
5: ਦਾਦਾ ਸਾਡੂ ਸਕੂਲ ਛੱਡ ਲੇ।
0: ਓ ਵਾਹ ਫਿਰ ਤੇ ਨਹੀਂ ਜਾ ਰਿਹਾ ਗੇ
5: ਤੇ ਮੇਰੇ ਕੋਲੇ ਨੀ। ਦਾਦੇ ਨੇ ਜਦੋਂ ਕਨੇਡਾ ਤੋਂ ਜਦੋਂ ਦਾਦਾ ਕਨੇਡਾ ਤੋਂ ਆਏ ਸੀਗੇ ਉਦੋਂ ਮੈਨੂੰ ਰੇਸ ਕਾਲ ਮਿਲੀ ਰੈਡ ਕਲਰ ਦੀ
1: ਰੇਸ
0: ਕਾਲ। ਓਕੇ ਗੁੱਡ। ਤੇ ਨੈਕਸਟ ਨੈਕਸਟ ਉਹ ਸ਼ਾਮੀ ਦੱਸਿਓ ਹੁਣ।
5: ਹਾਂ ਉਹਦੇ ਉੱਪਰ ਸੀਗੇ।
0: ਓਕੇ
1: ਓਕੇ
0: ਥੈਂਕ ਯੂ
1: ਥੈਂਕ ਯੂ।
5: ਸਤਿ ਸ਼੍ਰੀ ਅਕਾਲ
1: ਸਰ। ਸਤਿ
5: ਸ਼੍ਰੀ ਅਕਾਲ। ਵੀ ਫਿਸ਼ ਹੈਗੇ?
0: ਓਕੇ ਓਕੇ ਓਕੇ।
1: ਕਿੱਥੇ ਫਿਸ਼? ਸਤਿ
5: ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ।
1: ਸਤਿ ਸ਼੍ਰੀ ਅਕਾਲ ਫਿਸ਼।
0: ਸਤਿ ਸ਼੍ਰੀ ਅਕਾਲ। ਅੱਛਾ ਨਿਊ ਫਿਸ਼ ਬਣੀ ਆ। ਓਕੇ
1: ਓਕੇ
0: ਨਹੀਂ ਨਹੀਂ ਅੱਛਾ ਇਹ ਹੋਰ ਕਿਸੇ ਦੀ ਫੋਟੋ ਓਕੇ ਹਾਂਜੀ ਫਿਸ਼
1: ਹੈਲੋ
0: ਹੈਲੋ
1: ਨਹੀਂ ਇਹ ਤੇ ਐਸ਼ਲੀ ਨੇ
6: ਆਈ ਮੀਨ ਹਾਂਜੀ
0: ਹਾਂਜੀ
1: ਹਾਂਜੀ ਕੀ ਹੋ ਗਿਆ ਐਸ਼ਲੀ ਨੂੰ
6: ਅੱਜ ਮੈਂ
0: ਕਿੰਨੇ ਵਜੇ ਜਾਣਾ ਹੁੰਦਾ ਸਕੂਲ
6: ਗੇਟ ਖੁੱਲਦਾ ਨਹੀਂ 8:45 ਪੋਲੀ ਡੋਲ ਵਾਲੇ ਡੋਲ ਖੁੱਲਦੇ
0: ਅੱਛਾ ਹਾਂ ਓਕੇ ਓਕੇ ਓਕੇ ਫਿਰ ਆਪਣੇ ਕੋ 5-7 ਮਿੰਟ ਹੈਗੇ ਤੁਸੀਂ ਲਾਉਣਾ ਟਾਈਮ ਜ਼ਿਆਦਾ ਤੇ ਉਹ ਨਾ ਅਸੀਸ ਦਾ ਮੈਸੇਜ ਆਈ ਜਾਂਦਾ ਉਹ ਕਹਿੰਦੀ ਵੀ ਮੇਰਾ ਬੰਦ ਹੋਣ ਲੱਗਾ ਗੇਟ ਹੈ ਨਾ ਤੇ ਤੁਸੀਂ ਹੋਲਡ ਰੱਖੋਗੇ 2 ਮਿੰਟ ਆਪਾਂ ਅਸੀਸ ਨਾਲ ਪਹਿਲਾਂ ਗੱਲ ਕਰ ਲਈਏ
6: ਓਕੇ
0: ਥੈਂਕ ਯੂ ਬੁੱਤੂ ਥੈਂਕ ਯੂ ਸੋ ਨਾਈਸ ਆਫ ਯੂ ਸਤਿ ਸ਼੍ਰੀ ਅਕਾਲ ਅਸੀਸ ਤੁਸੀਂ ਆਉਣ
1: ਸਤਿ ਸ਼੍ਰੀ ਅਕਾਲ ਅਸੀਸ ਇਕਦਮ ਹੀ ਮੈਨੂੰ ਰਾਤੋ ਰਾਤ ਡਾਕਟਰ ਕਰਤਾ ਹੈ
0: ਇਹਨੇ ਕੁੜੀ ਨੇ ਨਾ
1: ਕਿੰਨੀ ਚਲਾਕ ਹੈ
0: ਹੋਰ ਚਾਹ ਨੀ ਪੀਤੀ ਅੱਜ
6: ਸੁਣਨੂੰ ਕਹਤਾ
1: ਡਾਕਟਰ ਦੀ ਉਪਾਧੀ ਮਿਲ ਗਈ ਮੈਨੂੰ
0: ਅੱਜ ਅਸੀਸ ਕੀ ਬਣੀ ਫੌਕਸ ਬਣੀ ਅੱਜ ਕੇ ਕੀ ਬਣੀ ਆ
6: ਹਾਂ
0: ਮੈਂ ਫੌਕਸ ਵੇਖੀ ਮੈਂ ਮੈਸੇਜ ਵੇਖਿਆ ਮੈਂ ਮੰਮਾ ਦਾ ਮੈਸੇਜ ਤੇ ਇਹੀ ਪੀ ਅਸੀਸ ਫੌਕਸ ਬਣੀ ਆ ਤੇ ਉਹਨੂੰ ਛੇਤੀ ਛੇਤੀ ਵਾਰੀ ਦੇ ਦੋ ਉਹਨੇ ਕਲਾਸ ਸ਼ੁਰੂ ਹੋ ਜਾਣੀ ਉਹਦੀ
6: ਨਹੀਂ ਉਹ ਤਾਂ ਨਹੀਂ ਲਿਖਿਆ ਸੀ
0: ਇਹ ਪਤਾ ਲੱਗਾ ਪੀ ਮਾਈਲੋ ਮਾਈਲੋ ਦਾ ਬਰਥਡੇ ਮਾਈਲੋ ਕੌਣ ਆ
6: ਮਾਈਲੋ ਕੋਈ ਮੰਕੀ ਹੈ
0: ਅੱਛਾ
6: ਮਾਈਲੋ ਮੰਕੀ
0: ਅੱਛਾ ਮਾਈਲੋ ਮੰਕੀ ਆ ਉਹਦਾ ਬਰਥਡੇ ਆ
6: ਮਾਈਲੋ
0: ਨੂੰ ਬਰਥਡੇ ਵਿਸ਼ ਕਿੱਦਾਂ ਕਰੋਗੇ
1: ਉੱਥੇ ਵੀ ਹੈਪੀ ਬਰਥਡੇ
0: ਐਂਡ ਚ ਹੱਦਪੂ ਨਹੀਂ ਇਦਾਂ ਨਹੀਂ
6: ਕੋਈ ਹੈਪੀ ਬਰਥਡੇ ਡੀਅਰ ਮਾਈਲੋ ਹੈਪੀ ਬਰਥਡੇ ਡੀਅਰ ਮਾਈਲੋ
0: ਉਹ ਨਹੀਂ
6: ਬੱਲੇ ਬੱਲੇ ਸ਼ਾਵਾ ਸ਼ਾਵਾ ਚੱਕ ਦੋ
0: ਇਹ ਇਹ ਇਹ ਤੇ ਬੰਦਿਆਂ ਦਾ ਹੁੰਦਾ ਵਾ
1: ਹਾਂ
0: ਉਹਦਾ ਤੇ ਹੋਗਾ ਟਪੂਸੀਆਂ ਮਾਰ ਮਾਰ ਕੇ
6: ਹੱਸੇ ਰੋ ਮਾਈਲੋ ਹੱਸਦਾ ਰਹੇ
0: ਬਾਰੀ
6: ਵਰਸੀ ਖੜੇਗੀ ਅਸੀਂ ਖਟਕ ਲਿਆਂਦੀ ਕੁੱਟੀ ਵੇ ਮੈਂ ਚੱਲੀ ਆ ਜਿਮਣ ਮਾਈਆ ਤੂੰ ਪਕਾਲੀ ਰੋਟੀ ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕੱਲ ਸਾਫ ਰਸੋਈ ਮੇਰੇ ਆਉਂਦੀ ਨੂੰ
0: ਕੱਲ ਸਾਫ ਰਸੋਈ ਮੇਰੇ ਆਉਂਦੀ ਨੂੰ
6: ਕੱਲ ਸਾਫ ਰਸੋਈ ਮੇਰੇ ਆਉਂਦੀ ਨੂੰ ਬਲ ਬਲ ਬਲ ਬਲ ਬਲ ਚੱਕ ਦੋ ਰੇ ਜੋ ਤੱਕ ਜੀਤੇ ਯਸ਼ ਪਿਤਾ ਟੀ ਜੀ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ

0: na Milo.
1: Milo.
0: Thank you.
2: Bye bye Fox.
1: तुम्हें पता एक माइलो मक्की एक माइलो दूध है.
0: हाँ अच्छा ओके थैंक यू.
1: माइलो तो दूध भी होता
0: है. थैंक यू साड़ी जानकारी चुबाता कर
2: ओके ओके ओके
0: ठीक है
2: bye bye bye bye
0: ਇਹ ਡੇਟਿੰਗ ਨਹੀਂ ਨਿਕਿਆ ਨਿਕਿਆ ਚ ਇੰਨੀਆਂ ਕ ਗੱਲਾਂ ਭਰੀਆਂ ਨਾ
2: ਬਸ
0: ਇਹਨਾਂ ਨੂੰ ਭਾ ਕੇ ਤੇ ਬੰਦਾ 3-4 ਘੰਟੇ ਸੁਣੇ ਇਹਨਾਂ ਨੂੰ
2: ਇਹ ਮਾਈਲੋ ਕਹੀ ਜਾਂਦੀ ਮੈਨੂੰ ਸੈਮੀ ਭਾਜੀ ਦੇ ਡੌਗੀ ਦਾ ਨਾਂ ਵੀ ਮਾਈਲੋ ਹੈ.
0: ਹਾਂ ਅੱਛਾ ਹਾਂ ਓਕੇ
2: ਮੈਂ ਕਿਹਾ ਕੀ ਪਤਾ ਸੱਚੇ ਉਹਦਾ ਬਰਥਡੇ ਚ ਇਹ ਸਾਰੇ ਚੱਲੇ ਹੁਣ
0: ਆਹੋ ਇਹ ਵੀ ਹੋ ਸਕਦਾ ਇਹ ਤਾਂ ਸੋਹਣਾ ਆਈਡੀਆ ਮਿਲ ਗਿਆ ਸੈਮੀ ਸਾਹਿਬ ਤੁਸੀਂ ਵੀ ਆਪਣੇ ਕੁੱਤੇ ਦਾ ਇੱਦਾਂ ਹੀ ਜਨਮ ਦਿਨ ਮਨਾਓ ਕਿਤੇ ਨਾ
2: ਕੁਛ ਤੇ ਮਨਾਓ ਕੋਈ ਕੁਛ ਤੇ
0: ਕਰੋ ਵੱਡੀ ਹਰੀ ਪਾਰਟੀ. ਹਾਂਜੀ ਐਸ਼ਲਿਨ ਤੁਸੀਂ ਹੁਣ ਕਰ ਲਿਓ ਪੁੱਤ ਕੱਟਿਆ ਗਿਆ ਤੁਹਾਡਾ ਫੋਨ ਹੁਣ ਕਰ ਲਿਓ ਤੁਸੀਂ ਤੇ ਮੈਂ ਤੁਹਾਡੀ ਜਿੱਦਾਂ ਕਿੱਦਾਂ ਕਹਿ ਲਓ ਵੀ ਵੇਟ ਹੀ ਕਰਨ ਡਿਆ ਵਾ ਤਾਂ ਛੇਤੀ ਛੇਤੀ ਕਰ ਲਿਓ. ਥੈਂਕ ਯੂ ਤੁਹਾਡਾ ਤੇ ਹੋਰ ਕਾਲ ਨਹੀਂ ਵੀ ਲੈ ਪਾਵਾਂਗੇ ਤੇ ਇਹੋ ਹੀ ਲਈਆਂ ਜਾਣੀਆਂ ਜਿਹੜੀਆਂ ਨਾਲ ਨੇ ਤੇ ਤੁਸੀਂ ਧੰਨਵਾਦ ਜੀ ਤੁਹਾਡਾ. ਕਰਮਜੀ ਵੀ ਭੇਜਦੇ ਨੇ ਮੈਸੇਜ. ਅੱਛਾ ਸ਼੍ਰੇਆ ਰੈਬਿਟ ਬਣੀ ਆ ਓਕੇ ਥੈਂਕ ਯੂ ਜੀ. ਲੱਕੀ ਅਸੀਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਤੇ ਲਿਸਨਰਸ ਸਾਰੇ ਤੇ ਐਵਰੀ ਵਨ ਥੈਂਕ ਯੂ. ਤੇ ਕੀ ਕਹਿੰਦੇ ਨੇ ਕਹਿੰਦੇ ਕਿ ਪੱਪੂ ਸੜਕ ਪਰ ਜਾ ਰਿਹਾ ਥਾ
2: ਓਕੇ
0: ਔਰ ਆਗੇ ਸੇ ਆ ਗਈ ਐਸ਼ਲਿਨ ਬੋਲੀ ਮੇਰਾ ਚੁਟਕਲਾ ਰਹਿਤਾ ਥਾ. ਹਾਂਜੀ ਐਸ਼ਲਿਨ ਕੀ ਸੁਣਾਓਗੇ ਪੁੱਤੋ?
1: एक
0: बोली हाँ जी.
1: ऊपर पंखा चलता है नीचे बेबी सोता है सोते सोते भूख लगी खालो बेटा मूंगफली मूंगफली का दाना नहीं तू मेरा मामा नहीं. मामा गया दिल्ली उठे से आए बिल्ली बिल्ली ने मारा पंछा मामा हो गया गंजा.
0: टंग लंग लंग लंग लंग लंग लंग लंग लंग लंग लंग लंग लंग लंग लंग गंजा मामा.
2: वाह थैंक यू
0: एश्लिन.
2: वड्डी दीदी
0: तो वड्डी दीदी
1: दीदी मैं गल कर लो.
0: हाँ जी
2: हाँ जी.
3: सत श्री अकाल अंकल जी ते आंटी जी.
0: सत श्री अकाल.
3: की हाल है?
0: मैं ठीक हूँ. तुसी किवें हो?
3: मैं ठीक हूँ.
0: की लिया है वाज?
3: एक बोली.
0: ओके केड़ी?
3: ਪੂਆ ਕੱਲੀ ਨੱਚੀ ਜਾਵੇ ਫੁੱਫਾ ਕਿਉਂ ਨੀ ਨੱਚਦਾ. ਪੂਆ ਕੱਲੀ ਨੱਚੀ ਜਾਵੇ ਫੁੱਫਾ ਕਿਉਂ ਨੀ ਨੱਚਦਾ. ਉਹਨੂੰ ਨੋਟ ਵਾਰਨੇ ਪੈਣੇ ਫੁੱਫਾ ਤਾਂ ਨੀ ਨੱਚਦਾ. ਉਹਨੂੰ ਨੋਟ ਵਾਰਨੇ ਪੈਣੇ ਫੁੱਫਾ ਤਾਂ ਨੀ ਨੱਚਦਾ.
0: ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ. ਥੈਂਕ ਯੂ ਥੈਂਕ ਯੂ ਥੈਂਕ ਯੂ. ਗਲਣ ਦੇ ਨੂੰ ਛੜਾ ਨੀ ਗਲਣ ਦੇ ਨੂੰ ਮੈਂ ਤੇ ਕਹਿੰਦਾ ਦਫਾ ਕਰ ਗਲ

0: ஜோக்ஸ் இல்ல.
1: एक बार मेर सी एक बार हो रही यार
0: मैं नहीं हंस रहा तू दस
1: डडवाल साहब हुण दसो भी क्यों हसे ही सानू भी सीक्रेट दसो मैनू दादी दा फोन लेना ही ओके मैनू लगदा भी इहने ना दादी नाल कीता ट्रिक ते दादी दे नाल ट्रिक करके ते फोन ले लिया तां करके
0: शैतानी कीती है
1: है ना डरवाल साहब मिला दा इधर भी शैतानी हो गई है ना फोन कटिया गया चलो ती हां जी डरवाल साहब
0: दादी
1: दे नाल ट्रिक कीता ने है ना हां बुझारत अच्छा अच्छा हां जी लियाओ केड़ी है
2: नीली टाकी चौल बदे
1: ड्रेस नीली पटका हुंदा वा दिने गवाच जांदे आ रात नूं आउंदे बेचारे नेरा है होर नहीं यार मैनूं लगदा वा ਇਹ ਨਾ ਹੈਗੇ ਆ ਜਿਹੜੇ ਬੱਚੇ ਜਾਂਦੇ ਸਕੂਲ ਹੈ ਨਾ ਸੁਖਨ ਜਾਂਦਾ ਨੀਲਾ ਪਟਕਾ ਬੰਨ ਕੇ ਸਕੂਲ ਤੇ ਰਾਤ ਰਾਤ ਨੂੰ ਆਉਂਦਾ ਵਾ ਹੈ ਕਿੰਡੀ ਕਿੰਡੀ
0: ਹਾਂ ਉਹ ਵੀ ਤੇ ਸਕੂਲ ਹੀ ਆ
1: ਇਹ ਸਾਹਿਬ ਤੇ ਸੁਖਨ ਆ ਹੈ ਨਾ ਤੁਸੀਂ ਵੀ ਤੇ ਸਟਾਰ ਹੋ ਮੈਨੂੰ ਲੱਗਦਾ ਸਰ ਸੁਖਨ ਵੀ ਤੇ ਸਟਾਰ ਹੀ ਆ ਲਾਫਟਰ ਥੈਰੇਪੀ ਸਟਾਰ ਆ ਸਾਡਾ ਹਾਂ ਸੁਖਨ ਸਭ ਤੋਂ ਸੋਹਣਾ ਹੱਸਦਾ ਪਤਾ ਮੈਨੂੰ ਸਭ ਤੋਂ ਵਧੀਆ ਹਾਸਾ ਲੱਗਾ ਤੁਹਾਡਾ ਹੈ
2: ਦਿਨ ਕਿਉਂ
0: दिन क्यों
2: दिन क्यों
1: हाँ। अच्छा दिन क्यों
2: हाँ।
1: ओ चलो ठीक है दिन क्यों थैंक यू सुखन
0: थैंक यू
1: पुत्र
0: ਬਾਏ ਬਾਏ
1: ਥੈਂਕ ਯੂ ਤੇ ਸੁਖਨ ਹਾਂ ਮਤਲਬ ਇਹ ਸੋਹਣਾ ਨਾਂ ਹੈ ਨਾ ਸੁਖਨ ਵੜੈਚ ਇੱਕ ਸੁਖਨ ਵੜੈਚ ਹੈ ਤੇ ਇੱਕ ਸਾਡੇ ਕੋਲ ਸੁਖਨ ਡਡਵਾਲ ਹੈ
0: ਦੋਵੇਂ ਸਟਾਰ
1: ਸਾਡੇ ਥੈਂਕ ਯੂ ਪੱਪੂ ਸੜਕ ਪਰ ਜਾ ਰਿਹਾ ਥਾ ਤੇ ਉਹ ਇੱਕ ਚਿੜੀਆ ਉਸਕੇ ਸਿਰ ਪਰ ਬੀਠ ਕਰਕੇ ਉੱਡ ਗਈ ਬੀਠ ਸਮਝਦੇ ਹਾਂ
0: Of course. ਮੇਰੀ ਤੇ ਹਿੰਦੀ ਵਧੀਆ ਤੁਸੀਂ ਦੱਸੋ
1: ਬੀਟ ਸਮਝੇ ਤੋ ਸ਼ੌਚਾਲਯ ਤੋ ਰੁਮਾਲ ਸੇ ਸਿਰ ਸਾਫ ਕਰਤੇ ਹੋਏ ਪੱਪੂ ਬੋਲਾ ਭਗਵਾਨ ਕਾ ਲੱਖ ਲੱਖ ਸ਼ੁਕਰ ਹੈ ਉਸਨੇ ਗਾਏ ਬੈਸਾ ਕੋ ਉੜਨੇ ਕਾ ਲਾਇਕ ਥੈਂਕ ਯੂ ਬਿਖਾਰੀ ਭਗਵਾਨ ਕੇ ਨਾਮ ਪਰ ਕੁਛ ਦੇ ਦੋ ਲੜਕੀ ਕੁਛ ਨਹੀਂ ਹੈ ਬਾਬਾ ਮਾਫ ਕਰੋ ਬਿਖਾਰੀ ਕੁਛ ਨਹੀਂ ਹੈ ਤੋ ਆਪਣਾ ਮੋਬਾਈਲ ਨੰਬਰ ਦੇ ਦੋ ਬਾਬਾ ਦੁਆ ਕਰੇਗਾ ਮਿਸ ਕਾਲੇ ਮਾਰੇਗਾ ਮੈਸੇਜ ਕਰੇਗਾ ਤੁਝੇ ਗੁੱਡ ਮਾਰਨਿੰਗ

0: ਐਵਰੀ ਡੇ ਥੈਂਕ ਯੂ ਸ਼ੇਰਗਰ ਸਾਹਿਬ ਕਹਿੰਦੇ ਕਿ ਗੁੱਡ ਮਾਰਨਿੰਗ। ਜਸਕੀਰਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਇਹ ਫਰੂਟਸ ਦੇ ਰਿਸ਼ਤੇ ਵਾਲੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਮੈਂ। ਐਪਲ ਸਿਨਮਨ ਪੀਅਰ ਇੱਕ ਕਲਾਸਿਕ ਸਵੀਟ ਕਪਲ ਦੈਟ ਆਲਵੇਜ਼ ਗੋਜ਼ ਵੈਲ ਟੂਗੈਦਰ। ਮੈਨੂੰ ਲੱਗਦਾ ਇੱਦਾਂ ਦੀਆਂ ਇੰਪੋਰਟੈਂਟ ਥਿੰਗਸ ਦੇ ਲਈ ਨਾ ਆਪਾਂ ਕਿਸੇ ਦਿਨ ਮੀਟਿੰਗ ਸੱਦੀਏ, ਸੱਦ ਕੇ ਬਾ ਕੇ ਗੱਲਾਂ ਹੋਣ, ਸਾਹਮਣੇ ਫਰੂਟ ਸਾਰੇ ਉੱਥੇ ਪਏ ਹੋਣ, ਮੈਂਗੋ ਦਾ ਵਿਆਹ ਕੋਕੋਨਟ ਦੇ ਨਾਲ, ਟ੍ਰੋਪੀਕਲ ਸੋਲਮੇਟਸ, ਓ ਪਾਈਨਐਪਲ ਦਾ ਔਰੇਂਜ ਦੇ ਨਾਲ, ਬ੍ਰਾਈਟ ਜੂਸੀ ਐਂਡ ਫੁੱਲ ਆਫ ਸਨਸ਼ਾਈਨ, ਗ੍ਰੇਪਸ ਦਾ ਫਿਗਸ ਦੇ ਨਾਲ, sophisticated and elegant together, elegance together, okay. Peach raspberry de naal, soft sweet and a little tangy, kiwi da passion fruit de naal, ye badhiya inna ne banaye hai, ha
1: e juices mein lagda hai smoothie banandi
0: hai, ha so goes amnu lena ne
1: kya ki
0: exotic ha, cherry de naal oh wow okay, because some pears are simple, two cherries on a stem,
1: oh
0: thank you Jasgiri ji, very very creative, thank you te sasrikal ji sareyan nu kende ke dadwal saab ne ajj din bana ditta, bilkul ji thank you harchand tillo ji kende ke bhai saab kede cinema de vich te kede ਪਾਸੇ ਜਾਣਾ ਵੇਖਣ ਦੱਸਿਓ, ਮਿਹਰਬਾਨੀ, ਇਹ ਸਨਸ਼ਾਈਨ ਜਾਣਾ ਜੀ ਆਪਾਂ ਤੇ ਧੰਨਵਾਦ ਤੁਹਾਡਾ, ਮਿਹਰਬਾਨੀ, ਅਤੇ ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਲਾਲ ਜੀ ਤੁਸੀਂ ਨਾ ਹੁਣ ਯਾਰ ਕਰਿਓ ਅੱਗੇ 10 ਵਜੇ ਤੋਂ ਬਾਅਦ ਵਾਲੇ, ਜੇ ਹੁਣ ਆਪਾਂ ਹੋਣਾ ਲੇਟ। ਸਤਿ ਸ਼੍ਰੀ ਅਕਾਲ ਦਿੱਲੀ ਜੂਲਰ ਵਾਲੇ, ਕਹਿੰਦੇ ਨੇ ਅੱਜ 184 ਹੋਇਆ, ਰੇਟ ਘਟਿਆ ਜੇ? ਧੰਨਵਾਦ ਜੀ। ਰਾਮਪਾਲ ਜਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਬਟਾਲਾ ਜੀ, ਸਤਿ ਸ਼੍ਰੀ ਅਕਾਲ ਅਜੀਤ ਬੁੱਟਰ ਜੀ, ਧੰਨਵਾਦ ਤੁਹਾਡਾ। ਕਰਮਜੀਤ ਕੌਰ ਭੁੱਲੋ ਜੀ, ਰੁਪਿੰਦਰ ਸਿੰਘ ਜੀ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਰਹਿਣ। ਅਮਨ ਸੋਤਾ ਜੀ ਕਹਿੰਦੇ ਨੇ ਕਿ ਸਾਡੇ ਸੈਟਰਡੇ, ਇਹ ਕੀ ਆ ਜੀ? ਅੱਛਾ ਭਾਅ ਜੀ ਨੂੰ ਕਹਿੰਦੇ ਕਿ 750 ਇੱਦਾਂ ਕਿਹਾ ਵਾ, ਜਿੱਦਾਂ ਕਹਿੰਦੇ ਕਿ ਅੱਛਾ ਕੋਈ ਖਾਸ ਨਹੀਂ ਹੈ ਗੱਲ, ਚਲੋ। ਕੁਲਵੰਤ ਜੀ ਧੰਨਵਾਦ ਤੁਹਾਡਾ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ, ਅਤੇ ਤੁਹਾਡੀ ਸਭ ਦੀ ਖੁਸ਼ੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਵੀ ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਕਹਾਣੀ ਸੁਣ ਕੇ ਬੜਾ ਹਾਸਾ ਆਇਆ, ਥੈਂਕ ਯੂ। ਅਤੇ ਪਰਮਜੋਤ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਗੁਰਿੰਦਰ ਖਿੰਡਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ, ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਸ ਖੁਸ਼ੀ ਨੂੰ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਤੁਸੀਂ ਉਹਦੇ ਦਿੱਤੇ ਸਵਾਸਾਂ ਦੇ ਲਈ, ਦਿੱਤੇ ਇਹਨਾਂ ਸਾਵਾਂ ਦੇ ਲਈ ਖੁਸ਼ ਹੋ, ਅੱਜ ਦੇ ਦਿਨ ਤੋਂ ਖੁਸ਼ ਹੋ, ਬਸ ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 212 ਸਾਲ ਸੀ ਜਦੋਂ ਪਹਿਲੀ ਵਾਰ 2500 ਰੁਪਈਏ 'ਤੇ ਕੰਮ ਕੀਤਾ। ਰਾਤ ਦੀ ਡਿਊਟੀ ਕਰਨੀ ਅਤੇ ਦਿਨੇ ਮੱਝਾਂ ਗਾਵਾਂ ਸਾਂਭਣੀਆਂ। ਕੁਛ ਗਿਲੇ ਸਿਕਵੇ ਗਿਲੇ ਸ਼ਿਕਵੇ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਰਹੇ। ਹਾਣ ਦੇ ਜਦੋਂ ਖੇਡਦੇ ਸੀ ਤਾਂ ਉਦੋਂ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਵੱਜੀਆਂ ਸੀ, ਇਹ ਸ਼ਿਕਵਾ ਜ਼ਰੂਰ ਰਹਿੰਦਾ। ਸ਼ੌਂਕ ਨਾ ਦੀ ਤਾਂ ਜਿੱਦਾਂ ਚੀਜ਼ ਹੀ ਨਹੀਂ ਸੀ ਰਹੀ ਅਤੇ ਪੂਰੇ ਕਿੱਥੋਂ ਆਉਣੇ। ਉਮੀਦ ਨਹੀਂ ਸੀ ਆਪਣੇ ਸ਼ੌਂਕ ਪੂਰੇ ਹੋਣਗੇ, ਅੰਨੇ ਬੋਲੇ ਹੋ ਕੇ ਲੱਗੇ ਰਹਿੰਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨ। ਥੋੜ੍ਹੇ ਬਹੁਤੇ ਪੈਰ ਲੱਗਣ ਲੱਗੇ ਤਾਂ ਜ਼ਿੰਦਗੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ, ਸਾਰਾ ਕੁਛ ਫਿਰ ਉੱਥੇ ਦਾ ਉੱਥੇ ਆ ਕੇ ਖੜ ਗਿਆ। ਲੱਕ ਦੀ ਪੀੜ, ਕੰਮ 'ਤੇ ਵੱਧ ਘੱਟ ਕੇ ਅਤੇ ਜ਼ੋਰ ਲੱਗਣ ਦੇ ਕਰਕੇ ਬੈਕ ਪੇਨ ਸ਼ੁਰੂ ਹੋ ਗਈ ਅਤੇ ਮੰਜੇ ਦੇ ਉੱਤੇ ਪਤਾ ਨਹੀਂ ਸੀ ਕਿੰਨਾ ਕੁ ਚਿਰ ਲਈ ਪੈ ਰਹਿਣਾ। 1.5 ਸਾਲ ਬੈੱਡ ਦੇ ਉੱਤੇ ਬੜਾ ਔਖਾ ਸੀ ਪੈਣਾ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਕੋਈ ਕਹਿੰਦਾ ਮਸਾਂ ਜਵਾਕ ਅਕਵਾਈ ਕਮਾਈ ਕਰਨ ਲੱਗਾ ਹੈ, ਕੋਈ ਕਹਿੰਦਾ ਲੈ ਹੁਣ ਸਦਾ ਦੇ ਲਈ ਰੋਗੀ ਹੋ ਗਿਆ, ਲੈ ਹੁਣ ਕੀ ਕਰੂਗਾ। ਅਸਲ ਦੇ ਵਿੱਚ ਜ਼ਿੰਦਗੀ ਕੀ ਆ ਉਦੋਂ ਅਹਿਸਾਸ ਹੋਇਆ। ਇਸ ਘਟਨਾ ਤੋਂ ਬਾਅਦ ਜ਼ਿੰਦਗੀ ਬਾਰੇ ਕਈ ਗੱਲਾਂ ਸਮਝ ਲੱਗੀਆਂ। ਉਦੋਂ ਮੈਨੂੰ ਮੰਜੇ 'ਤੇ ਪਏ ਨੂੰ ਨਾਨੀ ਦੀ ਗੱਲ ਬੜੀ ਯਾਦ ਆਉਂਦੀ ਸੀ। ਕਹਿੰਦੀ ਹੁੰਦੀ ਸੀ ਪੁੱਤ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ, ਹਿੰਮਤ ਨੂੰ ਮਿਹਨਤ ਨੂੰ ਇੱਕ ਦਿਨ ਪੂਰ ਜ਼ਰੂਰ ਪੈਂਦਾ। ਲੋਕਾਂ ਦਾ ਕੀ ਆ, ਲੋਕ ਤਾਂ ਗੱਲਾਂ ਕਰਨਗੇ, ਮਿਹਨਤ ਡਟ ਕੇ ਕਰੋ, ਆਪਣਾ ਹੱਕ ਬਣਦਾ ਖਾਓ, ਇਹੋ ਹੀ ਲੋਕ ਨੇ, ਇਹਨਾਂ ਦੀਆਂ ਗੱਲਾਂ ਆਪੇ ਬਦਲ ਜਾਣੀਆਂ। ਕੰਮ ਤੁਸੀਂ ਆਪਣਾ ਕਰਨਾ, ਤਰੱਕੀ ਤੁਸੀਂ ਆਪਣੀ ਕਰਨੀ ਆ, ਲੋਕਾਂ ਦੀ ਸਭਾਸ਼ੀ ਅਲੱਗ ਤੋਂ ਮਿਲ ਜਾਣੀ, ਪਰ ਦਿਲ ਸਾਫ਼ ਰੱਖੇ ਬੰਦਾ, ਫਿਰ ਰੱਬ ਆਪੇ ਤੁਹਾਡੇ ਨਾਲ ਚੰਗਾ ਕਰਦਾ। ਬਸ ਆਪਣੀ ਸੋਚ ਠੀਕ ਹੋਵੇ, ਆਸ ਹੋਵੇ ਉਸ ਰੱਬ 'ਤੇ, ਇੱਕ ਆਸ ਕੇ ਇੱਕ ਦਿਨ ਆਪਾਂ ਠੀਕ ਹੋ ਜਾਵਾਂਗੇ। ਹਿੰਮਤਾਰੀ ਤਾਂ ਬੰਦਾ ਗਿਆ, ਪਹਿਲਾਂ ਤਾਂ ਵੇਖ ਪੁੱਤ ਆਪਣੇ ਆਪ ਨੂੰ ਜਿੱਤਣਾ ਪੈਂਦਾ, ਫਿਰ ਜ਼ਿੰਦਗੀ ਦੇ ਨਾਲ ਲੜਨ ਦੀ ਤਿਆਰੀ। ਜਿੰਨੀ ਖੁਸ਼ੀ ਹੋਈ ਸੀ ਪਤਾ ਨਹੀਂ ਸੀ ਜ਼ਿੰਦਗੀ ਉਦੋਂ ਵੀ ਬੁਰੀ ਕਰੂ। ਉਸ ਤੋਂ ਬਾਅਦ ਮਿਹਨਤ ਕਰਕੇ ਬਾਹਰ ਜਾਣ ਦੀ ਸੋਚੀ, ਉੱਥੇ ਵੀ ਕਿਸਮਤ ਨੇ ਸ਼ਾਇਦ ਸਾਥ ਨਹੀਂ ਦਿੱਤਾ, ਏਜੰਟ ਨੇ ਠੱਗੀ ਮਾਰ ਲਈ। ਗੱਲ ਕਾਹਦੀ ਕਿ 2-3 ਸਾਲ ਦੀ ਕਮਾਈ ਫਿਰ ਖੂਹ 'ਚ ਪੈ ਗਈ। ਇੱਦਾਂ ਲੱਗਦਾ ਸੀ ਫਿਰ ਦੁਬਾਰਾ ਉੱਥੇ ਆ ਕੇ ਖੜ ਗਿਆ ਵਾਂ। ਇੱਕ ਤਾਂ ਸਰੀਰ ਦੁੱਖ ਨੂੰ ਹੰਢਾ ਕੇ ਹਟਿਆ ਸੀ ਅਤੇ ਹੁਣ ਮਾਨਸਿਕ ਤੌਰ ਦੇ ਉੱਤੇ ਵੀ ਐਸੀ ਸੱਟ ਵੱਜੀ ਕਿ ਹੁਣ ਲੱਗਦਾ ਸੀ ਖੜਿਆ ਨਹੀਂ ਜਾਣਾ। ਉਦੋਂ ਇਹ ਵੀ ਅਹਿਸਾਸ ਹੋ ਗਿਆ ਕਿ ਮਾਨਸਿਕ ਸੱਟ ਸਰੀਰ ਦੇ ਸੱਟ ਨਾਲੋਂ ਜ਼ਿਆਦਾ ਤਕਲੀਫ ਦਿੰਦੀ ਹੈ। ਲੋਕਾਂ ਦੇ ਤਾਨੇ ਮਿਹਣੇ ਉਹ ਜ਼ਿਆਦਾ ਦੁੱਖ ਦਿੰਦੇ ਨੇ। ਮੇਰੇ ਵੱਲ ਨੂੰ ਸਾਰਿਆਂ ਦੀਆਂ ਉਂਗਲਾਂ, ਇਹਨੇ ਚੰਗੀ ਤਰ੍ਹਾਂ ਕੁਛ ਕੀਤਾ ਨਹੀਂ ਹੋਣਾ, ਇਹਨੇ ਕੁਛ ਗਲਤ ਕੀਤਾ ਹੋਣਾ, ਇਹਨੇ ਕੋਈ ਪੁੰਨ ਛਾਣ ਨਹੀਂ ਕੀਤੀ ਹੋਣੀ, ਕਿਸੇ ਚੰਗੇ ਦੀ ਸਲਾਹ ਨਹੀਂ ਲਈ, ਸਾਨੂੰ ਦੱਸਦਾ ਅਸੀਂ ਵਧੀਆ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੇਖਿਆ ਜਾਵੇ ਤਾਂ ਮੈਂ ਇਹ ਸਭ ਕੁਛ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪ ਇਕੱਲਿਆਂ ਕੀਤਾ ਹੈ, ਜਦੋਂ ਮਿਹਨਤ ਮੇਰੀ ਤਾਂ ਫੈਸਲੇ ਵੀ ਮੇਰੇ। ਬਸ ਇੱਕ ਗਲਤੀ ਹੋ ਗਈ, ਕਿਸੇ ਦੋਸਤ 'ਤੇ ਅੰਨਾ ਯਕੀਨ ਕਰ ਬੈਠਾ ਸੀ। ਲੋਕ ਕਹਿ ਦਿੰਦੇ ਬੜਾ ਸਮਾਰਟ, ਪਤਾ ਨਹੀਂ ਇਸ ਸਮਾਰਟ ਦੇ ਪਿੱਛੇ ਉਹਨਾਂ ਤੋਂ ਖਾਧੇ ਧੋਖੇ ਹੁੰਦੇ ਨੇ ਜਾਂ ਫਿਰ ਉਹ ਅੰਨਾ ਯਕੀਨ ਹੁੰਦਾ ਲੋਕਾਂ ਦੇ ਹਾਸੇ। ਜੋ ਕਹਿੰਦੇ ਸੀ ਬਾਹਰ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਹਰ ਇੱਕ ਦੀ ਗੱਲ ਚੁੱਭਦੀ। ਲੰਘਦਾ ਵੜਦਾ ਕਹਿੰਦਾ ਅੱਛਾ ਗਿਆ ਨਹੀਂ ਬਾਹਰ, ਉਹ ਅੱਛਾ ਹਾਲੇ ਇੱਥੇ ਤੁਰਿਆ ਫਿਰਦਾ, ਉਹ ਤੂੰ ਤਾਂ ਬਾਹਰ ਜਾਣਾ ਹੈ। ਇਹ ਗੱਲਾਂ ਹੋਰ ਜ਼ਿਆਦਾ ਚੁੱਭਦੀਆਂ, ਗੱਲ ਕਦੀ ਕਿ ਸਾਰੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਇੱਦਾਂ ਲੱਗਦਾ ਹੈ ਜਿੱਦਾਂ ਜਿੱਦਾਂ ਸੱਪ ਸੀੜੀ ਖੇਡੀ ਹੋਵੇ ਅਤੇ 99 'ਤੇ ਜਾ ਕੇ ਡੰਗ ਵੱਜਾ ਹੋਵੇ। ਉਹ ਵੈਸੇ ਹਾਰਦੇ ਵੀ ਕਿੱਥੇ ਆ ਜਿੰਨਾ ਜਿੰਨਾ ਜ਼ੀਰੋ ਤੋਂ ਖੇਡਣਾ ਸ਼ੁਰੂ ਕੀਤਾ ਹੋਵੇ। ਇੱਕ ਵਾਰੀ ਫਿਰ ਉੱਠ ਖੜਿਆ, ਰੱਬ ਦੀ ਮਿਹਰ ਹੋਈ, ਕਰ ਲਿਆ ਕੋਈ ਨਾ ਕੋਈ ਓੜ ਪੋੜ, ਇਸ ਵਾਰੀ ਗੱਲ ਬਣ ਗਈ, ਬਾਹਰ ਚਲੇ ਗਏ। ਬੜਾ ਕੁਛ ਦਿਮਾਗ ਦੇ ਵਿੱਚ ਚੱਲਦਾ ਰਿਹਾ, ਆਪਣੇ ਪਰਾਏ ਦੀਆਂ ਕੀਤੀਆਂ ਉਹ ਵਾਧਾ ਘਾਟਾ। ਬਹੁਤ ਕੰਮ ਕੀਤਾ, ਸੋਚਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਇੱਕ ਕਰ ਦੇਣੀਆਂ। ਇੱਦਾਂ ਲੱਗਦਾ ਸੀ ਮੈਂ ਜ਼ਿੰਦਗੀ ਦੇ ਵਿੱਚ ਕਈ ਸਾਲ ਪਿੱਛੇ ਚੱਲ ਰਿਹਾ ਵਾਂ, ਇਸੇ ਵਜ੍ਹਾ ਕਰਕੇ 6-6 ਦਿਨ ਲਗਾਤਾਰ ਸ਼ਿਫਟਾਂ ਕੀਤੀਆਂ। ਆਪਣੇ ਆਪ ਨੂੰ ਨਹੀਂ ਦੇਖਿਆ, ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ। ਉੱਥੋਂ ਛੋਟੇ ਭਰਾ ਦੀ ਮਿਹਨਤ ਸਭ ਵਾਧੇ ਘਾਟੇ ਪੂਰੇ ਕਰਦੇ। ਸੋਚਿਆ ਜੀ ਇੰਨਾ ਕਮਾਊਂਗਾ, ਉਸ ਤੋਂ ਵੀ ਕਿਤੇ ਵੱਧ ਕਮਾਇਆ। ਉਹ ਉਸ ਉਮਰ ਦੇ ਵਿੱਚ ਚਾਹ ਹੁੰਦਾ, ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਜਿੰਨੇ ਚਾਹ ਸੀ ਸਭ ਪੂਰੇ ਕਰ ਲਏ। ਵੱਡੀ ਗੱਲ ਕਿ ਹਾਲਾਤਾਂ ਨੇ ਹੁਣ ਸਿਆਣੇ ਵੀ ਕਰਤਾ। ਹੁਣ ਸਾਰੇ ਕਹਿੰਦੇ ਆ ਬੜਾ ਸਿਆਣਾ, ਉਹੀ ਕਹਿੰਦੇ ਜਿਹੜੇ ਕਹਿੰਦੇ ਸੀ ਐਵੇਂ ਫਾਹ ਲੈਂਦਾ, ਪਰ ਉਹ ਅਲੜ ਉਮਰ ਹਾਲੇ ਵੀ ਕਿਸੇ ਨਾ ਕਿਸੇ ਕੋਨੇ 'ਚ ਪਈ ਨਜ਼ਰ ਆ ਜਾਂਦੀ ਹੈ। ਅਤੇ ਉਸ ਅਲੜ ਉਮਰ ਦੇ ਵਿਚਾਰ ਸਾਰੇ ਪੂਰੇ ਕੀਤੇ, ਉਸ ਅਲੜ ਉਮਰ ਦਾ ਹਿੱਸਾ ਜੋ ਜ਼ਿੰਮੇਵਾਰੀ ਦੇ ਹੇਠਾਂ ਦੱਬ ਕੇ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲਿਆ। ਹੋਇਆ ਤਾਂ ਬੜਾ ਕੁਛ ਜ਼ਿੰਦਗੀ ਦੇ ਵਿੱਚ, ਬੜੇ ਉਤਰਾਅ ਚੜ੍ਹਾਅ ਆਏ। ਇਹ ਸਾਰਾ ਕੁਛ ਤਾਂ ਬੜਾ ਛੋਟਾ ਜਿਹਾ ਕਰਕੇ ਲਿਖਿਆ, ਪਰ ਇਹਦੇ ਦਰਮਿਆਨ ਜ਼ਿੰਦਗੀ ਦੇ ਵਿੱਚ ਵਾਪਰਿਆ ਬਹੁਤ ਕੁਛ। ਬਸ ਇਹ ਸੋਚ ਰੱਖ, ਬਹੁਤ ਵੀਰ ਭਰਾ ਬੈਠੇ ਹੋਣਗੇ ਜਿਹੜੇ ਅੱਜ ਸੰਘਰਸ਼ ਕਰਦੇ ਹੋਣਗੇ, ਜਿਨ੍ਹਾਂ ਨੂੰ ਅੱਜ ਲੋੜ ਹੋਊਗੀ, ਜਿਹੜੇ ਮੇਰੇ ਵਰਗੇ ਉਹਨਾਂ ਪੜਾਵਾਂ 'ਚੋਂ ਲੰਘੇ ਹੋਣਗੇ ਜਿਨ੍ਹਾਂ 'ਚੋਂ ਮੈਂ ਕਿਤੇ ਲੰਘਿਆ। ਬਸ ਇਹੋ ਸੋਚਦਾ ਸੀ ਕਿ ਇਹ ਲਿਖਤ ਸ਼ਾਇਦ ਉਹਨਾਂ ਦੇ ਕੰਮ ਆ ਜਾਵੇ, ਮੇਰੀ ਜ਼ਿੰਦਗੀ ਦੇ ਕੁਛ ਹਿੱਸੇ ਸ਼ਾਇਦ ਉਹਨਾਂ ਦੇ ਕੰਮ ਆ ਜਾਣ। ਬਸ ਆਪਣੇ ਪਿੱਛੇ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਹੋਇਆ ਬੀਤਿਆ ਉਹ ਬੰਦਾ ਯਾਦ ਰੱਖੇ। ਤਰੱਕੀ ਦਾ ਨਸ਼ਾ ਜਦੋਂ ਸਿਰ ਚੜ੍ਹ ਜਾਂਦਾ ਨਾ, ਫਿਰ ਮੈਂ ਵੇਖਿਆ ਬੜੇ ਲੋਕਾਂ 'ਚੋਂ ਨਿਮਰਤਾ ਚੱਲੀ ਜਾਂਦੀ ਹੈ। ਨਿਮਰਤਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ। ਜੋ ਆਪਣੇ ਸੀ, ਜੋ ਨੱਕ ਮੂੰਹ ਵੱਟਦੇ ਸੀ, ਅੱਜ ਹੱਥ ਕੱਢ ਕੱਢ ਕੇ ਮਿਲਦੇ ਨੇ। ਅਸੀਂ ਵੀ ਉਹਨਾਂ ਨੂੰ ਗੱਲ ਲਾ ਕੇ ਮਿਲੀਦਾ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਦਾ ਫਰਜ਼ ਨਿਭਾਉਂਦੇ ਹਾਂ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਸ ਨਾਨੀ ਦੀ ਗੱਲ ਯਾਦ ਆਈ ਜਾਂਦੀ, ਮਾੜੇ ਦਿਨ ਤਾਂ ਪੁੱਤ ਟਲਦੇ ਪਰਛਾਵੇਂ ਵਰਗੇ ਹੁੰਦੇ ਆ, ਕਦੀ ਰਹਿੰਦੇ ਥੋੜ੍ਹੀ ਆ, ਚਲੇ ਜਾਂਦੇ ਆ ਸਮੇਂ ਦੇ ਨਾਲ। ਉਹੀ ਕੋਠੇ ਦੇ ਉੱਤੇ ਪਿਆ ਲਿਖ ਰਿਹਾ ਜਿਸ 'ਤੇ ਪਿਆ ਸੋਚਦਾ ਹੁੰਦਾ ਸੀ ਕਿ ਕੁਛ ਕੀਤਾ ਵੀ ਜਾਣਾ ਕਿ ਨਹੀਂ, ਹੁਣ ਮੈਂ ਕੀ ਕਰੂੰਗਾ। ਪੈਣ ਲੱਗੇ ਰੱਗ ਅੱਗੇ ਰੱਬ ਅੱਗੇ, ਇਹ ਸਾਰੀਆਂ ਮੰਨਤਾਂ ਮੰਗਦਾ ਹੁੰਦਾ ਸੀ। ਅੱਜ ਉਹ ਸਾਰੇ ਸੁਪਨੇ ਪੂਰੇ ਹੋ ਗਏ ਨੇ, ਅਤੇ ਉਹ ਵੀ ਜਿਹੜਾ ਕਦੀ ਕੁਛ ਵੇਖਿਆ ਹੀ ਨਹੀਂ ਸੀ ਉਸ ਤੋਂ ਕਿਤੇ ਵਧੇਰੇ ਰੱਬ ਨੇ ਦਿੱਤਾ। ਬਸ ਦਿਲ ਸਾਫ ਰੱਖੋ, ਚੰਗੇ ਨਾਲ ਚੰਗਾ ਹੀ ਹੁੰਦਾ, ਟਾਈਮ ਲੱਗਦਾ ਪਰ ਰੱਬ ਵਿਆਜ ਸਮੇਤ ਮੋੜਦਾ। ਇਹ ਕਹਾਣੀ ਸੀ ਗੁਰਦੀਪ ਸਿੰਘ ਹੋਰਾਂ ਦੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਦੂਸਰੇ ਦੀ ਜ਼ਿੰਦਗੀ ਤੋਂ ਆਪਾਂ ਇਸੇ ਤਰ੍ਹਾਂ ਸਿੱਖਦੇ ਹਾਂ, ਕਿਉਂਕਿ ਜਿਹੜਾ ਉਸ ਰਾਹੋਂ ਲੰਘ ਆਇਆ ਉਹ ਦੱਸ ਸਕਦਾ ਹੁੰਦਾ ਕਿ ਉਸ ਰਾਹ ਦੇ ਉੱਤੇ ਕਿੰਨੇ ਕੁ ਕੰਡੇ ਨੇ, ਕਿੰਨੇ ਕੁ ਟੋਏ ਨੇ, ਕਿੰਨਾ ਕੁ ਰਾਹ ਪੱਧਰ ਆ, ਕੱਚਾ ਆ ਕਿ ਪੱਕਾ, ਕੋਈ ਰੁੱਖ ਆਉਣਾ ਕਿ ਨਹੀਂ ਆਉਣਾ, ਕਿਤੇ ਸਾਹ ਦਮ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ। ਕਿਸੇ ਦੇ ਤਜਰਬੇ ਤੋਂ ਸਿੱਖ ਕੇ ਆਪਾਂ ਜ਼ਿਆਦਾ ਛੇਤੀ ਅੱਗੇ ਵੱਧਦੇ ਹਾਂ। ਇਸ ਕਰਕੇ ਕੋਈ ਵੀ ਤੁਹਾਡੇ ਨਾਲ ਊਚ ਨੀਚ ਹੋਈ ਹੋਵੇ ਅਤੇ ਉਹਨੂੰ ਦੂਜਿਆਂ ਦੇ ਨਾਲ ਜਦੋਂ ਆਪਾਂ ਸਾਂਝੀ ਕਰਦੇ ਹਾਂ ਉਹਨਾਂ ਦੇ ਲਈ ਉਹ ਇੱਕ ਆਸਰੇ ਦਾ ਕੰਮ ਕਰਦੀ। ਆਸ ਕਰਦੇ ਹਾਂ ਕਿ ਡਟੇ ਹੋਵੋਗੇ ਜ਼ਿੰਦਗੀ ਦੇ ਵਿੱਚ, ਵਾਧੇ ਘਾਟੇ ਔਕੜਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣੀਆਂ। ਜਿਹੜਾ ਉਹਨਾਂ ਔਕੜਾਂ ਨੂੰ ਸਰ ਕਰ ਗਿਆ, ਇਸ ਔਖੇ ਸਫ਼ਰ ਨੂੰ ਸਰੀਰ ਦੇ ਉੱਤੇ ਝੱਲ ਗਿਆ, ਉਹੀ ਅੱਗੇ ਚੱਲ ਕੇ ਸੌਖੀ ਜ਼ਿੰਦਗੀ ਦਾ ਆਨੰਦ ਮਾਣੂ, ਉਹੀ ਲੋਕਾਂ ਨੂੰ ਦੱਸਣ ਜੋਗਾ ਉਹ। ਜਿਹੜਾ ਇੱਥੇ ਢਹਿ ਗਿਆ ਉਹ ਫਿਰ ਢਹਿ ਗਿਆ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਜਬ ਚਾਹੇ ਤਾਂ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ 1674।

ਮੈਂ ਨਿੱਕੇ ਹੁੰਦਿਆਂ ਬੜੀ ਛੇਤੀ ਡਰ ਜਾਂਦਾ ਸੀ। ਇੱਕ ਵਾਰੀ ਸਾਉਣ ਮਹੀਨੇ 'ਚ ਬੜੀ ਲੰਮੀ ਝੜੀ ਲੱਗੀ ਅਤੇ ਪਾਪਾ ਜੀ ਕਿੰਨੇ ਦਿਨ ਨੌਕਰੀ 'ਤੇ ਨਾ ਜਾ ਸਕੇ। ਇੱਕ ਦਿਨ ਉਹਨਾਂ ਦੀ ਬੀਜੀ ਨਾਲ ਹੁੰਦੀ ਗੱਲਬਾਤ ਸੁਣੀ। ਆਖ ਰਹੇ ਸਨ ਕਿ ਇਸ ਵਾਰੀ ਮੀਂਹ ਨੇ ਤਾਂ ਜਾਨ ਕੱਢ ਹੀ ਲੈਣੀ ਹੈ, ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ, ਕਣਕ ਵਾਲਾ ਭੜੋਲਾ ਵੀ ਪਾਣੀ 'ਚ ਡੁੱਬਣ ਹੀ ਵਾਲਾ, ਪੱਕਾ ਮਰਾਂਗੇ। ਮੈਨੂੰ ਕਿੰਨੇ ਦਿਨ ਨੀਂਦ ਨਾ ਆਈ, ਭੁੱਖ ਨਾ ਲੱਗਿਆ ਕਰੇ। ਬਾਹਰ ਲਿਖਦੇ ਹੋਏ ਬੱਦਲ ਵੇਨਾ ਤਾਂ ਮੈਨੂੰ ਮੌਤ ਨਜ਼ਰ ਆਉਂਦੀ। ਉਮਰ ਛੋਟੀ ਸੀ ਪਰ ਉਹ ਗੱਲ ਦਿਮਾਗ 'ਤੇ ਘਰ ਕਰ ਗਈ ਕਿ ਮੌਤ ਪੱਕੀ ਹੈ ਜੇ ਮੀਂਹ ਨਾ ਹਟਿਆ। ਤੇ ਹਰ ਵੇਲੇ ਮੈਨੂੰ ਇੱਦਾਂ ਹੀ ਲੱਗਦਾ ਰਹਿਣਾ ਕਿ ਹੁਣ ਸ਼ਾਇਦ ਅਸੀਂ ਛੇਤੀ ਮਰ ਜਾਣਾ। ਇੱਕ ਦਿਨ ਇੱਦਾਂ ਹੀ ਰੋਂਦੇ ਨੂੰ ਦਾਦਾ ਜੀ ਨੇ ਦੇਖ ਲਿਆ। ਸੈਂਤ ਮਾਰ ਕੇ ਪੁੱਛਣ ਲੱਗੇ, ਕੀ ਗੱਲ ਹੋ ਗਈ ਪੁੱਤਰਾ, ਰੋਈ ਕਿਉਂ ਜਾਂਦਾ, ਉਦਾਸ ਜਿਹਾ ਵੀ ਦਿਸਦਾ, ਕੋਈ ਗੱਲ ਆ ਤਾਂ ਖੁੱਲ੍ਹ ਕੇ ਦੱਸ। ਅਤੇ ਨਾਲ ਹੀ ਧੋ ਕੇ ਉਹਨਾਂ ਨੇ ਮੈਨੂੰ ਆਪਣੀ ਬੁੱਕਲ 'ਚ ਲੈ ਲਿਆ। ਕਿੰਨਾ ਚਿਰ ਤਾਂ ਮੈਂ ਡੁਸਕਦਾ ਰਿਹਾ ਅਤੇ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਆਖਿਆ, ਦਾਦਾ ਜੀ ਤੁਹਾਨੂੰ ਪਤਾ ਅਸੀਂ ਸਾਰਿਆਂ ਨੇ ਮਰ ਜਾਣਾ, ਇਹ ਮੀਂਹ ਨੇ ਸਾਨੂੰ ਮਾਰ ਕੇ ਹੀ ਸਾਹ ਲੈਣਾ। ਅਤੇ ਮੇਰੀ ਗੱਲ ਸੁਣ ਕੇ ਦਾਦਾ ਜੀ ਉੱਚੀ ਉੱਚੀ ਹੱਸ ਪਏ। ਮੈਨੂੰ ਕੁੱਛੜ ਚੁੱਕ ਕੇ ਨਿਤਨੇਮ ਵਾਲੇ ਗੜਕਾ ਸਾਹਿਬ ਕੋਲ ਲੈ ਗਏ। ਆਖਣ ਲੱਗੇ, ਪੁੱਤਰਾ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਇਸੇ ਵਿੱਚ ਹੀ ਹੈ, ਅਤੇ ਯਾਦ ਰੱਖੀ, ਉਸ ਅਕਾਲ ਪੁਰਖ ਨੇ ਦੁਨੀਆ 'ਚ ਕੋਈ ਵੀ ਐਸੀ ਸਮੱਸਿਆ ਨਹੀਂ ਸਿਰਜੀ ਜਿਸ ਦਾ ਉਹਨੇ ਹੱਲ ਨਾ ਬਣਾਇਆ ਹੋਵੇ, ਅਤੇ ਪਰਮਾਤਮਾ ਸਾਨੂੰ ਹਮੇਸ਼ਾ ਹੀ ਉਹਨਾਂ ਮੁਸ਼ਕਲਾਂ 'ਚ ਪਾਉਂਦਾ ਜਿੰਨਾ ਮੁਸ਼ਕਲਾਂ ਨਾਲ ਅਸੀਂ ਲੜ ਸਕਦੇ ਹਾਂ ਜਾਂ ਜਿੰਨਾ ਮੁਸ਼ਕਲਾਂ ਨੂੰ ਅਸੀਂ ਹਰਾ ਸਕਦੇ ਹਾਂ। ਨਾਲ ਹੀ ਦੱਸਿਆ ਕਿ ਇਹ ਕਿਸੇ ਵੀ ਸਮੱਸਿਆ ਦਾ ਹੱਲ, ਸਾਰਾ ਕੁਝ ਇਸ ਗੁਟਕੇ ਸਾਹਿਬ ਅੰਦਰ ਹੀ ਲਿਖਿਆ। ਕੁਝ ਵੀ ਲੁਕਿਆ ਹੋਵੇ ਇਹ ਉਸ ਚੀਜ਼ ਨੂੰ ਲੱਭਣ 'ਚ ਮਦਦ ਕਰਦਾ। ਅੱਜ ਇੰਨੇ ਵਰ੍ਹਿਆਂ ਬਾਅਦ ਪਾਪਾ ਜੀ ਅਤੇ ਦਾਦਾ ਜੀ ਭਾਵੇਂ ਇਸ ਜਮਾਨ 'ਚ ਨਹੀਂ ਨੇ, ਪਰ ਜਦੋਂ ਵੀ ਕੋਈ ਮੁਸ਼ਕਲ ਆਉਣ ਪਵੇ ਤਾਂ ਉਹਨਾਂ ਦੇ ਬੋਲ ਕੰਨਾਂ 'ਚ ਜ਼ਰੂਰ ਗੂੰਜਣ ਲੱਗਦੇ ਨੇ। ਅਤੇ ਮੈਂ ਆਪਣੇ ਆਪ ਨੇਤਨੇਮ ਵਾਲੇ ਗੁਟਕੇ ਸਾਹਿਬ ਕੋਲ ਆਣ ਖਲੋਨਾ ਅਤੇ ਅੱਖਾਂ ਮੀਟ ਕੇ ਅਰਦਾਸ ਕਰਦਾ। ਘੜੀਆਂ ਪਲਾਂ ਵਿੱਚ ਹੀ ਉਸ ਮੁਸ਼ਕਲ ਦਾ ਹੱਲ ਨਿਕਲਿਆ ਹੁੰਦਾ। ਜਿਵੇਂ ਇਸ ਦਾਨਿਸ਼ਵੀਰ ਨੇ ਵੀ ਆਖਿਆ ਕਿ ਦੁਨੀਆ ਦੀ ਵੱਡੀ ਤੋਂ ਵੱਡੀ ਮੁਸ਼ਕਲ ਵੀ ਇਨਸਾਨੀ ਮੱਥੇ ਦੇ ਆਕਾਰ ਨਾਲੋਂ ਵੱਡੀ ਨਹੀਂ ਹੋ ਸਕਦੀ। ਸਿਆਣੇ ਅਕਸਰ ਆਖਿਆ ਕਰਦੇ ਨੇ ਕਿ ਜ਼ਿੰਦਗੀ ਦੇ ਜਿਨ੍ਹਾਂ ਹਾਲਾਤਾਂ ਨੂੰ ਕੋਈ ਬਦਲ ਨਹੀਂ ਸਕਦਾ ਉਹਨਾਂ ਦਾ ਹਰ ਵੇਲੇ ਫਿਰ ਜ਼ਿਕਰ ਵੀ ਕਿਉਂ ਕਰਨਾ। ਹਰੇਕ ਮੁਸ਼ਕਲ ਦਾ ਉੱਪਰ ਵਾਲੇ ਨੇ ਕੋਈ ਚੰਗਾ ਭਲਾ ਹੱਲ ਬਣਾਇਆ ਹੈ, ਉਸ ਬਾਰੇ ਸੋਚ ਕੇ ਫਿਕਰ ਨਾ ਕਰੋ। ਕਰ ਸਕਦੇ ਹੋ ਤਾਂ ਅਰਦਾਸ ਕਰੋ, ਕਿਉਂਕਿ ਜੇ ਮੁਸ਼ਕਲ ਹੈ ਤਾਂ ਹੱਲ ਵੀ ਜ਼ਰੂਰ ਹੋਏਗਾ। ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜ਼ਮੰਦਾ ਨੇ।

रेडियो हांजी 1674 एम दे उत्ते तुहाडा सारयां दा स्वागत जी। अज 18 जून 2026 वीरवार दे दिन भारत आस्ट्रेलिया ते दुनिया जान दियां खबरां लेके आए हैं। शाम दे इस प्रोग्राम न्यूज़ रूम दे विच सब तो पहला इंटरनेशनल न्यूज़ दे नाल शुरुआत करदे हां। चंगी खबर, अमरीका ईरान जंग खत्म होने के उत्ते हुण अधिकारक मोहर लग गई है। आखिरकार अमरीकी राष्ट्रपति डोनाल्ड ट्रंप ते ईरान के राष्ट्रपति मसूद पेजेशकियन ने शांति समझौते के उत्ते हस्ताक्षर कर रहे हैं। फ्रांस के चल रहा जी 7 शिखर समिट उस पल का गवाह बनया जदों ट्रंप ने वरसाए महल के ईरान के समझौते के उत्ते हस्ताक्षर किए। ट्रंप ने उस समझौते के उत्ते डिनर के दरमियान साइन किए जिसकी मेजबानी फ्रांस के राष्ट्रपति मैनुअल मैक्रोन के महल के अंदर की जा रही थी। यह पल अमरीका ते ईरान के दरमियान टकराव खत्म करने की दिशा के महीनों तो चल रही गलबात के अखीर एक बड़ी कूटनीतिक उपलब्धि बन के सामने आया। एक वीडियो सामने आई है जिस मैक्रोन ते होरना मेहमान डिनर टेबल के उत्ते बैठे नाल डोनाल्ड ट्रंप पीस अग्रीमेंट की हार्ड कापी के उत्ते हस्ताक्षर कर रहे हैं। ट्रंप के हस्ताक्षर करते ही उत्थे मौजूद मेहमाना ने ताली बजा के इसका स्वागत किया। कई दिन तक इस खबर को सीक्रेट रखने तो बाद बुधवार के दिन अमरीकी अधिकारियों ने मीडिया के नाल ईरान के नाल हुए इस MOU यानी मेमोरेंडम ऑफ अंडरसटैंडिंग के बारे जानकारी दी। नाम ना दसन की शर्त के उत्ते उस ड्राफ्ट के बारे भी अधिकारियों को दसया गया जिस ईरान ने हाले तक कोई भी जानकारी जारी नहीं की है। दस दिए कि अधिकारियों के मुताबिक समझौते दे विच अमरीकी ड्राफ्ट दे विच कुछ अहम गल्लां शामिल कीतियां गईयां जिवें ईरान दे हाईली एनरिच्ड यूरेनियम नूं घट करन दे लई और हेठले पद्धर ते लैके आन दे लई ईरान नूं किया जाएगा 60 दिनां दे लई होर्मुज़ स्ट्रेट तो बिना किसी टैरिफ दे गुजरन दी व्यवस्था की जाएगी। हालांकि इस डील दे भविख दे विच शुल्क वसूलन दी संभावना तो इनकार नहीं किया जा सकता और यह शुल्क ईरान ही वसूल सकता है ओमान दे नाल रल के। डील दे विच लेबनान दे अंदर हिजबुल्ला दे खिलाफ हालिया हमलों तो बाद उन्हां दी खेतरी अखंडता दी सुरक्षा नूं तय करन दे बारे भी एक दलील रखी गई है। दस दिए कि अधिकारियों के मुताबिक ट्रंप ते अमरीकी उपराष्ट्रपति जेडी वैंस एतवार के दिन समझौते के उत्ते डिजिटल रूप के हस्ताक्षर कर चुके सी पर हुण शुक्रवार के दिन यानी कि भलके स्विट्जरलैंड के रस्मी तौर के उत्ते हस्ताक्षर किए जाने। लेकिन इस समझौते के बारे जानकारी देने बारे एक अमरीकी अधिकारी ने यह भी दसया है कि वरसाए के पहले ही हस्ताक्षर कर दिए गए हैं। इस करके हुण कल दे दिन की होएगा इस दे उत्ते भी पूरी दुनिया की निगाह ने। उधर अमरीका ते ईरान दे दरमियान हुए समझौते ते हस्ताक्षर किते जान तो बाद ईरान दे संसद दे स्पीकर मोहम्मद बगर गलीबाफ ने कहा कि होर्मुज़ स्ट्रेट तो फीस वसूली जाएगी। जबकि दोहां धिरां दे दरमियान हुए समझौते च कहा गया सी कि ईरान होर्मुज़ स्ट्रेट तो गुजरन वाले जहाजा तो कोई टोल नहीं वसूलेगा, कोई फीस नहीं लगाएगा। पर गलीबाफ ने सरकारी टीवी के उत्ते इंटरव्यू दिंदिया कहा कि होर्मुज़ स्ट्रेट जंग तो पहला वाली स्थिति दे विच वापस नहीं जा सकता। ईरान नू होर्मुज़ स्ट्रेट के उत्ते पूरी तरह के नाल अधिकार लैण दा हक है ते जाहिर जी गल है कि असीं इहदियां सर्विसिज दे लई शुल्क वसूलांगे भी। जिक्रयोग है कि अमरीकी राष्ट्रपति डोनाल्ड ट्रंप ने फ्रांस के एवियन ले बेंस दे विच G7 समिट के दरमियान होने वाले समझौते के उत्ते MOU के उत्ते हस्ताक्षर करने तो बाद गलीबाफ ने यह बयान दिता है। नाल एक होर विवादित बयान भी दिता है। गलीबाफ ने कहा है कि अंतम समझौता हो गया पर बिल्कुल भी भरोसेमंद नहीं है। उन्होंने डोनाल्ड ट्रंप नूं सिखरले कमांडर हज कासम की हत्या का मास्टरमाइंड भी दसिया। दरअसल मोहम्मद बगर गलीबाफ ईरान की गलबात करन वाली टीम का या उस वफद का हिस्सा ने। उन्हें कहा कि उन्होंने यह जिम्मेदारी मन ना होंदे हुए भी निभानी पै रही है। मोहम्मद बगर गलीबाफ ईरानी ब्रॉडकास्टिंग कारपोरेशन यानी IBC नूं दिते एक इंटरव्यू दे विच भी कह गए कि मैं खुद वफद की टीम दे विच शामिल नहीं सी होया, मेरा मन नहीं सी करदा पर फिर भी मैं काम किया। और ट्रंप ने हज कासिम की हत्या की है, उसका मास्टरमाइंड है जनरल सुलेमानी पूरे इस्लामी जगत के लिए काफ़ी ज़्यादा रुतबा रखते सी। उन्होंने ट्रंप का जिक्र करदिया कहा कि तुहानू लगता है कि मेरे लिए अजिहे व्यक्ति दे नाल किसी भी टैक्सट के उत्ते कोई हस्ताक्षर करना आसान होएगा।
ਬਹਿਰਾਲ ਗਲੀ ਬਾਫਤਾ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮੌਜੂਦ ਪਜ਼ਿਸ਼ਕੀਆਂ ਜ਼ਰੂਰ ਕਰਨਗੇ। ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ। ਸ਼ਾਹਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਕ ਇਸਲਾਮਾਬਾਦ MOU ਇਲੈਕਟ੍ਰੋਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ। ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ। ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦੇ ਹੋਇਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ। ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ ਉੱਥੋਂ ਨਾਕਾਬੰਦੀ ਖਤਮ ਹੋਏਗੀ। ਸ਼ਾਹਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ। ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ, ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ। ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸਾਇਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ। ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ, ਅਬਾਸ ਅਰਾਕਚੀ, ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ ਸਕਿਆ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ। ਯੋਸ਼ੀਤਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ। ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ। ਹਾਈਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ। ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ। ਖਬਰ ਏਜੰਸੀ PTA ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ। ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ। ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ। ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ। ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ। ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਇਸੇ ਆਧਾਰ 'ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ। ਉੱਥੇ ਪਟਨਾ ਤੋਂ ਅਗਲੀ ਖਬਰ, ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ। ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ। ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ। ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ। ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ, ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ।
ਪ੍ਰਿੰਸ ਯਾਦਵ ਦੇ ਭਰਾ ਰੋਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ, ਡਾਕਟਰ ਰਾਮ ਸ਼ੰਕਰ ਪ੍ਰਸਾਦ ਤੇ ਕਨਈਆ ਕੁਮਾਰ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੋਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੋਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੋਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ, ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੰਬੰਧਿਤ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਇਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ, ਕਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕੋਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆ ਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ I4C ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਅਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ GRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ, ਅਤੇ ਦੂਜੇ ਪਾਸੇ MRM ਪੋਰਟਲ ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਰਕਮ ਵਾਪਸ ਦਿਵਾਉਣ ਦੇ ਵਿੱਚ ਮਦਦ ਕਰੇਗਾ। ਉਹਨਾਂ ਕਿਹਾ ਕਿ ਇਹ ਪੋਰਟਲ ਪੁਲਿਸ, ਬੈਂਕਾਂ ਅਤੇ ਕੌਮੀ ਸੁਰੱਖਿਆ ਅਪਰਾਧ ਰਿਪੋਰਟਿੰਗ ਪੋਰਟਲ ਯਾਨੀ NCRP ਦੇ ਨਾਲ ਸਿੱਧੇ ਤਾਲਮੇਲ ਸਥਾਪਿਤ ਕਰਨਗੇ। ਅਡਾਨੀ ਸਮੂਹ ਦੀ ਮਲਕੀਅਤ ਵਾਲੇ ਨਵੀਂ ਮੁੰਬਈ ਹਵਾਈ ਅੱਡੇ ਤੋਂ 15 ਜੁਲਾਈ ਨੂੰ ਕੌਮਾਂਤਰੀ ਉਡਾਨ ਸੇਵਾਵਾਂ ਸ਼ੁਰੂ ਹੋ ਸਕਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਮੁੰਬਈ ਮਹਾਨਗਰ ਦਾ ਇਹ ਦੂਜਾ ਕੌਮਾਂਤਰੀ ਹਵਾਈ ਅੱਡਾ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ। ਇਸ ਏਅਰਪੋਰਟ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 15 ਜੁਲਾਈ ਤੋਂ ਕਾਰਗੋ ਉਡਾਨਾਂ ਸ਼ੁਰੂ ਹੋ ਜਾਣਗੀਆਂ ਅਤੇ ਫਿਰ ਹਫ਼ਤਾਵਾਰੀ ਉਡਾਨਾਂ ਦੀ ਗਿਣਤੀ ਜਿਹੜੀ ਉਹ 18 ਤੱਕ ਹੋ ਜਾਏਗੀ ਅਤੇ ਨਾਲ ਹੀ ਜਿਹੜੀਆਂ ਇੰਟਰਨੈਸ਼ਨਲ ਉਡਾਨਾਂ ਨੇ ਉਹ ਵੀ ਜਲਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਅੰਤਮ ਪ੍ਰਕਿਰਿਆ ਇਸ ਦੇ ਪੂਰੀ ਕਰ ਲਈ ਗਈ ਹੈ ਔਰ ਇਸ ਦਰਮਿਆਨ 5 ਜੁਲਾਈ ਦੇ ਆਲੇ ਦੁਆਲੇ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਕਾਰਗੋ ਉਡਾਨਾਂ ਤਾਂ ਘੱਟੋ ਘੱਟ ਸ਼ੁਰੂ ਕਰ ਹੀ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ੍ਹ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ $80 billion ਤੱਕ ਡਾਲਰ ਤੱਕ ਹੋਰ ਚੱਕ ਦੇਣਗੇ, ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਕਿ GDP ਦਾ ਘੱਟੋ ਘੱਟ 4% ਤਾਂ ਬਜਟ ਕੀਤਾ ਜਾਵੇ, ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ, ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਅਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4 ਛੱਡੋ 5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ, ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ, ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ। ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ਼ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ, ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ, ਕਿਵੇਂ ਇਹ ਬੈਨਰ ਟੰਗਿਆ, ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੀ ਉਹ ਜਾਂਚ ਕਰਵਾਉਣਗੇ। ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ, SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ, ABC ਨੂੰ ਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ
ਕਿ ਮੇਰੇ ਆਲੇ ਦੁਆਲੇ ਨਾ ਦਿਖਿਓ, ਨੇੜੇ ਤੇੜੇ ਨਾ ਦਿਖਿਓ। ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜਿਹੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ ਦੀ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ, ਜਾਂ ਇੰਜ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ, ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀ ਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ। ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ, ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ, ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ, ਫੈਡਰਲ ਚੋਣਾਂ ਜਿੱਤ ਗਏ, ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ, ਆਲਸੀ ਹੋ ਗਏ ਨੇ, ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਅਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ, ਪਰ ਐਂਗਸ ਟੇਲਰ ਨੇ ਪੌਲਿਨ ਹੈਨਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ, ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ, ਇਹ ਨਹੀਂ ਚੱਲਣੀ ਚਾਹੀਦੀ। ਇਸ ਦੇ ਨਾਲ ਹੀ ਗੱਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ। ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ, ਪਰ ਗੱਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ। ਉਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ABC ਅਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ, ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ, ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਉਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ, 50% ਤੱਕ ਦਾ ਉਹ ਡਿਸਕਾਊਂਟ ਹੈ, ਉਹ ਪਹਿਲਾਂ $2 million ਦੇ ਟਰਨਓਵਰ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਜਾਂ ਅਦਾਰੇ ਸੀ ਜਾਂ ਸਮਾਲ ਬਿਜ਼ਨਸ ਸੀ ਉਹਨਾਂ ਨੂੰ ਹੀ ਦਿੱਤਾ ਜਾਣਾ ਸੀ, ਪਰ ਹੁਣ ਉਸ ਨੂੰ ਵਧਾ ਕੇ $10 million ਤੱਕ ਕੀਤਾ ਜਾ ਸਕਦਾ, ਯਾਨੀ ਕਿ $10 million ਜਾਂ ਇਸ ਤੋਂ ਵੱਧ ਘੱਟ ਕਮਾਈ ਕਰਨ ਵਾਲੇ ਤੁਸੀਂ ਅਦਾਰੇ ਹੋ ਤਾਂ ਐਕਸਟਰਾ ਕੈਪੀਟਲ ਗੇਨਸ ਟੈਕਸ ਜਿਹੜਾ ਉਹ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ। ਇਸ ਦਾ ਮਕਸਦ ਇਹੀ ਹੈ ਕਿ ਲੇਬਰ ਪਾਰਟੀ ਕਾਰੋਬਾਰੀਆਂ ਨੂੰ ਵੀ ਆਪਣੇ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ। ਜ਼ਿਆਦਾਤਰ ਬਿਜ਼ਨਸਿਸ ਜਿਹੜੇ ਨੇ ਉਹਨਾਂ ਨੂੰ ਐਕਟਿਵ ਐਸੈਟ ਡਿਸਕਾਊਂਟ ਦੇ ਨਾਮ ਦੇ ਉੱਤੇ 50% ਡਿਸਕਾਊਂਟ ਦਿੱਤਾ ਜਾਂਦਾ ਸੀ, ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਹੋ ਰਿਹਾ ਸੀ ਜਿਨ੍ਹਾਂ ਦੀ ਸਾਲਾਨਾ ਟਰਨਓਵਰ $2 million ਸੀ। ਪਰ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਨਵਾਂ ਪ੍ਰਪੋਜ਼ਲ ਵੱਡੇ ਵਪਾਰਕ ਅਦਾਰਿਆਂ ਨੂੰ ਜਾਂ ਮੱਧਮ ਦਰਜ ਦੇ ਅਦਾਰਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰੇਗਾ ਜਿਨ੍ਹਾਂ ਤੋਂ ਲੇਬਰ ਪਾਰਟੀ ਟੁੱਟਦੀ ਜਾ ਰਹੀ ਸੀ। ਉਧਰ ਐਨੂਅਲ ਕੁਆਕੇਲੀ ਸਿੰਡੋਮਸ ਯਾਨੀ QS ਯੂਨੀਵਰਸਿਟੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਦੁਨੀਆ ਦੀਆਂ 500 ਦੇ ਕਰੀਬ ਯੂਨੀਵਰਸਿਟੀਆਂ ਸਿਖਰ ਲੀਆਂ ਉਹਨਾਂ ਦੀ ਰੈਂਕਿੰਗ, ਹਾਲਾਂਕਿ 1500 ਦੇ ਕਰੀਬ ਯੂਨੀਵਰਸਿਟੀਆਂ ਦੀ ਰੈਂਕਿੰਗ ਜਾਰੀ ਹੋਈ ਹੈ, ਪਰ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀ ਲਿਸਟ ਦੇ ਵਿੱਚ ਆਸਟ੍ਰੇਲੀਆ ਦੀਆਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀਆਂ ਨੇ ਨਾਮ ਨਾ ਖਟਿਆ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੁਨੀਆ ਦੀਆਂ ਬਿਹਤਰੀਨ ਟੌਪ 500 ਯੂਨੀਵਰਸਿਟੀਜ਼ ਦੇ ਵਿੱਚੋਂ 19ਵੇਂ ਨੰਬਰ ਦੇ ਉੱਤੇ ਆਉਂਦੀ ਹੈ, ਯਾਨੀ ਕਿ ਟੌਪ 20 ਦੇ ਵਿੱਚ ਨਾਮ ਸ਼ੁਮਾਰ ਕਰਾਉਣ 'ਚ ਇਹ ਯੂਨੀਵਰਸਿਟੀ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਟੌਪ 100 ਦੇ ਵਿੱਚ ਨੇ, ਉਹਨਾਂ 'ਚ ਯੂਨੀਵਰਸਿਟੀ ਆਫ ਮੈਲਬਰਨ 22ਵੇਂ ਰੈਂਕ ਦੇ ਉੱਤੇ ਹੈ ਦੁਨੀਆ ਭਰ ਦੇ 'ਚ, ਯੂਨੀਵਰਸਿਟੀ ਆਫ ਸਿਡਨੀ 28ਵੇਂ ਰੈਂਕ 'ਤੇ, 29ਵੇਂ 'ਤੇ ਵੀ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਕੈਨਬਰਾ ਦੇ ਵਿੱਚ ਸਥਿਤ ANU ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, 31ਵੇਂ ਨੰਬਰ ਦੇ ਉੱਤੇ ਮਨਾਸ਼ ਯੂਨੀਵਰਸਿਟੀ, 40ਵੇਂ 'ਤੇ ਯੂਨੀਵਰਸਿਟੀ ਆਫ ਕੁਇਨਜ਼ਲੈਂਡ। ਦੁਨੀਆ ਦੀਆਂ ਬਿਹਤਰੀਨ ਟੌਪ 100 ਯੂਨੀਵਰਸਿਟੀਜ਼ ਦੇ ਵਿੱਚੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 77ਵੇਂ ਨੰਬਰ 'ਤੇ, ਅਤੇ ਐਡੀਲੇਡ ਯੂਨੀਵਰਸਿਟੀ 79ਵੇਂ 'ਤੇ ਟੌਪ 100 'ਚ। ਆਖਰੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ UTS ਸਿਡਨੀ ਦੀ, ਯਾਨੀ ਕਿ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ। ਇਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸੁਧਾਰ ਹੀ ਹੋਇਆ ਦੱਸਿਆ ਗਿਆ, ਯਾਨੀ ਕਿ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਿਹਤਰੀਨ ਕੰਮਕਾਜ ਦੇਖਣ ਨੂੰ ਮਿਲਿਆ। ਹਾਲਾਂਕਿ ਵਰਕਲੋਡ ਜਿਹੜਾ ਹੈ ਨਾ ਯੂਨੀਵਰਸਿਟੀਜ਼ 'ਚ ਵੱਧ ਰਿਹਾ, ਉਹ ਇੱਥੋਂ ਦੇ ਕਰਮਚਾਰੀਆਂ ਦੀ ਇੱਕ ਸ਼ਿਕਾਇਤ ਜ਼ਰੂਰ ਹੈ। 500 ਤੋਂ ਵਧੇਰੇ ਕਰਮਚਾਰੀਆਂ ਦੇ ਨਾਲ ਕੀਤੇ ਗਏ ਇੱਕ ਵੱਖਰੇ ਸਰਵੇਖਣ 'ਚ ਆਸਟ੍ਰੇਲੀਆ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਉੱਤੇ ਕੰਮਕਾਜ ਦਾ ਵਾਧੂ ਬੋਝ ਪੈ ਰਿਹਾ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ
ਸਿਡਨੀ ਤੋਂ ਖਬਰ ਜਿੱਥੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਕੈਬਰਾਮੈਟਾ ਦੇ ਵਿੱਚ ਕੰਬਰਲੈਂਡ ਹਾਈਵੇ ਦੇ ਉੱਤੇ ਕੱਲ੍ਹ ਦੇ ਦਿਨ ਸ਼ਾਮੀ 3:15 ਇੱਕ ਹਾਦਸਾ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪ੍ਰੈਮ ਦੇ ਵਿੱਚ ਬੈਠੇ ਦੋ ਛੋਟੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ। ਉਸ ਮਾਮਲੇ 'ਚ ਹੁਣ ਮਾਪਿਆਂ ਦਾ ਬੁਰਾ ਹਾਲ ਹੈ। ਦੱਸ ਦਈਏ ਕਿ ਇਸ ਦੇ ਵਿੱਚ 5 ਸਾਲ ਦੀ ਕੈਥਰੀਨ ਅਤੇ 14 ਮਹੀਨਿਆਂ ਦਾ ਹੈਰੀ ਇੱਕ ਪ੍ਰੈਮ 'ਚ ਮੌਜੂਦ ਸੀ। ਜਦੋਂ ਉਹਨਾਂ ਦੀ ਮਾਂ ਸੌਕ ਪ੍ਰੈਮ ਉਹਨਾਂ ਨੂੰ ਸੜਕ ਤੋਂ ਲੈ ਕੇ ਜਾ ਰਹੀ ਸੀ, ਅਚਾਨਕ ਇੱਕ ਰਫ਼ਤਾਰ ਆਉਂਦੀ ਹੈ ਉਹਨਾਂ ਦੀ ਪ੍ਰੈਮ ਦੇ ਵਿੱਚ ਕਾਰ ਮਾਰਦੀ ਹੈ। ਹਾਲਾਂਕਿ ਮਾਂ ਨੂੰ ਤਾਂ ਭੀੜ ਦੀ ਤਰਫ ਤੋਂ ਬਚਾ ਲਿਆ ਗਿਆ ਮੌਕੇ 'ਤੇ ਮੌਜੂਦ ਲੋਕਾਂ ਦੀ ਤਰਫ ਤੋਂ, ਪਰ ਛੋਟੇ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ। ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲ ਫਿਲਹਾਲ ਇੱਕ ਫੰਡਰੇਜ਼ਰ ਪੇਜ ਹੈ ਜਿਹੜਾ ਪਰਿਵਾਰ ਦੇ ਲਈ ਖੜ੍ਹਾ ਕੀਤਾ ਗਿਆ। $5,000 ਇਕੱਠੇ ਵੀ ਕਰ ਲਏ ਗਏ ਨੇ, ਪਰ ਇਸ ਖਬਰ ਤੋਂ ਬਾਅਦ ਇਹਨਾਂ ਛੋਟੇ ਬੱਚਿਆਂ ਦੇ ਮਾਤਾ ਪਿਤਾ ਵਿਊਂਡੀ ਥਾ ਅਤੇ ਸੈਮ ਰੌਕ ਸੌਕਰੈਮ ਨੇ ਫਿਲਹਾਲ ਆਪਣੇ ਬੱਚਿਆਂ ਨੂੰ ਖੋ ਦੇਣ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੇ ਬੱਚੇ ਇੱਕ ਰਾਤ ਦੇ ਵਿੱਚ ਉਹਨਾਂ ਦੇ ਕੋਲ ਹੁਣ ਨਹੀਂ ਨੇ। ਉਹਨਾਂ ਦੀ ਗੋਦੀ ਸੱਖਣੀ ਕਰ ਗਏ ਨੇ ਔਰ ਇਸ ਸੋਗ ਤੋਂ ਕਦੇ ਵੀ ਉੱਭਰ ਨਹੀਂ ਪਾਣਗੇ। ਉੱਧਰ ਵੋਡਾਫੋਨ ਦੀ ਤਰਫ ਤੋਂ ਹੁਣ ਉਸ ਮਾਮਲੇ ਦੇ ਵਿੱਚ ਆਪਣੀ ਗਲਤੀ ਮੰਨੀ ਗਈ ਹੈ, ਜਿਸ ਦੇ ਵਿੱਚ ਦੇਸ਼ ਭਰ ਦੇ ਅੰਦਰ ਇਸ ਟੈਲੀਕਾਮ ਕੰਪਨੀ ਦਾ ਨੈੱਟਵਰਕ ਇੱਕ ਤਰੀਕੇ ਦੇ ਨਾਲ ਖੜ੍ਹ ਗਿਆ ਸੀ, ਰੁਕ ਗਿਆ ਸੀ ਪੂਰੀ ਤਰ੍ਹਾਂ ਦੇ ਨਾਲ। ਦੱਸ ਦਈਏ ਕਿ ਵੋਡਾਫੋਨ ਕੰਪਨੀ ਨੇ ਕੱਲ੍ਹ ਦੇ ਦਿਨ ਸਵੇਰੇ 8 ਤੋਂ ਜਿਹੜਾ ਕੰਪਨੀ ਦੀ ਸਰਵਿਸਿਜ਼ ਦੇ ਵਿੱਚ ਆਊਟੇਜ ਦੇਖੀਆਂ ਗਈਆਂ ਸੀ ਉਸ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਕਿਹਾ ਹੈ ਕਿ ਵੋਡਾਫੋਨ ਦੇ ਕਸਟਮਰਸ ਨੂੰ 000 ਦੇ ਉੱਤੇ ਕਨੈਕਟ ਕਰਨ ਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀ। ਹੁਣ ਬੇਸ਼ੱਕ ਨੈੱਟਵਰਕ ਦਰੁਸਤ ਕਰ ਲਿਆ ਗਿਆ, ਪਰ ਆਈਆਂ ਇਹਨਾਂ ਸਮੱਸਿਆਵਾਂ ਦੇ ਲਈ ਉਹ ਮਾਫ਼ੀ ਮੰਗਦੇ ਨੇ। ਜਾਣ ਤੋਂ ਪਹਿਲਾਂ ਕੁਝ ਕੁ ਵੇਰਵਾ ਤੁਹਾਨੂੰ ਅੱਜ ਦੇ ਹੋਏ ਮੈਚਾਂ ਦਾ ਦੱਸਦੇ ਚੱਲੀਏ। ਇੰਗਲੈਂਡ ਅਤੇ ਕੁਰੇਸ਼ੀਆ ਦਾ ਮੈਚ 4-2 ਦੇ ਨਾਲ ਮੁਕਿਆ, ਯਾਨੀ ਕਿ ਇੰਗਲੈਂਡ ਨੇ ਇਸ 5ਵੇਂ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 4 ਕੀਤੇ, ਜਿਸ ਦੇ ਵਿੱਚ ਹੈਰੀਕੇਨ ਦੇ 2, ਜੂਡ ਬਿਲਿੰਗਮ ਦੇ 1 ਅਤੇ ਮਾਰਕਸ ਰੈਸ਼ਫੋਰਡ ਦਾ 1 ਗੋਲ ਸ਼ਾਮਲ ਸੀ। ਕੁਰੇਸ਼ੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਹਾਲਾਂਕਿ ਗੇਂਦ ਦੇ ਪੋਜੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ, 54% ਇੰਗਲੈਂਡ ਦੇ ਕੋਲ ਰਹੀ। ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ ਉਹ ਜਾਂ ਪਾਸ ਸੀ ਉਹ ਓਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ, ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ। ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਇਹ ਮੈਚ ਜਿੱਤ ਲਿਆ। ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਅਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ, ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਅਤੇ ਜੈਮਿਸਟਨ ਕੈਂਪਾਜ਼ ਨੇ ਗੋਲ ਕੀਤੇ। ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ, ਇੱਕੋ ਹੀ ਗੋਲ ਜਿਹੜਾ ਡੈਨੀਅਲ ਮੁਫਿਓਜ਼ ਦਾ ਜਿਹੜਾ ਸੀ 40th ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ ਜਦੋਂ 60th ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਅਤੇ 65th ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ, ਅਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ। ਉਸ ਦੇ ਚੱਲਦਿਆਂ 90th ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ। ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਹੈ, DR ਕਾਂਗੋ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ DR ਕਾਂਗੋ ਦੇ ਨਾਲ, ਇਸ ਕਰਕੇ ਉਹ 3 ਨੰਬਰ 'ਤੇ। ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁਕਿਆ, ਘਾਨਾ ਨੇ ਇਹ ਮੈਚ ਜਿੱਤ ਲਿਆ। ਔਰ ਚੈਕੀਆ ਅਤੇ ਸਾਊਥ ਅਫਰੀਕਾ, ਸਵਿਟਜ਼ਰਲੈਂਡ ਅਤੇ ਬੋਸਨੀਆ ਹਰਜ਼ੋਗਵੀਨਾ ਦੇ ਮੈਚ ਬਕਾਇਆ ਪਏ ਨੇ। ਫੀਫਾ ਵਿਸ਼ਵ ਕੱਪ ਆਸਟ੍ਰੇਲੀਆ ਅਤੇ ਭਾਰਤ ਦੀਆਂ ਇਹਨਾਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੀ ਨਜ਼ਰ ਹੈ ਭੋਲਾ।
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
3: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ। ਸੋ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹਾਂਜੀ ਸੁਨੀਲ ਗਰੋਵਰ ਸੁਨੀਲ ਗਰੋਵਰ ਹਾਂਜੀ ਹਾਂਜੀ 1674 ये नहीं है कत्तर बत्तर ये है 1674 ये है 1674 सुनते रहो हाँ जी AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਵੇਖ ਲੋ ਕ੍ਰਿਸ਼ਨਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਹੁਣ ਅੱਜ ਕੱਲ ਕਹਿੰਦੇ ਆ ਵੀ ਲੁਕਸ ਮੈਟਰ, ਲੁਕਸ ਮੈਟਰ, ਪਰ ਉਹਦੇ ਜੈਲੀ ਭਾਈ ਵੇਖੋ ਤੁਸੀਂ ਵੇਖੇ ਨੀ,
1: ਸਿੱਧਾ ਹੀ ਹੋ ਗਿਆ ਭਰਾ। ਹੈਲੋ ਹਾਏ ਸਤਿ ਸ਼੍ਰੀ ਅਕਾਲ, ਕੁਛ ਤੇ ਕਰ, ਨਹੀਂ ਨਹੀਂ ਨਹੀਂ, ਦੇਖੋ ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਬੀਹੋਲਡਰ ਮੇਰੇ ਭਰਾ।
0: ਤੁਸੀਂ ਮੇਰੀ ਗੱਲ ਪਤਾ ਆਪਣੀ ਨਾ ਇਹ ਬੜੀ ਪ੍ਰੋਬਲਮ ਆ।
1: ਹਾਂਜੀ ਹਾਂਜੀ,
0: ਪ੍ਰੋਬਲਮ ਇਹ ਆ ਕਿ ਆਪਾਂ ਕਦੀ ਕਿਸੇ ਦੀ ਗੱਲ ਪੂਰੀ ਸੁਣਦੇ ਨੀ, ਆਪਾਂ ਅੱਧੀ ਸੁਣ ਕੇ ਉਹਦਾ ਇਸ਼ੂ ਕ੍ਰੀਏਟ ਕਰ ਦਿੰਦੇ।
1: ਸੋਰੀ ਸੋਰੀ, ਤੁਸੀਂ ਵਿਸਥਾਰ ਦੇ
0: ਮਾਚੀ ਰਹਿ ਜਾਂਦੀ,
1: ਤੁਸੀਂ ਵਿਸਥਾਰ ਨਾਲ ਕਰ ਸਕਦੇ
0: ਗੱਲ, ਮੁੜ ਕੇ ਇੰਨੀ ਕਹਿਣ ਨੂੰ ਨਿਕਲ ਜਾਂਦੀ ਆ ਵੀ ਉਹ ਅੱਧੀ ਮੁੜ ਕੇ ਆਪਣੇ ਮਨ ਚ ਰਹਿ ਜਾਂਦੀ।
1: ਨਹੀਂ ਨਹੀਂ ਨਹੀਂ, ਤੁਸੀਂ
0: ਮੈਂ ਇਹ ਕਹਿਣ ਲੱਗਾ ਹਾਂ ਵੀ ਅੱਜ ਕੱਲ ਕਰਦੀ ਆ ਲੁਕਸ ਮੈਟਰ, ਠੀਕ ਹੈ।
1: ਹਾਂ ਇਹ ਗੱਲ ਠੀਕ ਹੈ।
0: ਜਾਲੀ ਸਾਹਿਬ ਨੇ ਵੇਖੋ ਉਦੋਂ ਉਸ ਟਾਈਮ ਦੇ ਉੱਤੇ ਇਹ ਪ੍ਰੂਵ ਕਰਤਾ ਸੀ ਵੀ ਟੈਲੈਂਟ ਆ ਜਿਹੜਾ ਉਹ ਲੁਕਸ ਤੋਂ ਉੱਤੇ ਆ।
1: ਦੈਟ ਇਜ਼ ਸੋ ਰਾਈਟ,
0: ਲੁਕਸ ਟੈਲੈਂਟ ਤੋਂ ਉੱਤੇ ਨਹੀਂ ਹੋ ਸਕਦੀ।
1: ਇਹ ਫੈਕਟ ਨਹੀਂ, ਇਹ ਫੈਕਟ ਆ। ਕਿਆ ਖੂਬਸੂਰਤ ਆਵਾਜ਼ ਯਾਰ ਜਾਲੀ ਦੀ।
0: ਮੈਂ ਕਹਿੰਦਾ ਆਵਾਜ਼ ਤੇ ਇੱਕ ਹੁੰਦਾ ਨਾ ਕਿ ਤੁਹਾਡਾ ਲਹਿਜ਼ਾ ਆਏ ਹੋਏ, ਕਿਆ ਬਾਤ ਹੈ, ਬੁਲੇਟ ਘੁਮਾਉਂਦਾ ਆਏ ਹੋਏ,
2: ਗਲੀ ਗੇੜ ਤੇਰੇ ਲਾਉਂਦਾ,
0: ਨਾ ਹੀ ਧੁੱਪ ਦੇਖਦਾ ਏ ਨਾ ਹੀ ਸ਼ਾਂ, ਬਹਿ ਜਾਵੇ ਨਾ ਪੈੜਾ ਰੁਸਕੇ, ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ, ਗੱਭਰੂ ਦੇ ਬੁੱਲ ਸੁੱਕ ਗਏ,
1: ਹਾਏ ਹਾਏ ਹਾਏ,
0: ਗੱਭਰੂ ਦੇ ਬੁੱਲ ਸੁੱਕ ਗਏ,
1: ਕਿਆ ਬਾਤ, ਵੈਰੀ ਗੁੱਡ ਵੈਰੀ। ਇਹਨਾਂ ਦਾ ਉਹ ਵੀ ਬਹੁਤ ਵਧੀਆ ਗਾਣਾ ਨਾ, ਇੱਕੋ ਤੇਰਾ ਲੱਖ ਵਰਗਾ,
0: ਹਾਏ ਹੋਏ, ਬਾਕੀ ਮੋੜ ਕੇ ਜੇਬ ਵਿੱਚ ਪਾ ਲੈ, ਇੱਕੋ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾ ਲੈ।
1: ਉਹ ਤਾਂ ਠੀਕ ਹੈ ਸਿੰਗਰ ਸਾਹਿਬ, ਤੁਸੀਂ ਸੀਗੇ ਕਿੱਥੇ?
0: ਜੈਲੀ ਜੀ ਨੇ ਗਿਆ ਸੀ, ਮੈਂ ਜੈਲੀ ਜੀ ਨਾਲ ਗਿਆ ਸੀ, ਥੋੜਾ ਜਿਹਾ ਕੰਮ ਹੋ ਗਿਆ ਸੀ ਜੈਲੀ, ਤੇ ਉਹਨੂੰ ਥੋੜਾ ਰੀਜਨਲ ਕਰਨ ਗਿਆ ਸੀ।
1: ਓਕੇ ਓਕੇ, ਹੁਣ
0: ਥੋੜੀ ਥੋੜਾ ਸੈਟਿੰਗ ਜੀ ਨਹੀਂ ਹੈਗੀ ਨਾ ਸੀ ਯਾਰ, ਮੈਂ ਤੁਹਾਨੂੰ ਦੱਸਦਾ ਕ੍ਰਿਸ਼ਨਾ ਜੀ, ਗਿਆ ਤੇ ਮੈਂ ਕਿਤੇ ਨੀ ਹੈਗਾ ਤੇ ਮੈਂ ਬੈਠਤੇ ਸੀ।
1: ਓਕੇ,
0: ਪਰ ਚੱਕਰ ਇਹ ਸੀਗਾ ਕਿ ਪਤਾ ਨੀ ਯਾਰ ਕੀ ਹੋ ਗਿਆ, ਸਮਝ ਨੀ ਆਈ
1: ਹੋਇਆ ਕੀ ਸੀ, ਬਸ
0: ਸਮਝ ਹੀ ਨਹੀਂ ਆਈ। ਮੈਂ ਕਹਿੰਦਾ ਸਮਝੋ ਬਾਹਰ ਹੋ ਗਿਆ ਕੁਛ,
1: ਹੋਇਆ ਕੀ ਸੀ, ਅੱਜ ਹੋ ਗਏ ਬਗਾਨੇ ਨੀ,
0: ਪਤਾ ਨੀ ਯਾਰ, ਮੈਂ ਤੇ ਸੋਚਿਆ ਸਭ ਖਤਮ ਹੋ ਗਿਆ।
1: ਅੱਛਾ ਨਹੀਂ, ਵੈਸੇ ਨਾ ਬੁਖਾਰ ਵਾਇਰਲ ਵੂਰਲ ਹੋਵੇ ਨਾ ਇੱਕ ਵਾਰੀ ਤਾਂ,
0: ਹਾਂ ਪੈਰਾਂ ਥੱਲੇ ਜ਼ਮੀਨ,
1: ਖਾਸ ਕਰ ਜਦੋਂ ਮੈਨੂੰ ਹੁੰਦਾ ਨਾ ਚੌਥੇ ਪੰਜਵੇਂ ਦਿਨ ਤਾਂ ਮੈਨੂੰ ਇਸ ਤਰ੍ਹਾਂ ਹੁੰਦਾ ਕਿ ਹਾਂ ਬਈ ਸਾਈਡ ਤੇ ਆ ਗਏ ਆ ਕਿ ਚਲੋ ਵਟਸ ਚਲੇ ਵਾਪਸ, ਕਹਿੰਦਾ ਨਹੀਂ ਨਹੀਂ ਰੱਬ ਥੋੜੀ ਦੇਰ ਹੋਰ ਰਹਿੰਦੇ।
0: ਹਾਂ ਇਦਾਂ ਹੀ ਇਦਾਂ ਹੀ ਭਰਾਵਾ, ਨਾ ਨਾ ਨੀਂਦ ਆਵੇ,
1: ਹਾਂ
0: ਨਾ ਉੱਠਣ ਨੂੰ ਜੀ ਕਰੇ ਬੈਡ ਤੋਂ, ਨਾ ਲੰਮੇ ਪਿਆ ਜਾਵੇ, ਨਾ ਬੈਠਾ ਜਾਵੇ, ਕੁਝ ਵੀ ਨਹੀਂ ਕੀਤਾ ਜਾਣ ਡਿਆ।
1: ਦੈਟ ਇਜ਼
0: ਉਹ, ਮੈਂ ਕਹਿੰਦਾ 3 ਡੇਜ਼ ਇਟਸ ਪ੍ਰੀਟੀ ਮੱਚ ਬ੍ਰੋ, ਆਈ ਕਾਂਟ, ਯੂ ਨੋ,
1: ਨਹੀਂ ਔਖਾ ਯਾਰ ਔਖਾ, ਇਹਦੇ ਚ ਕੋਈ ਦੂਰ ਆਏ ਨੀ।
0: ਫਿਰ ਮੈਨੂੰ ਪੰਜਵੇਂ ਛੇਵੇਂ ਦਿਨ ਮੈਨੂੰ ਐਂ ਹੋਇਆ ਕਿ ਸ਼ੁਕਰ ਆ ਸ਼ੁਕਰ ਆ, ਬੈਕ ਭਰਾ ਥੋੜੀ ਜਿਹੀ ਜਾਨ ਆਈ, ਆਪਣਾ ਹੀ ਹੱਥ ਚੁੱਕਣਾ ਔਖਾ ਹੋ ਗਿਆ
1: ਹੁੰਦਾ ਯਾਰ। ਅੱਛਾ ਬਾਡੀ ਦੇਖ ਲੈ ਕਿੱਦਾਂ ਦੀ, ਮਤਲਬ ਕਿੰਨੀ ਫਨੀ ਚੀਜ਼ ਆ, ਬੰਦਾ ਸੋਚਦਾ ਰਹਿੰਦਾ ਮੈਂ ਆਹ ਕਰਨਾ ਉਹ ਕਰਨਾ, ਜ਼ੁਕਾਮ ਬੰਦੇ ਨੂੰ ਬਿਠਾ ਦਿੰਦਾ ਘਰੇ,
0: ਹਲਕਾ ਜ਼ੁਕਾਮ, ਕਹਿੰਦੇ ਸਰੀਰ ਉਦਾਂ ਮਿੱਟੀ ਆ।
1: ਨਹੀਂ ਸਹੀ ਗੱਲ ਆ, ਬਾਬਾ ਬਲਕੀਰ ਜੀ ਕੀ ਜੈ, ਬਾਬਾ ਬਲਕੀਰ ਜੀ ਕੀ ਜੈ।
0: ਆਏ ਨਾ ਗੱਲ ਕਰੋ ਭਰਾਵਾ, ਅੱਗੇ ਉਹ ਗਾਣਾ ਨਹੀਂ ਕੱਢਤਾ ਸੀ ਵੀਰ ਨੇ, ਉਹ ਪੰਗਾ ਪੈ ਗਿਆ,
1: ਗਾਣਾ ਘੈਂਟ ਹੈ ਪਰ
0: ਉਹ ਪੰਗਾ ਪੈ ਗਿਆ ਭਰਾ, ਉਹਦੇ ਕੇਸ ਹੋ ਗਿਆ ਵਿਚਾਰੇ ਤੇ,
1: ਕੇਸ ਹੋ ਗਿਆ,
0: ਹਾਂ ਹਾਂ ਉਹ ਬੜਾ ਮੁੱਦਾ ਚੁੱਕਿਆ ਗਿਆ।
1: ਆਪਾਂ ਚਲਾ ਸਕਦੇ ਹਾਂ ਉਹਨੇ ਕਿ ਨਹੀਂ, ਕੀ ਸਾਡੇ ਤੇ,
0: ਤੁਸੀਂ ਭਰਾਵਾ ਅੱਗੇ ਮਾਂ ਮੈਂ ਠੀਕ ਹੋਇਆ, ਫੇਰ ਨਾ ਕੋਈ ਜਾਂਦ ਚਾੜ ਦਿਓ।
1: ਅੱਛਾ ਨਹੀਂ ਚਲੋ ਨਹੀਂ, ਤੇ
0: ਫੇਰ ਹਫਤਾ ਕੋਈ ਚੁੱਕ ਕੇ ਲੈ ਜਾਈਏ ਮੁੜ ਕੇ
1: ਯਾਰ,
0: ਨਹੀਂ ਚਲਾਓ ਯਾਰ,
1: ਇੱਕ ਅੱਧਾ ਤਾਂ ਬੰਦ ਆ ਯਾਰ,
0: ਅਸੀਂ ਤੇ ਚਾਹੁੰਦੇ ਕੋਈ ਹੋਵੇ ਮਸਲਾ ਪਵੇ,
1: ਮਾੜਾ ਤਾਂ ਪਹੁੰਚੇਗਾ ਨਾ।
0: ਮੈਨੂੰ ਹੈਪਨਿੰਗ ਜੀ ਪਸੰਦ ਹੈ ਨਾ,
1: ਹੈਪਨਿੰਗ
0: ਹਾਂ,
1: ਗਾਣਾ ਗਾਣਾ ਤਾਂ ਸੁਣਾਂਗੇ,
0: ਸੁਣੋ ਸੁਣੋ, ਕੋਈ ਚੱਕਰ ਨਹੀਂ।
1: ਗਾਣਾ ਜੀ ਰੀਲ

0: ਮਾਹੌਲ ਚ ਲੋਕੀ ਐਵੇਂ ਥੋੜਾ ਜਿਹਾ ਨਾ ਅੱਜ ਕੱਲ ਹਰ ਚੀਜ਼ ਨੂੰ ਜ਼ਿਆਦਾ ਲੈ ਲੈਂਦੇ ਆ ਸੀਰੀਅਸ ਨਹੀਂ ਬਣੀ
1: ਸੀਰੀਅਸ ਤੇ ਵੇਖੋ ਹਰ ਕੋਈ ਹੋ ਹੀ ਗਿਆ ਵਾ ਨਿੱਕੀ ਨਿੱਕੀ ਗੱਲ ਨੂੰ ਜਿਹੜਾ ਵੱਡਾ ਇਸ਼ੂ ਕ੍ਰੀਏਟ ਹੋਈ ਜਾਂਦਾ ਵਾ
0: ਥੋੜਾ ਚਿੱਲ ਰਹਿਣਾ ਚਾਹੀਦਾ ਹੈ
1: ਹਾਂ ਪਰ ਚਿੱਲ ਨਹੀਂ ਚਿੱਲ ਵਾਲਾ ਨਹੀਂ ਅੱਜ ਕੱਲ ਹੈ ਹੀ ਨਹੀਂ ਉਹ ਵਰਕਾ ਹੀ ਪਾੜ ਗਿਆ ਵਾ ਚਿੱਲ ਰਹਿ ਹੀ ਨਹੀਂ ਸਕਦਾ ਕੋਈ
0: ਚਿੱਲ ਨਹੀਂ ਕੋਈ ਰਹਿ ਸਕਦਾ
1: ਕੰਮਾਂ ਨੇ ਵੀ ਤਾਂ ਤੰਗ ਕੀਤਾ ਇਸ਼ੂ ਕ੍ਰੀਏਟ ਹੋ ਗਿਆ ਕੀ ਕਰੇ ਬੰਦਾ
0: ਕੰਮਾਂ ਨੇ ਵੀ ਤੰਗ ਕੀਤਾ ਪਾ ਨਾ
1: ਯਾਰ ਮੈਂ ਤਾਂ ਦੱਸਦਾ ਕਿ ਜਦੋਂ ਆਪਾਂ ਦੱਸਣ ਡਿਆ ਨਾ ਵੀ ਉੱਠਿਆ ਨਹੀਂ ਗਿਆ ਬੈੱਡ ਤੋਂ
0: ਜੀ
1: ਭਰਾ ਮੈਨੂੰ ਤੇ 3 ਦਿਨ ਆਇਆ ਉਹ ਲੱਭ ਪਿਆ ਵੀ ਜ਼ਿੰਦਗੀ ਚੱਲਣੀ ਕਿੱਦਾਂ ਹੈ
0: ਹਾਂ ਨਹੀਂ ਹੁੰਦਾ ਬਿਲਕੁਲ ਸਹੀ ਗੱਲ
1: ਓਹੋ ਮੈਨੂੰ ਐਂ ਲੱਗ ਪਿਆ ਵੀ ਪਤਾ ਨੀ ਕਿੰਨਾ ਚਿਰ ਹੋ ਗਿਆ ਮੈਂ ਉੱਠਿਆ ਹੀ ਨੀ ਕਿੰਨਾ ਚਿਰ ਹੋ ਗਿਆ ਮੈਂ ਬਾਹਰ ਹੀ ਨਹੀਂ ਗਿਆ
0: ਦੋ ਕੁ ਦਿਨ ਬੰਦਾ ਲੰਮੇ ਪੈ ਜੇ
1: ਮੈਂ ਘਰਦਿਆਂ ਨੂੰ ਕਹਾਂ ਮੈਂ ਚੱਲਿਆ ਬਾਹਰ ਸੈਰ ਕਰਨ ਮੈਨੂੰ ਨਾ ਬੁਲਾਇਓ ਤੇ ਉਹ ਕਹਿਣ ਨਾ ਤੂੰ ਜਾ ਗਿਓ ਖਾ ਉਹ ਮੈਂ ਭਰਾਵਾ ਮੈਨੂੰ ਓਦਾਂ ਕੋ ਹੋ ਜਾਣਾ ਜੇ ਨਾ
0: ਇੱਕ ਦਿਨ ਤਾਂ ਤੂੰ ਇੱਥੇ ਹੀ ਆਉਣ ਲੱਗਾ ਸੀ ਚਾਚਾ ਜੀ ਨੂੰ ਉਧਰ ਹੀ ਮੁੜ ਜਾ ਕਾਕਾ ਉਧਰ ਹੀ ਮੁੜ ਜਾ
1: ਨਹੀਂ ਠੀਕ ਹੈ ਯਾਰ
0: ਪਰ ਇੱਕ ਗੱਲ ਹੈ ਬੰਦਾ ਕੈਮ ਵੀ ਤਾਂ ਹੀ ਹੁੰਦਾ ਜੇ ਪ੍ਰੋਪਰ ਰੈਡੀ
1: ਸ਼ੈਡੀ ਹੋ ਗਿਆ ਇਹ ਭਰਨਵਾ ਨਹੀਂ ਰਹੀ ਯਾਰ ਉਹ ਪਤਾ ਨਹੀਂ ਕਿ ਸਰੀਰ ਹੋ ਜਾਂਦਾ ਯਾਰ ਜੀਰੋ ਡੈਡ ਹੋ ਜਾਂਦਾ
0: ਆਪਾਂ ਨਾ ਐਕਚੁਅਲੀ ਮੇਰੇ ਖਿਆਲ ਨਾਲ ਬਾਡੀ ਨੂੰ ਉਸ ਲੈਵਲ ਤੱਕ ਯੂਜ਼ ਕਰ ਲੈਂਦੇ ਹਾਂ ਕੰਮ ਇੰਨੇ ਪਾਲੇ ਹੋਏ ਖਰਚੇ ਇੰਨੇ ਪਾਲੇ ਹੋਏ ਜਾਂ ਫਿਰ ਖਰਚੇ ਪਾਲਣ ਵਾਲੇ ਇੰਨੇ ਤਗੜੇ ਦਿਸਦੇ ਪਏ ਅੱਗੇ ਆਉਣ ਵਾਲੇ ਹਨਾ ਕਿ ਓਵਰ ਲੈਵਲ ਤੇ ਕੰਮ ਖਰਾਬ ਕਰ ਲਈਦਾ ਕਿ ਉਹ ਫਿਰ ਨੋਰਮਲ ਜਾਂ ਜ਼ੁਕਾਮ ਖਾਂਸੀ ਵੀ ਹੋਵੇ ਤੇ ਉਹ ਵੀ ਮਤਲਬ 6-7 ਦਿਨ ਹੀ ਤੰਗ ਕਰਦਾ ਸਹੀ ਕਹਿੰਦੇ
1: ਏਦਾਂ ਹੀ ਆ ਜੀ ਰੱਬ ਕਰੇ ਕੁਛ ਨਾ ਹੋਵੇ ਕਿਸੇ ਨੂੰ ਭਰਾਵਾ ਸਾਰਾ ਕੁਝ
0: ਸਾਰੇ ਠੀਕ ਠਾਕ
1: ਰਿਐਕਸ਼ਨ ਹੋਵੇ ਤੇ ਬਾਵਾਂ ਕਰਾਂਦੀ ਆ
0: ਹਾਂ ਬਸ ਮਾੜਾ ਮੋਟਾ
1: ਮੀਟਅਪ ਕਰਦੇ ਰਿਹਾ ਕਰੋ ਮੀਟਅਪ ਦੇ ਨਾਲ ਹੀ ਸਾਰਾ ਕੁਝ ਸੈਟਿੰਗ ਹੁੰਦੀ ਜੇ 2-4 ਹਫ਼ਤੇ ਨਾਲ ਨਾ ਮੀਟਅਪ ਕਰੋ ਤੇ ਮੁੜ ਕੇ ਬੰਦਾ ਢਿੱਲਾ ਪੈ ਜਾਂਦਾ ਨਹੀਂ
0: ਨਹੀਂ ਸਾਡਾ ਸਲੌਟ ਚੱਲ ਗਿਆ ਹੁਣ
1: ਤੇ ਮੌਸਮ ਵੀ ਵਧੀਆ ਯਾਰ ਘੁੰਮਣ ਫਿਰਨ ਜਾਓ ਤੁਸੀਂ
0: ਹਾਂ
1: ਬਰਪੁਰ ਕੋਈ ਕਿਹਾ ਉਹ ਭਰਾਵਾਂ ਨਾਲ
0: ਓ ਯੈਸ ਬ੍ਰੋ ਯੈਸ ਵੇਅਰ ਟੂ ਗੋ ਚਲਿਏ
1: ਬਰਫ ਦਾ ਟਾਈਮ ਚਲੋ ਚਲੋ ਇਧਰ ਕਿਹੜਾ ਮਾਊਂਟ ਹੌਥਮ ਕਿਹੜਾ
0: ਹੌਥਮ ਹਾਂ 4-5 ਘੰਟੇ ਦਾ
1: ਬੁੱਲਰ ਜਾਣਾ ਕਿ ਬੁੱਲਰ ਤੇ ਮੈਂ ਹੋ ਗਿਆ ਵੈ
0: ਬੁੱਲਰ ਮੈਂ ਵੀ ਹੋ ਆਇਆ ਹਨਾ ਫਿਰ ਦੋ ਜਾਣੇ
1: ਹੋਰ ਕਿਸੇ ਤੇ ਚੱਲਦੇ ਆ
0: 3-4 ਜਾਣੇ
1: ਹਾਂ ਹਾਂ
0: ਵੈਨ ਰੇਡੀਓ ਵਾਲੀ ਵੈਨ ਚ ਬੈਠ ਕੇ
1: ਠੀਕ ਆ ਬੈਠਣਾ ਨਹੀਂ ਆ
0: ਅੱਛਾ ਨਹੀਂ
1: ਪਿੱਛੇ ਲੰਮੇ ਪੈ ਕੇ ਜਾਵਾਂਗੇ
0: ਲੰਮੇ ਪੈ ਕੇ ਵਿਸ਼ਾਲ ਵੀਰ ਜੀ ਨੂੰ ਕਵਾਂਗੇ ਫਿਰ ਉਹ ਚਲਾਉਂਦੇ
1: ਗੁੱਦੇ ਸੁੱਟ ਕੇ ਨਾ ਥੱਲੇ ਨਾਲ ਆਪਾਂ ਉੱਤੇ ਰੱਖ ਲੈਣੇ ਕੰਬਲ
0: ਹਾਂ
1: ਵੇਖਿਓ ਪਰਦੇ ਤੇ ਲੱਗੇ ਹੀ ਆ
0: ਫਿਰ ਯੈਸ ਆ ਪੂਰੀ
1: ਹਾਂ ਤਾਜ ਤੁਜ ਖੇਡਦੇ ਜਾਵਾਂਗੇ ਪੂਰੇ
0: ਮਾਹੌਲ ਪੂਰਾ ਯੈਸ ਕਰਾ ਦੇਣਾ
1: ਵੈਸੇ ਤੁਹਾਨੂੰ ਚੈਸ ਪਸੰਦ ਆ ਪਰ ਚਲੋ ਕੋਈ ਨੀ
0: ਨਹੀਂ ਨਹੀਂ ਲੁੱਡੋ ਨਾਲ ਵੀ ਸਾੜ ਲਾਂਗੇ ਕੋਈ ਐਸੀ ਗੱਲ ਨਹੀਂ ਆ ਲੁੱਡੋ ਖੇਡਦਾ
1: ਲੁੱਡੋ ਵਾਧੂ ਸਨੇਕ ਐਂਡ ਲੈਟਰ ਨਹੀਂ ਆਪਾਂ ਚੱਲਦੇ ਹਾਂ ਆਪਾਂ ਹੋਰ ਹੈਗੇ ਆ ਜ਼ਰੂਰੀ ਨਹੀਂ ਆਪਾਂ ਮਾਊਂਟ ਬੁੱਲਰ ਹੀ ਜਾਣਾ ਵਾ
0: ਫਿਰ ਕਿੱਥੇ ਜਾ ਸਕਦੇ
1: 2-4 ਨਾ ਥਾਂ ਹੈਗੇ ਆ ਜਿਹੜੇ ਜਿੱਥੇ ਬਰਫ਼ ਪੈਂਦੀ ਆ ਹਾਂ ਉਸ ਲੈਵਲ ਦੀ ਨਹੀਂ ਪੈਂਦੀ ਹੋਊਗੀ ਜਾਂ ਮਾਊਂਟ ਬੁੱਲਰ ਤੇ ਇੱਕ ਹੈਗਾ ਨਾ ਕਿ ਜਿੱਦਾਂ ਮੰਨ ਲਓ ਬਾਹਰੋਂ ਕੋਈ ਆਇਆ ਤੇ ਉਹਦੇ ਲਈ ਕਿ ਇੱਥੇ ਆਓ ਇੱਥੇ ਆ ਪਰ ਕਈ ਥਾਂ ਹੈਗੀਆਂ ਜਿੱਥੇ ਕੱਲੀ ਬਰਫ਼ ਹੀ
0: ਮੇਰੇ ਖਿਆਲ ਨਾਲ ਉਹ ਹੋ ਸਕਦਾ ਮੈਂ ਗਲਤ ਵੀ ਹਾਂ ਪਰ ਮੇਰੇ ਖਿਆਲ ਨਾਲ ਉਹ ਆਰਟੀਫਿਸ਼ਲ ਬਰਫ਼ ਦਾ ਵੀ ਮਾਹੌਲ ਚਾਲ ਜਿਹਾ ਰੱਖਦੇ ਆ ਕਿ ਟੂਰਿਜ਼ਮ ਇਫੈਕਟ ਨਾ ਹੋਵੇ ਜੇ ਬਹੁਤੀ ਨਾ ਪਈ ਹੋਵੇ ਤੇ ਉਹ ਆਪ ਵੀ ਆਪਣਾ ਵੀ ਕੋਈ ਹੀਲਾ ਵਸੀਲਾ ਕਰਕੇ ਬੈਠੇ ਹੁੰਦੇ ਆ ਸਹੀ ਗੱਲ
1: ਏਦਾਂ ਹੀ ਆ ਕਿਉਂਕਿ ਉਹ ਕਈ ਇਹ ਵੀ ਸੀਜ਼ਨ ਹੁੰਦੇ ਨਾ ਕਿ ਜਦੋਂ ਪੈਂਦੀ ਨਹੀਂ ਆ ਜਾਂ ਕੋਈ ਇੱਦਾਂ ਦਾ ਮਹੀਨਾ ਹੁੰਦਾ ਵੀ 1 ਮਹੀਨਾ ਹੀ ਪੈਂਦੀ ਅਗਲੇ ਮਹੀਨੇ ਨਹੀਂ ਪੈਂਦੀ ਫਿਰ ਉਹਨਾਂ ਕੋਲ ਜੇ ਉਹ ਕ੍ਰੀਏਟ ਕਰ ਲੈਂਦੇ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਕਾਮਨ ਆ
0: ਹਾਂ ਅੱਜ ਕੱਲ੍ਹ ਸਭ ਚੱਲਦਾ ਬਈ ਸਹੀ ਕਿ ਨਹੀਂ
1: ਹਾਂ ਜੀ ਚਲਾਉਣਾ ਪੈਂਦਾ ਵੇਖੋ ਨਹੀਂ ਵੀ ਚੱਲਦਾ ਕਿਉਂਕਿ ਰੀਲ ਹੀ ਨਾ ਚੱਲਣ ਦੀ ਅੱਗੇ
0: ਬਾਬੇ ਦੋ ਕਰੋ ਤੁਸੀਂ ਬਾਬਾ ਜੀ ਨਾਲ ਕਲੈਬ ਕਰੋ ਬੱਚਾ
1: ਦੋ ਕੇ ਹੋਏ ਅੱਗੇ ਹੀ
0: ਦੋ ਕੇ ਹੀ ਹੋਇਆ ਅੱਛਾ ਵੈਸੇ ਨਾ ਇਹ ਫੈਕਟ ਆ ਆਪਾਂ ਤਾਂ ਇਸ ਕੰਮ ਚ ਫਸੇ ਪਏ ਨਾ ਦੋ ਕੇ ਤੇ ਜੜ ਜਾ ਅੜ ਜਾ ਦੋ ਕੇ ਪਾਰ ਹੋ ਜਾ ਫੇਰ ਤਾਂ ਮਤਲਬ ਫੇਰ ਨੀ ਟਲਦੀ ਰੀਲ ਰੀਲ ਦਾ ਵਾਕਈ ਇਹ ਰਾਈਟਰ ਨੇ ਬੜਾ ਸਹੀ
1: ਲਿਖਿਆ
0: 2000 ਤੋਂ ਉੱਪਰ ਜੇ ਪਾਰ ਹੋ ਗਈ ਨਾ ਫਿਰ ਉਹ 3-4 ਹਜ਼ਾਰ ਵਾਲੀ ਬਹੁਤ ਘੱਟ ਹੁੰਦੀਆਂ ਜਾਂ ਤਾਂ ਰਹਿਣ ਦੀ 17-18 ਸੌ ਵਾਲੀਆਂ ਜਾਂ ਸਿੱਧੇ 20-25 ਹਜ਼ਾਰ
1: ਏਦਾਂ ਹੀ ਆ ਕਿਉਂਕਿ ਉਹ ਫਿਰ ਜਿਹੜੀ ਫਸ ਗਈ ਇੱਕ ਵਾਰੀ ਫਸ ਗਈ
0: ਯਾਰ ਇਹ ਕਿੰਨਾ ਕੁ ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਆ ਨਾ ਇਹ ਚੀਜ਼ ਦਾ ਕਿ ਹਰ ਕੋਈ ਮਤਲਬ ਐਵਰੀਵਨ ਵਾਂਟਸ ਟੂ ਬੀ ਅ ਕ੍ਰੀਏਟਰ ਵਿਚ ਇਜ਼ ਨੋਟ ਰੋਂਗ ਗਲਤ ਨਹੀਂ ਹੈ ਇਹਦੇ ਅੰਦਰ ਕੋਈ ਗਲਤ ਨਾ ਸਮਝਣਾ ਮੇਰੀ ਗੱਲ ਨੂੰ ਪਰ ਮੈਂ ਇਹ ਨੋਟਿਸ ਕੀਤਾ ਕਈਆਂ ਨੂੰ ਮਤਲਬ ਇਹ ਕਈਆਂ ਲਈ ਹੁਣ ਪ੍ਰੈਸ਼ਰ ਵੀ ਬਣ ਗਿਆ ਕਿ ਕਰਨਾ
1: ਪ੍ਰੈਸ਼ਰ ਵੀ ਆ ਕਰਦੇ ਪਏ ਤੇ ਕਰਨਾ ਹੀ ਪਤਾ ਕੀ ਜਿੰਨਾਂ ਲਈ ਪ੍ਰੈਸ਼ਰ ਬਣਿਆ ਨਾ ਕੀਤਾ ਉਹਨਾਂ ਨੇ ਚਾਹ ਚਾਹ ਚੀਆ ਸ਼ੁਰੂ
0: ਹਾਂ
1: ਪਰ ਉਹ ਚਾ ਕਦੋਂ ਪ੍ਰੈਸ਼ਰ ਚ ਬਦਲ ਗਿਆ ਪਤਾ ਹੀ ਨਹੀਂ ਲੱਗਾ।
0: ਉਹ ਵਿਚਾਰ ਹੁਣ ਆਪਣੇ ਪੇਜ ਦੇ ਆਪ ਹੀ ਗੁਲਾਮ ਹੋ ਗਏ ਆ, ਹਨਾ, ਆਪ ਹੀ ਹਰ ਰੋਜ਼ ਕੁਛ ਨਾ ਕੁਛ ਬਣਾਉਣਾ, ਬੰਦਾ ਪਾਗਲ
1: ਮਜਬੂਰੀ
0: ਵੀਡੀਓ ਐਡਿਟ ਕਰਦਾ ਕਰਦਾ,
1: ਜ਼ਿੰਮੇਵਾਰੀ ਵੱਧ ਗਈ। ਪਰ ਆਪਾਂ ਇਹ ਜ਼ਿੰਮੇਵਾਰੀਆਂ ਚ ਨਹੀਂ ਪੈਣਾ, ਆਪਾਂ ਜਦੋਂ ਆਪਾਂ ਜਾਣਾ ਨਾ ਬਰਫ਼ ਤੇ, ਆਪਾਂ ਉੱਥੇ ਬਣਾਵਾਂਗੇ ਆਪਣੀ, ਫਿਰ ਵੇਖਾਂਗੇ ਸਾਡੀ ਚੱਲਦੀ ਕਿ ਨਹੀਂ ਚੱਲਦੀ। ਪਰ ਉਹਦੀ ਆਪਾਂ ਗੱਲ ਕਰਦੇ ਹਾਂ ਨਾ ਮਾਊਂਟ ਬੁੱਲਰ ਦੀ, ਉਹਦੇ ਵਿੱਚ ਨਾ ਇੱਕ ਸ਼ਾਇਦ ਤੁਸੀਂ ਸੁਣਿਆ ਹੋਊਗਾ ਮਾਊਂਟ ਬੋਬੋ ਵੀ ਹੈਗਾ ਇੱਕ।
0: ਹਾਂ ਹਾਂ ਹਾਂ,
1: ਮਾਊਂਟ ਬੋਬੋ
0: ਬਾਬਾ
1: BAW
0: ਬਾਓ ਬਾਓ। ਅੱਛਾ
1: ਹਾਂਜੀ, ਇੱਥੋਂ 2.5 ਘੰਟੇ ਦੇ ਰਾਹ ਤੇ ਹੀ ਆ ਮੈਲਬਨ ਸਿਟੀ ਤੋਂ, ਜੇ ਜਾਣਾ ਹੋਵੇ ਆਪਾਂ ਇੱਧਰੋਂ ਜਾਣਾ 1.5 ਘੰਟਾ ਘਟਾ ਲਓ।
0: ਅੱਛਾ ਹਾਂ ਠੀਕ ਹੈ,
1: ਆਪਣੇ ਸਾਹਮਣੇ ਐਡਜਸਟ ਕਰ ਲਵਣਾ ਜਿੱਥੇ ਜਿੱਥੇ ਉੱਥੇ ਸਨੋ ਪਲੇ ਵਗੈਰਾ ਜਾਂ ਵੀ ਤੁਸੀਂ ਵੀ ਖੇਡ ਸਕਦੇ ਹੋ। ਇਹ
0: ਟੁਵਰਡ ਸਾਊਥ ਈਸਟ ਆ ਹਨਾ, ਇਹ ਜਲੌਂਗ ਵਾਲੇ ਪਾਸੇ ਨੂੰ?
1: ਨਹੀਂ ਉੱਧਰ ਨੂੰ ਹੀ,
0: ਹਾਂ ਉੱਧਰਲੇ ਪਾਸੇ ਨਾ, ਸਾਊਥ ਈਸਟ ਵਾਲੇ
1: ਪਾਸੇ ਮਾਊਂਟ ਬੋਬੋ। ਡੇ ਟ੍ਰਿਪ ਲਈ ਵਧੀਆ ਵਾ, ਜੇ ਮੰਨ ਲਓ ਇੱਕ ਦਿਨ ਦੇ ਲਈ ਆਉਣ ਜਾਣ ਕਰਨਾ, ਮੰਨ ਲਓ ਸਵੇਰੇ ਤੁਰੇ 2.5 ਘੰਟੇ ਚ ਪਹੁੰਚ ਗਏ ਤੇ ਉੱਥੇ ਦਿਹਾੜੀ ਆਪਣਾ ਛਲ ਛਲ ਕੀਤਾ, ਲੱਲੀ ਕਰਾਈ ਜਿਹੜੀ ਕਰਾਉਣ ਗਏ ਤੇ ਆਪਣਾ ਵਾਪਸ ਆ ਗਏ। ਪਰ ਆਪਾਂ ਆਪਾਂ ਡੇ ਟ੍ਰਿਪ ਨਹੀਂ ਕਰਨਾ, ਜਦੋਂ ਆਪਾਂ ਗਏ
0: ਆਪਾਂ ਸਟੇ ਕਰਨਾ,
1: ਸਟੇ ਬੜਾ ਸ਼ਾਨਦਾਰ,
0: ਆਪਾਂ ਸਟੇ ਕਰਨਾ,
1: ਆਪਾਂ ਸਟੇ ਕਰਨਾ ਹੀ ਕਰਨਾ।
0: ਅਸੀਂ ਨਾ ਉਹ ਹੁੰਦੇ ਨਾ ਮੇਰੇ ਖਿਆਲ ਨਾਲ ਗਲੈਂਪਿੰਗ,
1: ਉੱਥੇ ਰਾਹ ਚ ਜਾਂਦੇ ਆ ਨਾ, ਉਹਦਾ ਲੇਕ ਮਾਊਂਟੇਨ ਵੀ ਹੈਗਾ ਵਾ।
0: ਹਾਂ
1: ਉੱਥੇ ਵੀ
0: ਲੇਕ ਮਾਊਂਟੇਨ ਇਜ਼ ਵੈਰੀ ਗੁੱਡ,
1: ਉੱਥੇ ਵੀ ਜਾ
0: ਲੱਗੇ। ਹਾਂ
1: ਹਾਂ ਹਾਂ, ਡਨ ਕਰਕੇ ਆਉਣਾ,
0: ਡਨ ਹੋ ਗਿਆ। ਮੈਂ ਕੈਂਪ ਕੀਤਾ ਲੇਕ ਮਾਊਂਟੇਨ ਦੇ ਲੱਗੇ,
1: ਮਾਊਂਟੇਨ ਦੇਖ ਲੋਗੇ ਨਾ ਮੈਂ ਐ ਕਰੂੰਗਾ ਤੇ ਤੀਨ
0: ਸਾਡੇ ਲੈਵਲ ਤੇ ਸੀ, ਆਪਾਂ ਵਧੀਆ ਤਰੀਕੇ ਨਾਲ ਰਿਸਰਚ ਨਹੀਂ ਕੀਤੀ ਕਿ ਕੁਛ ਖੁੱਲਾ ਨੀ ਹੁੰਦਾ ਸ਼ਾਮ ਨੂੰ 6:30-7 ਵਜੇ ਤੋਂ ਬਾਅਦ। ਸੋ ਮਤਲਬ ਡਿਨਰ ਸਾਡਾ ਬੜਾ ਹੀ ਜਾਲੀ ਜਿਹਾ ਹੋਇਆ, ਯਾਰ ਹਰ ਚੀਜ਼ ਆਈਟਨਰੀ ਕਹਿ ਦਿੰਦੇ,
1: ਗੱਡੀ ਦੀ ਵੀ ਆਈਟਨਰੀ
0: ਆਈਟਨਰੀ ਆਈਟਨਰੀ ਪਤਾ ਲੱਗਾ ਬਈ, ਅਰੇ ਭੋਂਦੂ, ਕਿਸ਼ੋਰ ਕੁਮਾਰ ਕਹਿੰਦਾ ਫਿਲਮ ਚ, ਇਹ ਭੋਂਦੂ ਆਈਟਨਰੀ ਦਾ ਮਤਲਬ ਮਾਰੀ ਕੁਝ
1: ਬੋਲਦੇ।
0: ਹਾਂ ਇਹਦਾ ਮਤਲਬ ਹੁੰਦਾ ਕਿ ਸਾਰਾ ਦਾ ਸਾਰਾ ਸੀਨ ਜਿਹੜਾ,
1: ਹਾਂ
0: ਉਹ ਕਿੱਦਾਂ
1: ਮਾਰੇ ਬੋਲਦੇ, ਅਰੇ ਪਗਲੇ,
0: ਅਰੇ ਪਗਲੇ। ਫਿਰ ਜਦੋਂ ਆਪਾਂ ਗਏ ਤਾਂ ਫਿਰ ਉੱਥੇ ਪਤਾ ਹੋਣਾ ਕੀ ਆ, ਉੱਥੇ ਫਿਰ ਹੋਣਾ, ਹਾਂ

0: ਪੰਜਾਬ ਵਾਲੇ ਵੇਖੇ ਆ, ਤੂੰ ਮੈਲਬੂਨ ਵਾਲੇ ਵੇਖੇ
1: ਨਹੀਂ, ਮੈਲਬੂਨ
0: ਮੈਲਬੂਨ ਅੱਛਾ ਇੱਕ ਹੋਰ ਨਾਮ ਹੈ
1: ਮਾਊਂਟ ਬਾਊ ਵਾਲੇ ਵੇਖੇ
0: ਨਹੀਂ,
2: ਤੂੰ ਮਾਊਂਟ ਬਾਊ ਬਾਊ ਵਾਲੇ ਵੇਖੇ ਨਹੀਂ,
1: ਉਹਨਾਂ ਨੇ ਕਹਿਣਾ ਤੁਹਾਨੂੰ ਇਹੋ ਤਾਂ ਲੱਭੀ
2: ਭਰਾਵਾ,
1: ਜਗ੍ਹਾ ਚੇਂਜ ਕਰੋ, ਆਪਾਂ ਮਾਊਂਟ ਹੌਥਮ ਚੱਲਾਂਗੇ,
0: ਹੌਥਮ ਚੱਲਾਂਗੇ,
1: ਹਾਂਜੀ
0: ਹੁਣ ਉਹ
1: ਇੱਕ ਦੋ ਤਿੰਨ ਦਿਨ ਲਾ ਕੇ ਆਵਾਂਗੇ ਆਪਾਂ, ਓਵਰਨਾਈਟ ਸਟੇ ਕਰਕੇ ਆਵਾਂਗੇ,
0: ਮੰਨੇ
1: ਪਏ ਹੁੰਦਾ ਬੰਦਾ ਇਹੋ ਜਿਹੀ ਗੱਲ ਹੀ, ਬਸ ਉਹਦੇ ਘਰਦਿਆਂ ਨੂੰ ਮਨਾਉਣਾ ਹੁੰਦਾ, ਆਪ ਤੇ ਮੰਨਿਆ ਹੀ ਹੁੰਦਾ,
0: ਸਾਡਾ ਸਾਡਾ ਸਾਡਾ ਯਾਰਾ ਦੋਸਤਾਂ ਦਾ ਪ੍ਰੋਗਰਾਮ ਬਣਦਾ ਰਹਿੰਦਾ ਨਾ ਗਰੁੱਪ ਚ, ਤੇ ਉਹ ਆਪਾਂ ਪੱਕਾ ਹੀ ਕਰ ਲਿਆ ਕਿ ਹੁਣ ਯਾਰ ਕਿੰਨੇ ਸਮੇਂ ਤੋਂ ਚੱਲਦਾ ਪਿਆ ਬਾਲੀ ਮਿਲਦੇ ਆ ਸਾਰੇ, ਕਿ ਇੱਕ ਕੈਨੇਡਾ ਰਹਿੰਦਾ ਹੈ,
1: ਅੱਛਾ ਜੀ ਸਾਰੇ ਬਾਲੀ ਜਾਣਗੇ ਹੈ,
0: ਤੇ ਹਾਂ ਮੈਂ ਇੱਥੇ ਰਹਿੰਦਾ, ਇੱਕ ਜਣਾ ਦੋ ਜਣੇ ਇੰਡੀਆ
1: ਬਾਲੀ ਜਾਣਾ,
0: ਸੈਂਟਰ ਜੇ ਤੇ ਆ ਜੇ
1: ਵੀਰ ਹੈਗਾ ਇੱਕ ਆਪਣਾ,
0: ਉਹ ਬਾਲੀ ਰਹਿੰਦਾ
1: ਨਹੀਂ, ਉਹ ਫ੍ਰੀਕੁਐਂਟਲੀ ਟਰੈਵਲ ਕਰਦਾ ਰਹਿੰਦਾ,
0: ਅੱਛਾ ਮਤਲਬ ਉਹ ਤੋਂ ਆਈਟਨਰੀ ਆਈਟਨਰੀ ਬਣਵਾ ਲਾਂਗੇ ਨਾ, ਤੇ ਉਹ ਹੁਣ ਉਹ ਅਸੀਂ ਮੂਵ ਕਰਤਾ ਬਾਲੀ ਤੋਂ, ਅਸੀਂ ਹੁਣ ਬਾਲੀ ਤੋਂ ਉਹਨੂੰ ਮੂਵ ਕਰਕੇ ਕਰ ਦਿੱਤਾ ਯੂਰਪ ਟੂਰ
1: ਸਵਿਟਜ਼ਰਲੈਂਡ ਦਾ ਨੀ ਬਣਾ ਲਿਆ,
0: ਉਹ ਯੂਰਪ ਦੇ ਅੰਦਰ ਹੀ
1: ਜਿਹੜਾ ਵੀਰ ਨੀ ਜਾਂਦਾ ਰਹਿੰਦਾ ਬਾਲੀ, ਉਹ ਅਸੀਂ ਭਰਾ ਇਕੱਠੇ ਰਹਿੰਦੇ ਨਹੀਂ, ਤੇ ਉਹਨੇ ਕੀਤਾ ਮੂਵਿੰਗ ਦਾ ਕੰਮ ਸ਼ੁਰੂ, ਅਸੀਂ ਉਹਨੂੰ ਕਿਹਾ ਆ ਕਿ ਸ਼ੁਰੂ ਕਰ ਲਿਆ ਹਨਾ, ਵੀ ਭਰਾ ਕੋਈ ਚੱਜ ਦਾ ਕੋਈ ਕੰਮ ਕਰ, ਵੈਸੇ ਤੇ ਚਲੋ ਕੰਮ ਛੋਟਾ ਵੱਡਾ ਨਹੀਂ,
0: ਬੱਚੇ ਤੁਸੀਂ ਕੋਈ ਚੱਜ ਦਾ ਕੰਮ ਕਰੋ,
1: ਹੁਣ ਜਿਦਾਂ ਚਾਰ ਪੰਜ ਟਰੱਕ ਪਾ ਲੇ, ਹੁਣ ਸੱਤ ਅੱਠ ਸਾਲ ਪੁਰਾਣੀ ਗੱਲ ਆ, ਤਰੱਕੀ ਤੇ ਵੀਰ ਹੁੰਦੀ ਆ, ਭਾਵੇਂ ਤੁਸੀਂ ਇੱਥੇ ਬਹਿ ਕੇ ਟੋਇਆ ਪੁੱਟੀ ਜਾਓ, ਤਰੱਕੀ ਦੇ ਉੱਚ ਵੀ ਹੈਗੀ, ਟੋਇਆ ਵੱਡਾ ਤੇ ਹੋਣਾ ਹੀ,
0: ਟੋਇਆ ਵੱਡਾ ਕੈਸਾ ਟੋਆ ਪਾਟਾ ਹੈ,
1: ਤਾਪਾ ਜਾਤਾ ਹੈ,
0: ਨਲਾਗਾ ਜਾਤਾ ਹੈ,
1: ਤੇ ਉਹਨੇ ਹੁਣ ਸੱਤ ਅੱਠ ਟਰੱਕ ਹੋ ਗਏ, ਤੇ ਹੁਣ ਉਹ ਨਜ਼ਾਰੇ ਨੇ ਹਨਾ, ਮੂਵਿੰਗ ਆਪੇ ਹੋਈ ਜਾਂਦੀ ਆ, ਤੇ ਉਹ ਆਪ ਹੁਣ ਮੂਵ ਹੋਈ ਜਾਂਦਾ ਇੱਧਰ ਉੱਧਰ, ਕਦੀ ਇੱਧਰ ਕਦੀ ਉੱਧਰ, ਤੇ ਉਹਦੇ ਨਜ਼ਾਰੇ ਆ ਵੀਰ ਦੇ, ਕੱਲ ਪਰਸੋਂ ਹੀ ਹੁਣ ਵੀ ਜਾ ਗਿਆ ਨਾ, ਜਸਟ ਆ ਪਿਛਲੇ ਵੀਕ ਹੀ ਜਦੋਂ ਮੈਂ ਬੈਡ ਤੇ ਸੀ ਉਦੋਂ ਬਾਲੀ ਇੱਥੇ ਆ ਕੇ ਵੱਜੀ, ਇੱਕ ਚ
0: ਮਾੜੀ ਗੱਲ ਆ, ਅਸੀਂ ਬੈਡ ਤੇ ਤੂੰ ਬਾਲੀ ਤੇ ਸੱਜਣਾ,
1: ਪਰ ਆਪਾਂ ਹੁਣ ਮਾਊਂਟ ਹੌਥਮ ਜਾਣਾ ਆਪਣਾ ਫਾਈਨਲ,
0: ਐਟਲੀਸਟ ਹੌਥਮ ਤਾਂ ਹੋ ਕੇ ਆਈਏ,
1: ਹਾਂ ਐਟਲੀਸਟ
0: ਐਗਜ਼ੈਕਟਲੀ ਇੰਨਾ ਤਾਂ ਕਰੀਏ, ਸਹੀ ਕਿ ਨਹੀਂ,
1: ਜਾਣਾ ਪੈਣਾ ਹੀ ਆ, ਨਹੀਂ ਤੇ ਮੈਂ ਨਾਰਾਜ਼ ਹੋ ਜਾਣਾ
0: ਸਾਡੇ ਨਾਲ, ਬਈ ਜੇ ਤੁਹਾਡੇ ਵਿੱਚੋਂ ਕੋਈ ਜਾਣਾ ਚਾਹੁੰਦਾ ਅਸੀਂ, ਤੁਸੀਂ ਸਾਨੂੰ ਐਂਟਰੀਆਂ ਭੇਜ ਸਕਦੇ
1: ਹਾਂ, ਮਤਲਬ ਵੇਖੋ ਜਾ ਸਕਦੇ ਜੇ, ਪਰ ਉਹਦੇ ਲਈ ਫਿਰ ਤੁਹਾਨੂੰ ਥੋੜੀ ਜਿਹੀ ਇਹ ਖੇਚਲ ਕਰਨੀ ਪੈਣੀ ਵੀ ਰੋਟੀ ਪਾਣੀ ਦਾ ਤੁਸੀਂ ਵੇਖ ਲਿਓ,
0: ਨਹੀਂ ਕਿ ਉਹ ਲੈ ਕੇ ਆਣ ਰੋਟੀ ਪਾਣੀ, ਕਿ ਉਹ
1: ਉੱਥੋਂ ਖਵਾ ਦੇਣਾ,
0: ਹਾਂ ਉੱਥੋਂ, ਹਾਂ
1: ਜ਼ਰੂਰੀ, ਥੋੜਾ ਨਾ ਲੈ ਦਾਲ ਨਹੀਂ ਲੈ ਕੇ ਜਾਣਾ, ਉੱਥੋਂ ਖਵਾਉਣ ਵਧੀਆ ਕੋਈ ਰਿਜ਼ੋਰਟ ਦੇ ਵਿੱਚ ਬਹਿ ਗਏ,
0: ਦਾਸ ਸਿਰਫ ਰਿਜ਼ੋਰਟ 'ਚ ਹੀ ਜਾਂਦੇ ਨੇ, ਜਿੱਦਾਂ ਜਿੱਦਾਂ ਸਿਰਫ ਗੁੱਡ ਫੂਡ ਹੀ ਖਾਂਦੇ ਆ, ਜਿੱਦਾਂ ਹਨਾ ਬਾਰਡ ਲਾਈਕ ਹੈਲਦੀ ਜਿੱਦਾਂ
1: ਹੈਲਥੀ ਸੈਲਡ ਹੀ ਖਾਂਦੇ ਨੇ,
0: ਓਨਲੀ ਸੈਲਡ, ਸੀਜ਼ਰ ਸੈਲਡ ਜਿੱਦਾਂ,
1: ਨਹੀਂ ਸੀਜ਼ਰ ਨਹੀਂ,
0: ਸੀਜ਼ਰ ਹੁੰਦਾ
1: ਉਹ
0: ਸੀਜ਼ਰ ਸੈਲਡ,
1: ਆ ਮੈਂ ਦੂਜੀ ਸੀਜ਼ਰ ਸੈਲਡ,
0: ਓ ਨਹੀਂ ਨਹੀਂ, ਉਹ ਜੂਲੀਅਸ ਸੀਜ਼ਰ ਵਾਲਾ ਸੀਜ਼ਰ,
1: ਫਿਰ ਠੀਕ ਆ,
0: ਫਿਰ ਜਦੋਂ ਗਏ ਨਾ ਫਿਰ ਤਾਂ ਯਾਰ,
1: ਜਾਂ ਫਿਰ ਉਹ ਬ੍ਰੇਕਫਾਸਟ ਕਰਾਂਗੇ ਨਾ ਦੂਜਾ ਆਪਣਾ, ਪੋਸਟ ਐਗਸ ਵਿਦ ਐਵੋਕੈਡੋਸ ਐਂਡ ਸੈਲਡ,
0: ਓ ਮਾਈ ਗੋਡ,
1: ਸਾਡੋ ਬ੍ਰੈਡ ਬ੍ਰੋ,
0: ਇਹ ਆਪਣਾ ਪੱਕਾ ਰਿਹਾ ਹੈ ਨਾ, ਆਪਾਂ ਜਿੱਥੇ ਜਾਈਦਾ
1: ਉਹ ਵੀ ਆਪਣਾ ਫੇਵਰ,
0: ਮੈਂ ਸਕ੍ਰੈਂਬਲ ਕਰਾ ਲੈਂਦਾ ਹੁਣ, ਤੇ ਬਲਕੀਰ ਜੀ ਕਹਿੰਦੇ ਪੋਚ ਨੂੰ ਪੋਚ ਹੀ ਰਹਿਣ
1: ਦੋ, ਪੋਚ ਡੈਕਸ ਮਜ਼ਾ ਬੜਾ ਹੁੰਦਾ,
0: ਹਾਂ ਮੈਨੂੰ ਨਹੀਂ ਵਧੀਆ ਲੱਗਦੇ ਪੋਚ ਡੈਕਸ, ਪਤਾ ਨਹੀਂ ਕਿਉਂ, ਹਾਂ
1: ਉਹ ਵਧੀਆ ਮੈਨੂੰ ਨਹੀਂ ਪਹਿਲਾਂ ਲੱਗਦੇ, ਪਰ ਉਹ ਇੱਕ ਦੋ ਵਾਰੀ ਖਾਧੇ ਹੱਥ ਜੀ ਪੈ ਗਈ,
0: ਵੈਸੇ ਮੈਨੂੰ ਐਗ ਦੇ ਅੰਦਰ ਜੇ ਮੈਂ ਕੁਛ ਖਾ ਪਾਉਂਦਾ ਮੈਂ ਓਮਲੇਟ ਹੀ ਵੈਸੇ ਸਹੀ ਤਰੀਕੇ ਖਾ ਪਾਉਂਦਾ, ਅਦਰਵਾਈਜ਼ ਸਕ੍ਰੈਂਬਲ ਵੀ ਔਖਾ ਹੀ ਖਾਂਦਾ ਮੈਂ,
1: ਸਕ੍ਰੈਂਬਲ ਦੇ ਵਿੱਚ ਕਰੀਮ ਦੀ ਸਮੈਲ,
0: ਮੈਨੂੰ ਪਤਾ ਨਹੀਂ ਯਾਰ ਐਗ ਦੀ ਨਾ, ਮਤਲਬ ਜੇ ਜੇ ਜਿਸ ਤਰ੍ਹਾਂ ਕਈ ਵਾਰੀ ਕੇਕ ਵਗੈਰਾ ਵੀ ਖਾ ਰਹੇ ਹੋ, ਜੇ
1: ਖਾਧੇ ਨਹੀਂ ਨਾ ਅੱਜ ਤੱਕ,
0: ਨਾ ਨਾ ਨਾ ਦੇਖ ਕੇ ਹੀ ਹੁੰਦਾ,
1: ਪਰ ਤੁਸੀਂ ਇੱਕ ਵਾਰੀ ਖਾ ਲੇ ਨਾ ਜੇ ਮੰਨ ਲਓ ਨੱਪ ਘੁੱਟ ਕੇ ਜੇ ਖਾ ਲੇ, ਤੇ ਫਿਰ ਤੁਸੀਂ ਉਹੀ ਖਾਣੇ,
0: ਬਸ ਫਿਰ ਹੁਣ ਉਸ ਦਿਨ ਜਦੋਂ ਜਾਂਦੇ ਹੋਵਾਂਗੇ,
1: ਕਿਉਂਕਿ ਉਹਦੇ 'ਚ ਕੋਈ ਸਮੈਲ ਸਮੈਲ ਨਹੀਂ,
0: ਅੱਛਾ
1: ਜਸਟ ਇੱਕ ਮਾਈਨਰ ਜੀ ਵਿਨੇਗਰ ਦੀ ਸਮੈਲ ਹੋਣੀ ਆ,
0: ਅੱਛਾ ਕਿਉਂਕਿ ਉਹ ਇਸ ਤਰ੍ਹਾਂ ਦੇਖ ਕੇ ਲੱਗਦਾ ਨਾ ਐਗ ਨੂੰ ਕਿ ਇਹ ਤਾਂ ਐਜ਼ ਇਟ ਇਜ਼ ਹੀ ਆ, ਸ਼ਾਇਦ ਤਾਂ ਕਰਕੇ ਫੀਲ ਹੁੰਦਾ,
1: ਉਹ ਬੜਾ ਮਜ਼ਾ ਜੀ,
0: ਅੱਛਾ
1: ਪੋਚ ਦਾ, ਮੈਂ ਵੀ ਪਹਿਲਾਂ ਨਹੀਂ ਖਾਂਦਾ ਹੁੰਦਾ,
0: ਪੋਚ ਪੋਚ ਰੱਖਦੇ ਹੋ ਪੱਬ ਤੁਸੀਂ,
1: ਫਿਰ ਬੋਇਲਡ ਨਾਲੋਂ ਜ਼ਿਆਦਾ ਵਧੀਆ ਜਿਹੜਾ ਪੋਚ ਦਿੰਦਾ,
0: ਬੋਇਲਡ
1: ਤਾਂ ਮੈਨੂੰ ਲੱਗਦਾ
0: ਡਾਈਜੈਸਟ ਕਰਨਾ ਮੇਰੇ ਹਿਸਾਬ ਨਾਲ ਬੜਾ ਔਖਾ, ਕਈ ਲੋਕ ਪਤਾ ਕਿੱਦਾਂ ਨਾ ਲੋਕ ਭਲਵਾਨੀ ਚ ਪਏ ਹੁੰਦੇ ਪੰਜ ਪੰਜ ਛੇ ਛੇ ਇਕੱਠੇ ਖਾ ਜਾਂਦੇ ਹਨਾ
1: ਉਹ ਤੇ ਕੱਚੇ ਭਰਾਵਾ ਖਾ ਜਾਂਦੇ ਗਲਾਸ ਚ ਪਾ ਕੇ
0: ਫਤੂਰ ਹੈ ਯਾਰ ਇਹ ਵੀ ਹਨਾ
1: ਹਾਂਜੀ ਉਹ ਬਸ ਜਿੱਧਰ ਦਿਮਾਗ ਹੋ ਗਿਆ
0: ਜਿੱਧਰ ਦਿਮਾਗ ਹੋ ਗਿਆ ਉਧਰਲੇ
1: ਪਾਸੇ ਚੱਕ ਦਿਓ ਨੱਪ ਦਿਓ ਕਿੱਲੀ ਬਸ ਆ ਹੋ ਗਿਆ ਜੀ
0: ਪੰਪ ਹੋਣਾ ਚਾਹੀਦਾ ਬੰਦੇ
1: ਦਾ ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ
0: ਹਾਂ
1: ਪਹਿਲਾਂ ਗਾਣਾ ਸੁਣਾਓ ਮੈਨੂੰ ਇੱਕ ਫੇਰ ਤੁਹਾਨੂੰ
0: ਮੈਂ ਤੁਹਾਨੂੰ ਪੰਪ ਵਾਲੀ ਗੱਲ ਹੋ ਗਈ ਨਾ ਗਾਣਾ ਫੁੱਲ ਪੰਪ ਫੁੱਲ ਪੰਪ ਗਾਣਾ ਫੁੱਲ ਮੈਂ ਕਹਿੰਦਾ
1: ਗਾਣਾ ਹੀ ਤੇ ਨਹੀਂ ਪੰਪ ਕਿਤੇ
0: ਅਰਜਨ ਨੇ ਬਖਸ਼ਿਆ
1: ਓਏ ਹੋਏ ਹੋਏ ਇਹ ਨਵਾਨ ਸੰਧੂ ਦਾ ਵੀ ਲਾਓ ਜਿਹੜੀ ਨਵੀਂ
0: ਲਓ ਜੀ ਆਪਾਂ ਅਗਲਾ ਨਵਾਨ ਲਾਵਾਂਗੇ

0: ਇਹ ਹੈ ਨਾ ਫਿਰ ਫੁੱਲ ਪੰਪ ਸਹੀ ਕਿ ਨਹੀਂ ਆਪਾਂ ਰੀਲ ਇਹ ਤੇ ਹੀ ਬਣਾਉਣੀ ਆ ਆਹ
1: ਜੱਟਾਂ ਦਾ ਜਵਾਕ ਹੋਵੇ ਮਾਊਂਟ ਉਥੋਂ ਨਾ ਗਿਆ ਹੋਵੇ
0: ਹਾਂ ਨਹੀਂ ਉਹ ਆਂਦਾ ਨਾ ਟੂਰ ਲਦਾਖ ਦਾ ਲਾਇਆ ਨਾ ਹੋਣੇ ਵਾਲੀ ਬਸ ਉਹਦੇ ਤੇ ਹੀ ਬੰਨੀ ਆਪਣੀ ਰੀਲ
1: ਬਸ ਟੂਰ ਤੇ ਜਦੋਂ ਆਪਾਂ ਜਾਵਾਂਗੇ
2: ਹਾਂ
1: ਪਰ ਮੇਰੀ ਨਾ ਇੱਕ ਡੀਲ ਜੀ ਚੱਲਣ ਡੀ ਕਿਸੇ ਗੱਡੀ ਵਾਲੇ ਨਾ
0: ਓਕੇ
1: ਉਹ ਮੇਰੀ ਹੋ ਗਈ ਨਾ ਕਦੇ ਫਿਰ ਤੇ
0: جب آپ سنیں گے تو ہمارے ساتھ یہ شیئر کریں گے کون سی گاڑی کی بات کر رہے ہیں بلکہ
1: لگژری چیزوں کی بات کرتے ہیں
0: لگژری کی
1: چائنیز ہمیں زیادہ پسند نہیں ہے گاڑیاں
0: چائنیز نا
1: جس کو اے ہے لیکن بھائی
0: مینو ویسے ایک چائنیز برانڈ کا تو مینو بھی پرسنل ایکسپیرینس ہے اٹس ناٹ گڈ اپنا نام نہیں لے سکتے بھائی کل سمجھدار نو اشارہ یانگ بہت ہو اس کر کے نا تھانوں میں تو بولن دینا
1: نہیں تو نہیں بولن دینا
0: نہیں شہنیا بارے یانگ ہو کے گل کروں گے نا تا ہی صحیح ہے ادر وائز نہیں
1: کیوں
2: میں جوڑیا تو سمجھا نہیں میں نے جوڑ کے دکھایا تیرے کو
1: اچھا
2: پتہ نہیں لگا
0: میں نے جوڑا گھٹایا بھاگا کار کیا گناہ کار کیا
1: کرشن جی آپ فلم بناؤ یار ایک
0: کیڑی بنائی ہے
1: کچھ بھی بناؤ
0: پھر تو پنجابی بنا دیں
1: کچھ بھی نام رکھو اس کا
0: فلم کا نام ہی کچھ بھی رکھو
1: کچھ بھی
0: ہے نا
1: ارے بھائی کچھ بھی
0: ڈن ہو گیا
1: کیونکہ میں نے تو سوچا ہوا ہے میں تو بناؤں گا ایک
0: تو فلم بنانی
1: ہاں جی
0: نہیں تو سنگر بننا ہی نا
1: سنگر ہی ایکٹر بنتے یار کنسپٹ نہیں سمجھ پا رہے ورک آؤٹ کدھر چیزاں
0: سپنے
1: وڈے رکھو گے تو سنگر بنو گے
0: نہیں گڈ ہے یار گڈ سپنے نہیں مرنے چاہیے بھائی خاص کر سپنے
1: سپنے مر جاندے یار
0: نہیں یار
1: پلان کر لیا
0: چلو
1: گل دسنی
0: سنا
1: ਤੁਸੀਂ ਨਾ ਮਾੜਾ ਟਾਈਮ ਚੈੱਕ ਕਰੀ ਚੱਲਿਓ ਗਾਲਾਂ ਨਾ ਪਵਾ ਦਿਓ ਟਾਈਮ ਜਾ
0: ਨਹੀਂ ਨਹੀਂ ਟਾਈਮ ਹੋਇਆ ਨਹੀਂ ਬਹੁਤਾ ਨਾ ਨਾ ਕਿੱਥੇ ਬਸ ਹਾਫ ਵੇ ਹੈ ਹਜੇ ਤੇ
1: ਪਰ ਜ਼ਿਆਦਾ ਜਾਂ ਵੇ ਜਾਣਾ ਨਹੀਂ ਆਪਾਂ
0: ਓਕੇ ਓਕੇ
1: 35-40 ਤੋਂ ਪਲੱਸ ਨਾ ਕਰਿਓ
0: ਅੱਛਾ
1: ਹਾਂ
0: ਚੱਲ ਫਿਰ ਤੂੰ ਗੱਲ ਹੀ ਸੁਣਾ ਦੇ
1: ਗੱਲ ਮੈਂ ਸੁਣਾਉਂਦਾ ਤੁਹਾਨੂੰ ਪਤਾ ਕਿਉਂ ਕਿਉਂਕਿ ਤੁਸੀਂ ਨਾ ਮੁੜ ਕੇ ਬਾਅਦ 'ਚ ਮੈਨੂੰ ਬੜੀਆਂ ਮੁਸੀਬਤਾਂ ਚੱਲਣੀਆਂ
2: ਯਾਰ ਇਹ ਤਾਂ ਕੋਈ ਗੱਲ ਨਾ
1: ਯਾਰ ਮੁਸੀਬਤ
0: ਇੰਨੇ ਟਾਈਮ ਬਾਅਦ ਮਿਲੇ ਆ ਸਵਾ ਘੰਟੇ ਦਾ ਤਾਂ ਪ੍ਰੋਗਰਾਮ ਹੋਣਾ ਚਾਹੀਦਾ
1: ਉਹ ਭਰਾਵਾ ਮੇਰੀ ਰਾਤ ਬੈਠੇ ਰਹੋ جڑی گل دسنی دسو ਮੈਲਬਨ ਦੀ ਸਭ ਤੋਂ ਪੁਰਾਣੀ ਜੇਲ੍ਹ ਕਿਹੜੀ ਆ
0: ਮੈਨੂੰ ਨਵੀਂ ਨਹੀਂ ਪਤਾ ਬਈ
1: ਫਿਰ ਨਵੀਂ ਬਾਰੇ ਆਪਾਂ ਕੀ
0: ਲੈਣਾ ਉਹ ਪੁਰਾਣੀ ਜੇਲ੍ਹ ਆਏ ਨੋ ਬ੍ਰੋ
1: ਆਏ ਨੋ ਮੈਨੂੰ ਪਤਾ
0: ਜਿਹੜੀ ਕੋਬਰਗ ਦੇ ਅੰਦਰ ਆ
1: ਯਾਰ ਮੈਨੂੰ ਜੇਲ੍ਹ ਦੱਸੋ ਨਾਮ
0: ਨਹੀਂ ਪਤਾ ਕੋਬਰਗ ਦੇ ਅੰਦਰ ਇੱਕ ਜੇਲ੍ਹ ਆ ਜਿਹੜਾ ਰਾਤ ਨੂੰ ਬਾਹਰ ਤੇ ਸਵੇਰੇ ਹੁੰਦਾ ਕੈਫੇ ਐਂਡ ਸਭ ਤੋਂ ਬੈਸਟ ਕੈਫੇ ਉਹ ਹੈ ਗਲਾਸਡਨ ਨਾਮ ਆ سب تو بیسٹ کیفے ہو
1: ہائے ہوئے آڑی گل کہہ دیندے نا تہی
0: سب تو بیسٹ
1: کیفے دی جے تو گل آ جاندی ہے نا اودو جی کردا کافی پیندا
0: برو اپا ایواکاڈو سماش دی گل کر رہی ہے نا جننا ودیا او بناندے نا
1: پھر ہن میں تانوں دی گل دسدا
0: دسو
1: او پہلا ایک بڑی خطرناک جیل سی
0: اوکے
1: جے دا او پارٹ ہے گا جتھے او بنیا ہن کمپلیکس جیا بن گیا ٹھیک ہے تے او جیل سی کی جتھے سب تو خطرناک قیدی رکھے جاندے
0: اوکے
1: ਜਿੱਦਾਂ ਮੰਨ ਲਓ ਮੈਂ
0: ਤੂੰ
1: ਕੈਦੀ ਆ ਮੰਨ ਲਓ ਬੜਾ ਖਤਰਨਾਕ ਮੰਨ ਲਓ
0: ਚੱਲ ਮੰਨਣਾ ਹੀ ਹੈ
1: ਮੰਨੋ ਯਾਰ ਅਸਿਊਮ ਕਰ ਸਕਦੇ
0: ਹੋ ਨੋ ਵਰੀਜ਼ ਮਾਈ ਨੋ ਵਰੀਜ਼
1: ਮੈਨੂੰ ਛੱਡੋ ਮੰਨ ਲਓ ਆਹ ਬੋਤਲ ਜਿਹੜੀ ਪਈ ਸਪਰਿੰਗ ਵਾਟਰ ਦੀ
0: ਹਾਂਜੀ
1: ਮੰਨ ਲਓ ਇਹ ਬੜੀ ਤਕੜੀ ਕੈਦਣ ਆ
0: ਓਕੇ
1: ਠੀਕ ਹੈ ਇਹਨੇ ਬੜੇ ਜ਼ੁਲਮ ਕੀਤੇ ਆ
0: ਬੈਡ ਬੋਟਲ
1: ਹਾਂ ਮਤਲਬ ਜਿਹਦੇ ਕੋਲੋਂ ਸਾਰੇ ਥਰ ਥਰ ਕੰਬਦੇ ਆ ਲਾਗੇ ਬੰਨੇ ਦੇ
0: ਪੂਰਾ ਬਾਹੂਬਲੀ
1: ਇਹ ਇਹਨੂੰ ਇਹ ਭਲਾ ਕਿਹੜੀ ਜੇਲ੍ਹ 'ਚ ਜਾਊਗੀ ਉਸੇ ਜੇਲ੍ਹ 'ਚ
0: ਹਾਂ ਕੋਬਰਗਾਲੀ ਜੇਲ੍ਹ 'ਚ
1: ਉਹ ਜੇਲ੍ਹ ਦਾ ਨਾਮ ਹੈਗਾ
0: ਨਾਮ ਕੀ ਸੀਗਾ
1: ਨਾਮ ਦਾ ਹੀ ਤੇ ਸਾਰਾ ਕੰਮ ਆ ਉਹਦਾ ਨਾਮ ਹੈਗਾ ਜੀ ਪੈਂਟਰਿਜ ਹਾਂ ਪ੍ਰਿਜ਼ਨ
0: ਪੈਂਟਰਿਜ ਪ੍ਰਿਜ਼ਨ
1: ਓਕੇ ਪੈਂਟਰਿਜ ਪ੍ਰਿਜ਼ਨ ਆ ਜਿਹਦੇ ਵਿੱਚ ਕੀ ਸਭ ਤੋਂ ਖਤਰਨਾਕ ਕੈਦੀ ਰੱਖੇ ਜਾਂਦੇ
0: ਹੁਣ
1: ਇਹ ਜਿਹੜੀ ਆ ਖੌਫਨਾਕ ਜੇਲ੍ਹ ਆ ਇਹ ਕਦੋਂ ਬਣਦੀ ਆ ਇਹ ਬਣਦੀ ਆ ਜੀ 1851 ਦੇ ਵਿੱਚ 1851 ਦੇ ਵਿੱਚ ਕਿਉਂਕਿ ਕਈਆਂ ਨੂੰ 51 ਸਮਝਣਾ ਥੋੜਾ ਜਿਹਾ ਔਖਾ ਹੁੰਦਾ ਤੇ ਫਿਰ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਦੱਸ ਦਿੰਦੇ ਨਹੀਂ
0: ਤੁਸੀਂ ਬਹੁਤ ਗ੍ਰੇਟ ਹੋ ਯਾਰ ਇਸ ਗੱਲੋਂ
1: ਥੈਂਕਸ ਮਾਇਰ ਆਈ ਰੀਲੀ ਐਪਰੀਸ਼ੀਏਟ ਮਾਇਰ 1851 ਦੇ ਵਿੱਚ ਬੰਦੀ ਆ ਲਗਭਗ 146 ਸਾਲ ਤੱਕ ਜਿਹੜਾ ਉਹ ਵਿਕਟੋਰੀਆ ਦੇ ਵਿੱਚ ਵਰਕਿੰਗ ਦੇ ਵਿੱਚ ਰਹਿੰਦੀ ਆ ਠੀਕ ਆ ਤੇ ਉਹਦੇ ਵਿੱਚ ਸਖਤ ਜਿਹੜੇ ਮੈਂ ਦੱਸਿਆ ਕਿ ਜੇਲਰ ਜਿਹੜੇ ਸੀਗੇ ਉਸ ਓਬਵੀਅਸਲੀ ਜੇਲਰ ਸਖਤ ਹੋਊਗਾ
0: ਤਾਂ ਹੀ ਉੱਥੇ
1: ਹਾਂ ਬੰਦੇ ਜਦੋਂ ਯਾਰ ਚੀਜ਼ ਹੀ ਖਤਰਨਾਕ ਹੋ
0: ਗਈ ਫਿਰ
1: ਉਹਦੇ ਨਾਲ ਜੁੜੇ ਸਾਰੇ ਬੰਦੇ ਹੀ ਖਤਰਨਾਕ
0: ਫਿਰ ਉਹਦਾ ਦੇ ਬੰਦੇ ਰੱਖਣੇ
1: ਪੈਣੇ ਖਤਰਨਾਕ ਕੰਮ ਆ ਤੇ ਕੰਮ ਬੰਦੇ ਵੀ ਖਤਰਨਾਕ ਹੀ ਹੋਣਗੇ ਜਿੱਥੇ ਕਿ ਜਿਹੜਾ ਆਸਟ੍ਰੇਲੀਆ ਦਾ ਆਖਰੀ ਬੰਦਾ ਫਾਂਸੀ ਕੀਤਾ ਸੀ ਨਾ ਇਹਨਾਂ ਨੇ ਫਾਂਸੀ ਚਾੜਿਆ ਸੀ ਜਿਹਦਾ ਨਾਮ ਹੈ ਜੀ ਡੋਨਲਡ ਰਿਆਨ ਉਹ ਵੀ ਇਸੇ ਜੇਲ੍ਹ ਦੇ ਵਿੱਚ ਚਾੜਿਆ ਸੀ
0: ਅੱਛਾ
1: ਤੇ ਕਈ ਲੋਕ ਮੰਨਦੇ ਆ ਕਿ ਇਹ ਜੇਲ੍ਹ ਦੇ ਵਿੱਚ ਹਾਲੇ ਤੱਕ ਵੀ ਬੜੀਆਂ ਅਜੀਬ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਵਾ ਜੇ ਕੋਈ ਉੱਥੇ ਜਾਂਦਾ ਤੇ ਉਹਦੇ ਨਾਲ ਘਟਨਾਵਾਂ ਵੀ ਹੁੰਦੀਆਂ ਨੇ ਪਰ ਉਹ ਹੈ ਕਿ ਮੈਥ ਵੀ ਹੋ ਸਕਦਾ ਹੈ ਨਾ ਜਾਂ ਕਿਸੇ ਨਾਲ ਹੋਇਆ ਹੋਊਗਾ ਤੇ ਕੁਝ ਕਹਿ ਵੀ ਨਹੀਂ ਸਕਦੇ ਭਾਈ ਤੇ ਮੈਲਬਰਨ ਦੀ ਜਿੱਦਾਂ ਇੱਕ ਹੌਂਟਿਡ ਥਾਵਾਂ ਹੁੰਦੀਆਂ ਨਾ ਜਿਹੜੀਆਂ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਆ ਹਾਲਾਂਕਿ ਹੁਣ ਇਹਦੇ ਵਿੱਚ ਇੱਕ ਕੰਪਲੈਕਸ ਵੀ ਬਣ ਚੁੱਕਾ ਜਿੱਥੇ ਤੁਸੀਂ ਦੱਸਿਆ ਕਿ ਕੈਫੇ ਹੋ ਗਿਆ ਤੇ ਆਉਣ ਜਾਣ ਲਈ ਚੀਜ਼ਾਂ ਬਣ ਚੁੱਕੀਆਂ ਨੇ ਪਰ ਹਾਲੇ ਵੀ ਉਸ ਜੇਲ੍ਹ ਬਹੁਤ ਵੱਡੀ ਜੇਲ੍ਹ ਸੀ ਉਸ ਜੇਲ੍ਹ ਦਾ ਕਈ ਹਿੱਸੇ ਜਿਹੜੇ ਨੇ ਉਹਨਾਂ ਨੂੰ ਰੱਖ ਦਿੱਤਾ ਗਿਆ ਵਾ ਕਿ ਨਾਰਮਲ ਬੰਦੇ ਦੇ ਵਿਜ਼ਿਟ ਕਰਨ ਦੇ ਲਈ
0: ਅੱਛਾ ਬੰਦਾ ਦੇਖ ਸਕਦਾ
1: ਹਾਂਜੀ ਹਾਂਜੀ ਹਾਂਜੀ ਕੋਈ ਥਾਂ ਰੱਖੇ ਗਏ ਆ
0: ਸਹੀ ਹੈ
1: ਮੰਨ ਲਓ ਇੱਕ ਆਹ ਪਾਰਟ ਜਿਹੜਾ ਰੱਖ ਦਿੱਤਾ ਗਿਆ ਕਿ ਤੁਸੀਂ ਜਾ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ ਵੈਸੇ ਤੇ ਚਲੋ ਕਈ ਥਾਂ ਰਿਹਾਇਸ਼ ਦੇ ਵਿੱਚ ਵੀ ਤਬਦੀਲ ਹੋ ਗਏ ਕੰਪਲੈਕਸ ਦੇ ਵਿੱਚ ਤਬਦੀਲ ਹੋ ਗਏ ਆ ਪਰ ਹਾਲੇ ਤੱਕ ਇਤਿਹਾਸਿਕ ਜਿਹੜੀ ਹਿੱਸਾ ਸੀ ਉਹਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਗਿਆ ਕਿ ਉੱਥੇ ਬੰਦਾ ਜਾਊਗਾ ਆਪਣੀ ਜੋ ਵੀ ਜੇ ਮੰਨ ਲਓ ਵੱਡੇ ਦਿਲ ਦਾ ਹੀ ਹੋਣਾ ਚਾਹੀਦਾ ਵੈਸੇ ਤੇ ਕਿਉਂਕਿ ਹੁਣ ਮਾੜੇ ਦਿਲ ਦਾ ਬੰਦਾ ਤੇ ਜਾਊਗਾ ਵੀ ਕੀ ਤੇ ਵੇਖੂਗਾ ਵੀ ਕੀ ਕਿਉਂਕਿ ਉਹਨੇ ਤੇ ਡਰਦੇ ਰਹਿਣਾ ਵੀ ਭਰਾਵਾ ਕਿਤੇ ਆ ਨਾ ਹੋ ਜੇ ਆ ਨਾ ਹੋ ਜੇ ਹਨਾ ਵੀ ਰਾਤ ਪਈ ਆ ਜਾਂ ਸਵੇਰ ਆ ਅੰਦਰੋਂ ਜਾਣੋ ਹੀ ਡਰ ਜਾਂਦਾ ਬੰਦਾ
0: ਇਹ ਗੱਲ ਠੀਕ
1: ਪਰ ਉਹ ਬੰਦਾ ਥੋੜਾ ਵੱਡੇ ਦਿਲ ਦਾ ਹੋਣਾ ਚਾਹੀਦਾ ਉਹ ਜਾ ਕੇ ਐਕਸਪਲੋਰ ਕਰ ਸਕਦਾ ਵਾ ਉੱਥੇ ਅੰਦਰ ਟੋਇਲਟ ਜਿਹੜੇ ਸੀਗੇ ਪੁਰਾਣੇ ਹਨਾ ਜੇਲ੍ਹ ਦੇ ਅੰਦਰ ਵਿੱਚ ਹੀ ਹੁੰਦਾ ਉਹ ਵੇਖ ਸਕਦੇ ਹੋ ਤੁਸੀਂ ਉੱਥੇ ਪਿਆ ਸਮਾਨ ਵੇਖ ਸਕਦੇ ਹੋ ਪੁਰਾਣਾ ਬੂਹਾ ਵੇਖ ਸਕਦੇ ਹੋ ਕਿੱਦਾਂ ਦਾ ਹੁੰਦਾ ਸੀ ਥਾਂ ਵੇਖ ਸਕਦੇ ਹੋ ਕਿੱਦਾਂ ਦੀ ਬਣਾਈ ਹੁੰਦੀ ਸੀ ਉਹਨਾਂ ਨੇ ਵੀ ਇੰਨੀ ਮਜ਼ਬੂਤ ਜਿਹੜੀ ਹਾਲੇ ਤੱਕ ਵੀ ਖੜੀ ਆ ਤੇ ਖੜੀ ਵੀ ਇਸ ਹਿਸਾਬ ਨਾਲ ਆ ਵੀ
0: ਬਿਲਡਿੰਗ ਤਾਂ ਪ੍ਰੋਪਰ ਉਹ ਇਸ ਤਰ੍ਹਾਂ ਹੀ ਬਣੀ ਹੋਈ ਹੈ ਜਿੱਦਾਂ ਮਤਲਬ
1: ਥਾਮੀ
0: ਹਾਂ ਮਤਲਬ ਆਪਾਂ ਫਿਲਮਾਂ ਚ ਨੀ ਦੇਖਦੇ ਕਿਲਾ ਪ੍ਰੋਪਰ ਬਣਿਆ ਹੋਇਆ ਉਹ ਏਦਾਂ ਹੀ ਲੱਗਦਾ ਜੇ ਉਦਾਂ ਤੁਹਾਨੂੰ ਡਰ ਲੱਗਦਾ ਬਈ ਕੈਫੇ ਹੋ ਆਇਓ ਕੈਫੇ ਬੜਾ ਵਧੀਆ
1: ਹੋ ਬਾਰੋ ਬਾਰੋ ਤੁਸੀਂ ਉਦਾਂ ਕਹਿ ਦਿਓ ਮੈਂ ਉਹ ਆਇਆ ਵਾਂ
0: ਮੈਂ ਤਾਂ ਕੈਫੇ ਹੀ ਗਿਆ ਪਰ ਮੈਨੂੰ ਇਹ ਪਤਾ ਸੀਗਾ ਕਿ ਇਹ ਵੀ ਚੀਜ਼ ਆ ਗੁੱਡ ਯਾਰ ਇਹ ਉਹੀ ਲੋਕ ਨੇ ਇੱਥੇ ਹੀ ਇੱਥੇ ਇੱਕ ਹੈਗਾ ਨਾ ਆਪਣੇ ਇੱਥੇ ਪ੍ਰਿਜ਼ਨ ਆਹੀ ਹੈ ਫਿਰ ਇਹ ਮੇਰੇ ਖਿਆਲ ਮਹੀਨੇ ਚ ਇੱਕ ਜਾਂ ਦੋ ਰਾਤਾਂ ਇਸ ਤਰ੍ਹਾਂ ਦੀਆਂ ਕਰਦੇ ਆ ਰੈਸਟੋਰੈਂਟ ਵਗੈਰਾ ਟਾਈਪ ਕਿ ਜਿੰਨੇ ਵੀ ਉੱਥੇ ਵੇਟਰ ਨੇ ਉਹਨਾਂ ਨੇ ਪ੍ਰਿਜ਼ਨਰਸ ਵਾਲੇ ਕੱਪੜੇ
1: ਇਹੀ ਇਹੀ
0: ਇਹੀ ਹੈ ਨਾ
1: ਹਾਂ ਕਿਉਂਕਿ ਇਹ ਇੱਕ ਨਾ ਜਿੱਦਾਂ ਮੰਨ ਲਓ ਕਿ
0: ਇਹ ਵੀ ਵਾਈਬ ਵਧੀਆ ਦੇਖ ਕੇ ਆਉਣਾ ਚਾਹੀਦਾ
1: ਟੂਰਿਸਟ ਪਲੇਸ ਵੀ ਬਣ ਗਈ ਆ ਮਤਲਬ ਕਿ ਹੱਦ ਤੱਕ ਕਿ ਮੰਨ ਲਓ ਹੁਣ ਆਪਾਂ ਵੇਖਣ ਜਾਣਾ ਵਾ ਤੇ ਆਪਾਂ ਉੱਥੇ ਜਾਵਾਂਗੇ ਤੇ ਓਬਵੀਅਸਲੀ ਹੁਣ ਅਟਰੈਕਸ਼ਨ ਲਈ ਕੁਛ ਤੇ ਕਰਨਾ ਹੀ ਪੈਂਦਾ ਕੋਈ ਵੀ ਥਾਂ ਹੋਵੇ ਹੁਣ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਆ ਜਾਂ ਜਿੰਨੀ ਮਰਜ਼ੀ ਇਤਿਹਾਸਿਕ ਥਾਂ ਆ ਜਿੰਨਾ ਚਿਰ ਤੱਕ ਤੁਸੀਂ ਉੱਥੇ ਕੁਛ ਨਾ ਕੁਛ ਹੈਪਨਿੰਗ ਨਹੀਂ ਬਣਾਓਗੇ ਕੌਣ ਜਾਊਗਾ ਯਾਰ ਥੋੜਾ ਜਿਹਾ ਤੁਹਾਨੂੰ ਕਰਨਾ ਪੈਂਦਾ ਵਾ ਥੋੜਾ ਆਪਣੇ ਆਪ ਨੂੰ ਉਹ ਥੋੜਾ ਜਿਹਾ ਕੀ ਇਹਨੂੰ ਕਹਿੰਦੇ ਹਾਰ ਸ਼ਿੰਗਾਰ ਕਰਕੇ ਫਿਰ ਹੀ ਉਹ ਚੀਜ਼ ਗਾਂਹ ਕਿਸੇ ਨੂੰ ਵਿਖਾਈ ਜਾਂਦੀ ਆ ਫਿਰ ਹੀ ਉਹ ਕਿਸੇ ਨੂੰ ਆ ਕੇ ਦੱਸੂਗਾ ਭਰਾ ਮੈਂ ਉੱਥੇ ਗਿਆ ਮੈਂ ਵੇਖਿਆ ਵੀ ਇੱਕ ਤੇ ਇਹ ਹੋ ਗਿਆ ਕਿ ਇਤਿਹਾਸਿਕ ਚੀਜ਼ ਵੇਖ ਲਈ ਦੂਜੀ ਹੈ ਕਿ ਇੰਜੋਇਮੈਂਟ ਵੀ ਹੋ ਗਈ ਮੇਰੀ ਤੇ ਦੋਵੇਂ ਚੀਜ਼ਾਂ ਕਰਨੀਆਂ ਪੈਂਦੀਆਂ ਉਸ ਥਾਂ ਦੇ ਉੱਤੇ ਫਿਰ ਹੀ ਉਹ ਥਾਂ ਚੱਲਦੀ ਆ ਤੇ ਹਾਂਜੀ ਆਪਾਂ ਮੈਂ ਇੱਥੇ ਵੀ ਜਾਣਾ ਆਪਾਂ ਆਪਣੀ ਨਾ ਜਾਣ ਵਾਲੀਆਂ ਥਾਵਾਂ ਬੜੀਆਂ ਨੇ
0: ਸਹੀ ਗੱਲ ਜਾ ਨਹੀਂ ਬਾਰੇ ਕੰਮ
1: ਥਾਵਾਂ ਆਪਣੇ ਕੋਲ ਘੱਟ ਆ ਥਾਵਾਂ ਜ਼ਿਆਦੀਆਂ ਹੋ ਗਈਆਂ
0: ਓਏ ਹੋਏ ਹੋਏ ਹੋਏ ਕਿਆ
1: ਵਿਹਲੇ ਬੰਦੇ ਦਾ ਵੇਖ ਲਓ ਦਿਮਾਗ ਥਾਵਾਂ ਵੱਲ ਹੀ ਜਾਂਦਾ ਹੁਣ ਜੇ ਮੈਂ ਨਾ ਦੋ ਚਾਰ ਦਿਨ ਘਰੇ ਰਿਹਾ ਹੁੰਦਾ ਤੇ ਮੈਂ ਕਿਤੇ ਨਹੀਂ ਜਾਣਾ ਮੇਰਾ ਓਕੇ ਹੀ
0: ਦੋ ਚਾਰ ਦਿਨ ਤੂੰ ਹੋਰ ਰਹਿੰਦਾ ਤੈਨੂੰ ਉੱਥੇ ਲੈ ਕੇ ਜਾਣਾ ਪੈਣਾ ਸੀ ਇਹ ਉੱਧਰ ਹੀ ਚੱਲ ਤੂੰ
1: ਮੈਨੂੰ ਕੈਫੇ ਕੰਮ ਲਵਾ ਦੇ ਉੱਥੇ ਕੋਵੀ ਕੋਵੀ ਬਣਾ ਲੈਂਦਾ ਭਰਾ ਤੁਹਾਡਾ ਬ੍ਰਿਸ਼ਟਾ ਆ
0: ਅੱਛਾ
1: ਹਾਂਜੀ
0: ਸਹੀ ਸੀ ਦੱਸ
1: ਉਹ ਯਾਰ ਬ੍ਰਿਸ਼ਟਾ ਆ
0: ਓਕੇ
1: ਉਹ ਯਾਰ ਹੱਦ ਹੋ ਗਈ ਤਾਂ ਯਕੀਨ ਨਹੀਂ ਆਉਂਦਾ
0: ਨਹੀਂ ਬਿਲਕੁਲ ਨਹੀਂ ਕਸਮ ਲੱਗੇ
1: ਤੁਸੀਂ ਮੈਨੂੰ 25 to 30 dollars ਵਾਲੀ ਕਾਫੀ ਮਸ਼ੀਨ ਲਿਆ ਕੇ ਦਿਓ
0: ਅੱਛਾ ਮੇਰਾ ਦਿਮਾਗ ਖਰਾਬ ਹੈ
1: ਉਹ ਭਰਾਵਾ ਮੈਂ ਬ੍ਰਿਸ਼ਟਾ ਆ ਮੈਂ ਤੁਹਾਨੂੰ ਕਾਫੀ ਬਣਾ ਕੇ
0: ਕੈਫੇ ਖੋਲਦੇ ਆ
1: ਕੈਫੇ ਖੋਲ ਦਿੰਦੇ ਭਰਾ
0: ਹਨਾ
1: ਖੋਲ ਦਿੰਦੇ
0: ਪਹਿਲੇ ਕੈਫੇ
1: ਨਾ ਹੋਵੇ ਤੁਸੀਂ ਮੈਨੂੰ ਤੜਕੇ 6 ਵਜੇ ਕਾਫੀ ਕਾਫੀਆਂ ਬਣਾਈ ਜਾ
0: ਤੇ ਮਾਮਾ
1: ਫਿਰ ਮੈਂ ਬੜਾ ਭੈੜਾ ਬ੍ਰਿਸ਼ਟਾ
0: ਕਲਚਰ ਹੀ ਇੱਥੇ ਸੱਤ ਵਜੇ ਤੋਂ ਤਾਂ ਸਟਾਰਟ ਹੋ ਜਾਂਦਾ ਕੰਮ।
1: ਜੇ ਮੇਰੇ ਕੋਲ ਟੂ ਮੱਚ ਗੋਵੀਆਂ ਬਣਵਾਓਗੇ ਨਾ,
0: ਉਹ ਵੀ ਫਿਰ ਔਖਾ ਹੈ,
1: ਫਿਰ ਮੈਂ ਏਡਾ ਫਿਰ ਬਹੁਤ ਮਾੜਾ ਬ੍ਰਿਸ਼ਟ।
0: ਨਹੀਂ ਨਹੀਂ ਫਿਰ ਰਹਿਣ ਦੋ ਤੁਸੀਂ,
1: ਮੈਨੂੰ ਚਾਹੀਦਾ ਥੋੜਾ ਜਿਹਾ ਕੁਆਲਿਟੀ ਕੰਮ ਹੋਵੇ।
0: ਅੱਛਾ, ਬੰਦਾ ਭਾਵੇਂ ਮੱਖੀਆਂ ਮਾਰ ਮਾਰ ਪਾਗਲ ਹੋ ਜਾਏ, ਯਾਰ ਜਿੱਥੋਂ ਅਸੀਂ ਕੌਫੀ ਪੀਣ ਜਾਂਦੇ ਹੁੰਦੇ ਇੱਥੇ,
1: ਹਾਂਜੀ
0: ਮੈਨੂੰ ਲੱਗਦਾ ਅਸੀਂ ਪੀਣ ਜਾਂਦੇ ਹਾਂ ਉਹਦੇ ਕੋਲ, ਜਿੰਨਾ ਕੋ ਅੰਦਰ ਜੇ ਲੱਗਦਾ ਜਾ ਹੈਗਾ ਉਹ ਖੁਸ਼ ਵੀ ਬਹੁਤ ਹੁੰਦਾ ਸਾਨੂੰ।
1: ਹਿਡਨ ਪਲੇਸਿਸ ਨਾ ਜਿਹੜੀਆਂ ਨੇ ਉਹ ਸਮਟਾਈਮਸ ਜੈਮ ਹੋ ਜਾਂਦੀਆਂ ਨੇ।
0: ਉਹ ਬੀਬੀ ਨੇ ਵਿੱਚ ਹੀ ਸਬਜ਼ੀਆਂ ਸੁਬਜ਼ੀਆਂ ਵੀ ਰੱਖੀਆਂ ਹੋਈਆਂ ਵੇਚਣ ਵਾਸਤੇ ਨੇ,
1: ਉਹ ਥੋੜੀ ਜਿਹੀ ਸ਼ੋਪ ਦੂਜੀ ਵੀ ਆ, ਗਰੋਸਰੀ ਸ਼ੋਪ ਵੀ।
0: ਦੇਖ ਲਓ ਬਈ ਆਹ ਵੀ ਸਹੀ ਹੈ, ਜਗਾੜ ਹੀ ਕੰਮ ਕੀਤਾ ਹੋਇਆ।
1: ਉਹਦੇ ਵਿੱਚ ਉਹ ਕੌਫੀ ਵੀ ਦੇਈ ਜਾਂਦੇ ਆ ਨਾਲ ਦੀ ਨਾਲ, ਉਹ ਮੰਨ ਲਓ ਗਰੋਸਰੀ ਰੱਖੀ ਆ ਕਿ ਤੁਸੀਂ ਆ ਕੇ ਉੱਥੋਂ ਮੈਗੀ ਖਰੀਦ ਸਕਦੇ ਹੋ। ਉਹਨਾਂ ਦੀ ਆਪਣੀ ਕੋਈ ਮੈਗੀ ਆ, ਪਤਾ ਨਹੀਂ ਫਿਲੀਪੀਨ ਆ ਕਿ ਇਹ, ਨਹੀਂ ਫੀਜੀ, ਫੀਜੀ ਗਾਈਸ, ਯੈਸ ਯੈਸ
0: ਵੀਅਤਨਾਮੀਸ,
1: ਉਹ ਨਹੀਂ ਯਾਰ ਫੀਜੀ ਆ, ਉਹਨੇ ਮੈਨੂੰ ਦੱਸਿਆ ਇਹ।
0: ਅੱਛਾ
1: ਹਾਂਜੀ, ਪਰ ਸਮਾਨ ਉਹਨਾਂ ਨੇ ਵੀਅਤਨਾਮੀਸ ਵੀ ਰੱਖਿਆ ਵਾ, ਕਿਉਂਕਿ ਸੈਂਡੋਲਮਨਸ ਦੇ ਵਿੱਚ ਜਿਹੜਾ ਉਹ ਜ਼ਿਆਦਾ
0: ਵੀਅਤਨਾਮੀਜ਼ ਲੋਕ ਹੁੰਦੇ ਆ। ਮੈਂ ਉਸ ਲਿਹਾਜ਼ ਨਾਲ ਨਹੀਂ ਸਮਝਿਆ, ਸੌਰੀ ਸੌਰੀ ਰੀਲੀ ਸੌਰੀ ਬਈ, ਕਿ
1: ਤੇ ਉਹਨਾਂ ਨੇ ਸਮਾਨ ਜਿਹੜਾ ਸਾਰਾ ਰੱਖਿਆ ਵੀ ਕੋਈ ਵੀ ਆ ਕੇ ਪਾਏਗਾ ਸਾਡਾ, ਪਰ ਦੇ ਆਰ ਐਗਜ਼ੈਕਟਲੀ ਫਰੋਮ ਫੀਜੀ,
0: ਦੇ ਆਰ ਐਗਜ਼ੈਕਟਲੀ ਫਰੋਮ ਫੀਜੀ,
1: ਬਿਕੋਜ਼ ਆਈ ਦੋ ਤਿੰਨ ਵਾਰੀ ਜਾਣਾ ਹੋਇਆ ਆਪਣਾ, ਤੇ
0: ਇੰਨਾ ਟਾਈਮ ਲੱਗ ਗਿਆ ਥੋੜੀ ਐਸ ਹੋ ਜਾਂਦੀ ਫਿਰ।
1: ਆਏ ਓਏ ਕੀ ਕਹਿੰਦੇ,
0: ਫਿਰ ਤਾਂ ਲੋਕੀ ਕਹਿੰਦੇ ਲੈ ਜੀ ਬਲਕੀਰਤ ਜੀ ਆ ਗਏ, ਇਹਨਾਂ ਨਾਲ ਰਾਬਤਾ ਪੂਰਾ ਰੱਖਣਾ ਪੈਣਾ, ਤੁਸੀਂ ਵੀ ਸਾਡੇ ਨਾਲ ਰਾਬਤਾ ਬਣਾਈ ਰੱਖੋ।
1: ਅਗਰ ਉਹ ਡਰ ਜਾਂਦੇ ਆ, ਉਹ ਇਹ ਕਹਿ ਦਿੰਦੇ ਵੀ ਭਾਈ ਤੁਸੀਂ ਵੀ ਆਸਟ੍ਰੇਲੀਆ ਹੀ, ਤੇ ਵੱਡੀ ਗੱਲ ਉਹ ਕਹਿੰਦਾ ਤੁਸੀਂ ਕੈਫੇ ਚ ਕੌਫੀ ਪੀਣ ਆਏ ਹੋ,
0: ਹਾਂ ਹਨਾ,
1: ਤੁਸੀਂ ਕੋਈ ਘਰੇ ਮਚੀਮ ਚਾਨ ਰੱਖੋ
0: ਭਾਈ, ਬ੍ਰਿਸਤਾ ਹੁੰਦੇ ਹੋਏ ਤੁਸੀਂ, ਇੰਨੇ ਤਗੜੇ ਬ੍ਰਿਸਟ ਹੁੰਦੇ ਹੋਏ, ਇਸ ਦਾਸ ਦੇ ਕੈਫੇ ਆਏ ਹੋ।
1: ਉਹੀ ਨਾ ਯਾਰ, ਸਮਝ ਨਹੀਂ ਆਉਂਦੀ ਕੀ ਕਰੀਏ ਯਾਰ, ਬਹੁਤ ਕੁਛ ਚੱਲ ਰਿਹਾ।
0: ਮੈਂ ਹਾਈ ਕਮਾਨ ਨਾਲ ਗੱਲ ਕਰਦਾ, ਆਪਾਂ ਇੱਥੇ ਰੇਡੀਓ ਹੀ ਲੈ ਆਉਂਦੇ ਹਾਂ 25-30 ਹਜ਼ਾਰ ਲਈ ਕੌਫੀ ਦੀ ਮਸ਼ੀਨ,
1: ਨਾ ਹੀ ਕਰਿਓ ਗੱਲ ਤੇ ਚੰਗੀ,
0: ਸਹੀ ਕਿ ਨਹੀਂ? ਯਾਰ ਉਹ ਕੰਪਨੀ ਦਾ ਨਾਮ ਵੀ ਕੁਛ ਮੈਸਰ
1: ਨਾਲ ਮੈਨੂੰ ਵੀ ਗੱਲ ਪਾਓਗੇ,
0: ਉਹਨੂੰ ਕਹਿੰਦੇ ਕਿ ਕੰਪਨੀ ਨੂੰ
1: ਉਹਨੇ ਕਹਿਣਾ ਵੱਡਾ ਬ੍ਰਿਸ਼ਟਾ,
0: ਕੰਪਨੀ ਦਾ ਨਾਮ ਕੀ ਹੈ ਯਾਰ, ਉਹ ਬੜਾ ਮਸ਼ਹੂਰ ਜਿਹਾ ਨਾਮ ਹੈ, ਐਲ ਈ ਲਿਖ ਕੇ ਕਰਕੇ ਹੁੰਦਾ, ਮੈਜ਼ਰ ਰੈਕ।
1: ਉਹ ਹਾਂ ਹਾਂ, ਉਹ ਜਿਹੜੀ ਕੌਫੀ ਮਸ਼ੀਨ ਆ,
0: ਹਾਂ ਬਹੁਤ ਮਸ਼ਹੂਰ ਆ
1: ਉਹਦਾ। ਮੈਂ ਤੁਹਾਨੂੰ ਦੱਸਦਾ ਵਾਂ ਆਪਣਾ, ਉਹ ਬੜੀਆਂ ਜਿੱਦਾਂ ਵੱਡੇ ਵੱਡੇ ਕੈਫੇ ਨੇ ਉਹੀ ਰੱਖੀਆਂ ਹੁੰਦੀਆਂ ਵਾ
0: ਉਹਨਾਂ ਦੇ ਨਾ, ਉਹਨਾਂ ਦੀ ਸਭ ਤੋਂ ਇੱਕ ਵਧੀਆ ਤੇ ਭਾਰੀ ਪੁਰਾਣੀ ਜਿਹੀ ਮਸ਼ੀਨ ਨਾ ਉੱਥੇ ਪਈ ਹੋਈ ਆ, ਕੈਂਬਰਵੈਲ, ਕੈਂਬਰਵੈਲ ਪਤਾ ਤੁਹਾਨੂੰ? ਕੈਂਬਰਵੈਲ ਹੈਗਾ, ਕੈਂਬਰਵੈਲ ਚ ਹੈਗਾ ਸੋਫੀਆਜ਼ ਰੈਸਟੋਰੈਂਟ ਆ, ਸੋਫੀਆ ਨਾਮ ਦਾ, ਪ੍ਰੋਪਰ ਉਹ ਨਾ ਇਟਾਲੀਅਨ ਰੈਸਟੋਰੈਂਟ ਆ ਫਰੋਮ 1960s, ਉਹਨਾਂ ਨੇ ਬਹੁਤਾ ਕੁਝ ਚੇਂਜ ਨਹੀਂ ਕੀਤਾ ਉਦੋਂ ਦਾ, ਤੇ ਉਹ ਮਤਲਬ ਉਹ ਅੰਕਲ ਉਂਕਲ ਵੀ ਜਿਹੜੇ ਕੰਮ ਕਰਦੇ, ਪਤਾ ਲੱਗਦਾ ਜਵਾਨੀ ਵੇਲੇ ਇੱਥੇ ਸ਼ੁਰੂ ਹੋਏ ਸੀਗੇ ਤੇ ਹੁਣ ਬਸ ਇੱਥੇ ਹੀ ਆ ਜਦ ਤੱਕ ਹੈਗੇ ਆ ਉਸ ਹਿਸਾਬ ਨਾਲ, ਤੇ ਉਹਨਾਂ ਨੇ ਇਹ ਵਾਲੀ ਮਸ਼ੀਨ ਰੱਖੀ ਹੋਈ ਆ,
1: ਆਉਂਦੀ
0: ਆਮ ਨਾਲੋਂ ਬਹੁਤ ਹਿਊਜ ਆ,
1: ਮਹਿੰਗੀ ਵੀ ਆ ਇਹ, ਮਹਿੰਗਾ ਸੋਚ ਜੀ ਆਪਣਾ ਲਾ ਮਾਰਕੋਜ਼ੋ,
0: ਹਾਂ
1: ਜ਼ੋਕੋ ਜ਼ੈਡੋ
0: ਜ਼ੈਡੋ
1: ਜ਼ੀ ਕਹਿੰਦੇ ਵੈਸੇ ਤੇ
0: ਜ਼ੀ ਜ਼ੀ ਜ਼ੀ
1: ਜ਼ੀ ਓ ਸੀ ਸੀ ਓ,
0: ਇਹਨਾਂ ਨੇ ਫਿਰ ਜ਼ੀ ਚੈਨਲ ਦੇਖਿਆ ਹੋਣਾ ਨਾ ਛੋਟੇ ਹੁੰਦੇ,
1: ਮਾਰਜ਼ੋਕੋ,
0: ਮਾਰਜ਼ੋਕੋ
1: ਲਾ ਮਾਰਜ਼ੋਕੋ,
0: ਹੁਣ ਤੂੰ ਨਾਮ ਸਹੀ ਲਾਤਾ ਨਾ, ਅੱਧਾ ਕੰਮ ਤੇ ਹੋ ਗਿਆ
1: ਹਨਾ, ਕਿਉਂਕਿ ਹੁਣ ਪਤਾ ਲੱਗ ਗਿਆ ਨਾ ਮੈਂ ਬ੍ਰਿਸ਼ਟਾ ਵਾਂ,
0: ਹੁਣ ਬਸ ਬਸ ਹੁਣ $25,000 ਹੀ ਚਾਹੀਦੇ ਆ।
1: ਹਾਂਜੀ, ਮਸ਼ੀਨ
0: ਆਪਾਂ ਮਸ਼ੀਨ ਲਾਈ,
1: ਉਹਦੇ ਵਾਸਤੇ ਫੰਡ ਕੱਟੇਗਾ।
0: ਹਾਂਜੀ ਜੀ, ਅਸੀਂ ਆਪਣਾ ਗੋ ਫੰਡ ਸ਼ੁਰੂ ਕਰਨ ਲੱਗੇ
1: ਹਾਂ। ਨਹੀਂ ਨਹੀਂ
0: ਨਹੀਂ ਕਰਨ ਲੱਗੇ
1: ਆਪਾਂ, ਨਹੀਂ ਆਪਾਂ ਇੰਟਰਨਲ ਫੰਡ ਕੱਟਣਾ,
0: ਇੰਟਰਨਲ ਕਰਾਊਡ ਫੰਡਿੰਗ ਕਰਨੀ ਆ,
1: ਜਿਹੜਾ ਆਪਣੇ ਫੰਡ ਦੇ ਵਿੱਚ ਹਿੱਸਾ ਪਾਊਗਾ ਉਹਦੀ ਕੌਫੀ ਸਾਡੇ ਕੈਫੇ ਤੋਂ ਫ੍ਰੀ
0: ਫ੍ਰੀ।
1: ਜਿਹੜੀ ਬਾਹਰੋਂ ਤੁਸੀਂ $5 ਦੀ $6 ਦੀ ਪੀਣੀ ਉਹ ਤੁਹਾਨੂੰ ਅਸੀਂ ਚਾਰਾਂ ਦੇ ਹਿਸਾਬ ਨਾਲ ਪੈਸੇ ਕਟਾ ਦਾਂਗੇ,
0: ਤੇ $2 ਫਿਰ ਉਹ ਤਦ ਤੱਕ ਆਫ ਹੋਊਗਾ ਜਿੰਨੇ ਕੁ ਪੈਸੇ ਉਹਨਾਂ ਨੇ ਪਾਏ ਆ ਹਨਾ।
1: ਐਗਜ਼ੈਕਟਲੀ, ਮੰਨ ਲਓ ਸਾਲ ਚ ਪੈਸੇ ਪੂਰੇ ਹੋ ਗਏ ਆ, ਕਿਉਂਕਿ $4 ਹੁਣ ਜੇ
0: ਆਈਡੀਆ ਗੁੱਡ ਆ, ਸਮਝ ਸਮਝ
1: ਛੇ ਮਹੀਨੇ ਚ
0: ਸਮਝ ਕੋਈ $50 ਦਿੰਦਾ,
1: ਠੀਕ ਹੈ 50,000 ਇੰਨੇ ਘੱਟ ਨੀ ਆਪਾਂ ਲੈਣੇ,
0: ਸਮਝ ਤੇ ਸਹੀ
1: ਨਹੀਂ, ਇਹ ਤਾਂ ਨਾ ਹੀ ਕਰਨ ਵਾਲੀ ਗੱਲ ਹੈ।
0: ਚੱਲ ਸੌਖਾ ਕਰਦੇ,
1: 100
0: ਨੀ 100 ਕਰਨਾ,
1: 500
0: ਉਹ ਮੈਥ ਸੌਖਾ, ਚੱਲ ਤੂੰ ਦਫਾ ਮਾਰ ਫਿਰ, ਜਦ
1: 100
0: ਜੇ ਸਵਾਦ ਹੀ ਲੈਣਾ ਤਾਂ 1000 ਕੋ,
1: ਹਾਂ 1000 25 ਜਾਣੇ ਕੋ 1000 ਲੈਣਾ,
0: ਹਾਂ ਠੀਕ ਹੈ। ਹੁਣ ਤੁਸੀਂ ਸਾਨੂੰ $1,000 ਦੇ ਦਿੱਤਾ ਤੇ 6 ਦੀ ਕੌਫੀ ਅਸੀਂ ਤੁਹਾਨੂੰ 4 ਦੀ ਦੇਵਾਂਗੇ, ਤੇ ਉਹ 1000 ਚੋਂ ਤੁਹਾਡੇ 2 ਮਾਈਨਸ ਹੋ ਜਾਇਆ ਕਰਨੇ ਆ,
1: ਹਾਂਜੀ
0: ਹਨਾ। ਫਿਰ ਤੁਸੀਂ ਜਦੋਂ 500 ਕੱਪ ਕੌਫੀ ਦੇ ਪੀ ਗਏ ਸਾਡੇ ਤੋਂ, ਸਾਡਾ ਤੁਹਾਡਾ ਹਿਸਾਬ ਖਤਮ ਹੋ
1: ਗਿਆ, ਕਿਆ ਫਿਰ ਤੁਹਾਨੂੰ ਨੋਰਮਲ ਪੈਸੇ ਤੇ ਲੱਗੂ।
0: ਹਾਂ ਵੈਰੀ ਗੁੱਡ
1: ਯਾਰ,
0: ਮੈਂ ਕਹਿੰਦਾ 100 ਕੱਪ ਫੇਰ ਆਪਾਂ 4 ਦੇ ਦੇਵਾਂਗੇ,
1: ਹਾਂ ਹਾਂ ਆਫ ਕਰਦੇ ਆ,
0: 600 ਕੱਪ ਮਤਲਬ ਤੁਹਾਡੀ 2 ਸਾਲ ਦੀ ਕੌਫੀ ਸਾਡੇ ਤੇ
1: ਯਾਰ, ਇੰਨਾ ਕੀਤਾ ਦੱਸੋ, ਕੋਈ ਚੱਕਰ ਹੀ ਨਹੀਂ,
0: ਉਹ ਵੈਰੀ ਗੁੱਡ ਯਾਰ,
1: ਅਸੀਂ 25 ਬੰਦਿਆਂ ਨੂੰ ਕੌਫੀ ਨਹੀਂ ਪਿਆ ਸਕਦੇ, ਦੱਸ
0: ਕਿਆ ਬਾਤ,
1: 2 ਸਾਲ ਪਿਆ ਦਾਂਗੇ,
0: ਵੈਰੀ ਗੁੱਡ,
1: ਪੈਸੇ ਵੀ ਵਾਪਸ ਹੋ ਜਾਣਗੇ ਤੇ ਕੰਮ ਵੀ ਆਪਣਾ ਚੱਲ
0: ਪਊਗਾ।
1: 25 ਤੇ ਆਉਣੀ ਹੈ,
0: ਮੈਨੂੰ ਲੱਗ ਰਿਹਾ ਕਿ ਸਾਨੂੰ ਸ਼ੁਰੂ ਕਰ ਹੀ ਦੇਣਾ ਚਾਹੀਦਾ।
1: ਉਹ ਯਾਰ ਸ਼ੁਰੂ ਤੁਸੀਂ ਕਰਦੇ ਨੀ, ਤੁਸੀਂ ਲਾਈਟਲੀ ਚੀਜ਼ਾਂ ਨੂੰ ਲੈਂਦੇ,
0: ਨਹੀਂ ਨਹੀਂ ਨਹੀਂ, ਇਹ ਮੈਂ
1: ਮੈਨੂੰ ਇੱਧਰ ਉੱਧਰ ਵਰਤਦੇ ਰਹਿੰਦੇ ਜਿੱਧਰ ਭਰਾ ਨੂੰ ਨਹੀਂ ਵਰਤਣਾ ਚਾਹੀਦਾ।
0: देखो
1: भरा दी तुसीं सारी क्वालिटी मारती
2: तू साडा विशेषज्ञ ओए
1: इधर भरा वेलो पुरानियां जेलां दा पता करदा इदा
2: हौथम जाना
0: हौथम जाना फिर आईडिया इदा दे आणगे तां ही है ना
1: यार आईडिया तुसीं शुरू
0: नहीं पर गुड आईडिया
1: ਮੈਨੂੰ ਕੁਛ ਚਲਾ ਕੇ ਦੋ ਵੀ ਕਿਉਂ ਜੇ
0: ਬਸ ਆ ਹੁਣ ਅੱਜ ਐਪੀਸੋਡ ਚੱਲ ਜਾਣਾ ਇਹ ਤੇ ਫਿਰ ਸਾਨੂੰ ਨਾਲ ਹੀ ਫੋਨ ਆਉਣਾ ਸ਼ੁਰੂ ਹੋਣਾ ਕਿ ਬਈ ਬਲਕੀਰਤ ਨੂੰ $1,000 ਕਿੱਥੇ ਪਾਈ ਪੱਚੀ ਲੋਕ ਤਾਂ ਮਿਲ ਹੀ ਜਾਣਾ
1: ਹਾਂਜੀ ਹਾਂਜੀ ਤੁਸੀਂ ਦੱਸੋ ਇਹਦੇ ਤੇ ਮੈਸੇਜ ਕਰੋ ਅਕਾਊਂਟ ਨੰਬਰ ਤੁਹਾਨੂੰ ਆਪਾਂ ਭੇਜ
0: ਅਸੀਂ ਤੁਹਾਨੂੰ ਅਕਾਊਂਟ ਨੰਬਰ ਭੇਜਾਂਗੇ
1: ਇਹ ਨਾ ਸੋਚਿਓ ਕਿ ਪੈਸੇ ਲੈ ਕੇ ਭੱਜਾਂਗੇ
0: ਨਾ ਨਾ ਨਾ
1: ਅਸੀਂ ਇੱਦਾਂ ਦੇ ਫਰੋਡ ਨਹੀਂ ਕਰਦੇ
0: ਨਹੀਂ ਸਾਡੀ ਫਿਲਹਾਲ ਇੱਧਰ ਹੀ ਕੋਈ ਇੱਛਾ ਨਹੀਂ
1: ਜੇ ਗਾਂਹ ਜਾ ਕੇ 25,000 ਸਾਡੇ ਖਾਤੇ ਇਕੱਠਾ ਹੋ ਗਿਆ ਜੇ ਹੋਰ ਕੋਈ ਇਨਵੈਸਟਮੈਂਟ ਕਰ ਬੈਠੇ ਫੇਰ ਉਹ ਜ਼ਿਆਦਾ ਵਾ ਕਿਦਾਂ ਦਾ ਨਾ 6-7 ਮਹੀਨੇ ਹੋਣ ਚੁੱਕੀ ਹੈ
0: ਪਰ 6-7 ਮਹੀਨੇ 6-7 ਮਹੀਨੇ
1: ਯਾਰ ਤਾਂ ਟਾਈਮ ਫਰੇਮ ਹੈ ਨਾ ਹਰ ਚੀਜ਼ ਦਾ
0: 7 ਕੁ ਮਹੀਨੇ ਬਾਅਦ ਬੰਦਾ ਬੰਦਲ ਨੰਬਰ ਹੀ ਚੇਂਜ ਕਰ ਲਾ
1: ਹਾਂ ਉਸ ਤੋਂ ਬਾਅਦ ਤੇ ਵੈਸੇ ਵੀ ਭੁੱਲ ਜਾਂਦਾ
0: ਬੰਦਾ ਨਾਲੇ ਤੁਸੀਂ ਫੋਨ ਕਰਨ ਨੂੰ ਹਟ ਜਾਓਗੇ
1: 6 ਮਹੀਨੇ ਕੌਣ ਚੇਤਾ ਰੱਖੂਗਾ
0: ਉਹ ਸਹੀ ਗੱਲ ਨਾਲੇ ਤੁਸੀਂ ਵੀ ਅੱਕ ਜਾਓਗੇ ਯਾਰ
1: ਇੱਥੇ ਹੀ 5,000 ਭੁੱਲ ਹੀ ਗਏ 5 ਸਾਲ ਦੇ
0: ਹਾਂ ਸਹੀ ਗੱਲ ਹੈ ਜੀ ਤੁਹਾਡੇ 1,000 ਦਾ ਸਵਾਦ ਪੂਰਾ ਹੋਊਗਾ ਭਾਵੇਂ ਕਾਫੀ ਥਰੂ ਹੋਵੇ ਭਾਵੇਂ ਇੱਕ ਲੈਸਨ ਮਿਲੇ ਕਿ ਇੱਦਾਂ ਕਿਸੇ ਦੇ ਵੀ ਕਹੀ ਤੇ ਪੈਸੇ ਨਹੀਂ ਦੇ ਰਹੀ
1: ਜ਼ਿੰਦਗੀ ਦਾ ਤੁਹਾਡਾ ਇੰਟਰਸਟਿੰਗ ਪਾਰਟ ਮੂਵਮੈਂਟ ਇੰਟਰਸਟਿੰਗ ਬਣ ਜਾਣੀ ਤੁਹਾਡੀ
0: ਜਾਂ ਤੋ ਜੀਤ ਹੋਗੀ ਜਾਂ ਤੋ ਤਜਰਬਾ ਹੋਗਾ
1: ਹਾਂ ਕਿਉਂਕਿ ਹਮ ਜੋ ਵੀ ਕਰਤੇ ਹੈ ਜਹਾਂ ਵੀ ਜਾਤੇ ਹੈ ਵਹਾਂ ਪੇ ਮੈਮਰੀ ਬਨ ਜਾਤੀ ਹੈ ਯਾਰ
0: ਮੈਮਰੀ ਬਨ ਜਾਤੀ ਹੈ
1: ਚਾਹੇ ਅੱਛੀ ਬਨੇ ਚਾਹੇ ਬੁਰੀ ਲੇਕਿਨ ਬਨ ਜਾਤੀ
0: ਹੈ ਕਿਆ ਬਾਤ ਹੈ ਕਿਆ ਬਾਤ ਹੈ
1: ਔਰ ਹਮਾਰੇ ਆਸ ਪਾਸ ਵੀ ਬੰਦੇ ਐਸੇ ਹੀ ਹੈ ਕਿ ਵੋ ਮੈਮਰੀ ਬਣਾ ਦੇਤੇ ਹੈ ਨਾ ਮੰਨੀ ਹੂੰ
0: ਮੈਮਰੀ ਸਾਡੀ ਨਾ ਕਿਤੇ ਬਨ ਜਾਵੇ ਸੋ ਥੈਂਕ ਯੂ ਜੀ
1: ਤੁਸੀਂ ਬਣਾ ਦੇਣੀ ਮੈਨੂੰ ਲੱਗਦੀ
0: ਮੈਂ ਕਹਿ ਰਿਹਾ ਥੈਂਕ ਯੂ ਜੀ ਮਜ਼ਾਕ ਹਾਸੇ ਠੱਠੇ ਦੀਆਂ ਗੱਲਾਂ ਸੀਗੀਆਂ ਉੱਚੀ ਰਹਿਣ ਦਿਓ
1: ਮਾਫੀ ਮਾਫੀ
0: ਮਾਫੀ ਜੇ ਤੁਹਾਨੂੰ ਕੋਈ
1: ਪੈਸੇ ਦੀ ਆਪਾਂ ਲਈ ਨਹੀਂ ਕਿਸੇ ਕੋਲ ਪੈਸੇ ਅਸੀਂ
0: ਪੈਸੇ ਪਹਿਲੀ ਗੱਲ ਦਿੱਤੇ ਨਹੀਂ ਦੂਸਰੇ ਆਪਾਂ ਲੈਣੇ
1: ਦੂਜੀ ਗੱਲ ਲਈ ਵੀ ਤਾਂ ਤੁਹਾਨੂੰ ਨਹੀਂ ਦੱਸਦੇ
0: ਪਰ ਤੁਹਾਨੂੰ ਇਹ ਦੱਸ ਸਕਦੇ ਕਿ ਤੁਸੀਂ ਬਣੇ ਹੋਏ ਸੀਗੇ ਬੋਇਜ਼ ਮੀਟਅਪ ਦੇ ਇੱਕ ਹੋਰ ਐਪੀਸੋਡ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਜਦੋਂ ਤੁਹਾਡੇ ਨਾਲ ਰਾਬਤਾ ਹੋਵੇ ਤਾਂ ਫਿਰ ਦੁਬਾਰਾ ਜਿਸ ਤਰ੍ਹਾਂ ਲਾਈਵ ਕਰਦੇ ਸੀਗੇ ਉਸ ਤਰ੍ਹਾਂ ਹੀ ਲਾਈਵ ਕਰਿਓ ਕਿ ਸਾਡੇ ਬਲਕੀਰਤ ਜੀ ਹੁਣ ਫਿੱਟ ਐਂਡ ਫਾਈਨ ਨੇ ਤੇ ਆਸ ਕਰਦੇ ਹਾਂ ਇੱਦਾਂ ਹੀ ਫਿੱਟ ਫਾਈਨ ਰਹਿਣ ਤੇ ਸਾਡੇ ਸੁਣਨ ਵਾਲੇ ਵੀ ਇਸ ਤਰ੍ਹਾਂ ਫਿੱਟ ਤੇ ਫਾਈਨ ਰਹਿਣ ਤੇ ਪੂਰਾ ਫਨ ਸ਼ਨ ਕਰਨ ਲਾਈਫ ਦੇ ਅੰਦਰ ਮੈਂ ਕ੍ਰਿਸ਼ਨਾ ਮੇਨਾ ਬਲਕੀਰਤ ਸੁਣਦੇ ਰਹੋ ਰੇਡੀਓ

0: ਚਲੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
0: Lade fere,
3: Hanji Hanji, yo Hanji Hanji,
4: Hanji Radio.

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਗੱਲ ਨਾ ਹੋਵੇ, ਕਿਵੇਂ ਹੋ ਸਕਦਾ? ਹੌਲੀ ਹੌਲੀ ਉਹ ਕਰੀਏ, ਪਰ ਕਰਾਂਗੇ ਜ਼ਰੂਰ ਗੱਲ ਚਾਹੇ। ਔਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਸਾਡੇ ਮਤਲਬ ਮੇਰੇ ਤੇ ਹਰਸਿੰਘ ਜੀ ਦੇ ਨਾਲ ਤੁਸੀਂ ਵੀ ਹੋਵੋਗੇ। ਤੇ ਹਰਸਿੰਘ ਜੀ ਵੈਲਕਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
0: ਕੈਸੇ ਹੋ? ਹੈਪੀ ਹੋਲੀ ਸੱਚ ਤੁਹਾਨੂੰ।
1: ਹੈਪੀ ਹੋਲੀ,
0: ਹੈਪੀ ਤੇਜ ਹੋਲੀ,
1: ਤੇਜ ਹੋਲੀ। ਮੈਨੂੰ ਤਾਂ ਲੱਗਦਾ ਹੁਣ ਹੌਲੀ ਹੋ ਚੁੱਕੀ ਜਿੱਦਾਂ ਤੁਸੀਂ ਕਹਿੰਦੇ ਹੌਲੀ ਹੌਲੀ। ਐਗਜੈਕਟਲੀ ਕੱਲ ਸੀ ਵੈਸੇ? ਛੋਟੀ ਵੱਡੀ ਹੋਲੀ ਵੀ ਹੁੰਦੀ ਹੈ ਨਾ, ਫਿਰ ਉਹ ਜਿੱਦਾਂ
0: ਦੀਵਾਲੀ ਦੀ ਤਰ੍ਹਾਂ ਹੋਲੀਆਂ ਵੀ ਛੋਟੀਆਂ ਵੱਡੀਆਂ
1: ਏਦਾਂ ਕਹਿੰਦੇ ਆ। ਹਾਂ, ਫਿਰ
0: ਮੀਡੀਅਮ ਦੀਵਾਲੀ, ਮੀਡੀਅਮ
1: ਪੰਜਾਬੀ ਆ, ਜਾਂ ਕੋਈ ਕੰਮ ਕਰਦੇ ਆ, ਸਟ੍ਰੀਮ ਕਰਦੇ ਆ, ਜਾਂ ਫਿਰ ਨਹੀਂ ਕਰਦੇ। ਉਹ ਕੰਮ ਹੁੰਦਾ ਵਿੱਚ ਵਿਚਾਲੇ ਵਾਲਾ ਨਹੀਂ ਹੁੰਦਾ ਸਾਡੇ ਤੋਂ।
0: ਨਹੀਂ, ਮੀਡੀਅਮ ਵੀ ਹੁੰਦੀ ਹੈ,
1: ਹੁੰਦੀ ਹੈ
0: ਵਿੱਚ ਵਿਚਾਲੇ ਵਾਲੀ ਹੁੰਦੀ ਹੈ। ਮਾਡੀ ਗ੍ਰਾਸ ਨਹੀਂ ਹੁੰਦੀ, ਉਹ ਵਿੱਚ ਵਿਚਾਲੇ,
1: ਵਿੱਚ ਵਿਚਾਲੇ, ਉਹ ਵਿੱਚ ਵਿਚਾਲੇ ਜਦੋਂ ਕਿਤੇ ਟਾਈਮ ਪਾਸ ਕਰਨਾ ਹੋਵੇ, ਫੀਲਿੰਗ ਲੈਣੀ ਹੋਵੇ।
0: ਹਾਂ, ਉਹ ਸਿਡਨੀ ਚ ਮਾਡੀ ਗ੍ਰਾਸ ਵੀ ਹੁੰਦੀ ਹੈ। ਚਲੋ, ਕੈਸਾ ਰਹਾ ਆਪਕਾ ਵੀਕਐਂਡ? ਐਤਕੀ ਤਾਂ ਨਹੀਂ ਭੱਜਣ ਭੁੱਜਣ ਗਏ?
1: ਨਹੀਂ, ਓਦਾਂ ਕੰਪੀਟੀਸ਼ਨ ਨਹੀਂ ਸੀ, ਓਦਾਂ ਤੇ ਚਲੋ ਭੱਜਦੇ ਹੀ ਰਹਿੰਦਾ।
0: ਕੰਪੀਟੀਸ਼ਨ ਹੀ ਹੁੰਦਾ, ਓਦਾਂ ਤਾਂ ਭੱਜਦੇ ਰਹਿੰਦੇ।
1: ਹਾਂ, ਪਿਛਲੇ, ਹਾਂ, ਤਾਂ ਹੀ ਮੈਂ ਸੰਡੇ ਦੀ ਗੱਲ ਕਰ ਰਹੀ ਹਾਂ। ਹੁਣ ਅੱਜ ਕੀ ਸ਼ੁੱਕਰਵਾਰ ਹੋ ਗਿਆ, ਹਫ਼ਤਾ ਹੀ ਹੋ ਗਿਆ ਆ। ਸੋ ਸ਼ੁੱਕਰਵਾਰ ਹੀ ਸੀਗਾ ਹੋਲੀ ਦਾ ਫੈਸਟੀਵਲ, ਤੇ ਮੇਰਾ ਪੂਰਾ ਸੀਗਾ ਪਲਾਨ ਜਾਣ ਦਾ ਉੱਥੇ।
0: ਹੁਣ ਵੀ ਹੈਗੇ ਨੇ, ਇਸ ਵੀਕਐਂਡ ਵੀ
1: ਹੈਗੇ ਨੇ,
0: ਕੱਲ ਪਰਸੋਂ ਵੀ ਹੈ। ਹਾਂ ਹਾਂ, ਬਹੁਤ ਨੇ,
1: ਚੱਲੀ ਜਾ ਰਹੇ ਨੇ,
0: ਚੱਲੀ ਜਾ ਰਹੇ ਨੇ। ਇਹ ਤਾਂ ਦੋ ਦੋ ਸ਼ਾਇਦ ਇੱਕ ਹਫ਼ਤਾ ਹੋਰ ਉੱਤੇ ਵੀ ਚੱਲ ਜੇ।
1: ਇੱਥੇ ਇੱਥੇ ਵੀ ਜ਼ਿਆਦਾ ਲੰਬੀ ਹੋਲੀ ਚੱਲੀ ਜਾਂਦੀ ਆ, ਛੋਟੀ ਹੋਲੀ, ਵੱਡੀ ਹੋਲੀ, ਇੱਕ ਲੰਬੀ ਹੋਲੀ।
0: ਇੱਥੇ ਵਾਕਈ ਹੋਲੀ ਹੋਲੀ ਹੈ,
1: ਜਿਹਨੇ ਜਦੋਂ ਆਉਣਾ ਆ ਜਾਓ ਨਾ।
0: ਉੱਥੇ ਲੱਗਦੇ ਹੁੰਦੇ ਸੀਗੇ, ਵੈਂਟਵਰਥਵਿਲ ਪੈਂਡਲ ਹਿੱਲ ਵਾਲੇ ਪਾਸੇ ਅੱਗੇ ਨਾ, ਤੇ ਉਧਰ ਬੜੇ ਵਧੀਆ ਲੱਗਦੇ ਹੁੰਦੇ ਸੀਗੇ। ਹਾਂ, ਹਿੰਦੂ ਕਾਉਂਸਲ ਵਾਲੇ ਕਰਾਉਂਦੇ ਹੁੰਦੇ ਸੀਗੇ, ਅੱਗੇ ਬੜੇ ਵਧੀਆ ਹੁੰਦੇ ਸੀ। ਹਾਂ, ਪੈਰਾਮੈਟਾ, ਪੈਰਾਮੈਟਾ ਵੀ ਬਹੁਤ ਸੋਹਣਾ ਹੁੰਦਾ ਸੀ।
1: ਕਾਸਲ ਹਿੱਲ ਸੀ ਪਿਛਲੀ ਵਾਰ, ਕੋਈ ਮੇਰੇ ਸਾਡੇ ਕੋਲ ਬੱਚੇ ਕਰਦੇ ਟ੍ਰੇਨਿੰਗ,
0: ਤਾਂ ਯਾਰ ਕੋਈ ਇਵੈਂਟ ਸਿਰੇ ਨਹੀਂ ਚੜਦਾ। ਪਤਾ ਨਹੀਂ ਕਾਸਲ ਹਿੱਲ ਦੇ ਨਾਂ ਦੇ ਉੱਤੇ ਕੀ ਹੈ, ਉੱਥੇ ਕੋਈ ਇਵੈਂਟ ਕਰ ਲਓ ਤੁਸੀਂ, ਜਿਹੜੇ ਹਫ਼ਤੇ ਉੱਥੇ ਇਵੈਂਟ ਹੋਣਾ, ਉਸ ਵੀਕਐਂਡ ਤੇ ਮੀਂਹ ਪੈ ਜਾਂਦਾ,
1: ਮੀਂਹ ਪੈ ਜਾਂਦਾ।
0: ਹਾਂ, ਉਹਦਾ ਵੀ ਕਾਸਲ ਹਿੱਲ ਸੀ,
1: ਕੁਛ ਨਾ ਕੁਛ ਚੱਲਦਾ ਰਹਿੰਦਾ। ਹਾਂ, ਉਹ
0: ਕਾਸਲ ਹਿੱਲ ਨਹੀਂ, ਉਹਦਾ ਨਾਂ ਚਿਰਾਪੂੰਜੀ ਰੱਖ ਦੋ ਬਦਲ ਕੇ।
1: ਹਾਂ, ਉਹੀ ਉਦਣ ਵੀ ਹਲਕੀ ਹਲਕੀ ਸੀਗੀ, ਥੋੜੀ ਸੀਗਾ, ਕਲਾਉਡੀ ਜਿਹਾ ਵੈਦਰ ਸੀਗਾ। ਮੈਂ ਤਾਂ ਚਲੋ ਵੈਸੇ, ਕਿਉਂਕਿ ਉਹਨਾਂ ਕੁ ਟਾਈਮ ਸੀ, ਫਿਰ ਮੈਨੂੰ ਭੱਜ ਨੱਠ ਜ਼ਿਆਦਾ ਪੈ ਜਾਣੀ ਸੀਗੀ। ਸੋ ਉਹ 1 ਤੋਂ 1 ਵਜੇ ਸਟਾਰਟ ਸੀਗਾ, ਫਿਰ ਮੈਂ ਗਿਆ ਹੋਲੀ ਦਾ ਇਵੈਂਟ ਹੀ। ਉਹ
0: ਮੈਨੂੰ
1: ਨਹੀਂ ਗਈ ਨੀ ਨਾ, ਉਹੀ ਦੱਸਿਆ ਉਹ ਸੀਗੀ ਹਲਕ ਤੇ, ਚਲੋ ਕੰਪਨੀ ਹੋਵੇ ਨਾਲ ਨਾ, ਤਾਂ ਕੁੜੀਆਂ ਸੀਗੀਆਂ, ਚਲੋ ਕੰਪਨੀ ਮੇਰੀ ਦੇਖ ਲਓ, 14-15 ਸਾਲ ਦੀਆਂ ਕੁੜੀਆਂ ਨਾਲ ਬਣੀ ਜਾਂਦੀ ਕੰਪਨੀ ਮੇਰੀ।
0: ਮੇਰੀ ਆਪਣੀ ਕੰਪਨੀ,
1: ਮੈਂ 18 ਸਾਲਾਂ ਦੀ, ਉਹ 14 ਸਾਲਾਂ ਦੀ ਆ, ਬਸ ਠੀਕ ਹੈ, ਥੋੜਾ ਹੀ ਫਰਕ ਆ। ਅੱਜ ਕੱਲ ਦੇ ਯੰਗਸਟਰਸ ਦੇ ਨਾਲ ਵਧੀਆ ਨਾ, ਕੁਛ ਨਵੀਆਂ ਚੀਜ਼ਾਂ ਵੀ ਸਿੱਖਣ ਨੂੰ ਮਿਲ ਜਾਂਦੀਆਂ। ਹਾਂ, ਕੀ ਚੱਲ ਰਿਹਾ ਇਸ ਜਨਰੇਸ਼ਨ ਦੇ ਵਿੱਚ, ਕੀ ਚੱਲ ਰਿਹਾ ਆ ਹੁਣ, ਜਾਂ ਤਾਂ ਤੁਸੀਂ ਆਪਣੇ ਬੱਚਿਆਂ ਤੋਂ ਸਿੱਖਦੇ ਹੋ ਕਿ ਹਾਂ ਇਹਨਾਂ ਦੇ ਵਿੱਚ ਕੀ ਚੱਲ ਰਿਹਾ ਆ, ਜਾਂ ਫਿਰ ਤੁਹਾਨੂੰ ਉਹਨੇ ਡਿਫਰੈਂਟ ਏਜ ਗਰੁੱਪ ਦੇ ਫਰੈਂਡ ਬਣਾਉਣੇ ਪੈਂਦੇ ਆ, ਵੀ ਅੱਛਾ ਇਹਨਾਂ ਦੀ ਲਾਈਫ 'ਚ ਕੀ ਚੱਲ ਰਿਹਾ।
0: ਤੁਸੀਂ ਆਪਣੀ ਏਜ ਤੋਂ ਜਾਂ ਤਾਂ 5-10 ਸਾਲ ਉਮਰ ਦੇ ਵੱਧ ਦੇ ਫਰੈਂਡ ਰੱਖੋ, ਜਾਂ ਘੱਟ ਦੇ ਰੱਖੋ,
1: ਵੱਧਦਿਆਂ ਦਾ ਕੋਈ ਫਾਇਦਾ ਨਹੀਂ। ਮਾਦਦਿਆਂ ਦੇ ਨਾਲ ਜਿਹੜੀ ਤੁਹਾਡੀ ਬੱਚੀ ਖੁਸ਼ੀ ਜਵਾਨੀ, ਮੈਨੂੰ ਲੱਗਦਾ ਵੀ ਜਾਣ ਲੱਗ ਪੈਂਦੀ, ਉਹ ਤੁਹਾਨੂੰ ਇੰਨਾ ਸੀਰੀਅਸ ਕਰ ਦਿੰਦੇ ਆ।
0: ਨਹੀਂ, ਉਹ ਮੇਰੇ ਚੂਜ਼ ਯੂਅਰ ਫਰੈਂਡਸ ਕੇਅਰਫੁਲੀ ਨਾ।
1: ਹਾਂ, ਚੂਜ਼ ਯੂਅਰ ਫਰੈਂਡਸ ਕਿੱਦਾਂ ਦੇ ਆ, ਦੈਟਸ ਰਾਈਟ। ਹਾਂ, ਗੁੱਡ ਐਕਸਪੀਰੀਅੰਸਸ ਵਾਲੇ ਹੋਣੇ ਚਾਹੀਦੇ, ਜਿਹੜੇ ਗੁੱਡ ਐਕਸਪੀਰੀਅੰਸ ਸ਼ੇਅਰ ਕਰਨ, ਐਕਸਪੀਰੀਅੰਸ
0: ਗੁੱਡ ਹੋਵੇ, ਜੋਲੀ ਹੋਣ।
1: ਮੈਨੂੰ ਲੱਗਦਾ ਵੀ ਹਾਂ, ਜਿਹੜੇ ਵੱਧ ਵਾਲੇ ਆ, ਮਤਲਬ ਉਹ ਤਾਂ ਤੁਹਾਨੂੰ
0: ਬਹੁਤ ਦੇਵਦਾਸ ਨਹੀਂ ਬੰਦਾ ਚਾਹੀਦਾ ਹੈਗਾ, ਇਹ ਗੱਲ ਗੱਲ ਤੇ ਚੱਲ ਪੈ ਗਈ।
1: ਬਹੁਤ ਸਿਆਣੀਆਂ ਗੱਲਾਂ ਵੀ, ਹਾਂ, ਜ਼ਿਆਦਾ ਸਿਆਣੀਆਂ, ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਲਾਈਫ 'ਚ ਜੇ ਮਸਤੀ ਮੁਸਤੀ ਬਚੀ ਆ, ਲੱਚਰਪੁਣਾ ਨਹੀਂ ਆ, ਥੋੜਾ ਜਿਹਾ ਸ਼ਲਾਰੂਬਾਜੀ ਬਚੀ ਹੋਈ ਆ, ਜਿਹੜੀ ਇਸ ਉਮਰ 'ਚ ਹੁੰਦੀ ਆ, ਮੈਨੂੰ ਲੱਗਦਾ ਉਹ ਵੀ ਤੁਸੀਂ ਬਹੁਤ ਡੀਸੈਂਟ ਬਿਹੇਵ ਕਰਦੇ ਹੋ।
0: ਉਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਅੰਦਰ ਦਾ ਜਵਾਕ ਜਿਹੜਾ ਜਿਉਂਦਾ ਰਹਿਣਾ ਚਾਹੀਦਾ, ਜਵਾਕ
1: ਜਾਂ ਥੋੜੀ ਸ਼ਲਾਰੂਪੰਤੀ ਜਿਹਨੂੰ ਕਹਿ ਦਿੰਦੇ ਜਿਹੜੇ ਸਿਆਣੇ, ਉਹ ਤਾਂ ਜਵਾਕਾਂ ਦੀ ਖੇਡ ਆ, ਮੈਨੂੰ ਲੱਗਦਾ ਉਹ ਠੀਕ ਆ, ਰਹਿਣ ਦੋ ਤੁਸੀਂ,
0: ਉਹ ਜ਼ਰੂਰੀ ਆ, ਖੇਡਣੀਆਂ ਚਾਹੀਦੀਆਂ ਨੇ ਕਦੇ ਕਦੇ। ਇਹ ਵੈਸੇ ਸੋਚ ਕੇ ਹੋਰ 2 ਸਾਲਾਂ ਤੱਕ ਮੇਰੇ ਬਾਰੇ ਲੋਕੀ ਕੀ
1: ਕਹਿਣਗੇ, ਹਾਂ, ਉਦੋਂ ਤਾਂ ਤੁਸੀਂ ਆਪ ਹੀ ਹੋਈ ਜਾਣਾ, ਹੁਣ ਵੀ ਆਪਾਂ ਵੀ ਦੇਖੀਏ, ਜਿੱਦਾਂ ਜਿੱਦਾਂ ਤੁਸੀਂ ਆਪਣੇ ਆਪ ਤੁਸੀਂ ਠਹਿਰਾਵ ਉਦਾਂ ਦਾ ਆਉਂਦਾ ਰਹਿੰਦਾ ਆ। ਤੇ ਜਿੱਦਾਂ ਕਹਿੰਦੇ ਕਿ ਕਈ ਵੀ ਤੁਸੀਂ ਆਪਣੀਆਂ ਪੁਰਾਣੀਆਂ ਫੋਟੋਜ਼ ਦੇਖੋਗੇ ਜਾਂ ਮੈਮਰੀਜ਼ ਦੇਖੋਗੇ, ਹਾਸਾ ਆਉਂਦਾ, ਤਾਂ ਉਹ ਉਮਰ ਹੀ ਹੱਸਣ ਵਾਲੀ ਸੀਗੀ। ਹੁਣੇ ਜੇ ਤੁਸੀਂ ਆਪਾਂ ਸੋਚ ਪਏ ਮੈਂ ਉਦੋਂ ਇਹ ਨਹੀਂ ਕੀਤਾ, ਫਿਰ ਕੀਤਾ ਹੀ ਕੀ ਤੁਸੀਂ,
0: ਹਨਾ,
1: ਵੀ ਉਹ ਇੰਨਾ ਸੋਚ ਵਿਚਾਰ ਕੇ ਜੇ ਕੁਛ ਕੀਤਾ।
0: ਸਾਡੇ ਕੰਪਿਊਟਰ ਟੀਚਰ ਹੁੰਦੇ ਸੀਗੇ, ਤੇ ਉਹ ਮਤਲਬ ਉਮਰ ਚ ਕਾਫੀ ਵੱਡਾ ਹਨਾ, ਜਦੋਂ ਅਸੀਂ ਯੰਗ ਹੁੰਦੇ ਸੀਗੇ, ਤੇ ਉਹ ਕਹਿੰਦੇ ਕਿ ਮੈਂ ਮਤਲਬ ਉਹ ਏਜ ਦੇ ਵਿੱਚ ਕਹਿੰਦੇ ਕਿ ਮੈਂ ਨਾ ਜਿਵੇਂ ਜੀਨ ਪਾਉਣ ਲੱਗਿਆ ਵੀ ਹੁਣ ਸੰਕੋਚ ਕਰਦਾ, ਵੀ ਕਿਉਂਕਿ ਜਿਹੜੀ ਉਮਰ ਸੀਗੀ ਉਦੋਂ ਮੈਂ ਪਾਈ ਨੀ
1: ਹਾਂ
0: ਤੇ ਹੁਣ ਕਹਿੰਦੇ ਵੀ ਉਹ ਕਹਿੰਦੇ ਵੀ ਐ ਹੁੰਦਾ ਵੀ ਕਈ ਕੰਮ ਜਿਹੜੇ ਨੇ ਉਮਰ ਚ ਕਰ ਲੈਣੇ
1: ਚਾਹੀਦੇ
0: ਉਸ ਉਮਰ ਦੇ ਵਿੱਚ ਉਹ ਤਜਰਬੇ ਹੰਢਾ ਲਓ ਤੇ ਫਿਰ ਇਹ ਸੋਚੀ ਜਾਓਗੇ ਕੋਈ ਨੀ ਹੋਰ ਦੋ ਚਾਰ ਸਾਲ ਤੱਕ ਪੈਸੇ ਪੂਹੇ ਇਕੱਠੇ ਕਰਕੇ ਕਰ ਲਾਂਗੇ ਫੇਰ ਨੀ ਹੋਣਾ ਤੇ ਪਰ ਉਹ ਇਹ ਟਾਈਮ ਟਾਈਮ ਦੀ ਗੱਲ ਹੈਗੀ ਟਾਈਮ ਬਦਲ ਜਾਂਦਾ ਆਪਾਂ ਆਪਣੀ ਉਮਰ ਦੇ ਵਿੱਚ ਜਿਹੜੇ ਜਿਹੜੇ ਜਦੋਂ ਛੋਟੇ ਹੁੰਦੇ ਸੀਗੇ ਉਹ ਕੰਮ ਕਰਿਆ ਹੈ ਜਵਾਨੀ ਵਾਲੇ ਜਵਾਨੀ ਚ ਕਰ ਲਏ ਤੁਸੀਂ ਕਿਹਾ ਵੀ ਇੱਕ ਅਲਹੜਪਣੇ ਦੇ ਵਿੱਚ ਸ਼ਲਾਰੂਪਣ ਜਿਹੜੇ ਕੰਮ ਹੋ ਗਏ ਉਹ ਹੋ ਗਏ ਉਹ ਸ਼ਰਾਰਤਾਂ ਹੋ ਗਈਆਂ ਹਨਾ ਹੁਣ ਉਹ ਬਾਈਕ ਦੇ ਚਲਦੇ ਚਲਦੇ ਉਹ ਐ ਪਾਣੀ ਦੇ ਗੁਬਾਰੇ ਹੁਣ ਨੀ ਸੁੱਟੇ ਜਾਣੇ ਹੈਗੇ
1: ਪਰਸਨੈਲਿਟੀ ਤੁਹਾਨੂੰ ਕਹਿੰਦੀ ਉਹ ਛੱਡ ਪਰਾ ਕਿਸੇ ਨੇ ਦੇਖ ਲਿਆ ਫੇਰ ਮੈਨੂੰ ਛੱਡ ਪਰਾ ਦੇਖਦਾ ਜਦੋਂ ਟ੍ਰੈਫਿਕ ਲਾਈਟ ਮਤਲਬ ਮੋਸਟਲੀ ਮੈਂ ਰਾਤ ਨੂੰ ਕਰਦੀ ਹੁੰਦੀ ਹਾਂ ਜਦੋਂ ਆਲੇ ਦੁਆਲੇ ਮੇਰੇ ਗੱਡੀਆਂ ਨਾ ਹੋਣ ਕੋਈ ਹੋਵੇ ਬਟ ਉਹ ਹੈ ਕਿ ਜੇ ਦਿਲ ਕਰਦਾ ਤਾਂ ਫੇਰ ਕਰ ਲਓ ਠੀਕ ਹੈ ਉੱਚੀ ਲਾਊਡ ਮਿਊਜ਼ਿਕ ਕਰਕੇ ਇਕੱਲੇ ਗੇੜੀ ਮਾਰੋ ਹਨਾ ਤੁਸੀਂ
0: ਰੋਡ ਰੂਲ ਤੋੜਨ
1: ਵਾਲੀ
0: ਮਤਲਬ ਤੁਸੀਂ ਇੰਜੋਏ ਕਰੋ ਆਪਣੇ ਤੱਕ ਜਦੋਂ ਤੁਸੀਂ ਕਿਸੇ ਦੂਸਰੇ ਨੂੰ ਡਿਸਟਰਬ ਕਰਦੇ ਹੋ ਤਾਂ ਨਾ ਉਸ ਵਿੱਚ ਵਧੀਆ ਲੱਗਦੇ ਨੇ
1: ਜਵਾਕਾਂ
0: ਨੂੰ ਵੀ ਆਪਾਂ ਇਹੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਦੇ ਜਵਾਕ ਨੇ ਇੱਥੇ ਜਿਵੇਂ ਪਲਦੇ ਨੇ ਪਲਾਂ ਦੋ ਰਾਈਟ ਆ ਤੇ ਪਰ ਆਹ ਜਿਹੜੀ ਹੁੱਲੜਬਾਜੀ ਦੀ ਗੱਲ ਹੈ ਅੱਜ ਜਦੋਂ ਆਪਾਂ ਮਥੁਰਾ ਦੀ ਗੱਲ ਮੇਰੇ ਨਾ ਪਿੱਛੇ ਜੇ ਕਿਉਂਕਿ ਆਪਾਂ ਇਹ ਐਪੀਸੋਡ ਕਰਨਾ ਸੀਗਾ ਅੱਜ ਤੇ ਉਹ ਕੰਟੀਨਿਊ ਇਸ ਕਿਸਮ ਦੀਆਂ ਰੀਲਸ ਦੇਖਣ ਨੂੰ
1: ਆਈ ਜਾ ਰਹੀ
0: ਇੱਕ ਦੋ ਦੇਖ ਲਈਆਂ ਤਾਂ ਐਲਗੋਰਿਥਮ ਖਰਾਬ ਹੋ ਜਾਂਦਾ
1: ਸਾਰਾ ਹਾਂਜੀ
0: ਉਹ ਐਡਾ ਕੁ ਉੱਥੇ ਮਤਲਬ ਗੰਦ ਪੈ ਗਿਆ
1: ਹੋਲੀ ਦਾ
0: ਹਾਂ
1: ਅੱਛਾ
0: ਯੂਪੀ ਦਿੱਲੀ ਚੰਡੀਗੜ੍ਹ ਪੰਜਾਬ ਸਾਰੇ ਕਿਤੇ ਤੇ ਹੋਲੀ ਜਿਹੜੀ ਮਰਜ਼ੀ ਦੇ ਨਾਲ ਹੋਣੀ ਚਾਹੀਦੀ ਉਹ ਫੋਰਸਫੁਲੀ ਹੋ ਰਹੀ ਹੈ ਫੜ ਫੜ ਕੇ ਆਏ ਕੱਪੜਿਆਂ ਤੋਂ ਆਏ ਲਗਾਉਣਾ ਹਨਾ ਚੱਕ ਚੱਕ ਕੇ ਆਏ ਸਿੱਟ ਦੇਣਾ ਕਿਸੇ ਵੀ ਚੀਜ਼ ਦੇ ਉੱਤੇ ਉਹ ਮਤਲਬ ਉਹ ਟੂ ਮੱਚ ਹੋ ਰਿਹਾ
1: ਉੱਥੇ
0: ਔਰ ਉਹ ਫਿਰ ਗੱਲ ਗੱਲ ਤੇ ਲੜਾਈਆਂ ਹੋ ਰਹੀਆਂ ਨੇ ਉੱਥੇ
1: ਅੱਛਾ ਓਕੇ
0: ਕੱਲ ਪਰਸੋਂ ਦੀ ਮੈਂ ਉਹ ਰੀਲ ਵੀ ਦੇਖੀ ਉੱਥੇ ਆਨੰਦਪੁਰ ਸਾਹਿਬ ਚ ਵੀ ਜਿਹੜਾ ਹੋਲਾ ਮਹੱਲਾ ਉੱਥੇ ਵੀ ਉਹ ਮੁੰਡੇ ਪੰਜਾਬ ਤੋਂ ਆਉਂਦੇ ਨੇ ਅਲੱਗ ਅਲੱਗ ਹਿੱਸਿਆਂ ਤੋਂ ਨਾ ਉਹ ਕਈਆਂ ਨੇ ਆਏ ਦੋ ਦੋ ਚਾਰ ਐਂ ਕਰਕੇ ਸਪੀਕਰ ਐਂ ਲਗਾਏ ਹੋਏ
1: ਅੱਛਾ
0: ਮੋਟਰਸਾਈਕਲਾਂ ਦੇ ਉੱਤੇ
1: ਅੱਛਾ
0: ਉਹ ਪੁਲਿਸ ਨੇ ਫੜ ਫੜ ਕੇ ਲਾਠੀਆਂ ਮਾਰ ਮਾਰ ਕੇ ਲੱਤਾਂ ਕਿੱਕਾਂ ਤੋੜੇ ਨੇ ਤੁਸੀਂ ਆਓ ਇੱਥੇ ਹਨਾ ਹੋਲੇ ਮਹੱਲੇ ਦੇ ਉੱਤੇ ਐਡੇ ਉੱਚੀ ਉੱਚੀ ਮੋਟਰਸਾਈਕਲ ਦੇ ਉੱਤੇ ਗਾਣੇ ਲਗਾਉਂਦਾ ਉਹ ਲਗਾ ਕੇ USB ਦੇ ਵਿੱਚ ਤੇ ਆਪਣੇ ਮੋਬਾਈਲ ਦੇ ਉੱਤੇ ਤੇ ਉੱਚੀ ਉੱਚੀ
1: ਛੱਡਦੇ ਨੋਇਸ ਪੋਲੂਸ਼ਨ ਕਿੰਨਾ ਹੋਊਗਾ ਹਾਂ ਉਹ ਹੀ
0: ਫੇਰ ਉਹਨਾਂ ਦੇ ਹਾਰਨ ਜਿਹੜੇ ਹੈਗੇ ਨੇ
1: ਉਹ ਹੀ ਬਹੁਤ ਡਰਾਉਣੇ
0: ਵਾਲੇ ਏਅਰਕ੍ਰਾਫਟ ਵਾਲੇ ਹਾਰਨ ਨੇ ਉਹਨਾਂ ਦੇ
1: ਉਹ ਵੀ ਕੋਈ ਉਹ ਏਅਰਕ੍ਰਾਫਟ ਵਾਲੇ ਹਾਰਨ ਲਗਾ ਲਓ ਲਾਈਟਸ ਲਗਾ ਲਓ ਯੈਲੋ ਲਾਈਟਸ ਜਿਹੜੀਆਂ ਉੱਥੇ ਯੂਜ਼ ਕਰਦੇ ਚਲੋ
0: ਉਹ ਬਹੁਤ ਗੰਦੀਆਂ
1: ਉਹ ਕਿੰਨੀਆਂ ਆ ਵੀ ਬੰਦਾ ਵੈਸੇ ਅੰਨਾ ਹੋ ਜਾਂਦਾ ਤੁਹਾਡੀ ਅੱਖ ਮੋਰੇ ਪੈ ਜਾਣ
0: ਉਹ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਜਿਹੜਾ ਉਹ ਲੋੜ ਹੈਗੀ ਹੈ ਹੋਲੀ ਫੋਰਸਫੁਲੀ ਜਿਹੜੀ ਮਨਾਉਣ ਲੱਗ ਗਏ ਨਾ ਉੱਥੇ ਮਤਲਬ ਉਹ ਥੋੜਾ ਜਿਹਾ ਕੰਮ ਬ੍ਰਿਜ ਦੀ ਹੋਲੀ ਤਾਂ ਵਧੀਆ ਹੁੰਦੀ ਸੀਗੀ
1: ਇੰਜੋਏ ਕਰੋ ਫਨ ਇੰਜੋਏ
0: ਕਰਨ ਵਾਲੀ
1: ਤੁਸੀਂ ਆਪਣੇ ਗਰੁੱਪ ਦੇ ਵਿੱਚ ਜਾ ਰਹੇ ਹੋ ਤੇ ਵਧੀਆ ਜਿਹੜੇ
0: ਅੱਗੇ ਫੁੱਲਾਂ ਦੀ ਹੋਲੀ ਹੁੰਦੀ ਸੀ ਹੁਣ ਉਹ ਕਲਰਸ ਤੇ ਆ ਗਈ ਹੈ
1: ਕਲਰਸ ਤੇ ਆ ਗਈ
0: ਹਰ ਜਗ੍ਹਾ ਦੀ ਆਪਣੀ ਆਪਣੀ ਹੋਲੀ ਹੈ ਨਾ ਇੱਕ ਲੱਠ ਹੋਲੀ ਹੁੰਦੀ ਹੈ
1: ਹਾਂਜੀ
0: ਲੱਠ ਦੀ ਹੈ ਉਹ ਵੀ ਤੁਸੀਂ ਫੋਰਸਫੁਲੀ ਨਹੀਂ ਮਾਰ ਸਕਦੇ
1: ਹਾਂ ਓਕੇ
0: ਜਿਹਨੇ ਆਣਾ ਇੰਜੋਏ ਕਰਨਾ ਉਹਨੇ ਲੱਠ ਹਨਾ ਤੁਸੀਂ ਮਾਰੋਗੇ ਫਿਰ ਉਹ ਮਾਰੂਗਾ ਇਦਾਂ ਲੱਠ ਹੋਲੀ ਹੋਗੀ ਫੁੱਲਾਂ ਦੀ ਹੋਲੀ ਹੋਗੀ ਕਲਰਸ ਦੀ ਹੋਲੀ ਹੋਗੀ ਤੇ ਕਲਰਸ ਵਿੱਚ ਵੀ ਅੱਜ ਕੱਲ ਉਹ ਹਰ ਚੀਜ਼ ਜਿਹੜੀ ਗੰਦੇ ਗੰਦੇ ਜੇ ਕਲਰ ਹੋ ਰਹੇ ਤਰ੍ਹਾਂ ਦੇ
1: ਡਰਾਵਣੇ ਜੇ
0: ਹਾਂ ਮਤਲਬ ਉਹ ਦੇਖਿਆ ਵੀ ਇਹੋ ਜਿਹਾ ਗਾੜੇ ਰੰਗ ਦਾ ਹਰਾ ਰੰਗ
1: ਗਾੜੇ ਰੰਗ ਦਾ ਹਰਾ ਜਾਂ ਬਲੂ ਇੱਦਾਂ ਦਾ ਉਹ ਬੰਦੇ ਦੇ ਲੱਗਾ ਹੁੰਦਾ ਜਾਂ ਦੰਦਾਂ ਚ ਪੈ ਜਾਂਦਾ, ਮੂੰਹ ਤੇ ਬੰਦਾ ਕੁਝ ਹੋਰ ਸੋਹਣੇ ਲੱਗਦੇ ਆ। ਜਿਹੜਾ ਯੈਲੋ ਹੋ ਗਿਆ, ਪਿੰਕ ਹੋ ਗਿਆ, ਗੁਲਾਲ ਜਿਹੜੇ ਹੈ ਨਾ, ਇਹ ਦੋ ਕਲਰ ਸੋਹਣੇ ਲੱਗਦੇ ਆ।
0: ਪੀਲਾ
1: ਗੁਲਾਬੀ ਹਲਕਾ ਜਿਹਾ, ਇਹ ਦੋ ਸੋਹਣੇ ਲੱਗਦੇ ਆ। ਬਾਕੀ ਦਾ ਜਿਹੜਾ ਡਾਰਕ ਗ੍ਰੀਨ ਹੋ ਗਿਆ ਇੱਦਾਂ ਦਾ, ਚਲੋ ਠੀਕ ਹੈ ਕਲਰ ਐਸ ਲੌਂਗ ਐਸ ਇਟ ਇਜ਼ ਸੇਫ ਹੈ ਨਾ। ਤੇ ਉਹ ਹੀ ਫਿਰ ਜਦੋਂ ਲਾਉਂਦੇ ਆ ਤਾਂ ਉਹ ਤਾਂ ਪੂਰਾ ਮਤਲਬ ਫੇਸ ਦੇ ਉੱਤੇ ਵੀ ਰਗੜ ਰਗੜ ਕੇ ਲਾਉਂਦੇ ਵੀ ਬੰਦੇ ਦੀ ਸਕਿਨ ਹੀ ਚਾਹੇ ਛਿੱਲੀ ਜਾਵੇ, ਜਿਹੜਾ ਹੱਥ ਆ ਗਿਆ ਬਾਲ ਫੜੋ ਜੇ ਫੜੋ ਨਾ।
0: ਸਹੀ ਗੱਲ, ਸਾਡੇ ਉੱਥੇ ਸ਼ਹਿਰ ਦੇ ਵਿੱਚ ਉਹਦੀਆਂ ਵੀ ਮੈਂ ਦੋ ਚਾਰ ਰੀਲਾਂ, ਸਾਡੇ ਉੱਥੇ ਨਾ ਉਹ ਨਾਈਜੀਰੀਅਨ ਜਾਂ ਹੋਰ ਜਿਹੜੇ ਕਮਿਊਨਿਟੀ ਦੇ ਬੱਚੇ ਨੇ, ਕਿਉਂਕਿ ਆਲੇ ਦੁਆਲੇ ਸਕੂਲ ਯੂਨੀਵਰਸਿਟੀਆਂ ਬਹੁਤ ਨੇ ਵੱਡੇ ਵੱਡੇ, ਤੇ ਉਹ ਹੈਗੇ ਨੇ, ਉਹ ਲੱਗੇ ਹੋਏ ਨੇ।
1: ਅੱਛਾ,
0: ਮੈਂ ਕਿਹਾ ਉਹ ਤਾਂ ਤੁਹਾਡੇ ਤਾਂ ਬਗੈਰ ਹੋਲੀ ਤੋਂ ਨੀ ਪਛਾਣ ਹੁੰਦੀ ਲਗਾ ਲੇ, ਕਾਲਾ ਤਾਂ ਪੀਲਾ ਰਲ ਕੇ ਹਰਾ ਹੀ ਬਣਨਗੇ।
1: ਪੀਲਾ ਪੂਲਾ ਜਿਹੜਾ ਹੈਗਾ ਉਹ ਲਾਓ ਫਿਰ ਦਿਸ ਜਾਵੇ ਸ਼ਾਇਦ, ਜਾਂ ਫਿਰ
0: ਉਹ ਹਰਾ ਹੋ ਜਾਂਦਾ।
1: ਹਾਂ ਹਰਾ ਹੋ ਜਾਂਦਾ ਉਹਨਾਂ ਦੇ ਉੱਤੇ ਲਾ ਕੇ।
0: ਤੁਸੀਂ ਬਚਪਨ ਚ ਪੜਿਆ ਨੀ ਕਲਰ ਕੰਬੀਨੇਸ਼ਨ?
1: ਨਹੀਂ, ਉਹ ਤਾਂ ਜਦੋਂ ਡਿਜ਼ੋਲਵ ਹੋ ਗਿਆ ਉਦੋਂ ਹੋਏਗਾ ਉਹਦੇ ਉੱਤੇ ਦਿਸ ਜਾਣਾ ਆ।
0: ਨਹੀਂ ਮਤਲਬ ਉਹਨਾਂ ਦੇ
1: ਭੁੰਡੀ ਹੁੰਦੀ, ਭੁੰਡੀ ਦੇ ਵੀ ਜਿਹੜੇ ਖੰਭ ਹੁੰਦੇ ਯੈਲੋ ਹੁੰਦੇ ਦਿਸਦੇ ਆ, ਕਿੰਨੇ ਹਾਈਲਾਈਟ ਹੁੰਦੇ, ਮੈਂ ਤਾਂ ਕਿਹਾ ਵੀ ਉਹ ਜ਼ਿਆਦਾ ਹਾਈਲਾਈਟ ਹੋਏਗਾ।
0: ਉਹਨਾਂ ਨੇ ਤਾਂ ਫਿਰ ਜੋ ਉੱਥੇ ਮਨਾਈ ਹੈ ਅਲੱਗ ਅਲੱਗ ਸ਼ਹਿਰਾਂ 'ਚ, ਚੰਡੀਗੜ੍ਹ 'ਚ, ਇੱਥੇ, ਫਿਰ ਇੱਕ ਹੋਰ ਤਰ੍ਹਾਂ ਦੀ ਇੱਕ ਇਹ ਹੋ ਗਈ ਇਹ ਹਨਾ, ਇੱਕ ਧਾਰਮਿਕ ਹੋਲੀ ਹੋ ਗਈ, ਇੱਕ ਲੋ ਸਟੈਂਡਰਡ ਦੀ ਹੋਲੀ ਹੋ ਗਈ ਜਿਹੜੀ ਹਾਂ ਉਹ ਜਿਹੜੇ ਆਪਣੇ ਪੰਜਾਬ 'ਚ ਮੁੰਡੇ ਖੇਡਦੇ ਨੇ
1: ਗੁਬਾਰੇ ਸਿੱਟਦੇ
0: ਚੰਡੀਗੜ੍ਹ ਮੋਹਾਲੀ ਦੇ ਵਿੱਚ, ਉਹ ਲੋ ਸਟੈਂਡਰਡ ਦੀ ਹੋ ਗਈ ਯਾਰ ਯੂਪੀ ਆਪੀ ਦੇ ਵਿੱਚ।
1: ਹਾਂਜੀ,
0: ਫਿਰ ਇੱਕ ਹੁੰਦੀ ਹੈ ਸੋਫਿਸਟੀਕੇਟਿਡ ਬਾਲੀਵੁੱਡ ਹੀਰੋਇਨਸ ਹੋਲੀ, ਉਹ ਐਂ ਦੋਂਗ ਲੈਤੇ ਆਏ ਇੱਥੇ ਕਾਲੀਆਂ ਐਨਕਾਂ ਅੱਖਾਂ ਤੋਂ ਥੱਲੇ ਵਾਈਟ ਕਲਰ ਦੀ ਸਾੜੀ,
1: ਜਿਹੜੀਆਂ ਅਸੀਂ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਦੇ ਆ ਆਪਾਂ ਹਨਾ, ਤੇ
0: ਹਾਂ ਉਹ ਮੁੰਡੇ ਵੀ ਫਿਰ ਹੀਰੋ ਵੀ,
1: ਹਾਂਜੀ ਵਾਈਟ, ਪਹਿਲੀ ਗੱਲ ਹਾਂ ਵਾਈਟ ਕੱਪੜੇ ਪਾਣਗੇ ਹਨਾ।
0: ਤੇ
1: ਮੈਂ ਇਹ ਸੋਚਦੀ ਹੁੰਨੀ ਲੈ ਯਾਰ ਇਹਨਾਂ ਨੇ ਇੱਕ ਤਾਂ ਨਵਾਂ ਕੱਪੜੇ ਸਵਾਏ, ਖਰਾਬ ਕੀਤੇ ਉਹ ਕਿਹੜਾ ਕਿਤੇ ਬਾਅਦ ਚੋਂ ਸਹੀ ਹੋਣੇ ਆ ਵਾਈਟ ਵਾਲੇ, ਉਹ ਸਪੈਸ਼ਲ ਉਸ ਫੈਸਟੀਵਲ ਦੇ ਲਈ ਹੀ ਬਣਾਉਂਦੇ ਆ,
0: ਪਰ ਉੱਥੋਂ ਉਹਨਾਂ ਨੂੰ ਕੰਮ ਬਹੁਤ ਮਿਲਦਾ।
1: ਅੱਛਾ,
0: ਹਨਾ ਜਦੋਂ ਤੁਸੀਂ ਹੋਲੀ ਦੇ ਉੱਤੇ ਇੱਕ ਇਹੋ ਜਿਹੇ ਲੁੱਕ ਦੇ ਵਿੱਚ ਆਓਗੇ, ਉੱਥੋਂ ਹੋਲੀ ਦਾ ਕੋਈ ਨਾ ਕੋਈ ਗਾਣਾ ਮਿਲ ਹੀ ਜਾਣਾ, ਇੱਕ ਗਾਣਾ ਵੀ ਮਿਲ ਗਿਆ ਕਮਾਈ ਪੂਰੀ। ਸਿਰਫ ਗੱਲਾਂ ਦੇ ਉੱਤੇ ਸਾਈਡਾਂ ਤੇ ਬਸ,
1: ਇੱਥੇ ਇੱਥੇ ਬਾਹਰ ਵੀ ਸਾਡੇ ਉਹ ਜਿਆਦਾ ਸੋਫਿਸਟੀਕੇਟਡ ਵਾਲੀ ਖੇਡਦੇ, ਇੱਥੇ ਜਿੱਦਾਂ ਫੋਟੋਜ਼ ਦੇਖਦੇ ਆ ਨਾ ਹਾਂ ਮੋਸਟਲੀ,
0: ਜਿਹੜੀਆਂ ਤਾਂ ਨਹੀਂ ਤੁਸੀਂ ਉਹ ਜਿਵੇਂ ਵਾਈਟ ਜੇ ਕੱਪੜੇ ਪਾ ਕੇ ਤੇ ਐਨਕਾਂ ਅੱਖ ਤੋਂ ਥੱਲੇ ਰੱਖ ਕੇ ਹਨਾ, ਉਹ ਵੀ ਛੋਟੇ ਲੈ ਉਹਦੇ ਵਾਲੀਆਂ ਗਲਾਸਿਸ ਵਾਲੀ,
1: ਠੀਕ ਹੈ
0: ਮੈਂ ਤੁਹਾਨੂੰ ਦਿਖਾਉਣਾ ਫੋਟੋ, ਤੁਸੀਂ ਕਹੋ ਕਿ ਵਾਹ ਹੋਲੀ ਤਾਂ ਇਹ ਹੁੰਦੀ ਹੈ,
1: ਫਿਰ ਤੁਸੀਂ ਦੇਖੀ ਹੋਣੀ
0: ਸੋਫਿਸਟੀਕੇਟਿਡ ਹੋਲੀ।
1: ਇੱਥੇ ਵੀ ਖੇਡਦੇ ਮੈਂ ਦੇਖੀਆਂ ਨਾ ਕਈਆਂ ਦੀਆਂ, ਮੈਂ ਤਾਂ ਗੱਲ ਕਰ ਰਹੀ ਹਾਂ, ਇੱਥੇ ਵੀ ਕਈ ਖੇਡਦੇ ਆ ਜਿਨ੍ਹਾਂ ਦੀਆਂ ਮੈਂ ਦੇਖੀਆਂ
0: ਗੋਡਿਆਂ ਵਿੱਚ, ਤਾਂ ਇਹੋ ਜਿਹੀ ਹੋਲੀ ਵੀ ਹੁੰਦੀ,
1: ਇਹੋ ਜਿਹੀ ਹੁੰਦੀ ਆ।
0: ਸੋ ਤੁਸੀਂ ਕਿਹੜੀ ਹੋਲੀ ਖੇਡਦੇ ਹੋ ਭਾਈ, ਤੁਸੀਂ ਆਪਣਾ ਦੱਸਿਓ ਸਾਨੂੰ। ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ, ਅੱਜ ਮਥੁਰਾ ਵਰਿੰਦਾਵਨ ਦੀ ਗੱਲ ਕਰਾਂਗੇ, ਔਰ ਫਿਰ ਤੁਸੀਂ ਕਹਿਣਾ ਤੁਸੀਂ ਐਵੇਂ ਰਿਚਰਡ ਜੀ ਬਣੀ ਜਾਂਦੇ ਹੋ, ਤੇ ਮੈਂ ਇੱਥੇ ਵੀ ਗਿਆ ਹੋਇਆ।
1: ਨਹੀਂ ਜਾਣਾ ਬਣਦਾ ਆ, ਇੱਥੇ ਗਏ ਹੋਏ ਆ, ਫਿਰ ਤਾਂ ਵਧੀਆ ਤੁਹਾਡੇ ਕੋਲ ਗੱਲਾਂ ਵਾਵਾ ਹੋਣਗੀਆਂ।
0: ਬ੍ਰਜ ਭੂਮੀ ਹੈਗੀ ਹੈ ਮਥੁਰਾ, ਮਥੁਰਾ ਸਟਿਲ ਥੋੜਾ ਜਿਹਾ, ਮਤਲਬ ਸਟਿਲ ਨਹੀਂ, ਮਥੁਰਾ ਥੋੜਾ ਵੱਡਾ ਸ਼ਹਿਰ ਵੀ ਹੈ ਵਰਿੰਦਾਵਨ ਦੇ ਮੁਕਾਬਲੇ, ਔਰ ਪੁਰਾਣੇ ਤਾਂ ਦੋਨੋਂ ਹੀ ਨੇ,
1: ਪੁਰਾਣਾ ਹੀ, ਹਾਂਜੀ ਹਾਂ,
0: ਬਟ ਮਥੁਰਾ ਥੋੜਾ ਜਿਹਾ ਸ਼ਹਿਰੀਕਰਨ ਜਿਹਾ।
1: ਓਕੇ,
0: ਵਰਿੰਦਾਵਨ ਔਨ ਦੀ ਅਦਰ ਹੈਂਡ ਤੁਸੀਂ ਜਾਓਗੇ
1: ਜ਼ਿਆਦਾ ਰਿਲੀਜੀਅਸ ਆ,
0: ਨਹੀਂ ਉਹ ਤਾਂ ਜਮੇ ਹੀ ਉਹੀ ਗਲੀਆਂ ਨੀ ਬਣੀਆਂ ਉਹਨਾਂ ਉੱਥੇ ਦੀਆਂ, ਸੇਮ ਉਹੀ ਉਹਨਾਂ ਨੇ ਰੱਖਿਆ ਹੋਇਆ,
1: ਕੁਛ ਉਹਨਾਂ ਨੇ ਚੇਂਜਸ ਨਹੀਂ ਕੀਤੇ,
0: ਹੁਣ ਥੋੜੇ ਜਿਹੇ ਚੇਂਜਸ ਆਉਣ ਦੀ ਗੱਲ ਹੋ ਰਹੀ ਹੈ, ਪਰ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਨੇ। ਜਿਹੜਾ ਵਰਿੰਦਾਵਨ ਦਾ ਮੇਨ ਸਭ ਤੋਂ ਵੱਡਾ ਮੰਦਰ, ਸਭ ਤੋਂ ਵੱਡਾ ਨਹੀਂ ਪਰ ਜਿੱਥੇ ਵੱਡਾ ਮੰਦਰ ਇੱਕ ਤਾਂ ਸਾਈਜ਼ ਦੇ ਅਕੋਰਡਿੰਗ ਹੋ ਗਿਆ, ਇੱਕ ਮਸ਼ਹੂਰ ਜਿਹਦੇ ਕਰਕੇ ਵਰਿੰਦਾਵਨ ਬਣਿਆ ਸੀ, ਜਿਵੇਂ ਦਰਬਾਰ ਸਾਹਿਬ ਦੇ ਕਰਕੇ ਅੰਮ੍ਰਿਤਸਰ ਬਣਿਆ ਹੋਵੇ, ਉੱਦਾਂ ਦਾ ਗੁਰੂ ਘਰ ਬਹੁਤ ਹੈਗੇ ਨੇ। ਉੱਦਾਂ ਹੀ ਜਿਹੜਾ ਉੱਥੇ ਦਾ ਬਾਂਕੇ ਬਿਹਾਰੀ ਮੰਦਰ ਹੈ, ਉਹ ਐਡਾ ਹਰਸਿੰਘ ਜੀ, ਮਤਲਬ ਵੀ ਤੁਸੀਂ ਕਹੋਗੇ ਕਿ ਅੱਛਾ ਐਡਾ ਵੱਡਾ ਮੰਦਰ ਹੈ ਕਿੱਥੇ, ਤੁਹਾਨੂੰ ਲੱਭਣਾ ਪੈਣਾ, ਮਤਲਬ ਉਹ ਐਡਾ ਗਲੀਆਂ ਦੇ ਵਿੱਚ ਖੋਇਆ ਹੋਇਆ, ਆਲੇ ਦੁਆਲੇ ਘਰ ਦੁਕਾਨਾਂ ਐਵੇਂ ਨੇ, ਤਾਂ ਉੱਦਾਂ ਉਹਦੀ ਕੋਈ ਐਡਾ ਕੋਈ ਬਹੁਤ ਗ੍ਰੈਂਡ ਬਿਲਡਿੰਗ ਨਹੀਂ ਹੈਗੀ, ਬੜੋ ਬਿਗੈਸਟ ਹੈ, ਇਨਫੈਕਟ ਉਹ ਇੰਡੀਆ ਦੇ ਬਿਗੈਸਟ ਮੰਦਰ ਦੇ ਵਿੱਚੋਂ ਹੈ ਜਿੰਨਾ ਉੱਥੇ ਚੜਾਵਾ ਚੜਦਾ।
1: ਅੱਛਾ, ਬੜਾ ਫੌਦਾ ਨਾ,
0: ਉਹ ਤਾਂ ਗਲੀ ਮੱਲਿਆਂ ਦੇ ਵਿੱਚ ਹੈ, ਤੁਹਾਨੂੰ ਕਹੋਗੇ ਉਹ ਕਿੱਥੇ ਗਿਆ,
1: ਅੱਛਾ ਠੀਕ ਹੈ,
0: ਮੰਦਰ ਕਿੱਥੇ ਹੈ, ਪਰ ਕਿਉਂਕਿ ਉੱਥੇ ਭੀੜ ਇੰਨੀ ਹੁੰਦੀ ਹੈ, ਵੀਕਡੇ ਵੀਕਐਂਡ
1: ਸਵੇਰੇ ਰੀਸੈਂਟਲੀ ਸੱਚ ਜਾ ਕੇ ਆਏ ਹੋ,
0: ਪਿਛਲੀ ਵਾਰ ਗਏ
1: ਸੀ, ਦੱਸ ਰਹੇ ਤੁਸੀਂ ਹਾਂ ਵੀ ਅੱਜ ਕੀ ਗਏ ਸੀ ਤੁਸੀਂ
0: ਉੱਥੇ, ਜਿਵੇਂ ਆਪਣਾ ਟੇਬਲ ਹੈ ਨਾ ਜਿੱਡਾ,
1: ਹਾਂਜੀ,
0: ਇਹ ਸ਼ਾਇਦ ਗਲੀ ਹੈ, ਇਹ ਸ਼ਾਇਦ ਥੋੜਾ ਵੱਡਾ ਹੈ।
1: ਅੱਛਾ
0: ਕਿਉਂਕਿ ਇਹਦੇ ਆਲੇ ਦੁਆਲੇ ਦੁਕਾਨਾਂ ਵੀ ਨੇ ਨਾ, ਤੇ ਦੁਕਾਨਾਂ ਨੇ ਟੇਬਲ ਵੀ ਬਾਹਰ ਕੱਢੇ ਹੋਏ ਨੇ
1: ਵੀ ਉਹ ਤੁਹਾਨੂੰ
0: ਉਹ ਦੇਣ ਨੂੰ ਆਪਣੇ ਭੋਗ ਦੇਣ।
1: ਹਾਂਜੀ, ਬਸ ਇੱਕ ਬੰਦੇ ਜੋਗੀ ਥਾਂ ਹੀ ਆ
0: ਆਲੇ ਦੁਆਲੇ। ਉਹ ਗਲੀ ਤੁਸੀਂ ਲਗਾ ਲਓ ਕਿ ਜਿਵੇਂ ਉਹ ਤੁਸੀਂ ਉੱਥੋਂ ਕੋਰੀਡੋਰ ਆਪਣਾ ਸ਼ੁਰੂ ਹੁੰਦਾ ਉਹਦਾ ਪਿਛਲਾ, ਤੇ ਇੱਥੇ ਤੱਕ ਉਹ ਐਂਡ ਤੱਕ ਉਹ ਕਿੱਡੇ ਮੀਟਰ ਹੋਇਆ? 50 ਮੀਟਰ ਗਲੀ ਦੇ ਵਿੱਚ ਗੜਚ ਹੋ ਜਾਂਦਾ ਕੰਮ, ਤੇ ਉੱਥੇ ਫੇਰ
1: ਕਿਹੜਾ ਗਵਾਚਿਆ ਕਿਹੜਾ,
0: ਜਵਾਕਾਂ ਨੂੰ ਆਏ ਚੱਕ ਲੋ ਕਿਉਂਕਿ ਨਹੀਂ ਤੇ ਸਾਹ ਘੁੱਟ ਜਾਂਦਾ। ਤੇ ਹੁਣ ਉਹ ਗਵਰਨਮੈਂਟ ਕੀ ਕਹਿ ਰਹੀ ਹੈ ਕਿ ਉਹ ਬਾਂਕੇ ਬਿਹਾਰੀ ਮੰਦਰ ਦੇ ਲਈ ਉਹ ਦੁਕਾਨਾਂ ਦੁਕਾਨਾਂ ਤੋੜਨੀਆਂ ਨੇ ਤੇ ਉਹ ਚੌੜਾ ਕਰਨਾ ਤੇ ਵਧੀਆ ਬਣਾਉਣਾ। ਜਿਵੇਂ ਇੱਥੇ ਆਹ ਕਿਹੜਾ ਕਿੱਤਾ ਸੀਗਾ, ਅਯੋਧਿਆ ਦਾ ਕਿੱਤਾ ਸੀ, ਅਯੋਧਿਆ ਦਾ ਕੋਰੀਡੋਰ ਉਹਨਾਂ ਨੇ ਵੱਡਾ ਬਣਾਇਆ ਨਾ। ਆਹ ਜਿਹੜਾ ਕੋਰੀਡੋਰ ਵਾਲਾ ਸਿਸਟਮ ਹੈ ਨਾ, ਇਹ ਮੇਰੇ ਪਰਸਨਲੀ ਮੈਨੂੰ ਨਹੀਂ ਜਚਦਾ। ਜਿਵੇਂ ਅੰਮ੍ਰਿਤਸਰ ਬਣਾਤਾ,
1: ਬਣਾ ਤਾਂ
0: ਦਿੱਤਾ, ਠੀਕ ਹੈ, ਉਹ ਖੁੱਲਾ ਕਰਤਾ, ਸੋਹਣਾ ਲੱਗਦਾ ਹੈਗਾ, ਅਥੈਂਟਿਸਿਟੀ ਨਹੀਂ ਰਹੀ ਵੀ ਉਦੋਂ ਕਿਹੋ ਜਿਹਾ,
1: ਉਦੋਂ ਕਿਹੋ ਜਿਹਾ
0: ਸਨ 1700 ਚ ਅੰਮ੍ਰਿਤਸਰ ਕਿਹਾ ਜਾ ਸੀ ਨਾ, ਜਾਂ 1000 ਦੇ ਵਿੱਚ ਬ੍ਰਿਜ ਕਿਹਾ ਜਾ ਸੀ। ਸੋ ਉਹ ਅਥੈਂਟਿਸਿਟੀ ਖਤਮ ਹੋ ਗਈ। ਪਰ ਉਹੀ ਹੈ ਫਿਰ ਉੱਥੇ ਬਹਿਸ ਹੁੰਦੀ ਹੈ ਵੀ ਤੁਹਾਨੂੰ ਡਿਵੈਲਪਮੈਂਟ ਚਾਹੀਦੀ ਹੈ, ਸੇਫਟੀ ਚਾਹੀਦੀ ਹੈ, ਜਾਂ ਫਿਰ ਤੁਹਾਨੂੰ ਅਥੈਂਟਿਸਿਟੀ ਚਾਹੀਦੀ ਹੈ ਤੇ ਹਨਾ ਥੋੜਾ ਜਿਹਾ ਲੈਸ ਸੇਫ
1: ਐਨਵਾਇਰਨਮੈਂਟ। ਰੂਲ ਨਹੀਂ ਨਾ ਇੰਪਲੀਮੈਂਟ ਹੋ ਸਕਦੇ ਜੇ ਉਹਨੂੰ ਉਦਾਂ ਹੀ ਰੱਖਣਾ, ਜਾਂ ਤਾਂ ਫਿਰ ਕੁਝ ਹੋਵੇ
0: ਕੋਈ ਨਾ ਕੋਈ ਐਕਸੀਡੈਂਟ
1: ਇਦਾਂ ਦਾ ਕੁਝ ਨਾ ਕੁਝ।
0: ਲੱਕੀਲੀ ਅੱਜ ਪਤਾ ਨਹੀਂ, ਮੈਂ ਸੁਣਿਆ ਨਹੀਂ, ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ, ਪਰ ਅੱਜ ਤੱਕ ਕਦੇ ਕੋਈ ਐਕਸੀਡੈਂਟ ਹੋਇਆ ਨਹੀਂ ਉੱਥੇ।
1: ਓਕੇ, ਹਾਂ ਵੀ ਇੰਨੀ ਕਰਾਊਡ
0: ਜਾਂ ਹੋਇਆ ਹੋਊਗਾ ਤਾਂ ਰਿਪੋਰਟ ਨਹੀਂ ਹੋਇਆ,
1: ਨਹੀਂ ਕਰਦੇ ਨਹੀਂ ਹੋਊਗਾ,
0: ਜੇ ਰਿਪੋਰਟ ਹੋਇਆ ਉਹ ਤਾਂ ਸਾਨੂੰ ਨਹੀਂ ਸੁਣਿਆ। ਪਰ ਅੱਜ ਤੱਕ ਕਦੇ ਕੋਈ ਉੱਡਾ, ਮਤਲਬ ਤੁਸੀਂ ਅੱਡੇ ਉਹ ਮਤਲਬ ਉਹਦੇ ਸੁਣੀਆਂ ਹੋਣਗੀਆਂ ਵੀ ਭੀੜ ਦੀਆਂ ਖਬਰਾਂ ਵੀ ਇੱਥੇ, ਜਿਵੇਂ ਉਹਦਾ ਵੀ ਸੁਣਿਆ ਹੋਊਗਾ ਤੁਸੀਂ ਆਪਣਾ ਕਿਹੜਾ ਹੁੰਦਾ ਕੁੰਭ ਦਾ ਮੇਲਾ,
1: ਹਨਾ
0: ਉੱਥੇ ਵੀ ਭਗਦੜ ਮੱਚ ਗਈ, ਸਾਊਥ ਚ ਵੀ ਮੱਚ ਜਾਂਦੀ ਹੈ, ਉਹ ਸਬਰੀਮਾਲਾ ਦੇ ਮੰਦਿਰ ਚ ਮੱਚੀ, ਵਰਿੰਦਾਵਨ ਚ ਨੀ ਅੱਜ ਤੱਕ ਕਦੇ ਭਜਦੜ ਮੱਚੀ।
1: ਚਲੋ,
0: ਸੋ ਇਹ ਇੱਥੇ ਅਦਰਵਾਈਜ਼ ਉਹ ਮੰਦਰਾਂ ਦਾ ਸ਼ਹਿਰ ਹੈਗਾ। ਤੇ ਵਰਿੰਦਾਵਨ ਜਦੋਂ ਤੁਸੀਂ ਗਲੀਆਂ ਦੇ ਵਿੱਚੋਂ ਗੁਜ਼ਰਦੇ ਹੋ ਤੇ ਤੁਹਾਨੂੰ ਕਿਤੋਂ ਵੀ ਗਾਂ ਨਿਕਲਦੀ ਦਿਖ ਜੂ, ਕਿਤੋਂ ਵੀ।
1: ਓਕੇ, ਇੰਨੇ ਕਰਾਊਡਡ ਪਲੇਸ ਦੇ ਵਿੱਚ ਵੀ, ਹਾਂ
0: ਹਾਂ, ਔਰ ਸਾਰੀ ਇੱਕ ਗਾਂ ਦੇ ਟੱਲੀ ਵੱਜੀ ਹੁੰਦੀ ਹੈ।
1: ਓਕੇ,
0: ਸਾਰੀਆਂ ਸਜੀਆਂ ਹੁੰਦੀਆਂ ਨੇ ਉੱਥੇ, ਮਤਲਬ ਵਰਿੰਦਾਵਨ ਇੱਕ ਅਲੱਗ ਇੰਡੀਆ,
1: ਇੱਕ ਅਲੱਗ ਡਿਫਰੈਂਟ ਵਾਈਬ।
0: ਉੱਥੇ ਤੁਹਾਨੂੰ ਗਲੀਆਂ ਦੇ ਵਿੱਚੋਂ ਆਹ ਬਿਸਕਿਟ ਵਾਲੇ ਬਾਬਾ ਜੀ ਦਿਖ ਜਾਣਗੇ,
1: ਅੱਛਾ,
0: ਅਨੁਰੁੱਧਾਚਾਰਿਆ ਦਿਖ ਜਾਣਗੇ ਹਨਾ, ਫਿਰ ਉਹ ਦਿਖ ਜਾਣਗੇ, ਉਹ ਤਿਲਕ ਵਾਲੇ ਕਿਹੜੇ ਨੇ,
1: ਹਾਂ ਤਿਲਕ ਯੈਲੋ ਵਾਲਾ,
0: ਆਪਣੇ ਕਿਹੜੇ ਨੇ ਉਹ,
1: ਆਪਾਂ ਗੱਲ ਕਰ ਰਹੇ ਸੀ ਇਹਨਾਂ ਦੇ,
0: ਮਤਲਬ ਸਾਰੇ ਜਿੰਨੇ ਹੈਗੇ ਨੇ ਵਰਿੰਦਾਵਨ ਦੇ ਵਿੱਚ ਟੌਪ ਦੇ ਬਾਬੇ ਸਾਰੇ ਉੱਥੇ ਬੈਠੇ ਨੇ, ਹਰ ਇੱਕ ਜਗ੍ਹਾ ਤੇ ਉਹਨਾਂ ਦਾ ਆਸ਼ਰਮ ਹੈ ਹਨਾ। ਤੇ ਗਲੀਆਂ ਸਾਰੀਆਂ ਤੰਗ ਭੀੜੀਆਂ, ਉਹਨਾਂ 'ਚ ਛੋਟੇ ਛੋਟੇ ਜੇ ਉਹ ਚੱਲਦੇ ਨੇ ਰਿਕਸ਼ਾ ਜੇ ਚੱਲਦੇ ਨੇ, ਪੈਦਲ ਵਾਲੇ ਨੀ,
1: ਸਿੰਗਲ ਬੰਦੇ ਵਾਲੇ, ਹਾਂ
0: ਆਟੋ ਰਿਕਸ਼ਾ ਜੇ ਛੋਟੇ ਛੋਟੇ ਜੇ, ਹਾਂ ਚਾਰ ਕ ਬੰਦੇ ਬਹਿ ਜਾਂਦੇ ਨੇ, ਪਰ ਉਹ ਤਿੰਨ ਦਿੰਦੇ ਨੇ, ਉਹ ਛੇ ਵੀ ਬਹਿ ਜਾਂਦੇ।
1: ਅੱਛਾ,
0: ਮਤਲਬ ਡਰਾਈਵਰ ਦੇ ਆਲੇ ਦੁਆਲੇ ਵੀ ਦੋ ਬਹਿ ਜਾਂਦੇ,
1: ਡਰਾਈਵਰ ਤਾਂ ਵਿਚਾਰਾ ਐ ਹੋ ਕੇ ਬੈਠਾ ਹੁੰਦਾ ਕੁਕੜੀ ਜੀ ਬਣ ਕੇ,
0: ਡਰਾਈਵਰ ਉਹ ਹੈਗੇ ਹੀ ਕੁਕੜੇ ਜਿਹੇ ਨੇ ਉੱਥੇ, ਸਾਰੇ ਸਾਰੇ ਸੁਕੜੇ ਜਿਹੇ ਬੰਦੇ ਨੇ ਹਨਾ। ਹਾਂ, ਤੇ ਸਕੂਲਾਂ ਦੇ ਬੱਚੇ ਵੀ ਉਦਾਂ ਹੀ ਤਿਲਕ ਲਗਾ ਕੇ ਸਵੇਰੇ ਜਾਂਦੇ ਨੇ ਸਾਰੇ, ਮਤਲਬ ਸਕੂਲ ਜਾਂਦੇ, ਹਰ ਇੱਕ ਗਲੀ ਦੇ ਵਿੱਚ ਮੰਦਰ ਹੈ ਹਨਾ, ਤੇ ਤੁਸੀਂ ਮੰਦਰ ਦੀ ਘੰਟੀਆਂ ਦੇ ਨਾਲ ਸਵੇਰੇ ਉੱਠਣਾ।
1: ਸਹੀ ਗੱਲ,
0: ਬੜਾ ਡਿਫਰੈਂਟ ਜਿਹਾ ਮਾਹੌਲ ਹੈ, ਬਹੁਤ ਐਂਸ਼ੀਅੰਟ ਸਿਟੀ ਹੈ, ਜਮਾ ਹੀ ਉਹਨਾਂ ਨੇ ਉਦਾਂ ਹੀ ਰੱਖਿਆ ਹੋਇਆ। ਜੇ ਜੇ ਸਾਨੂੰ ਲੱਗਦਾ ਹੈ ਕਿ ਜਿੱਦਾਂ ਸ਼੍ਰੀ ਕ੍ਰਿਸ਼ਨ ਨਗਰੀ ਕਹਿੰਦੇ ਹੁੰਦੇ ਨੇ ਵਰਿੰਦਾਵਨ ਨੂੰ, ਜੇ ਉਦੋਂ ਏਦਾਂ ਦਾ ਸੀਗਾ ਤਾਂ ਉਦਾਂ ਦਾ ਹੀ ਹੈ,
1: ਏਦਾਂ ਦਾ ਹੀ ਹੈ। ਹਾਂ ਠੀਕ,
0: ਮਤਲਬ ਇਹ ਉੱਥੇ ਦੀ ਫੀਲਿੰਗ ਹੈਗੀ। ਬਾਕੀ
1: ਹਾਂ ਵੀ ਮਤਲਬ ਤੁਸੀਂ ਉਹ ਫੀਲ ਕਰਦੇ ਹੋ ਇੱਕ ਪੁਰਾਣਾ ਜਿਹੜਾ ਤੁਸੀਂ ਸਮੇਂ 'ਚ ਜਾਣਾ ਚਾਹੁੰਦੇ ਹੁੰਦੇ ਹੋ, ਜਿੱਦਾਂ ਆਪਾਂ ਸੁਣੀਦਾ ਆ ਸਾਡਾ ਮੇਨ ਤਾਂ ਐਕਸਪੀਰੀਅੰਸ ਇਹੀ ਕਰਨਾ ਚਾਹੁੰਦੇ ਹੁੰਦੇ ਆ ਕਿ ਉਹ ਤੁਹਾਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਤੁਹਾਨੂੰ ਮੈਮਰੀਜ਼ ਦੇ ਵਿੱਚ ਲੈ ਜਾਏ, ਇੱਕ ਤੁਸੀਂ ਤੁਹਾਡੀ ਇਮੈਜੀਨੇਸ਼ਨ ਹੁੰਦੀ ਆ ਜੋ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ, ਤੇ ਉੱਦਾਂ ਦਾ ਵੀ ਉਹ ਜਸਟਿਸ ਕਰਦੀ ਆ ਜਗ੍ਹਾ ਤੋਂ। ਜਿੱਦਾਂ ਹੁਣ ਜਿਹੜੀ ਨਿਊ ਡਿਵੈਲਪਮੈਂਟ ਆਪਾਂ ਕਰ ਦਿੰਦੇ ਹਾਂ ਉਹ ਤੁਹਾਨੂੰ ਨਹੀਂ ਉਹੋ ਜਿਹੀ
0: ਹੋਈ ਹੈ, ਡਿਵੈਲਪਮੈਂਟ ਵੀ ਹੋਈ ਹੈ, ਜਿਵੇਂ ਕਿਤੇ ਕਿਤੇ ਸੜਕਾਂ ਵੀ ਬਣੀਆਂ ਹੋਈਆਂ। ਇੱਕ ਰਾਧਾ ਮੰਦਰ ਹੈ ਟੌਪ, ਹਾਂ ਮਤਲਬ ਉਹ ਮੰਦਰ ਘੱਟ, ਉਹ ਟੂਰਿਸਟ ਡੈਸਟੀਨੇਸ਼ਨ ਜ਼ਿਆਦਾ ਹੈ।
1: ਓਕੇ,
0: ਉਹ
1: ਨਵਾਂ ਬਣਿਆ ਹੋਇਆ,
0: ਹਾਂ
1: ਉਹ ਵੀ ਉੱਥੇ ਉਹਨਾਂ ਨੇ ਪੀੜੀਆਂ ਗਲੀਆਂ 'ਚ ਹੀ ਬਣਾਇਆ ਜਾਂ ਆਸੇ ਪਾਸੇ
0: ਬਣਾਇਆ? ਪ੍ਰੋਪਰ ਸੜਕ ਤੇ ਬਣਿਆ ਹੋਇਆ, ਬਟ ਵੈਸੇ ਸੜਕ ਵੀ ਇੰਨੀ ਧੱਕੇ ਦੇ ਨਾਲ ਭਰੀ ਹੋਈ ਰਹਿੰਦੀ ਹੈ ਉਹ। ਤੇ ਉਹ ਮੰਦਰ ਦੀ ਲਾਈਟਿੰਗ ਐਵਰੀ ਡੇ ਡਿਫਰੈਂਟ ਹੈ ਕਹਿੰਦੇ। बड़ियां मतलब हर एक जगह ते तुहानू फोटो खिंचण दा मौका मिलूगा भी अच्छा एंट्री ते भी फोटो लै लवां थोड़ी जी अगे गए इत्थे भी फोटो लै लवां
1: अलग अलग
0: उन्होंने इन्नियां चीजां क्रिएट कीतियां होईयां ने ना मंदिर दे अंदर बड़न तक झाकियां बनाईयां होईयां कदे कितें कुछ है कितें लाइट एंड साउंड शो है कितें पार्क है कितें कुछ है वेरी डिफरेंट
1: राधा वल्लभ मंदिर
0: है बरसाना एक गाना बड़ा मशहूर होया सी राधे राधे राधे बरसाने वाली बड़ा चलिया सी
1: गाना
0: बेसिकली कहंदे ने के जिहड़े राधा जी सी ओ बरसाने दी सी कृष्ण जी उत्थे सी के सो उहनां दे पेके कह लैंदे ने
1: ठीक
0: है ते बरसाने दा जिहड़ा मंदिर है ओहदे लई तुसीं मेरे मतलब उत्थे बेस्ट ए रहिंदा है क्योंकि ओह पहाड़ी जी ते है उत्ते जाके ड्राई पहाड़ी है ओह सो उत्थे बसा चलदियां ने तुसी थल्ले कार पार्क दे विच अपनियां गड्डियां लगा दो फिर बसा तुहानू लैके जाणगियां जे तुसी अपनी गड्डी लै भी गए स्पेशल परमिट ते एक्स्ट्रा फीस दे के फिर तुसी फस जाओगे क्योंकि प्रायोरिटी बसा नू है फिर बंदा एनआरआई पना छड़ के जावे फिर उत्थे सोफिस्टिकेशन नहीं फिर ता उत्थे स्वेटो स्वेटी होए हुंदे तुसी
1: ओह हो ही जांदा ओह मेनू लगदा तुसी जे जाने हो ओह ते सिर्फ जेड़े नाल दे जे तुहाडे किते होणगे उहनां सामने जेड़े करदे वी होणगे शो ऑफ उहनां सामने होगा बाकी आम क्राउड सामने नहीं तुहाडा शो ऑफ चलदा
0: थोड़ा निकल जांदा द मोमेंट यू एंटर मथुरा ਤੁਹਾਡਾ ਉੱਥੇ ਨਿਕਲ ਜਾਣਾ ਫੇਰ ਜਦ ਤੱਕ ਤੁਸੀਂ ਵਰਿੰਦਾਵਨ ਜਾਣਾ ਤਾਂ ਖਤਮ ਤੇ ਬਰਸਾਨੇ ਜਾਂਦੇ ਜਾਂਦੇ ਤਾਂ ਤੁਸੀਂ ਆਪ ਤੇ ਲਿਖ ਲਗਾ ਕੇ ਮੁੜੋਗੇ ਰਾਧਾ ਰਾਧਾ ਕਰਦੇ ਹੋਏ
1: ਆਉਂਗੇ
0: ਮੈਂ ਤੁਹਾਨੂੰ ਦੋ ਤਿੰਨ ਗਾਣੇ ਸ਼ੋਅ ਤੋਂ ਬਾਅਦ ਸੁਣਾਊਂਗਾ ਗਾਣੇ ਤਾਂ ਨਹੀਂ ਉਹ ਭੇਟਾ ਭੂਟਾ ਨੇ ਬੜੀਆਂ ਮਸ਼ਹੂਰ ਹੋਈਆਂ ਨੇ
1: ਸਹੀ ਹੈ
0: ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਇੱਕ ਰਾਧਾ ਵੱਲਭ ਮੰਦਿਰ ਵੀ ਹੈ ਨਾ ਉੱਥੇ ਜਿਹੜੀ ਭਜਨ ਕੀਰਤਨ ਹੁੰਦੇ ਪਤਾ ਨੀ ਇਸ ਕੌਣ ਹੈ ਪਤਾ ਨੀ ਰਾਧਾ ਵੱਲਭ ਹੈ ਸ਼ਾਇਦ ਉੱਥੇ ਜਿਹੜੇ ਭਜਨ ਕੀਰਤਨ ਕਰਦੇ ਨੇ ਉਹ ਇੰਡੀਅਨ ਪੰਡਤ ਨਹੀਂ ਕਰਦੇ ਉਹ ਹਾਂ ਉਹ ਜਿਹੜੇ ਆਹ ਇਸ ਕੌਣ ਹੈ ਸ਼ਾਇਦ ਉਹ ਉੱਥੇ ਜਿੱਥੋਂ ਆਹ ਕਦੇ ਕੋਈ ਅਮੈਰੀਕਨ ਆ ਗਿਆ ਕਦੇ ਕੋਈ ਉਹ ਜਿਹੜੇ ਕਈ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਉਹ ਫਿਰ ਹੌਲੀ ਹੌਲੀ ਟ੍ਰੇਨਡ ਹੋ ਰਹੇ ਨੇ ਅਪ ਹੋ ਰਹੇ ਨੇ ਉਹਨਾਂ ਦੇ ਸਿੰਗਿੰਗ ਸਕਿੱਲਸ ਤੁਸੀਂ ਮਤਲਬ ਨੱਚਣਾ ਯਾਰ ਇੱਥੇ ਔਰ ਉੱਥੇ ਇਸ ਕੌਣ ਮੰਦਿਰ ਚ ਆਜ਼ਾਦੀ ਵੀ ਹੈ ਤੁਹਾਨੂੰ ਇਸ ਕੌਣ ਮੰਦਿਰ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਹੈਗੇ ਨੇ ਉਹ ਟਿਪੀਕਲ ਮੰਦਰਾਂ ਵਰਗੇ ਨੀ ਹੈਗੇ ਹਨਾ ਉੱਥੇ ਤੁਸੀਂ ਜਿੱਥੇ ਤੁਹਾਡਾ ਮੂਡ ਕਰਦਾ ਨੱਚ ਲਓ ਉਹ ਤਾਂ ਕਹਿੰਦੀ ਇਹ ਨੇ ਨਾ ਤੁਸੀਂ ਜਦੋਂ ਆਪਾਂ ਸੜਕਾਂ ਤੇ ਵੀ ਦੇਖਿਆ ਜਦੋਂ ਇਹਨਾਂ ਦੀਆਂ ਨਿਕਲਦੀਆਂ ਹੁੰਦੀਆਂ ਨੇ ਝਾਕੀਆਂ ਜੀ ਹਨਾ ਨੱਚਣ ਲੱਗ ਜਾਂਦੇ ਨੇ ਜਿੱਥੇ ਨੱਚਣਾ ਨੱਚੋ ਉਹੀ ਤੁਹਾਡੇ ਅੰਦਰ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਸੋ ਉਹ ਤੁਹਾਨੂੰ ਉੱਥੇ ਜਾ ਕੇ ਸੋ ਡਿਫਰੈਂਟ ਡਿਫਰੈਂਟ ਚੀਜ਼ਾਂ ਇੱਥੇ ਤੁਹਾਨੂੰ ਮਿਲਣਗੀਆਂ ਤੇ ਦਿਸ ਇਜ਼ ਵਰਿੰਦਾਵਨ ਫਰੋਮ ਮੀ ਮਥੁਰਾ ਦੇ ਬਾਰੇ ਜ਼ਿਆਦਾ ਤੁਸੀਂ ਦੱਸੋ ਮਥੁਰਾ ਤਾਂ ਅਸੀਂ ਪੇੜੇ ਹੀ ਲੈਣ ਗਏ ਸੀਗੇ ਜ਼ਿਆਦਾ ਕੁਛ ਨਹੀਂ ਗਏ
1: ਮਥੁਰੇ ਦੇ ਪੇੜੇ ਮੈਨੂੰ ਆਹ ਹੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਤੱਕ ਤੁਸੀਂ ਉੱਥੋਂ ਨਿਕਲੂਗੇ ਤੁਸੀਂ ਤਾਂ ਆਪਣਾ ਆਪ ਤਿਲਕ ਲਗਾਉਣ ਵਾਲੇ ਹੋ ਜਾਣੇ ਬਟ ਮੈਂ ਉਹੀ ਸੋਚ ਰਹੀ ਸੀਗੀ ਕਿ ਆਪਣਾ ਚਲੋ ਜੇ ਰਿਲੀਜੀਅਸ ਪਲੇਸ ਆਪਣੇ ਕੋਲ ਗੱਲ ਹਮੇਸ਼ਾ ਕਰਦੇ ਹੁੰਦੇ ਕਿ ਆਪਣੇ ਇੰਡੀਆ ਆਪਣੇ ਕੋਲ ਇੰਨਾ ਰਿਚ ਕਲਚਰ ਹੈਗਾ ਆ ਹਨਾ ਸੋ ਉੱਥੇ ਜਦੋਂ ਜਾਂਦੇ ਹੋ ਬੰਦਾ ਉਹੀ ਇੱਕ ਉਹ ਵਾਲੇ ਵਰਲਡ ਦੇ ਵਿੱਚ ਤਾਂ ਗਵਾਚ ਹੀ ਜਾਂਦਾ ਹੈ ਕਿ ਤੁਹਾਨੂੰ ਅੱਗੇ ਪਿੱਛੇ ਕੀ ਹੋ ਰਿਹਾ ਤੁਸੀਂ ਭੁੱਲ ਜਾਂਦੇ ਹੋ ਹਨਾ ਇਹੀ ਤੁਹਾਡਾ ਮੋਟਿਵ ਵੀ ਇਹੀ ਹੁੰਦਾ ਕਿ ਜਦੋਂ ਤੁਸੀਂ ਗਏ ਹੋ ਉੱਥੇ ਉਸ ਟਾਈਮ ਦੇ ਲਈ ਤੁਸੀਂ ਤੁਹਾਡੇ ਅੱਗੇ ਪਿੱਛੇ ਕੀ ਹੋ ਰਿਹਾ ਸਾਰਾ ਕੁਛ ਭੁੱਲ ਜਾਓ
0: ਤੁਹਾਨੂੰ ਆਲੇ ਦੁਆਲੇ ਦੇ ਲੋਕਾਂ ਨੇ ਭੁੱਲਣ ਲਾ ਦੇਣਾ
1: ਹਾਂ ਨਾ ਤੇ ਉਹ ਨਹੀਂ ਹੁੰਦਾ ਫੋਨ ਫਾਨ ਵੈਸੇ ਤੁਹਾਡੇ ਬੰਦ ਹੁੰਦੇ ਸਾਰਾ ਕੁਛ ਹੁੰਦਾ ਹੈ ਐਂਡ ਬੰਦਾ ਉੱਥੇ ਬਸ ਇਹੀ ਸੋਚਦਾ ਹੁੰਦਾ ਕਿ ਛੱਡੋ ਦੀਨ ਦੁਨੀਆ ਇੱਥੇ ਹੀ ਆ ਜਾਓ ਹਨਾ ਕੀ ਰੱਖਿਆ ਆ
0: ਬਹੁਤ ਰਹਿੰਦੇ
1: ਕੀ ਰੱਖਿਆ
0: ਬਹੁਤ ਜਾਣੇ ਰਹਿ ਪੈਂਦੇ
1: ਹਾਂ ਵੀ ਉਹੀ ਹੈ ਵੀ ਖਾਣਾ ਫਿਰ ਜਿਹੜੀ ਅਸੀਂ ਅਸਲ ਜਿਹੜੀ ਗੱਲ ਹੁੰਦੀ ਆ ਆਪਣੀ ਵੀ ਖਾਣੀ ਤਾਂ ਰੋਟੀ ਆ ਹਨਾ ਰੋਟੀ ਇੱਕ ਛੱਤ ਚਾਹੀਦੀ ਆ ਉਹ ਇੱਥੇ ਮਿਲ ਰਹੀ ਆ ਨਾ ਤੋ ਬੰਦਾ ਮਤਲਬ ਉਹ ਪੂਰਾ ਐਕਸਟ੍ਰੀਮ ਪੁਆਇੰਟ ਤੇ ਪਹੁੰਚ ਜਾਂਦਾ
0: ਉੱਥੇ ਜਾ ਕੇ ਉਹੀ ਤੁਹਾਡੀ ਗੱਲ ਠੀਕ ਹੈ
1: ਸ਼ਾਂਤੀ ਜਿਹੜੀ ਚਾਹੀਦੀ ਹੁੰਦੀ ਬੰਦੇ ਨੂੰ ਮਿਲ ਜਾਂਦੀ
0: ਸ਼ਾਂਤੀ ਕਹਿ ਲਓ ਜਾਂ ਉੱਥੇ ਜਾ ਕੇ ਇੱਕ ਜਿਵੇਂ ਐਂਡ ਹੋ ਜਾਂਦਾ ਹਾਂ ਵੀ ਅੱਛਾ ਵੀ ਆਹੀ ਸਾਰੀ ਸੀਗੀ ਦੌੜ ਚੱਲ ਫਿਰ ਦੌੜ ਤਾਂ ਮੇਰੀ ਮੁੱਕ ਗਈ ਇੱਥੇ ਤਾਂ ਮੈਂ ਆਈ ਗਿਆ ਹੁਣ ਕੀ ਕਰਨਾ ਅੱਗੇ ਜਾ ਕੇ ਹਨਾ
1: ਸਹੀ ਹੈ
0: ਤੇ ਉਹ ਵਾਲੀ ਫੀਲਿੰਗ ਉੱਥੇ ਆ ਜਾਂਦੀ ਹੈਗੀ ਹੈ ਕਿ ਔਰ ਫਿਰ ਤੁਸੀਂ ਉਹ ਜਿਹੜੀ ਮਟੀਰੀਅਲਿਜ਼ਮ ਹੈ ਉਹਦੇ ਤੋਂ ਆਪਣੇ ਆਪ ਨੂੰ ਡਿਟੈਚ ਕਰਨ ਲੱਗ ਜਾਂਦਾ ਕਿ ਯਾਰ ਫਿਰ ਉਹਨਾਂ ਹੀ ਗੱਲਾਂ ਦੇ ਵਿੱਚ ਉਲਝਣਾ ਉੱਥੇ ਫਿਰ ਖੱਜਲ ਖੁਆਰ ਹੋਣਾ ਐਵੇਂ ਫਾਈਨ ਭਰਨੇ ਨੇ ਕਰਜ਼ੇ ਕਰਨੇ ਨੇ ਕਦੇ ਮੋਰਟਗੇਜ ਦੇ ਦੋ ਜੀ ਕਦੇ ਇਹ ਦੇ ਦੋ ਜੀ ਕਦੇ ਉਹ ਕਰ ਦੋ ਜੀ ਹਨਾ ਕਦੇ ਕਿਸੇ ਨਾਲ ਲੜਾਈ ਕਦੇ ਕੁਛ ਕਦੇ ਕੁਛ ਉਹ ਬੰਦਾ ਕਹਿੰਦਾ ਠੀਕ ਹੈ ਯਾਰ ਇਹ ਦਿਸ ਇਜ਼ ਮੱਚ ਬੈਟਰ ਦੈਨ ਦੈਟ ਪਰ ਹਾਂ ਕਈ ਹੋ ਜਾਂਦੇ ਨੇ ਬੜੇ ਜਾਣੇ ਉੱਥੇ ਮੰਦਰਾਂ ਮੁੰਦਰਾਂ ਚ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਵੱਡੇ ਹੋਵੋ ਫੇਰ ਜਿਵੇਂ ਅੱਗੇ ਪੁਰਾਣੇ ਟਾਈਮਾਂ ਚ ਸੁਣਦੇ ਹੁੰਦੇ ਸੀਗੇ ਆਪਾਂ ਕਿ ਆਸ਼ਰਮਾਂ ਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਆਪਣੇ ਬੱਚਿਆਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਜਦੋਂ ਤੋਂ ਇਹ ਰਾਜ ਗੱਦੀ ਸੰਭਾਲੂਗਾ ਉਹ ਤੋਂ ਪਹਿਲਾਂ ਪਹਿਲਾਂ ਇਹਨੂੰ ਤੁਸੀਂ ਰੱਖੋ
1: ਅੱਛਾ ਓਕੇ
0: ਇਹਨੂੰ ਪਾਲੋ ਪੋਸੋ ਹਨਾ ਇਹਨੂੰ ਪੜਾਓ
1: ਇਹਨੂੰ ਦੀਨ ਦੁਨੀਆ ਦੀ ਸਮਝ ਹੋਵੇ
0: ਤੀਰ ਅੰਦਾਜ਼ੀ ਸਿਖਾਓ ਘੋੜਾ ਸਿਖਾਓ ਇਹਨੂੰ ਗ੍ਰੰਥ ਗ੍ਰੰਥ ਪੜ੍ਹਨੇ ਸਿਖਾਓ ਹਨਾ ਸਾਰੇ ਆਪਾਂ ਅੱਗੇ ਕੁਆਲੀਫਿਕੇਸ਼ਨ ਇਹੀ ਪੜ੍ਹਦੇ ਹੁੰਦੇ ਸੀਗੇ
1: ਇਹੀ ਕੁਆਲੀਫਿਕੇਸ਼ਨ
0: ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਗੁਰੂ ਨਾਨਕ ਦੇਵ ਦੇ ਐਸੇ ਦੀ ਗੱਲ ਫੇਰ ਆ ਜਾਂਦੀ ਜਦੋਂ ਮੈਂ ਪੜ੍ਹ ਲਿਖਦਾ ਹੁੰਦਾ ਸੀ ਕਿ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ ਅਰਬੀ ਦਾ ਗਿਆਨ ਸੀ ਸੰਸਕ੍ਰਿਤ ਉਹ ਫਲਾਣੇ ਪੰਡਿਤ ਕੋਲ ਸਿੱਖਣਗੇ ਫਾਰਸੀ ਉਹ ਫਲਾਣੇ ਮੌਲਵੀ ਕੋਲ ਸਿੱਖਣਗੇ ਹਨਾ ਸੋ ਜਿਹੜੀ ਅੱਗੇ ਨੌਲੇਜ ਗੇਨ ਕਰਨ ਦਾ ਇੱਕ ਤਰੀਕਾ ਹੁੰਦਾ ਸੀਗਾ
1: ਉਹ ਇਦਾਂ ਹੀ ਹੁੰਦਾ ਸੀ ਇੱਧਰ ਜਾ ਕੇ
0: ਆਲੇ ਦਾਲੇ ਹੋਸਟਲ ਲਾਈਫ
1: ਕਿ ਤੁਸੀਂ ਐਕਸਪਲੋਰ ਕਰੋ ਹਨਾ ਵੀ ਇਹ ਨਹੀਂ ਕਿ ਉਹੀ ਵੀ ਜਿੱਦਾਂ ਦੇਖਦੇ ਵੀ ਅਸੀਂ ਤਾਂ ਮੂਵੀਜ਼ ਥਰੂ ਹੀ ਦੇਖਦੇ ਹਾਂ ਜਾਂ ਬੁੱਕਸ ਦੇ ਥਰੂ ਪਤਾ ਚੱਲਦਾ ਆ ਕਿ ਜਿਹੜਾ ਵੀ ਰੂਲਰ ਇੱਕ ਕੀ ਕਹਿੰਦੇ ਹੁੰਦਾ ਕਿ ਜਿਹਦਾ ਨਾਮ ਸੁਣਦੇ ਹਾਂ ਜਿਹਨੇ ਹੋਇਆ ਉਹਦਾ ਇਹੀ ਹੈ ਕਿ ਉਹਨਾਂ ਨੇ ਅਲੱਗ ਅਲੱਗ ਥਾਂ ਤੇ ਘੁੰਮੇ ਫਿਰੇ ਇਹ ਤੇ ਹੈ ਨੀ ਕਿ ਸਿਰਫ ਉੱਥੇ ਰਹਿ ਲਿਆ ਐਕਸਪੀਰੀਅੰਸ ਹੀ ਐਕਸਪਲੋਰ ਹਾਂ ਕਿ ਘੱਟ ਘੱਟ ਦਾ ਪਾਣੀ ਪੀਤਾ ਜਿਹਨੇ ਸੋ ਜੇ ਤੁਸੀਂ ਜੇ ਕਈ ਹੈਗੇ ਵੀ ਇੱਦਾਂ ਦੇ ਵੀ ਜਿਹਨਾਂ ਨੂੰ ਘਰ ਦੇ ਵਿੱਚ ਹੀ ਸਾਰਾ ਕੁਛ ਅਵੇਲੇਬਲ ਸੀਗਾ ਬਟ ਨਹੀਂ ਉਹਨਾਂ ਨੂੰ ਉਹਨਾਂ ਨਹੀਂ ਐਕਸਪੋਜਰ ਨਹੀਂ ਮਿਲਿਆ ਬਟ ਇਹ ਹੈ ਕਿ ਇੰਡੀਪੈਂਡੈਂਸ ਉਹਨਾਂ ਨੇ ਆਪ ਇੰਡੀਪੈਂਡੈਂਟ ਹੋ ਕੇ ਕੀ ਕੁਛ ਕੀਤਾ ਜਾਂ ਕਿਹੜਿਆਂ ਦੇ ਗੁਰੂਆਂ ਦੇ ਕੋਲ ਗਏ ਹਨਾ ਸੋ ਉਦੋਂ ਇਹ ਹੁੰਦਾ ਸੀਗਾ ਅੱਜ ਕੱਲ ਵੀ ਉਹ ਸੇਮ ਹੀ ਫਿਰ ਚੀਜ਼ ਇੰਪਲੀਮੈਂਟ ਹੁੰਦੀ ਹੈ ਕਿ ਜਿੰਨਾ ਬੰਦਾ ਛੋਟੀ ਏਜ ਤੋਂ
0: ਕਰੂਗਾ
1: ਛੋਟੀ ਏਜ ਤੋਂ ਤੁਸੀਂ ਉਹਨੂੰ ਇੰਡੀਪੈਂਡੈਂਟ ਕਰ ਦਿੰਦੇ ਹੋ ਹਨਾ ਤੇ ਇੱਕ ਤਾਂ ਉਹਦੀ ਡਿਸੀਜਨ ਮੇਕਿੰਗ ਪਾਵਰ ਜਿਹੜੀ ਹੈਗੀ ਆ ਹਨਾ ਵੀ ਹਾਂ ਰਿਸਕ ਲੈਣਾ ਛੋਟੀ ਉਮਰ ਤੋਂ ਤੁਸੀਂ ਉਹ ਸਿੱਖ ਲੈਂਦੇ ਹੋ
0: ਉਹ ਦੇਖੀ ਆਪਾਂ ਮੈਂ ਤੁਹਾਨੂੰ ਜਾਪਾਨ ਵਾਲੀ ਕਹਿ ਰਿਹਾ ਸੀਗਾ ਡਾਕੂਮੈਂਟਰੀ ਵੀ ਉੱਥੇ ਜਿਹੜੇ 7-8 ਸਾਲ ਦੇ ਬੱਚੇ ਹੁੰਦੇ ਨੇ ਉਹ ਆਪ ਟ੍ਰੇਨ ਚੜ੍ਹ ਕੇ ਜਾਂਦੇ ਨੇ ਸਕੂਲਾਂ
1: ਅੱਛਾ
0: ਹਨਾ ਆਪ ਹੀ ਰੈਡੀ ਹੁੰਦੇ ਨੇ ਆਪਣਾ ਲੰਚ ਵਗੈਰਾ ਪੈਕ ਕੀਤਾ ਤੇ ਆਪ ਹੀ ਫਿਰ ਟ੍ਰੇਨ ਫੜ ਕੇ ਜਾਂ ਬੱਸ ਫੜ ਕੇ ਚਲੇ ਗਏ ਸਕੂਲ ਤੋਂ ਆਪ ਹੀ ਵਾਪਸ ਆ ਗਏ ਅੱਠ ਅੱਠ ਦੋ ਹਾਂ ਪਹਿਲੀ ਕਲਾਸ ਦੇ ਬੱਚੇ ਸੈਕਿੰਡ ਕਲਾਸ ਦੇ ਬੱਚੇ ਔਰ ਇੰਨਾ ਸੇਫ ਵੀ ਆ ਉਹ
1: ਹਾਂ
0: ਪਰ ਉਹ ਕਲਚਰ ਉੱਥੋਂ ਸ਼ੁਰੂ ਤੋਂ ਹੀ ਦਿੱਤਾ ਜਾਂਦਾ ਇੰਡੀਪੈਂਡੈਂਟ ਹੋ
1: ਤੁਸੀਂ ਆਪ ਹੀ ਆਪਣਾ ਸਾਰਾ ਕੁਝ ਕਰੋ
0: ਬਟ ਐਨੀਵੇਜ਼ ਚਲੋ ਆਪਣੇ ਮਥੁਰਾ ਤੋਂ ਗੱਲ ਇੱਧਰ ਦੀ ਹੈਗੀ ਤੇ ਮਥੁਰਾ ਅਦਰਵਾਈਜ਼ ਕੰਪੈਰੀਟਿਵਲੀ ਸੇਫ ਹੈ ਸਿਟੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਾਂ ਨਹੀਂ ਬ੍ਰਿੰਦਾਵਨ ਤਾਂ ਹੋਰ ਵੀ ਜ਼ਿਆਦਾ ਸੇਫ ਹੈ
1: ਸੇਫ ਹਾਂ ਹਾਂਜੀ ਵੈਸੇ ਐਸ ਕੰਪੈਰੀਟਿਵ ਟੂ ਅਦਰ ਸਿਟੀਜ਼
0: ਐਡਾ ਜ਼ਿਆਦਾ ਸੇਫ ਹੈ ਮੈਂ ਤੁਹਾਨੂੰ ਦੱਸਿਆ ਉਹ ਬਾਂਕੇ ਬਿਹਾਰੀ ਮੰਦਿਰ ਜਿਵੇਂ ਹਨਾ ਤੇ ਉੱਥੇ ਮਤਲਬ ਮੈਂ ਆਪਣੇ ਜੀਜਾਈ ਹੋਣਾ ਹੋਰ ਬਾਕੀ ਸਾਰੀ ਫੈਮਿਲੀ ਉਹਨਾਂ ਦੇ ਨਾਲ ਗਏ ਤੇ ਮੇਰੀ ਉੱਥੇ ਚੱਪਲ ਕਿਤੇ ਮੈਨੂੰ ਲੱਭੀ ਨੀ ਹੁਣ ਉੱਥੇ ਲੱਖਾਂ ਚੱਪਲਾਂ ਨੇ ਕੋਈ ਸਿਸਟਮ ਤਾਂ ਹੈ ਨੀ ਤੇ ਮੈਂ ਕੋਈ ਹੋਰ ਪਾਉਣਾ ਮੈਨੂੰ ਕਹਿੰਦੇ ਆਹ ਤਾਂ ਤੇਰੀ ਹੈ ਨੀ ਮੈਂ ਕਿਹਾ ਨਹੀਂ ਕੋਈ ਨੀ ਫਿਰ ਮੇਰੀ ਕਿਸੇ ਨੇ ਨਾ ਨਹੀਂ ਕਹਿੰਦੇ ਆਹ ਨੀ ਇੱਥੇ ਕੰਮ ਹੁੰਦਾ
1: ਅੱਛਾ
0: ਇਹ ਚੋਰੀ ਹੈ ਬੇਸ਼ੱਕ ਤੇਰੀ ਤੈਨੂੰ ਨਹੀਂ ਲੱਭ ਰਹੀ ਫਿਰ ਨੰਗੇ ਪੈਰ ਚਲੋ ਬਾਹਰ ਜਾ ਕੇ ਸੜਕ ਤੋਂ ਲੈ ਲਿਓ ਪਰ ਉਹਦੀ ਉੱਥੇ ਛੱਡ ਦੇ
1: ਤੂੰ ਇਹ ਨੀ ਵੀ ਹਾਂ ਜਿੱਦਾਂ
0: ਫਿਰ ਮੈਨੂੰ ਲੱਕੀ ਲਈ ਫਿਰ ਕਿਤੇ ਮੇਰੀ ਦੂਰ ਕਿਤੇ ਦੂਜਾ ਜੋੜਾ ਮੈਨੂੰ ਕਿਤੇ ਹੋਰ ਮਿਲਿਆ ਇੱਕ ਕਿਤੇ ਹੋਰ
1: ਮਿਲ ਗਿਆ
0: ਪਰ ਮਿਲ ਜਾਂਦੇ ਨੇ
1: ਮਤਲਬ
0: ਮਤਲਬ ਦੁਕਾਨਾਂ ਵੀ ਐਂ ਪਈਆਂ ਨੇ ਨਾ ਬਾਹਰ ਆਏ ਲੱਗੀਆਂ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਇੰਨੀ ਭੀੜ ਹੈ ਇੱਕੋ ਹੀ ਗਲੀ ਦੇ ਵਿੱਚ ਤੇ ਦੁਕਾਨਾਂ ਨੇ ਬਾਹਰ ਆਏ ਪ੍ਰਸ਼ਾਦ ਰੱਖਿਆ ਅੱਜ ਤਾਂ ਫਿਰ ਚੱਕ ਚੱਕ ਹੀ ਲੋਕ ਲਜਾਈ ਜਾਣ ਉਹ ਇੰਨੇ ਜ਼ਿਆਦਾ ਸੇਫ ਨੇ ਕਿ ਦੁਕਾਨਾਂ ਦੇ ਬਾਹਰੋਂ ਲੋਕੀ ਸਮਾਨ ਵੀ ਨਹੀਂ ਚੱਕਦੇ
1: ਸਹੀ
0: ਤੋ ਐਡਾ ਜ਼ਿਆਦਾ ਉਹ ਸੇਫ ਹੈਗੀ ਸੀ ਠੀਕ ਕਿਉਂਕਿ ਇਹਨਾਂ ਥਾਵਾਂ ਤੇ ਜਾ ਕੇ ਬੰਦੇ ਨੂੰ ਡਰ ਵੀ ਆ ਜਾਂਦਾ ਵੀ ਕੋਈ ਹੋਰ ਨਹੀਂ ਤੇ ਰੱਬ ਦੇਖ
1: ਰਿਹਾ ਸੋ
0: ਉੱਥੇ ਇਹ ਚੋਰੀਆਂ ਜਾਂ ਲੜਾਈਆਂ ਜਾਂ ਮਤਲਬ ਉਵੇਂ ਦੀ ਗੱਲ ਗੱਲ ਦੇ ਉੱਤੇ ਹਨਾ ਨਫ਼ਰਤ ਉਹ ਹੈ ਨੀ
1: ਉਹੀ ਫਿਰ ਕਿਉਂਕਿ ਉੱਥੇ ਤਾਂ ਤੁਸੀਂ ਪਿਓਰ ਹੋਣ ਜਾਂਦੇ ਹੋ ਨਾ ਫਿਰ ਤੇ ਆਪਾਂ ਹਰ ਜੇ ਕੋਈ ਉੱਥੇ ਪਹੁੰਚਿਆ ਆ ਤਾਂ ਮੋਟਿਵ ਤੇ ਇਹੀ ਹੈ ਕਿ ਅਸੀਂ ਸੱਚੇ ਸੁੱਚੇ ਹੋਣ ਹੀ ਜਾਂਦੇ ਹਾਂ ਉੱਥੇ ਤੇ ਜੇ ਉੱਥੇ ਜਾ ਕੇ ਵੀ ਵਿਆਹ ਖੁਸ਼ੀ ਕਰਨ ਆਇਆ ਹਨਾ ਤੇ ਫਿਰ ਉਹੀ ਆਪਣਾ ਕੀ ਕਹਿੰਦੇ ਜ਼ਮੀਰ ਜਿਹੜਾ ਤੁਹਾਡਾ ਆ ਫਿਰ ਉਹ ਉਹਦੀ ਹੀ ਸੁਣਦੇ ਹੋ ਤੁਸੀਂ ਹਨਾ ਤੇ ਇੱਕ ਰੱਬ ਦਾ ਡਰ ਤੇ ਚਲੋ ਹੁੰਦਾ ਹੀ ਹੁੰਦਾ ਹੈ ਉੱਥੇ ਤਾਂ ਜ਼ਿਆਦਾ ਲੱਗਦਾ ਸਾਨੂੰ
0: ਜਿਵੇਂ ਚੰਡੀਗੜ੍ਹ ਜਾ ਕੇ ਸਾਨੂੰ ਪੁਲਿਸ ਦਾ ਡਰ ਪੈ ਜਾਂਦਾ ਵੀ ਲਾ ਲਓ ਸੀਟ ਬੈਲਟ ਧਾਰਮਿਕ ਥਾਵਾਂ ਤੇ ਸਾਨੂੰ ਰੱਬ ਚੇਤੇ ਆਉਂਦਾ
1: ਪੁਲਿਸ ਵਾਲਿਆਂ ਦਾ ਹਾਲ ਸੁਣ ਲਓ ਪਿਛਲੀ ਵਾਰੀ ਜਦੋਂ ਆਪਾਂ ਗਏ ਇਹ ਤੇ ਮੈਂ ਦੋਨੋਂ ਜਣੇ ਡਰਾਈਵ ਕਰ ਰਹੇ ਪੁਲਿਸ ਵਾਲੇ ਦਾ ਹਾਲ ਕੀ ਕਹਿੰਦੇ ਹੁੰਦੇ ਆ ਮੈਂ ਬੈਲਟ ਲਗਾਈ ਹੋਈ ਆ ਡਰਾਈਵਰ ਨੇ ਲਾਈ ਨੀ ਹੈਗੀ ਬੈਲਟ, ਹਨਾ, ਇਹਨਾਂ ਨੇ ਲਾਈ ਨੀ ਹੈ, ਇਹ ਡਰਾਈਵ ਕਰ ਰਹੇ ਸੀਗੇ ਤੇ ਮੈਂ ਲਾਈ ਆ
0: ਮੇਰੀ,
1: ਹਾਂਜੀ ਇੰਡੀਆ ਚੰਡੀਗੜ੍ਹ ਦੀ ਹੀ ਗੱਲ ਆ, ਤਾਂ ਮਤਲਬ ਚੰਡੀਗੜ੍ਹ ਤੋਂ ਥੋੜਾ ਪਿੱਛੇ ਐਂਟਰ
0: ਹੋਇਆ
1: ਮੈਨੂੰ, ਮਤਲਬ ਮੇਰੀ ਆਦਤ ਆ, ਮੈਂ ਹੁਣ ਇੱਥੇ, ਹੁਣ ਮੇਰਾ ਇੱਕ ਫਾਈਨ ਹੋਇਆ, ਮੈਨੂੰ ਪਹਿਲਾਂ ਨਹੀਂ ਸੀ ਪਤਾ, ਹੁਣ ਮੈਂ ਆਪਣੀ ਸਹੀ ਕਰ ਰਹੀ ਹਾਂ, ਮੈਂ ਬੈਲਟ ਲਾ ਕੇ ਨਾ ਇੱਥੇ ਮੋਢੇ ਦੇ ਥੱਲੇ ਉਹਦੀ ਕਰ ਲੈਣੀ ਹੁੰਦੀ ਆ, ਮੈਨੂੰ ਇੱਥੇ ਆ ਖਿੱਚ ਜੀ ਪੈਂਦੀ ਰਹਿੰਦੀ ਆ, ਉਹ ਮੇਰੀ ਸ਼ੁਰੂ ਤੋਂ
0: ਕਈਆਂ ਨੂੰ ਗਰਦਨ ਤੇ ਚੁੱਭਦੀ ਆ, ਕਈਆਂ ਨੂੰ ਤੰਮੀ ਤੇ,
1: ਕਈ ਹਾਂ, ਤੇ ਮੈਨੂੰ ਉਦਾਂ ਨਹੀਂ, ਮੈਨੂੰ ਬੈਲਟ ਤੋਂ ਪ੍ਰੋਬਲਮ, ਮੈਨੂੰ ਉਹ ਇੱਕ ਆਦਤ ਨਹੀਂ ਪੁੱਠੀ ਪੈ ਜਾਂਦੀ,
0: ਕਈਆਂ ਐ ਫਸਾ ਲੈਂਦੇ ਹੁੰਦੇ ਨੇ,
1: ਮੈਂ ਉਹ ਲਗਾ ਕੇ ਉਹਨੂੰ ਆ ਬਾਹ ਦੇ ਥੱਲੇ ਉਹਦੀ ਕਰ ਲੈਂਦੇ ਇੱਥੋਂ ਦੀ, ਹੈਨਾ, ਪਰ ਮੈਨੂੰ ਨਹੀਂ ਸੀ ਪਤਾ ਕਿ ਉਹਦਾ ਫਾਈਨ ਆ, ਉਹ ਕਿੱਥੇ ਕੈਮਰੇ ਨੇ ਮੇਰਾ ਰੀਸੈਂਟਲੀ ਫਾਈਨ ਡਿਟੈਕਟ ਕੀਤਾ ਕਿ ਨਾਟ ਵੇਅਰਿੰਗ ਅ ਸੀਟ ਬੈਲਟ ਪ੍ਰੋਪਰਲੀ, ਤੇ ਉਸ ਤੋਂ ਬਾਅਦ ਹੁਣ ਮੈਂ ਮਤਲਬ 90% ਆਫ ਦ ਟਾਈਮ ਜਦੋਂ ਮੈਨੂੰ ਚੇਤਾ ਆਉਂਦਾ ਵੀ ਮੈਂ ਗਲਤ ਪਾਈ ਹੋਈ ਆ, ਸੋ ਇੱਕ ਆਦਤ ਹੀ ਬਣੀ ਹੋਈ ਲਾਈ ਨਾਲ ਇੱਦਾਂ ਕਰਦੀ ਹਾਂ, ਬਟ ਮੈਂ ਅਵੋਇਡ ਕਰਦੀ ਹੁੰਦੀ ਹਾਂ। ਇੰਡੀਆ ਗਏ, ਇੰਡੀਆ ਤਾਂ ਚਲੋ ਮੈਂ ਲਾਉਂਦੀ ਹਾਂ, ਮੈਂ ਉਹ ਮੇਰੀ ਹੈਗੀ ਜਿੱਦਾਂ ਹੀ ਗੱਡੀ 'ਚ ਬੈਠੀ ਚਾਹੇ ਅਲਾਊਡ ਹੈ ਨਹੀਂ ਹੈ, ਮਤਲਬ ਲਾਉਣੀ ਆ ਨਾ, ਇਹ ਨਹੀਂ ਵੀ ਜਿੱਥੇ ਕੰਪਲਸ਼ਨ ਹੈ, ਉਹ ਲਾਈ ਹੋਈ ਆ ਤੇ ਮੈਨੂੰ ਲੱਗਿਆ ਕਿ ਉਹ ਮੈਂ ਸੀਟ ਬੈਲਟ ਗਲਤ ਲਾਈ ਆ, ਦੂਰੋਂ ਪੁਲਿਸ ਵਾਲੇ ਨੇ ਦੇਖ ਲਿਆ, ਉਹ ਦੇਖ ਵੀ ਮੇਰੇ ਵੱਲ ਰਿਹਾ ਸੀਗਾ ਨਾ, ਤਾਂ ਇੱਕ ਤਾਂ ਮੈਂ ਚੁੰਨੀ ਲਈ ਹੋਈ ਸੀਗੀ ਉੱਪਰ, ਬੈਲਟ ਮੈਂ ਲਾਈ ਹੋਈ ਆ, ਉਹਨੂੰ ਮੇਰੀ ਬੈਲਟ ਨਹੀਂ ਦਿਸੀ ਨਾ, ਉਹਨੇ ਰੋਕਿਆ ਵੀ ਹਾਂ, ਰੋਕਿਆ ਵੀ ਉਹਨੇ ਡਰਾਈਵਰ ਵਾਲੀ ਸਾਈਡ ਤੋਂ, ਇਹਨਾਂ ਵੱਲ ਖੜਾ ਉਹ, ਉਹਨੇ ਹੱਥ ਦਿੱਤਾ ਤੇ ਮੈਨੂੰ ਸੀ ਵੀ ਹਾਂ ਇਹ ਮੇਰਾ ਹੀ, ਮਤਲਬ ਕਹਿੰਦਾ ਉਹ ਬੈਲਟ ਨੀ ਲਾਈ ਹੋਈ, ਮੈਂ ਚੁੰਨੀ ਚੱਕੀ, ਚੁੰਨੀ ਚੱਕ ਕੇ ਮੈਂ ਕਿਹਾ ਦੇਖੋ ਲਾਈ ਤੇ ਹੈਗੀ ਆ, ਓਕੇ ਜਾਓ, ਡਰਾਈਵਰ ਦੀ ਨੀ ਦੇਖੀ, ਡਰਾਈਵਰ ਨੇ ਬੈਲਟ ਲਾਈ ਨੀ ਹੈਗੀ, ਉਹ ਮੇਰੇ ਵੱਲ ਹੀ ਦੇਖਦਾ ਰਹਿ ਗਿਆ। ਚੁੰਨੀ ਲਈ ਆ, ਮੈਂ ਕਹਿੰਦਾ ਬੈਲਟ, ਮੈਂ ਚੁੰਨੀ ਮਾੜੀ ਜੂ, ਮੈਂ ਕਿਹਾ ਦੇਖੋ ਲਾਈ ਤਾਂ ਹੈਗੀ ਆ, ਓਕੇ ਜਾਓ, ਅੱਗੇ ਗਏ, ਮੈਂ ਬਾਅਦ ਚੋ ਇੰਨਾ ਅਸੀਂ ਦੋਨੇ ਜਣੇ ਹੱਸੇ, ਇਹਨਾਂ ਨੇ ਲਾਈ ਨੀ ਹੈਗੀ, ਮੈਂ ਕਿਹਾ ਫਿਰ ਮੂੰਹ ਇਹਨਾਂ ਦੇ ਦੇਖ ਲਓ, ਮੈਂ ਕਿਹਾ ਹਾਲ ਇਹਨਾਂ ਨੇ ਫੜਨੇ ਚੋਰ, ਮੈਂ ਕਿਹਾ ਜਦ ਬੀਬੀ ਜਿਆਦਾ ਸੋਹਣੀ ਲੱਗੀ, ਬੀਬੀ ਵੱਲ ਦੇਖਦਾ ਰਹਿ ਗਿਆ, ਬੰਦੇ ਵੱਲ ਨਿਗਾਹ ਹੀ ਨਹੀਂ ਪਈ,
0: ਦੋਵੇਂ ਚ ਜਾਉਣਗੀਆਂ, ਇੱਕ ਤਾਂ ਉਹਨੂੰ ਪਤਾ ਹੈ ਕਿ ਉੱਥੇ ਜਨਾਨੀਆਂ ਨਹੀਂ ਲਗਾਉਂਦੀਆਂ ਜਾ ਰਹੇ, ਹੈਨਾ, ਦੂਜਾ ਮਤਲਬ ਡਰਾਈਵਰ ਲਗਾ ਹੀ ਲੈਂਦੇ ਹੋਣਗੇ, ਡਰਾਈਵਰ ਨੇ ਤਾਂ ਲਾਈ ਹੋਣੀ ਹੈ, ਉਹਨੇ ਅਸਿਊਮ ਹੀ ਕੀਤਾ ਨਾ ਡਰਾਈਵਰ ਨੇ ਤਾਂ ਲੱਗੀ ਹੋਣੀ ਹੈ, ਇਹ ਅੱਛਾ ਤਾਂ ਵੀਰੇ
1: ਡਰਾਈਵਰ ਦਾ ਦੂਰ ਦੂਰ ਤੱਕ ਵਾਸਤਾ ਨੀ ਬੈਲਟ ਦਾ, ਵੀ ਉਹ ਟਾਈਮ ਵੀ ਨੀ ਮਿਲਿਆ ਨਾ ਵੀ ਸਾਹਮਣੇ ਖੜਾ ਬੰਦਾ ਲਾ ਲਵੇ, ਹਨਾ, ਬਟ ਉਹ ਸੀਗਾ ਕਿ ਉਹ ਮੇਰੇ ਵੱਲ ਦੇਖ ਰਿਹਾ, ਦੇਖਦਾ ਦੇਖਦਾ ਡਰਾਈਵਰ ਵਾਲੀ ਸਾਈਡ ਤੇ ਆ ਗਿਆ, ਮੈਡਮ ਬੈਲਟ ਨੀ ਲਾਈ, ਮੈਂ ਕਿਹਾ ਦੇਖੋ ਲਾਈ, ਮੈਂ ਪੂਰੀ ਕੌਨਫੀਡੈਂਸ ਨਾਲ ਲਾਈ, ਤਾਂ ਮੈਨੂੰ ਇਹੀ ਲੱਗਿਆ ਕਿ ਉਹਨੇ ਰੋਕਿਆ ਵੀ ਤਾਂ ਹੀ ਆ ਵੀ ਇਹਨਾਂ ਨੇ ਨੀ ਲਾਈ ਹੈਗੀ, ਉਹ ਮੈਡਮ ਤੁਹਾਡੀ ਬੈਲਟ, ਮੈਂ ਕਿਹਾ ਦੇਖੋ ਸਰ ਲਾਈ ਤਾਂ ਹੈਗੀ ਆ, ਤਾਂ ਕਰਕੇ ਕਹਿੰਦੇ ਬੰਦੇ ਨੂੰ ਕੌਨਫੀਡੈਂਸ ਹੋਣਾ ਚਾਹੀਦਾ, ਹੁਣ ਜੇ ਮੇਰੇ ਵਰਗੀ ਨਾ ਕੌਨਫੀਡੈਂਟ ਹੁੰਦੀ, ਮੇਰੀ ਨਿਗਾਹ ਉੱਧਰ ਹੁੰਦੀ ਵੀ ਆਹ ਬੰਦੇ ਨੇ ਨਹੀਂ ਲਾਈ, ਤਾਂ ਫਿਰ ਮੈਂ ਜਾਣ ਬੁੱਝ ਕੇ ਫਸਾ ਦੇਣਾ ਸੀ ਉਹਨੂੰ, ਜਿਹਦੇ ਵੱਲ ਤੇ
0: ਮੈਂ ਤਾਂ ਲਗਾਈ ਆ ਜੀ, ਦੇਖੋ ਇਹਨਾਂ ਨੇ ਨਹੀਂ ਲਗਾਈ,
1: ਉਹੀ ਗੱਲ ਓਦਾਂ ਤਾਂ ਲਾ ਦਿੰਦੇ ਜਦੋਂ ਕਿਤੇ ਦੋ ਪੈਗ ਲਾਏ ਹੋਣ, ਉਦੋਂ ਵੀ ਨੀ ਲਾਉਂਦੇ ਹੈਗੇ,
0: ਕਿਹੜਾ ਰੋਗ ਨੂੰ
1: ਦੋ ਪੈਗ ਵੀ ਓਦਾਂ ਤਾਂ ਕਦੇ ਕਿਤੇ ਲਾਉਂਦੇ ਆ ਜਦੋਂ ਕਿਤੇ ਹਾਂ ਵੀ ਘਰੇ ਸਾਡੀ ਲੜਾਈ ਲੜੋਈ ਹੋਈ ਹੋਵੇ, ਕੁੱਟਮਾਰ ਹੋਈ ਹੋਵੇ, ਸਾਰੇ
0: ਕੁੱਟਮਾਰ ਕੇ ਮੇਰੇ ਵਾਲੇ ਪਾਸੇ ਉਹ ਪੈਗ ਉਧਰੋਂ,
1: ਰੋਕਦਾ ਬੈਲਟ ਧੋਆ ਤੋਂ ਸਾਰੇ ਉਹਦੇ ਤੇ ਪਤਾ ਨੀ ਕਿੰਨੇ ਕੇਸ ਪਵਾ ਦਿੰਦੀ ਆ ਬੀਬੀ, ਬਾਅਦ ਚੋਂ ਹੱਥ ਜੋੜ ਕੇ ਛੁੱਟਦਾ ਉਹ ਆਰਗੂਮੈਂਟ ਹੋਇਆ ਹੁੰਦਾ ਤੋਂ ਰੋਕ ਲੈਂਦੇ ਆ, ਉਹ ਏਦੀ ਬੜੀ ਸ਼ਰੀਫ ਜੀ ਬਣ ਕੇ ਉਹ ਤਿੰਨ ਚਾਰ ਏਦਾਂ ਉਹਦੇ ਤੇ ਪਾ ਦਿੰਦੀ ਕ੍ਰਾਈਮ, ਹਾਂ ਏਦਾਂ ਕਿਉਂ ਨੀ ਕੀਤਾ, ਉਹਦਾ ਬ੍ਰੈਥ ਟੈਸਟ ਵੀ ਹੋ ਜਾਂਦਾ ਬੰਦੇ ਦਾ, ਉੱਪਰ ਉਹਦੇ ਤੇ ਕੁੱਟਮਾਰ ਦਾ ਕੇਸ ਵੀ ਪਵਾ ਦਿੰਦੀ ਆ, ਹੋਰ ਵੀ ਪਾ ਦਿੰਦੀ ਆ ਵੀ ਇਹਨੇ ਪਿੱਛੇ ਵੀ ਕੋਈ ਗੱਡੀ ਮਾਰ ਕੇ ਆਇਆ, ਇਹ ਸਾਰੀਆਂ ਹੀ ਉਹ ਭਰੀ ਪੀਤੀ ਉਹਨੂੰ ਸੁਣਾਉਂਦੀ, ਉਹ ਕਹਿੰਦਾ ਬਸ ਬਸ ਬਸ, ਇੱਥੋਂ ਜਾਣ ਦਾ ਕੀ ਲੈਣਾ ਹੁਣ,
0: ਤੁਸੀਂ ਕਹਿਣਾ ਸੀਗਾ ਮੈਂ ਤਾਂ ਲਗਾਈ ਆ ਜੀ, ਆਹ ਦੇਖੋ ਡਰਾਈਵਰ ਨੇ ਨਹੀਂ ਲਗਾਈ, ਨਾਲੇ ਇਹਨਾਂ ਨੂੰ ਕਿਹਾ ਕਰੋ ਅੱਗੇ ਤੋਂ ਪੀ ਕੇ ਨਾ ਚਲਾਇਆ ਕਰੋ, ਐਵੇਂ ਪਿਛਲੀ ਲੱਤੇ ਲਾਈਟਾਂ ਤੋਂ ਐਂ ਜੰਪ ਕਰਿਆ ਹੈ, ਮੈਂ ਤਾਂ ਕਿਹਾ ਸੀਗਾ ਜਿਹੜਾ ਬੰਦਾ ਮਾਰ ਕੇ ਆਇਆ ਉਹਨੂੰ ਚੱਕ ਲਈਏ, ਕਹਿੰਦੇ ਛੱਡਗਾ,
1: ਸਹੀ ਹੈ
0: ਠੀਕ ਹੈ ਗੱਲ, ਚਲੋ ਕੋਈ ਨੀ ਆਪਾਂ ਮਥੁਰਾ ਤੇ ਆਈਏ ਫਿਰ ਵਾਪਸ, ਪਰ ਪਹਿਲਾਂ ਇੱਕ ਬ੍ਰੇਕ ਲੈ ਲਈਏ, ਸੋ ਬ੍ਰੇਕ ਤੋਂ ਬਾਅਦ ਆ ਕੇ ਆਪਾਂ ਅਸੀਂ ਜੀ ਕਰਦੇ ਹਾਂ ਗੱਲਾਂ ਮਥੁਰਾ ਦੀਆਂ, ਬ੍ਰਜ ਦੀ ਹੋਲੀ ਦੀਆਂ, ਤੇ ਘੜੇ ਵਰਗੀ ਆਵਾਜ਼ ਆ ਰਹੀ ਹੈ, ਐਂ ਲੱਗਦਾ ਵੀ ਘੜੇ ਚ ਆ ਰਹੀ ਹੈ, ਚਲੋ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਅਸੀਂ ਮਥੁਰਾ ਵਰਿੰਦਾਵਨ ਦੀ ਗੱਲਬਾਤ, ਤੇ ਤੁਸੀਂ ਵੀ ਆਪਣੇ ਭੇਜੇ ਸੁਨੇਹੇ।

0: ਬਾਕੀ ਹੋਰ ਤੁਸੀਂ ਦੱਸੋ ਮਥੁਰਾ ਦਾ, ਤੁਹਾਡਾ ਕੋਈ ਤਜਰਬਾ ਹੋਵੇ?
1: ਤਜਰਬਾ ਇੱਥੇ ਦਾ ਇਹ ਹੈ, ਜਿੱਦਾਂ ਆਪਾਂ ਨੋਟੇਬਲ ਪੀਪਲ ਐਂਡ ਪਰਸਨੈਲਿਟੀਜ਼ ਦੀ ਗੱਲ ਕਰਦੇ ਹੁੰਦੇ ਆ, ਉਹ ਹੈਗੇ ਆ, ਪਰ ਚਲੋ ਮੈਂ ਦੱਸਦੀ ਆ, ਹੇਮਾ ਮਾਲਨੀ ਇੱਥੋਂ
0: ਆ,
1: ਮਤਲਬ ਇੱਥੋਂ ਆ, ਐਮਪੀ ਨੇ ਰਾਈਟ ਨਾਓ, ਜੇ ਉਦਾਂ ਆਪਾਂ ਕਹੀਏ ਵੀ ਇੱਥੋਂ ਦੇ ਕਿਹੜੇ ਸੈਲੀਬ੍ਰਿਟੀਜ਼ ਆ, ਉਹ ਏਡੇ ਕੁਛ ਖਾਸ ਨਹੀਂ ਹੈਗੇ, ਸੋ ਸਾਡੇ ਕੋਲ ਇਹੀ ਸੈਲੀਬ੍ਰਿਟੀ ਆ ਹੇਮਾ ਮਾਲਨੀ,
0: ਇੱਥੋਂ
1: ਦੇ ਐਮਪੀ
0: ਇਸ ਹਿਸਾਬ ਦੇ ਨਾਲ, ਫਿਰ ਤੁਸੀਂ ਸਨੀ ਦਿਓਲ ਗੁਰਦਾਸਪੁਰ ਦੇ ਕਹੋਗੇ,
1: ਜੇ ਹੋਰ ਕੋਈ ਨਾ ਲੱਭਿਆ ਤਾਂ
0: ਐਮਪੀ ਤਾਂ ਉਹੀ ਹੈ
1: ਨੀ, ਕਿਹਾ ਸੀਗਾ ਆਪਾਂ ਉਹੀ ਹੈ ਵੀ ਹੁਣ ਪ੍ਰੈਜ਼ੈਂਟ ਦੇਖ ਲਓ ਅਸੀਂ ਕਿਸੇ ਤਰੀਕੇ ਨਾਲ, ਹੁਣ ਇੱਕ ਸ਼ਹਿਰ ਨੂੰ ਕੋਈ ਤਾਂ ਸੈਲੀਬ੍ਰਿਟੀ ਦੇਣਾ ਹੈ ਨਾ ਅਸੀਂ, ਕੋਈ ਖਾਸ ਪਰਸਨੈਲਿਟੀ। ਹਾਂਜੀ,
0: ਉਹਦਾ ਇੱਕ ਮਥੁਰਾ ਦੀ ਮਤਲਬ ਠੀਕ ਹੈ, ਇੱਕ ਹਿਸਟੋਰੀਕਲ ਔਰ ਰਿਲੀਜੀਅਸ ਸਿਟੀ ਹੈ।
1: ਹਾਂਜੀ,
0: ਬਟ ਇੱਕ ਪੁਆਇੰਟ ਇਹ ਹੈ ਕਿ ਮਥੁਰਾ ਦੇ ਵਿੱਚ ਜਿਹੜੀ ਮਥੁਰਾ ਰਿਫਾਈਨਰੀ ਹੈ, ਤੇਲ ਦੀ ਰਿਫਾਈਨਰੀ, ਉਹ ਏਸ਼ੀਆ ਦੀ ਬਿਗੈਸਟ ਰਿਫਾਈਨਰੀ ਹੈ। ਇੰਨਾ ਤੇਲ ਉੱਥੋਂ, ਕਰੂਡ ਆਇਲ ਜਿਹੜਾ ਸੋਧ ਕੇ ਫਿਰ ਉੱਥੋਂ ਫਿਰ ਗਾਂ ਜਾਂਦਾ ਹੈ ਹਨਾ।
1: ਅੱਛਾ,
0: ਤੁਸੀਂ ਉਹ HP ਦਾ ਪਵਾਨੇ ਹੋ ਇੰਡੀਆ ਦੇ ਵਿੱਚ, ਹਿੰਦੁਸਤਾਨ ਪੈਟਰੋਲੀਅਮ,
1: ਸੋ ਏਸ਼ੀਆ ਦੀ ਸਭ ਤੋਂ ਵੱਡੀ ਹੈ,
0: ਭਾਰਤ ਪੈਟਰੋਲੀਅਮ ਜਿੰਨੇ ਵੀ ਹੈਗੇ ਨੇ ਉਹ ਸਾਰੇ ਇੱਥੋਂ ਹੀ ਲੈ ਕੇ ਜਾਂਦੇ ਨੇ।
1: ਅੱਛਾ,
0: ਬੇਸਿਕਲੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਰਿਫਾਈਨਰੀ ਹੈ, ਕਹਿੰਦੇ 8-9 lakh ਟਨ ਪਰ ਈਅਰ ਇਹ ਰਿਫਾਈਨ ਕਰ ਦਿੰਦੇ ਨੇ ਆਇਲ।
1: ਨਾਈਸ, ਓਕੇ।
0: ਹਾਂ, ਸੋ ਇਸੇ ਕਰਕੇ ਉਹਦੇ ਆਲੇ ਦੁਆਲੇ ਦੇ ਜਿਹੜੇ ਨਾਲੇ ਨੂੜੇ ਹੈਗੇ ਨੇ ਉਹ ਵੀ ਤੁਹਾਨੂੰ ਗੰਦੇ ਹੀ ਮਿਲਣਗੇ, ਡਰੇਨੇਜ ਬਹੁਤ ਮਾੜੀ ਹੈ ਮਥੁਰਾ ਦੀ।
1: ਹਾਂ, ਹੋਰ ਕੁਝ ਮਤਲਬ ਕਮਰਸ਼ੀਅਲਾਈਜੇਸ਼ਨ ਪਰਸਪੈਕਟਿਵ ਤੋਂ ਇੰਨਾ ਕੁਝ ਨਹੀਂ ਹੈਗਾ, ਇਹੀ
0: ਕਮਰਸ਼ੀਅਲ, ਹਾਂ
1: ਇਹੀ ਰਿਫਾਈਨਰੀ ਹੈਗੀ ਆ, ਹਾਂ ਫੇਮਸ
0: ਵੱਡੀ ਹੈ ਇਹ।
1: ਬਾਕੀ ਹੋਰ ਤੇ ਖਾਸ ਜਿੱਦਾਂ ਆਪਾਂ ਐਜੂਕੇਸ਼ਨ ਯੂਨੀਵਰਸਿਟੀਜ਼ ਵਗੈਰਾ ਦੀ ਗੱਲ ਕਰਦੇ ਹੁੰਦੇ ਆ।
0: ਅੱਛਾ,
1: ਹਾਂਜੀ, ਯੂਨੀਵਰਸਿਟੀ ਇੱਕ ਸੰਸਕ੍ਰਿਤ ਯੂਨੀਵਰਸਿਟੀ ਹੈਗੀ ਆ ਇੱਥੇ, ਸੰਸਕ੍ਰਿਤੀ ਯੂਨੀਵਰਸਿਟੀ,
0: ਓਕੇ,
1: ਤੇ ਬਾਕੀ ਇੱਕ GLA ਯੂਨੀਵਰਸਿਟੀ ਹੈਗੀ ਆ, ਇਹਦੀ ਫੁੱਲ ਫਾਰਮ ਆਪਾਂ ਦੇਖ ਲੈਂਦੇ ਆ ਕੀ ਹੈਗੀ ਆ।
0: GLA ਯੂਨੀਵਰਸਿਟੀ,
1: GLA ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਆ ਇਹ।
0: ਉਹ ਤਾਂ ਫਿਰ ਬਥੇਰੀ,
1: ਹਾਂਜੀ ਹਾਂ, ਮਤਲਬ ਜ਼ਿਆਦਾ ਜੇ ਆਪਾਂ ਕਹੀਏ ਕਿਹਾ ਜਾਵੇ ਜਿੱਦਾਂ, ਸੋ 3-4 ਕਾਲਜ ਹੈਗੇ ਆ, ਸੋ ਬਹੁਤ ਜ਼ਿਆਦਾ ਨਹੀਂ ਜਿੱਦਾਂ ਆਪਾਂ ਕਹਿੰਦੇ ਹੁੰਦੇ ਬਹੁਤ ਕਾਲਜਿਸ ਐਂਡ ਯੂਨੀਵਰਸਿਟੀਜ਼ ਆ, ਸੋ 1-2 ਮੇਨ ਹੋਸਪਿਟਲ ਜਿੱਦਾਂ ਹੈਗੇ ਆ, ਕ੍ਰਿਸ਼ਨ ਮੋਹਨ ਮੈਡੀਕਲ ਕਾਲਜ ਐਂਡ ਹੋਸਪਿਟਲ, ਸੋ ਮੈਡੀਕਲ ਕਾਲਜ ਹੈਗਾ ਇੱਕ ਓਵਰਆਲ, ਜਿੱਦਾਂ ਇੰਸਟੀਚਿਊਟ ਆਫ IT ਹੈਗਾ ਆ, ਸੋ ਬਾਕੀ ਚਲੋ ਸਕੂਲ ਵਗੈਰਾ ਦੀ ਤਾਂ ਆਪਾਂ ਕੀ ਗੱਲ ਕਰਨੀ ਆ, ਸੋ ਮੇਨ ਇੱਕ ਇਹ ਵਾਲੀਆਂ 1-2 ਜਿਹੜੀਆਂ ਹੈਗੀਆਂ ਨੇ ਯੂਨੀਵਰਸਿਟੀ।
0: ਹਾਂਜੀ
1: ਹਾਂਜੀ,
0: ਠੀਕ ਹੈ। ਹਾਂਜੀ, ਇਹ ਗਣੇਸ਼ ਲਾਲ ਅਗਰਵਾਲ GLA,
1: ਅੱਛਾ ਗਣੇਸ਼ ਲਾਲ,
0: ਤੁਸੀਂ ਪਤਾ ਨਹੀਂ ਕੀ ਮੰਨ ਰਹੇ ਸੀਗੇ,
1: ਰਹਿਣ ਹੀ ਦੋ ਯਾਰ, ਤੁਸੀਂ ਆ ਕਹਿ ਕੇ ਤੁਸੀਂ ਸਵਾਦ ਹੀ ਮਾਰਤਾ, ਮੈਂ ਥੋੜਾ ਬੜਾ
0: ਸੁਣਿਆ ਨਹੀਂ,
1: ਬੰਦਾ ਸੋਚਦਾ ਤਾਂ ਹੈ GLA ਤੋਂ ਕੁਛ ਨਾ ਕੁਛ ਨਾ ਕੁਛ ਗਰੁੱਪ ਆਫ ਲਾਇਰਸ ਕੁਛ ਨਾ ਕੁਛ ਕੋਈ ਵਧੀਆ ਗਣੇਸ਼ ਲਾਲ ਕਿ ਹੋਰ ਮਥੁਰਾ ਚ
0: ਪਹੁੰਚੇ ਹੋਏ ਬੰਦੇ ਹੋਣਗੇ, ਤੇ ਇਹ ਇੱਥੇ ਦਾ ਚਲੋ। ਉਹ ਮੈਂ ਸੁਣਿਆ ਉਹ ਹੋ ਗਿਆ ਆਪਣਾ ਕਾਈਲ ਐਂਡ ਜੈਕੀ, ਉਹ ਸ਼ੋਅ ਬੰਦ ਹੋ ਗਿਆ। ਪਤਾ ਤੁਹਾਨੂੰ ਉੱਥੇ ਦੇ ਜਿਹੜੇ ਫੇਮਸ ਜੋੜੀ ਸੀਗੀ ਬੰਦਾ ਬੰਦੀ ਜਿਹੜੇ ਸੀਗੇ ਕਾਇਲ ਤੇ ਜੈਕੀ,
1: ਹਾਂਜੀ,
0: ਤੇ ਉਹਨਾਂ ਦਾ ਸ਼ੋਅ ਬੰਦ ਹੋ ਗਿਆ, ਲੜ ਪਏ ਆਪਸ ਦੇ ਵਿੱਚ ਚੱਲਦੇ ਸ਼ੋਅ ਚ।
1: ਅੱਛਾ,
0: ਸੋ ਲੋਕਾਂ ਨੇ ਅਰਜ਼ੀਆਂ ਭੇਜੀਆਂ ਨੇ, ਕਹਿੰਦੇ ਵੀ ਹੁਣ ਗੌਤਮ ਐਂਡ ਹਰਸੀਨੋ ਸ਼ੋਅ ਸ਼ੁਰੂ ਕਰੋ,
1: ਮੈਨੂੰ ਜੋ ਮਰਜ਼ੀ ਬਣਾ ਲਓ,
0: ਗੋਮਜ਼ੀ ਐਂਡ ਹਰਸੀਨੋ,
1: ਕੁਛ ਨਾ ਕੁਛ, ਸਹੀ ਗੱਲ, ਏਦਾਂ ਦਾ ਕਰਨਾ ਪੈਣਾ ਸਾਨੂੰ ਕੁਛ,
0: ਤੇ
1: ਇਸ ਤੋਂ ਪਹਿਲਾਂ ਆਪਾਂ ਲੜ ਪਈਏ
0: ਨਹੀਂ, ਇਹ ਮੌਕਾ ਹੈਗਾ ਵੈਸੇ,
1: ਹੈਗਾ
0: ਹਾਂ। ਉਹਨਾਂ ਦਾ $10 lakh ਦਾ, $10 million ਦਾ ਇੱਕ ਉਹ ਸੀਗਾ ਕੰਟਰੈਕਟ ਈਅਰਲੀ, ਟੋਟਲ $200 million ਦਾ ਕੰਟਰੈਕਟ ਹੈ ਨਾ, ਸੋ ਤੁਸੀਂ ਦੱਸੋ ਕਿੰਨਾ ਕਰਕੇ ਆਪਾਂ ਕਰੀਏ ਉਹ ਕੰਪਨੀ ਦੇ ਨਾਲ ਗੱਲ, ਕਿ ਅਸੀਂ ਇੱਥੋਂ ਰੇਡੀਓ ਹਾਜੀ ਤੋਂ
1: ਦੇਖ ਲਓ ਕਿ ਜੋ ਤੁਹਾਨੂੰ ਲੱਗਦਾ ਕੀ ਦੇ
0: ਸਕਦਾ ਸਰਦਾ ਤੁਹਾਡਾ,
1: ਅਸੀਂ ਤਾਂ ਹੁਣ ਆਪਣਾ ਵੱਡਾ ਮੂੰਹ ਕੀ ਖੋਲਣਾ,
0: ਚੰਗੇ ਨਹੀਂ ਲੱਗਦੇ ਅਸੀਂ ਕਹਿੰਦੇ,
1: ਛੋਟਾ ਨਹੀਂ ਸਾਡਾ ਮੂੰਹ, ਬਹੁਤ ਵੱਡਾ ਆ, ਤੁਸੀਂ ਦੇਖ ਲਓ ਕਿ
0: ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਵੀ ਤੁਸੀਂ ਗਮਜ਼ੀ ਐਂਡ ਹਰਜ਼ੀਨੋ ਸ਼ੋਅ ਸ਼ੁਰੂ ਕਰਵਾਉਣਾ ਕਿ ਨਹੀਂ,
1: ਕੀ ਕੁਛ ਕਰ ਸਕਦੇ ਹੋ ਤੁਸੀਂ।
0: ਵੈਸੇ ਤੁਹਾਡੇ ਕੋਲ ਮੌਕਾ ਹੈ, ਅਸੀਂ ਇੱਕ ਪ੍ਰਪੋਜ਼ਲ ਦੇਤਾ, ਬਾਕੀ ਤੁਹਾਡੀ ਮਰਜ਼ੀ ਭਾਈ।
1: ਹਾਂਜੀ, ਕਦੀ ਕਿਤੇ ਮੂਡ ਬਣਿਆ ਹੁੰਦਾ ਸਾਡਾ,
0: ਨਾਲੇ ਸਾਨੂੰ ਤੁਹਾਡੇ ਸਟੂਡੀਓ ਨਹੀਂ ਆਵਾਂਗੇ ਅਸੀਂ, ਇੱਥੋਂ ਹੀ ਹਾਂਜੀ ਤੋਂ ਸ਼ੋਅ ਕ੍ਰੀਏਟ, ਨਾਲੇ ਇੱਧਰ ਚੱਲ ਜਾਇਆ ਕਰੂ,
1: ਹਾਂਜੀ ਸਾਰੇ,
0: ਤੁਸੀਂ AI ਦੇ ਨਾਲ ਇੰਗਲਿਸ਼ ਕਰਕੇ ਸਾਡੇ ਵਾਲੇ ਸ਼ੋਅ ਦੀ ਉੱਧਰ ਚਲਾਤਾ, ਪ੍ਰਧਾਨ ਇਲਾਕਾ ਕਿਹੜਾ ਬਣਾ,
1: ਦੋਨੇ ਪਾਸੇ ਕੰਮ ਚੱਲ ਜੂ ਸਾਡਾ, ਗੱਲਾਂ ਤਾਂ ਤੁਸੀਂ ਵੀ ਆਹ ਕੁਛ ਹੀ ਕਰ ਰਹੀ ਹੋ ਉਹਦੇ ਵਿੱਚ,
0: ਪ੍ਰੈਜ਼ੀਡੈਂਟ ਵਿਚ ਇਜ਼ ਯੋਰ ਏਰੀਆ,
1: ਕੁਛ ਨਵਾਂ ਕਨਸੈਪਟ ਮਿਲ ਜੂ ਤੁਹਾਨੂੰ ਵੀ, ਸਾਡੇ ਤੋਂ ਸਿੱਖੋ ਕੁਛ ਤੁਸੀਂ।
0: ਹਾਂ, ਅਸੀਂ ਫਿਰ ਉਹਦੇ ਚ ਫਿਰ ਇਹ ਕਰ ਸਕਦੇ ਹਾਂ, ਅਸੀਂ ਉਹਨਾਂ ਦੇ ਲਈ ਕਿ ਜੇ ਉਹ 200, ਚਲੋ 200 ਨਹੀਂ ਤੇ ਆਪਣਾ ਚਲੋ $1,000 ਦਾ ਉਹ ਦੇ ਦੇ ਸਾਨੂੰ ਕੰਟਰੈਕਟ।
1: ਇੱਕ ਸ਼ੋ ਦਾ
0: ਸਾਲ ਦਾ ਫਿਰ ਅਸੀਂ ਇਹ ਕਰ ਸਕਦੇ ਵੀ ਅਸੀਂ ਕਿੱਥੇ ਜਿੱਥੇ ਇੰਡੀਆ ਦੇ ਕਰਨੇ ਅਸੀਂ ਆਸਟ੍ਰੇਲੀਆ ਦੇ ਦੁਨੀਆ ਦੇ ਕਰ ਦਾਂਗੇ। ਉਦਾਂ ਵੀ ਹਰਸਿੰਘ ਜੀ ਘੁੰਮ ਕੇ ਆਉਂਦੇ, ਪਿਛਲਾ ਅੱਧਾ ਐਪੀਸੋਡ ਤਾਂ ਆਪਣਾ ਉਹ ਨਿਊਜ਼ੀਲੈਂਡ ਤੇ ਲੰਘ ਗਿਆ ਸੀ, ਕਰ ਦਾਂਗੇ ਅਸੀਂ ਕੋਈ
1: ਨਾਲੇ ਸਾਡੇ ਜਿਹੜੇ ਹੈਗੇ ਆ ਟੂਰ ਸਪਾਂਸਰ ਹੋ ਜਾਇਆ ਕਰਨਗੇ ਹਨਾ,
0: ਉਹ ਸਾਨੂੰ ਕਰ ਦਿਆ ਕਰੋ। ਹਾਂ, 1000 ਤੋਂ ਉੱਪਰ ਤੁਸੀਂ ਸਾਨੂੰ ਇਹ ਕਰ ਸਕਦੇ ਹੋ
1: ਨਾਲ
0: ਕਿ ਤੁਸੀਂ ਸਾਨੂੰ ਟੂਰ ਪੈਕੇਜ ਦੇ ਦਿੱਤਾ,
1: ਰਿਫਰੈਸ਼ਮੈਂਟਸ ਕੀ ਮਿਲ ਰਹੀਆਂ
0: ਸਾਨੂੰ, ਜਿਆਦਾ ਨਹੀਂ ਸਿਰਫ ਬਿਜ਼ਨਸ ਕਲਾਸ ਹੀ ਲਿਆ ਕਰਾਂਗੇ ਅਸੀਂ। ਹਾਂ,
1: ਤੇ ਉਹ ਤੁਸੀਂ ਦੇ ਜਿਹੜੀ ਵੀ ਤੁਹਾਨੂੰ ਕੰਟਰੀ ਸਹੀ ਲੱਗੇ,
0: ਇੱਕ ਸਾਡਾ ਮੈਨੇਜਰ ਅਲਾਊਡ ਹੋਵੇ,
1: ਹਾਂ
0: ਨਾਲ ਲੈ ਜਾਣਾ,
1: ਕਿਤੇ ਵੀ ਚੱਲ ਜਾਾਂਗੇ ਅਸੀਂ, ਮਾਈਂਡ ਨਹੀਂ ਕਰਾਂਗੇ,
0: ਚਾਹੇ ਯੂਗੰਡਾ ਜਗੁੰਡਾ
1: ਜਿੱਥੇ ਮਰਜ਼ੀ ਭੇਜ ਦਿਓ ਚੱਲ ਜਾਾਂਗੇ, ਫ੍ਰੀ ਹੋਵੇ।
0: ਹਾਂ, ਯੂਗੰਡਾ ਤਾਂ ਨਹੀਂ, ਬਾਇਆ ਦੁਬਈ ਨਹੀਂ ਜਾਣਾ,
1: ਦੁਬਈ ਲੈ ਕੇ ਜਾਵਾਂਗੇ,
0: ਦੁਬਈ ਕਿਰਪਾ ਰੁਕੀ ਹੋਈ ਹੈ।
1: ਹਾਂ, ਨਹੀਂ ਨਹੀਂ, ਹਾਂ ਉਹ ਵੀ ਅੱਜ ਕੱਲ ਬੜੇ ਬਣ ਰਹੇ ਨੇ, ਸਭ ਤੋਂ ਜ਼ਿਆਦਾ ਵਿਚਾਰੀ ਦੀ ਉਹਦੀ ਸ਼ਾਮਤ ਆਈ ਹੋਈ ਹੈ,
0: ਬਾਇਆ ਦੁਬਈ ਨਹੀਂ ਜਾਣਾ ਅਸੀਂ, ਤੇ ਇਹ ਸਾਡੀ ਕੰਡੀਸ਼ਨ ਹੈ ਵੀ ਅਸੀਂ ਨਾ ਦੁਬਈ ਜਾਣਾ ਨਾ ਸਾਊਦੀ ਅਰਬ ਜਾਣਾ,
1: ਨਹੀਂ ਹੁਣ ਨਹੀਂ ਜਾਣਾ,
0: ਸਾਨੂੰ ਲਗਜ਼ਰੀ ਪਸੰਦ ਨਹੀਂ,
1: ਜਿਆਦਾ ਹੀ ਲਗਜ਼ਰੀ ਹੋ ਗਈ ਉੱਥੇ ਕੁਝ,
0: ਤਾਂ ਹਰਸਿੰਘ ਜੀ ਨੇ ਯੁਗਾਂਡਾ ਕੀ ਨਹੀਂ ਹੈ,
1: ਸਾਨੂੰ ਇੱਥੇ ਚੰਗੇ ਭਲੇ ਦੇਸ਼ਾਂ 'ਚ ਬੈਠਿਆਂ ਨੂੰ ਉਹਨੇ ਬੀਬੀ ਨੇ ਉਹ ਕੀ ਕਹਿੰਦੇ ਹੁੰਦੇ ਉਹ ਫੀਲ ਕਰਾਉਣਾ ਸ਼ੁਰੂ ਕਰਦਾ ਸੀ,
0: ਤੁਸੀਂ ਗਰੀਬ ਹੋ,
1: ਤੁਸੀਂ ਗਰੀਬ ਹੋ, ਗੱਲ ਤਾਂ ਗੱਲਬਾਤ ਸਾਰੀ ਦੁਬਈ 'ਚ ਹੀ ਆ,
0: 100-200 ਕਰੋੜ ਤੋਂ ਥੱਲੇ ਦੀ ਗੱਲ ਨਾ ਕਰਿਆ।
1: ਹਾਂ ਵੀ ਤੁਸੀਂ ਤਾਂ ਸਾਰੇ ਇੱਦਾਂ ਹੀ ਬੈਠੇ ਹੋ, ਗੱਲ ਅਸਲੀ ਬਿਜ਼ਨਸ ਤਾਂ ਅਸੀਂ ਕਰ ਰਹੇ ਹਾਂ, ਬਾਕੀ ਤਾਂ ਤੁਸੀਂ ਪਾਗਲ ਹੀ ਬੈਠੇ ਜਿਹੜੇ ਇੱਧਰ ਬੈਠੇ ਹੋ ਸਾਰੇ, ਆਉਣ ਵਾਲਾ ਜਿਹੜਾ ਸਾਰੀ ਤਰੱਕੀ ਹੈ ਇਹ ਦੁਬਈ 'ਚ ਹੀ ਹੋਣੀ ਆ।
0: ਉਹ ਤਾਂ ਪੂਰਾ ਪੂਰੀ ਜਚਾ ਕੇ ਗੱਲ ਹੋ ਰਹੀ ਸੀ,
1: ਸਹੀ ਗੱਲ।
0: ਐਨੀਵੇਜ਼, ਇਹਨਾਂ ਛਲਾਵਿਆਂ 'ਚ ਨਾ ਪਾਓ ਜੀ, ਦੁਨੀਆ ਦੀ ਬੈਸਟ ਕੰਟਰੀ ਦੇ ਵਿੱਚ ਤੁਸੀਂ ਬੈਠੇ ਸਾਨੂੰ ਸੁਣ ਰਹੇ ਹੋ, ਤੇ ਦੁਨੀਆ ਦੀ ਇੱਕ ਹੋਰ ਬੈਸਟ ਕੰਟਰੀ ਦੇ ਅਲੱਗ ਅਲੱਗ ਸ਼ਹਿਰਾਂ ਦੇ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਆਉਂਦੇ। ਅਗਲੀ ਵਾਰ ਕਿੱਥੇ ਲੈ ਕੇ ਜਾਣਾ ਆਪਾਂ ਫਿਰ, ਕੁਛ ਆਈਡੀਆ ਹੈ?
1: ਹਾਂਜੀ, ਨਾਂਦੇੜ ਸਾਹਿਬ।
0: ਓਕੇ, ਸੱਚ ਉਹਦਾ ਵੀ ਆਪਣਾ ਸ਼ਾਇਦ ਰੁਕ ਜਾਵੇ ਸਿਲਸਿਲਾ, ਹਨਾ?
1: ਹਾਂਜੀ,
0: ਹਾਂ ਉਹਦਾ ਵੀ ਆਪਣਾ। ਓਕੇ ਚਲੋ,
1: ਆਪਾਂ ਦੇਖ ਲਓ ਆਪਣੇ ਹਿਸਾਬ
0: ਨਾਲ, ਆਫ ਦੀ ਰੈਕਰਡ ਆਪਾਂ ਗੱਲ ਕਰਦੇ ਹਾਂ।
1: ਅਗਲਾ ਜਿਹੜਾ ਹਾਂਜੀ ਸਾਡਾ ਸ਼ੋ ਹੋਏਗਾ ਅਗਲਾ, ਇਸ ਤੋਂ ਅਗਲੇ ਹਫਤੇ ਜਾਂ ਜਿਹੜਾ ਵੀ ਅਗਲਾ ਸਾਡਾ ਹਫਤਾ ਹੁਣ ਆਉਣਾ ਆ, ਸੋ ਉਹ ਅਸੀਂ ਨਾਂਦੇੜ ਸਾਹਿਬ ਤੇ ਗੱਲ ਕਰਾਂਗੇ, ਤੇ ਬਾਕੀ ਹੁਣ ਚਲੀਏ ਲਈਏ ਇਜਾਜ਼ਤ ਮਥੁਰਾ ਤੋਂ, ਵ੍ਰਿੰਦਾਵਨ ਤੋਂ। ਹਾਂਜੀ,
0: ਮਥੁਰਾ ਵ੍ਰਿੰਦਾਵਨ ਦੀ ਹੋਲੀ ਜਿਨ੍ਹਾਂ ਜਿਨ੍ਹਾਂ ਨੇ ਖੇਡੀ ਹੈ ਤੇ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਵਧੀਆ ਧੰਨਵਾਦ, ਤੇ ਤੁਸੀਂ ਕੋਈ ਆਪਣਾ ਤਜਰਬਾ ਅੱਗੇ ਤੋਂ ਸਾਂਝਾ ਕਰ ਦਿਆ ਕਰੋ, ਫੋਟੋਆਂ ਭੇਜ ਦਿਆ ਕਰੋ, ਅਸੀਂ ਜੇ ਸੋਸ਼ਲ ਮੀਡੀਆ ਤੇ ਪੋਡਕਾਸਟ ਤੇ ਐਪੀਸੋਡ ਪਾਇਆ ਤਾਂ ਤੁਹਾਡੀਆਂ ਫੋਟੋਆਂ ਉਹਦੇ ਥੱਲੇ ਕਮੈਂਟ ਕਰ ਦਿਓ ਫਿਰ,
1: ਜੀ ਜੀ ਜੀ,
0: ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਇਹਦੇ 'ਚ। ਹੈਪੀ ਹੋਲੀ ਅਗੇਨ ਹਰਸਿੰਘ ਜੀ, ਅਗਲੇ ਸਾਲ ਤੱਕ ਦੇ ਲਈ ਤੁਹਾਨੂੰ
1: ਹੋਲੀ। ਹਾਂਜੀ ਹਾਂ, ਉਹੀ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਬਾਕੀ ਜਿਹੜੇ ਮੇਰੇ ਵਰਗੇ ਕੋਈ ਰਹਿ ਗਏ ਆ ਹੋਲੀ ਸੈਲੀਬ੍ਰੇਸ਼ਨ ਤੋਂ, ਤੇ ਅਜੇ ਵੀ ਫੈਸਟੀਵਲ ਚੱਲ ਰਹੇ ਹੈਗੇ ਆ, ਤੇ ਤੁਸੀਂ ਅੱਜ ਫਰਾਈਡੇ ਸੈਟਰਡੇ ਸੰਡੇ ਕਿਤੇ ਨਾ ਕਿਤੇ ਤੁਹਾਡੇ ਨੇੜੇ ਤੇੜੇ ਚੱਲ ਹੀ ਰਿਹਾ ਹੋਣਾ,
0: ਜੋ
1: ਰੰਗ ਬਰਸੇ ਭੀਗੇ ਚੁਨਰ ਵਾਲੀ ਕਰਕੇ ਆਓ, ਤੁਸੀਂ ਫੋਟੋ ਖਿਚਾਓ ਤੇ ਫਿਰ ਗਾਣਾ ਲਾਓ, ਪਾਓ ਫੋਟੋਆਂ ਸਟੋਰੀਆਂ, ਜੋ ਕਰਨਾ ਕਰੋ ਜੀ,
0: ਧੰਨਵਾਦ।
1: ਸੈਲੀਬ੍ਰੇਸ਼ਨ ਬਸ ਠੀਕ ਆ, ਇਦਾਂ ਦੇ ਜਿਹੜੇ ਗਾਣੇ ਹੁੰਦੇ ਉਹ ਦੇਖ ਲਓ ਫਿਰ ਫੇਮਸ ਹੋ ਜਾਂਦੇ ਆ, ਵੀ ਉਹ ਕਿੰਨੀ ਇੱਕ ਗਾਣਾ ਕੱਢ ਦੋ ਚਾਹੇ ਕਿਸੇ ਫੈਸਟੀਵਲ ਤੇ ਕਰਕੇ, ਹਾਂ ਫਿਰ
0: ਸਾਰੇ,
1: ਹਾਂ ਬਸ ਉਹੀ ਸਾਰੇ ਪਾਸੇ ਇਹ ਲੱਗੇਗਾ। ਚਲੋ ਜੀ, ਮਿਲਦੇ ਹਾਂ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ, ਸਤਿ ਸ਼੍ਰੀ ਅਕਾਲ,
0: ਮੁਬਾਰਕਾਂ, ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਇਹ ਮੁਸਕਰਾਹਟ ਤੁਹਾਡੇ ਨਾਲ ਰਹੇ। ਅਤੇ ਜਦੋਂ ਵੀ ਇਹ ਮੁਸਕਰਾਹਟ ਚਿਹਰੇ ਤੋਂ ਗਈ ਹੋਵੇ ਤਾਂ ਉਹਦਾ ਖਿਆਲ ਰਹੇ। ਕਿੰਨਾ ਜ਼ਰੂਰੀ ਹੈ ਸਵੇਰੇ ਸਵੇਰੇ ਦੇ ਸਮੇਂ ਇਹ ਖੁਸ਼ੀਆਂ ਆਪਣੇ ਨਾਲ ਲੈ ਕੇ ਚੱਲਣੀਆਂ। ਇਹ ਉਹੀ ਜਾਣ ਸਕਦਾ ਜਿਹਨੇ ਕਦੀ ਖੁਸ਼ੀਆਂ ਆਪਣੇ ਨਾਲ ਲੈ ਕੇ ਘਰ ਤੋਂ ਸਫ਼ਰ ਸ਼ੁਰੂ ਕੀਤਾ ਹੋਵੇ ਅਤੇ ਫਿਰ ਉਸ ਤੋਂ ਬਾਅਦ ਕਿਸੇ ਇੱਕ ਮੋੜ 'ਤੇ ਜਾ ਕੇ ਵਸਾਰ ਦਿੱਤੀਆਂ ਹੋਣ, ਫਿਰ ਉਹ ਸਮਝੂ ਕਿ ਇਹਦੇ 'ਚ ਫਰਕ ਕੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬਜ਼ੁਰਗ ਵਿਅਕਤੀ ਜਿਹਦਾ ਸਾਥ ਪਹਿਲਾਂ ਹੀ ਦੁਨੀਆਂ ਤੋਂ ਜਾ ਚੁੱਕਾ ਸੀ, ਇਕੱਲਾ ਸੀ, ਇੱਕ ਪੁੱਤ ਸੀ ਉਹਦਾ ਆਸਰਾ, ਜੀਵਨ ਸਾਥੀ ਦੇ ਛੱਡ ਜਾਣ ਤੋਂ ਬਾਅਦ ਉਹ ਪੁੱਤ ਉਹਦੇ ਲਈ ਸਾਰਾ ਕੁਛ। ਉਹਨੇ ਮਾਵਾਂ ਵਾਂਗੂ ਪਿਓਾਂ ਵਾਂਗੂ ਹਰ ਇੱਕ ਤਰੀਕੇ ਦੇ ਨਾਲ ਉਹਨੂੰ ਪਾਲਿਆ, ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਨਾ ਆਉਣ ਦਿੱਤੀ। ਨਾਲ ਆਪਣੀ ਦੁਕਾਨ ਕਰਦਾ ਰਿਹਾ, ਕਾਰੋਬਾਰ ਚੱਲਦਾ ਰਿਹਾ ਅਤੇ ਨਾਲ ਆਪਣੇ ਪੁੱਤ ਦੀ ਦੇਖਭਾਲ ਕਰਨ ਰਿਹਾ। ਇੱਕ ਸਮੇਂ ਜਾ ਕੇ ਉਹਨੇ ਆਪਣੇ ਆਪ ਦੇ ਨਾਲ ਹਾਲਾਤਾਂ ਦੇ ਨਾਲ ਉਹਨੇ ਸਮਝੌਤਾ ਕਰ ਲਿਆ ਸੀ, ਰੱਬ ਦੇ ਭਾਣੇ ਨੂੰ ਮੰਨ ਲਿਆ ਸੀ ਕਿ ਹੁਣ ਜੋ ਕੁਛ ਵੀ ਆ ਉਹ ਮੇਰਾ ਪੁੱਤ ਆ, ਮੈਂ ਇਹਦਾ ਅਤੇ ਇਹ ਮੇਰਾ। ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਸਮਾਂ ਆਇਆ ਜਦੋਂ ਕਿਸੇ ਖਤਰਨਾਕ ਬਿਮਾਰੀ ਦੇ ਕਰਕੇ ਉਹ ਪੁੱਤ ਵੀ ਦੁਨੀਆ ਤੋਂ ਚਲਾ ਗਿਆ। ਹੁਣ ਉਹਦੇ ਲਈ ਜੀਣ ਦਾ ਕੋਈ ਆਸਰਾ ਨਹੀਂ ਸੀ ਬਚਿਆ। ਉਹਨੂੰ ਲੱਗਦਾ ਸੀ ਮੇਰਾ ਇਸ ਦੁਨੀਆ ਦੇ ਉੱਤੇ ਹੁਣ ਰਿਹਾ ਹੀ ਕੋਈ ਨਹੀਂ, ਮੈਂ ਕੀ ਕਰਨਾ ਜੀ ਕੇ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ। ਸਭ ਤੋਂ ਵੱਡੀ ਗੱਲ ਕਿ ਉਸ ਰੱਬ ਦੇ ਨਾਲ ਸ਼ਿਕਵਾ ਆਉਂਦਾ, ਹਮੇਸ਼ਾ ਉਹਦੇ ਮਨ ਦੇ ਵਿੱਚ ਚੱਲਦਾ ਕਿ ਰੱਬ ਮੇਰੇ ਨਾਲ ਧੱਕਾ ਕਰ ਰਿਹਾ, ਉਹਨੂੰ ਮੇਰੇ ਨਾਲ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਜਾਂ ਮੈਨੂੰ ਖੁਸ਼ੀਆਂ ਦਿੰਦਾ ਨਾ ਅਤੇ ਜਾਂ ਮੇਰੇ ਕੋਲ ਖੋਂਦਾ ਨਾ। ਦਿਨ ਰਾਤ ਇਹੀ ਸੋਚਦਾ ਰਹਿੰਦਾ ਅਤੇ ਕੋਈ ਨਾ ਕੋਈ ਮਰਨ ਦੀ ਵਿਉਂਤ ਘੜਦਾ ਰਹਿੰਦਾ। ਜਿਹੜਾ ਵੀ ਕੋਈ ਉਹਦੀ ਦੁਕਾਨ 'ਤੇ ਆਉਂਦਾ ਰੱਜ ਕੇ ਰੱਬ ਦੇ ਗਿਲੇ ਸ਼ਿਕਵੇ ਉਹਦੇ ਨਾਲ ਸਾਂਝੇ ਕਰਦਾ। ਇੱਕ ਵਾਰੀ ਅਚਾਨਕ ਕੋਈ ਸੰਤ ਮਹਾਤਮਾ ਉਹਦੀ ਦੁਕਾਨ ਦੇ ਉੱਤੇ ਆਇਆ, ਉਹਦੇ ਸਾਹਮਣੇ ਵੀ ਉਹਨੇ ਉਹੀ ਗੁੱਸੇ ਗਿਲੇ ਕੀਤੇ, ਰੱਬ ਨੂੰ ਗਾਲਾਂ ਕੱਢੀਆਂ, ਰੱਬ ਨੂੰ ਬੇਤਰਸ ਬੇਰਹਿਮ ਦੱਸਿਆ, ਰੱਬ ਦੇ ਬੰਦੇ ਤੋਂ ਉਹਦੀਆਂ ਗੱਲਾਂ ਸੁਣੀਆਂ ਨਹੀਂ ਗਈਆਂ। ਕਹਿਣ ਲੱਗਾ ਜੋ ਤੂੰ ਕਹਿ ਰਿਹਾ ਉਹ ਬਿਲਕੁਲ ਗਲਤ, ਰੱਬ ਕਿਸੇ ਦੇ ਨਾਲ ਗਲਤ ਨਹੀਂ ਕਰਦਾ, ਜੋ ਤੇਰੇ ਨਾਲ ਹੋਇਆ ਉਹਦਾ ਮੈਨੂੰ ਦੁੱਖ ਹੈ, ਪਰ ਕੀ ਤੂੰ ਚਾਹੁੰਦਾ ਕਿ ਤੂੰ ਰੱਬ ਨੂੰ ਮਿਲ ਕੇ ਗੱਲਾਂ ਆਪ ਪੁੱਛ ਲੈ। ਕਹਿਣ ਲੱਗਾ ਹਾਂ, ਕਿਤੇ ਰੱਬ ਮੇਰੇ ਸਾਹਮਣੇ ਹੋਵੇ ਨਾ ਤੇ ਇਕੱਲੀ ਇਕੱਲੀ ਪੁੱਛਾਂ, ਇੱਥੇ ਮਕਾਰ ਧੋਖੇਬਾਜ ਬੇਈਮਾਨ ਲੋਕ ਕਿੱਦਾਂ ਐਸ਼ ਕਰਦੇ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ, ਵੱਡੇ ਵੱਡੇ ਮਹਿਲ ਛੱਤੇ ਨੇ, ਮੈਂ ਇਹੋ ਜਿਹਾ ਕੀ ਵਿਗਾੜਿਆ ਸੀ ਉਹਦਾ। ਜੇ ਤੂੰ ਇਹ ਮੇਰਾ ਕੰਮ ਕਰ ਸਕਦਾ ਤਾਂ ਇਹਦੇ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ। ਉਹ ਕਹਿਣ ਲੱਗਾ ਮੈਂ ਤੈਨੂੰ ਇੱਕ ਰਾਹ ਦੱਸੂੰਗਾ, ਉਸ ਰਾਹ ਦੇ ਉੱਤੇ ਜੇਕਰ ਤੂੰ ਚੱਲਦਾ ਤਾਂ ਇੱਕ ਦਿਨ ਰੱਬ ਚੱਲ ਕੇ ਤੇਰੇ ਕੋਲ ਆਊਗਾ, ਫਿਰ ਤੂੰ ਆਪਣੇ ਸਾਰੇ ਸਵਾਲ ਉਹਦੇ ਅੱਗੇ ਰੱਖੀ। ਰਾਹ ਕੀ ਸੀ? ਉਹਨੇ ਕੁਛ ਧਾਰਮਿਕ ਕਿਤਾਬਾਂ ਦਿੱਤੀਆਂ, ਇਹ ਗ੍ਰੰਥ ਤੂੰ ਪੜ੍ਹਨੇ ਨੇ, ਇਹਨਾਂ ਦੇ ਵਿੱਚ ਤੂੰ ਰੱਬ ਦੇ ਗੁੱਝੇ ਭੇਦਾਂ ਬਾਰੇ ਜਾਣੇਗਾ, ਰੱਬ ਕਿੱਦਾਂ ਕਿਹੜੇ ਰੂਪ ਦੇ ਵਿੱਚ ਕਿਵੇਂ ਆ ਕੇ ਮਿਲਦਾ, ਤੈਨੂੰ ਇਹਦੇ ਵਿੱਚ ਅਹਿਸਾਸ ਹੋਊਗਾ।
ਤੇ ਜਿਸ ਦਿਨ ਤੈਨੂੰ ਇਹ ਗ੍ਰੰਥ ਪੜ੍ਹਨ ਦੇ ਵਿੱਚ ਰਸ ਆਉਣ ਲੱਗ ਪਿਆ, ਸਮਝੀਂਗੇ ਤੂੰ ਇੱਕ ਕਦਮ ਉੱਧਰ ਨੂੰ ਵਧਾ ਦਿੱਤਾ। ਕਹਿੰਦੇ ਨੇ ਉਸ ਦੁਕਾਨਦਾਰ ਨੇ, ਉਸ ਬਜ਼ੁਰਗ ਨੇ ਉਹ ਗ੍ਰੰਥ ਪੜ੍ਹਨਾ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਉਹਦਾ ਧਿਆਨ ਲੱਗਣ ਲੱਗ ਪਿਆ, ਉਹਨੂੰ ਸਮਝ ਆਉਣ ਲੱਗ ਪਈ, ਉਹਨੂੰ ਰਸ ਮਿਲਣ ਲੱਗ ਪਿਆ। ਅਤੇ ਹੁਣ ਉਹ ਸਿਰਫ ਦੋ ਹੀ ਕੰਮ ਕਰਦਾ, ਜਾਂ ਦੁਕਾਨ ਕਰਦਾ ਅਤੇ ਜਾਂ ਗ੍ਰੰਥ ਪੜ੍ਹਦਾ। ਲੋਕਾਂ ਦੇ ਵੱਲ ਆਉਣਾ ਜਾਣਾ ਉਹ ਛੱਡ ਚੁੱਕਾ ਸੀ। ਮਹਿਫਲਾਂ ਦੇ ਵਿੱਚ ਜਿੱਥੇ ਜਾ ਕੇ ਉਹਨੂੰ ਲੱਗਦਾ ਸੀ ਕਿ ਮੈਨੂੰ ਸਕੂਨ ਮਿਲਦਾ, ਉਹ ਸਭ ਪਿਆਲੇ ਉਹ ਛੱਡ ਚੁੱਕਾ ਸੀ। ਹੁਣ ਉਹਨੂੰ ਇੰਤਜ਼ਾਰ ਰਹਿੰਦਾ ਕਿ ਕਿਹੜਾ ਵੇਲਾ ਹੋਵੇ, ਮਾੜਾ ਜਿਹਾ ਵਿਹਲ ਮਿਲੇ ਅਤੇ ਮੈਂ ਭੱਜ ਕੇ ਜਾ ਕੇ ਪੜ੍ਹਾਂ। ਇੰਨਾ ਰਸ ਆਇਆ, ਪੜ੍ਹਦਾ ਪੜ੍ਹਦਾ ਉਹ ਕਦੋਂ ਬਦਲ ਗਿਆ ਉਹਨੂੰ ਵੀ ਪਤਾ ਨਹੀਂ ਲੱਗਾ। ਅਤੇ ਫਿਰ ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਜਿਹੜੀ ਚੀਜ਼ ਦੇ ਲਈ ਮੈਂ ਪੜ੍ਹ ਰਿਹਾ ਉਹ ਤਾਂ ਮੇਰੀ ਹੋਈ ਨਹੀਂ। ਕਹਿੰਦੇ ਰੱਬ ਦੀ ਕੁਦਰਤ, ਉਸੇ ਰਾਤ ਉਹਨੂੰ ਜਿੱਦਾਂ ਆਵਾਜ਼ ਆਈ ਦਰਵਾਜ਼ੇ ਤੋਂ, ਦਰਵਾਜ਼ਾ ਖੜਕਿਆ ਅਤੇ ਬਾਹਰੋਂ ਆਵਾਜ਼ ਆਈ, ਮੈਂ ਤੈਨੂੰ ਦੋ ਦਿਨ ਬਾਅਦ ਮਿਲੂੰਗਾ। ਭੱਜ ਕੇ ਜਾ ਕੇ ਦਰਵਾਜ਼ਾ ਖੋਲ੍ਹਾ, ਬਾਹਰ ਕੋਈ ਨਹੀਂ ਸੀ, ਉਹ ਰੱਬ ਦੀ ਆਵਾਜ਼ ਸੀ। ਹੁਣ ਉਹ ਪਲ ਪਲ ਕਰਕੇ ਉਹ ਦੋ ਦਿਨ ਕੱਢਣ ਲੱਗਾ, ਕਿਹੜਾ ਵੇਲਾ ਹੋਵੇ ਰੱਬ ਮੇਰੇ ਦਰਵਾਜ਼ੇ ਆਵੇ, ਮੈਂ ਰੱਬ ਨਾਲ ਗੱਲਾਂ ਕਰਾਂ। ਵੈਸੇ ਹੁਣ ਉਹ ਗਿਲੇ ਸ਼ਿਕਵੇ ਜਿਹੜੇ ਕਰਦਾ ਸੀ ਉਹ ਉਨੇ ਤਿੱਖੇ ਨਹੀਂ ਸੀ ਰਹਿ ਗਏ ਪਹਿਲਾਂ ਨਾਲੋਂ, ਹੁਣ ਉਹਨਾਂ ਗੁੱਸਾ ਉਹਦੇ ਮਨ ਦੇ ਵਿੱਚ ਨਹੀਂ ਸੀ ਰਹਿ ਗਿਆ, ਬੜਾ ਸ਼ਾਂਤ ਹੋ ਚੁੱਕਾ ਸੀ। ਪਰ ਫਿਰ ਵੀ ਉਹ ਰੱਬ ਕੋਲੋਂ ਪੁੱਛਣਾ ਚਾਹੁੰਦਾ ਸੀ, ਫਿਰ ਵੀ ਉਹ ਰੱਬ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਕੌਣ ਨਹੀਂ ਕਰਨਾ ਚਾਹੁੰਦਾ? ਕੋਈ ਚੀਜ਼ ਜਿਹੜੀ ਇਸ ਦੁਨੀਆਂ ਤੋਂ ਇਨਸਾਨ ਦੇ ਵੱਸੋਂ ਬੜੀ ਦੂਰ ਹੋਵੇ, ਹਰ ਕੋਈ ਇਨਸਾਨ ਉਹਨੂੰ ਪਾਉਣਾ ਚਾਹੁੰਦਾ। ਦੋ ਦਿਨ ਦਾ ਇੰਤਜ਼ਾਰ ਪੂਰਾ ਹੋਇਆ, ਅੱਜ ਦਰਵਾਜ਼ਾ ਖੜਕਿਆ, ਠੰਡ ਬਹੁਤ ਹੈ, ਰਾਤ ਕਿਤੇ ਬਰਫ਼ ਪੈ ਕੇ ਹਟੀ ਹੈ, ਉਹਨੂੰ ਨਹੀਂ ਸੀ ਪਤਾ ਕਿ ਉਹਦੀ ਦੁਕਾਨ ਦੇ ਅੱਗੇ ਅੱਜ ਬਰਫ਼ ਹੀ ਬਰਫ਼ ਹੈ, ਕਿਸੇ ਦਾ ਲੰਘ ਕੇ ਆਉਣਾ ਵੀ ਮੁਸ਼ਕਲ ਹੈ, ਉਸ ਤੋਂ ਪਹਿਲਾਂ ਬਰਫ਼ ਹਟਾਉਣੀ ਪਊਗੀ। ਦਰਵਾਜ਼ਾ ਖੜਕਿਆ, ਭੱਜ ਕੇ ਜਾ, ਦਰਵਾਜ਼ਾ ਖੋਲ੍ਹਿਆ, ਸ਼ਾਇਦ ਰੱਬ ਆਇਆ ਹੋਵੇ, ਪਰ ਉਹ ਕੀ ਵੇਖਦਾ, ਇਹ ਤਾਂ ਇੱਕ ਬਜ਼ੁਰਗ ਕਰਮਚਾਰੀ ਹੈ ਜਿਹਦੀ ਦੁਕਾਨਾਂ ਦੇ ਅੱਗੋਂ ਡਿਊਟੀ ਲੱਗੀ ਹੈ ਬਰਫ਼ ਹਟਾਉਣ ਦੀ। ਉਹ ਬੇਲਚੇ ਦੇ ਨਾਲ ਉਹਦੀ ਦੁਕਾਨ ਦੇ ਅੱਗੋਂ ਬਰਫ਼ ਹਟਾ ਰਿਹਾ ਤਾਂ ਕਿ ਗਾਹਕ ਅੰਦਰ ਆ ਸਕਣ। ਕਹਿਣ ਲੱਗਾ, ਮੈਂ ਸੋਚਿਆ ਸੀ ਰੱਬ ਆ ਗਿਆ, ਉਹਦੇ ਨਾਲ ਆਪਣੇ ਮਨ ਦੀ ਸਾਂਝੀ ਕੀਤੀ, ਅੱਜ ਦਾ ਰੱਬ ਦਾ ਵਾਅਦਾ ਸੀ, ਅੱਜ ਰੱਬ ਨੇ ਆਉਣਾ ਸੀ। ਦਰਵਾਜ਼ਾ ਖੜਕਿਆ, ਮੈਂ ਬਾਹਰ ਨਿਕਲਿਆ ਅਤੇ ਤੂੰ, ਚਲੋ ਖੈਰ ਚਾਹ ਪਾਣੀ ਪੀਣਾ। ਇੰਨੇ ਨੂੰ ਉਹ ਬਰਫ਼ ਪਾਸੇ ਹਟਾਉਂਦਾ ਹਟਾਉਂਦਾ ਬਜ਼ੁਰਗ ਕੰਬਣ ਲੱਗ ਪਿਆ, ਬੁਰੇ ਹਾਲ ਉਹਦੇ ਹੱਥਾਂ ਦੇ ਵਿੱਚੋਂ, ਉਹਦੇ ਥਿਰਕਦੇ ਹੱਥਾਂ ਦੇ ਵਿੱਚੋਂ, ਕੰਬਦੇ ਹੱਥਾਂ 'ਚੋਂ ਬੇਲਚਾ

ਕਾਲੀ ਕਾਲੀ ਦੇ ਵਿੱਚ ਬਰਫ਼ ਹਟਾਈ, ਅੰਦਰ ਜਾ ਕੇ ਉਹਨੂੰ ਕਾਹਵਾ ਦਿੱਤਾ, ਉਹਦਾ ਹਾਲ ਚਾਲ ਪੁੱਛਿਆ। ਇਹਨੇ ਨੂੰ ਉਹਦਾ ਸਰੀਰ ਵੀ ਗਰਮੀ ਦੇ ਵਿੱਚ ਆ ਚੁੱਕਾ ਸੀ, ਉਹਨੇ ਬੜੀਆਂ ਦੁਆਵਾਂ ਦਿੱਤੀਆਂ, ਧੰਨਵਾਦ ਕੀਤਾ ਅਤੇ ਕਹਿਣ ਲੱਗਾ, ਤੂੰ ਜਿਹਦਾ ਇੰਤਜ਼ਾਰ ਕਰ ਰਿਹਾ ਮੈਂ ਅਰਦਾਸ ਕਰਦਾ ਕਿ ਉਹ ਤੈਨੂੰ ਜਲਦੀ ਮਿਲੇ, ਮਿਲੂਗਾ ਤਾਂ ਫਿਰ ਮੈਨੂੰ ਦੱਸੀ ਉਹਨੇ ਕੀ ਕਿਹਾ। ਇਹਨਾਂ ਕਹਿ ਕੇ ਉਹ ਚੱਲਦਾ ਬਣਿਆ। ਦੁਬਾਰਾ ਉਹ ਆਪਣੀਆਂ ਪੁਸਤਕਾਂ, ਆਪਣੇ ਧਾਰਮਿਕ ਗ੍ਰੰਥ ਪੜ੍ਹਨ ਦੇ ਵਿੱਚ ਵਿਅਸਤ ਹੋ ਗਿਆ। ਇੱਕ ਵਾਰੀ ਫਿਰ ਝੋਲਾ ਜਿਹਾ ਪਿਆ, ਕਿਸੇ ਨੇ ਕਿਹਾ ਮੈਂ ਆਇਆ ਅੱਜ। ਉਹਨੂੰ ਹਰ ਪਲ ਹਰ ਘੜੀ ਹਰ ਇੱਕ ਇਨਸਾਨ ਦੇ ਵਿੱਚੋਂ ਇੱਦਾਂ ਹੀ ਲੱਗਦਾ ਸੀ ਕਿ ਰੱਬ ਆ ਗਿਆ, ਕਿਉਂਕਿ ਅੱਜ ਦਾ ਵਾਅਦਾ ਜੋ ਸੀ। ਜਾ ਕੇ ਦਰਵਾਜ਼ਾ ਖੋਲ੍ਹਦਾ, ਤੁਹਾਡੀ ਦੁਕਾਨ ਤੋਂ ਦੋ ਚਾਰ ਹਟਵਾਂ ਕਦਮ ਇੱਕ ਔਰਤ ਇੱਕ ਛੋਟਾ ਜਿਹਾ ਬੱਚਾ ਚੁੱਕੀ ਖੜੀ ਸੀ, ਵੇਖਣ ਨੂੰ ਬੜੀ ਦੁਖਿਆਰੀ ਲੱਗੇ। ਦੂਰੋਂ ਆਵਾਜ਼ ਦੇ ਕੇ ਪੁੱਛਿਆ, ਬੀਬੀ ਕੁਛ ਲੱਭ ਰਹੀ ਹੈ? ਠੰਡ ਬਹੁਤ ਹੈ, ਤੂੰ ਬੱਚੇ ਨੂੰ ਬਿਮਾਰ ਕਰੇਂਗੀ, ਬਾਹਰ ਕੀ ਕਰਦੀ ਹੈ? ਦੁਕਾਨ ਦੇ ਅੰਦਰ ਲੰਘਿਆ, ਉਹਨੇ ਆ ਕੇ ਦੱਸਿਆ, ਜਿੱਥੇ ਮੈਂ ਰਹਿੰਦੀ ਸਾਂ ਅੱਜ ਉਸ ਘਰ ਦੇ ਵਿੱਚੋਂ ਮੈਨੂੰ ਕੱਢ ਦਿੱਤਾ ਗਿਆ। ਕੱਢ ਇਸ ਕਰਕੇ ਦਿੱਤਾ ਗਿਆ ਕਿਉਂਕਿ ਪਹਿਲਾਂ ਤੱਕ ਮੈਂ ਗਰਭਵਤੀ ਸੀ, ਥੋੜ੍ਹੇ ਦਿਨ ਪਹਿਲਾਂ ਇਸ ਬੱਚੇ ਨੇ ਜਨਮ ਲਿਆ। ਹੁਣ ਉਸ ਘਰ ਵਾਲਿਆਂ ਨੂੰ ਲੱਗਦਾ ਕਿ ਮੈਂ ਇਸ ਬੱਚੇ ਦੇ ਨਾਲ ਉਹਨਾਂ ਦਾ ਕੰਮ ਨਹੀਂ ਕਰ ਪਾਊਂਗੀ। ਮੇਰਾ ਘਰ ਵਾਲਾ ਦੇਸ਼ ਦੇ ਲਈ ਲੜਨ ਗਿਆ ਸੀ, ਬੜਾ ਪੁੱਛਿਆ, ਉਹ ਦੱਸਦੇ ਹੀ ਨਹੀਂ ਆ ਕਿੱਥੇ ਗਿਆ, ਨਾ ਉਹ ਵਾਪਸ ਪਰਤਿਆ ਅਤੇ ਨਾ ਹੀ ਸਰਕਾਰਾਂ ਦੱਸਦੀਆਂ ਨੇ ਉਹਦਾ ਕੀ ਬਣਿਆ। ਹੁਣ ਤਾਂ ਘਰ ਕਰਾ ਕੇ ਇਹ ਪਤਲੇ ਜਿਹੇ ਕੱਪੜੇ ਨੇ ਆਪਣੇ ਬੱਚੇ ਨੂੰ ਲਵੇਟ ਕੇ ਪਤਾ ਨਹੀਂ ਕਿੱਥੇ ਜਾਣਾ। ਚੱਲ ਤੂੰ ਫਿਕਰ ਨਾ ਕਰ, ਆ ਪਹਿਲਾਂ ਇਸ ਬੱਚੇ ਨੂੰ ਅੱਗ ਦੇ ਲਾਗੇ ਲੈ ਕੇ ਆ, ਠੰਡ ਬਹੁਤ ਹੈ, ਤੂੰ ਅੱਗ ਸੇਕ। ਇਹਨੇ ਨੂੰ ਅੰਦਰੋਂ ਜਾ ਕੇ ਆਪਣਾ ਗਰਮ ਕੰਬਲ ਲੈ ਕੇ ਆਇਆ, ਲਿਆ ਕੇ ਉਸ ਔਰਤ ਅਤੇ ਉਸ ਬੱਚੇ ਦੇ ਉੱਤੇ ਦੇ ਦਿੱਤਾ। ਤੂੰ ਮੇਰੀ ਧੀਆਂ ਵਰਗੀ ਹੈ, ਇਹ ਗਰਮ ਕੰਬਲ ਤੂੰ ਰੱਖ ਲੈ, ਇਹ ਤੈਨੂੰ ਨਿੱਘ ਦਊਗਾ। ਉਸ ਔਰਤ ਨੇ ਬੜੀਆਂ ਦੁਆਵਾਂ ਦਿੱਤੀਆਂ ਕਿ ਸੱਚੀ ਤੁਸੀਂ ਇਹ ਕੰਬਲ ਮੈਨੂੰ ਫ੍ਰੀ ਦੇ ਵਿੱਚ ਮੁਫ਼ਤ ਦੇ ਵਿੱਚ ਦੇ ਰਹੇ ਹੋ, ਰੱਬ ਤੁਹਾਡਾ ਭਲਾ ਕਰੇ। ਹਾਂ ਸੱਚ ਰੱਬ ਤੋਂ ਯਾਦ ਆਇਆ, ਮੈਂ ਅੱਜ ਉਸੇ ਰੱਬ ਦਾ ਹੀ ਇੰਤਜ਼ਾਰ ਕਰ ਰਿਹਾ, ਮੈਨੂੰ ਲੱਗਾ ਸੀ ਉਹ ਆਇਆ ਪਰ ਤੁਸੀਂ ਆ ਗਏ। ਚਲੋ ਕੋਈ ਨਹੀਂ, ਰੱਬ ਭਲੀ ਕਰੂ। ਉਹ ਔਰਤ ਨੇ ਬਹੁਤ ਦੁਆਵਾਂ ਦਿੱਤੀਆਂ ਅਤੇ ਜਲਦੀ ਬਣੀ। ਇਹਨੇ ਨੂੰ ਕੀ ਵੇਖਦਾ, ਬਾਹਰ ਚੀਕ ਝਾੜਾ ਪੈਣਾ ਸ਼ੁਰੂ ਹੋ ਗਿਆ। ਉਹਨੂੰ ਲੱਗਾ ਸ਼ਾਇਦ ਰੱਬ ਹੋਰਾਂ ਨੂੰ ਵੀ ਨਜ਼ਰ ਆ ਗਿਆ, ਸ਼ਾਇਦ ਮੇਰੇ ਤੋਂ ਪਹਿਲਾਂ ਹੋਰ ਕਈਆਂ ਨੇ ਵੇਖ ਲਿਆ, ਰੱਬ ਨੂੰ ਪਛਾਣ ਲਿਆ, ਉਹ ਇਸ ਕਰਕੇ ਸ਼ਾਇਦ ਰੌਲਾ ਪਾ ਰਹੇ ਨੇ। ਦਰਵਾਜ਼ਾ ਖੋਲ੍ਹਦਾ ਤਾਂ ਬਾਹਰ ਇੱਕ ਔਰਤ ਜ਼ੋਰ ਜ਼ੋਰ ਦੀ ਰੌਲਾ ਪਾ ਰਹੀ ਆ, ਤੇਰਾ ਕੱਖ ਨਾ ਰਵੇ, ਤੇਰੇ ਮਾਂ ਪਿਓ ਨੇ ਤੈਨੂੰ ਇੰਨੀ ਅਕਲ ਦਿੱਤੀ ਆ, ਮੇਰੇ ਇੱਕ ਵਾਰੀ ਤੂੰ ਹੱਥ ਆ ਤੈਨੂੰ ਮੈਂ ਦੱਸਦੀ ਹਾਂ। ਇੱਕ ਬਜ਼ੁਰਗ ਔਰਤ ਸੇਬ ਵੇਚਦੀ ਆ, ਸਿਰ ਦੇ ਉੱਤੇ ਟੋਕਰਾ ਅਤੇ ਇੱਕ ਬੱਚੇ ਨੂੰ ਗਾਲਾਂ ਕੱਢੀ ਜਾਂਦੀ ਆ, ਨਾ ਕਿਉਂ ਬੱਚੇ 'ਤੇ ਚੀਕਦੀਆਂ, ਬੀਬੀ ਕੀ ਹੋਇਆ, ਹੁਣ ਆਖੀ ਸੀ, ਮੈਂ ਇੱਥੇ ਟੋਕਰੀ ਰੱਖ ਕੇ ਜ਼ਰਾ ਕੁ ਦਮ ਲੈਣ ਲੱਗੀ, ਮੇਰਾ ਸੇਬ ਲੈ ਕੇ ਭੱਜਣ ਲੱਗਾ ਸੀ, ਹੁਣ ਮੈਂ ਦੱਸਦੀ ਹਾਂ ਇਹਨੂੰ। ਬੱਚਾ ਘੁੱਟ ਛਡਾਉਣ ਨੂੰ ਕਰੇ ਅਤੇ ਉਹਦੇ ਚਪੇੜਾਂ ਲਾਉਣ ਨੂੰ ਫਿਰੇ, ਉਹਨੂੰ ਗਾਲਾਂ ਕੱਢੇ, ਉਹਦੇ ਜੰਮਣ ਵਾਲੇ ਨੂੰ ਗਾਲਾਂ ਕੱਢੇ। ਦੁਕਾਨਦਾਰ ਕਹਿਣ ਲੱਗਾ, ਬੀਬੀ ਛੱਡ ਦੇ ਬੱਚੇ ਨੂੰ, ਕਿਤੇ ਨਹੀਂ ਜਾਂਦਾ,

ਤੂੰ ਇਹਨੂੰ ਮਾਫ ਕਰ ਦੇ, ਅੱਗੇ ਤੂੰ ਇੱਦਾਂ ਨਹੀਂ ਕਰੂਗਾ। ਓਏ ਕਰੇਗਾ ਇੱਦਾਂ? ਬੱਚੇ ਨੇ ਨਾਂ ਦੇ ਵਿੱਚ ਸਿਰ ਹਿਲਾਇਆ। ਵੇਖ ਉਹ ਕਹਿੰਦਾ ਮੈਂ ਨਹੀਂ ਕਰੂੰਗਾ। ਚੱਲ ਆ ਲੈ ਪੈਸੇ, ਤੂੰ ਆਪਣੇ ਸੇਬ ਦੇ ਪੈਸੇ ਵੱਟ ਲੈ ਅਤੇ ਇਸ ਬੱਚੇ ਨੂੰ ਸੇਬ ਦੇ ਦੇ। ਔਰਤ ਨੇ ਉਸ ਸੇਬ ਦੇ ਪੈਸੇ ਫੜ ਲਏ ਪਰ ਉਹ ਖੁਸ਼ ਨਹੀਂ ਸੀ। ਕਹਿਣ ਲੱਗੀ ਇਸ ਤਰੀਕੇ ਦੇ ਨਾਲ ਤੂੰ ਬੱਚੇ ਨੂੰ ਵਿਗਾੜ ਰਿਹਾ, ਇੱਦਾਂ ਸਾਰੇ ਸ਼ਹਿਰ ਦੇ ਬੱਚੇ ਵਿਗੜ ਜਾਣਗੇ। ਇਹਨਾਂ ਨੂੰ ਅਕਲ ਚਾਹੀਦੀ ਆ, ਇਹਨਾਂ ਨੂੰ ਤਮੀਜ਼ ਚਾਹੀਦੀ ਆ। ਹੁਣੇ ਚੋਰੀਆਂ ਕਰ ਕਰਕੇ ਖਾਣਗੇ। ਬੱਚਾ ਸੇਬ ਫੜ ਕੇ ਜਾਣ ਲੱਗਾ ਤਾਂ ਪਿੱਛੋਂ ਆਵਾਜ਼ ਮਾਰੀ, ਓਏ ਚੱਲ ਮਾਫ਼ੀ ਮੰਗ, ਮੈਂ ਤੈਨੂੰ ਵੇਖਿਆ ਸੀ ਸੇਬ ਚੋਰੀ ਕਰਦਿਆਂ, ਮਾਫ਼ੀ ਮੰਗ ਅਤੇ ਨਾਲ ਵਾਅਦਾ ਕਰ ਅੱਗੇ ਤੋਂ ਤੂੰ ਇੱਦਾਂ ਨਹੀਂ ਕਰੇਗਾ। ਬੱਚੇ ਨੇ ਮਾਫ਼ੀ ਮੰਗੀ, ਅੱਗੇ ਤੋਂ ਇੱਦਾਂ ਨਾ ਕਰਨ ਦਾ ਵਾਅਦਾ ਕੀਤਾ ਅਤੇ ਆਪਣੇ ਘਰ ਨੂੰ ਭੱਜ ਗਿਆ। ਪਰ ਉਹ ਔਰਤ ਬੋਲੀ ਜਾ ਰਹੀ ਹੈ, ਤੈਨੂੰ ਹੱਕ ਨਹੀਂ ਬਣਦਾ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਖਰਾਬ ਕਰਨ ਦਾ। ਤੈਨੂੰ ਨਹੀਂ ਪਤਾ ਹਰ ਰੋਜ਼ ਇਹ ਮੈਨੂੰ ਤੰਗ ਕਰਦੇ ਨੇ, ਅੱਜ ਦੇ ਵਿਗੜੇ ਵੱਡੇ ਹੋ ਕੇ ਪਤਾ ਨਹੀਂ ਕੀ ਕਰਨਗੇ। ਠੰਡ ਬਹੁਤ ਜ਼ਿਆਦੀ ਹੈ, ਤੂੰ ਇੰਨਾ ਗੁੱਸਾ ਨਾ ਕਰ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਰੱਬ ਨੇ ਭਲੀ ਕਰਨੀ ਹੁੰਦੀ ਤੇ ਬੁੱਢੇ ਬਾਰੇ ਇੱਥੇ ਸੇਬ ਵੇਚਦੀ ਫਿਰਦੀ। ਤੇ ਉਹਨੂੰ ਵੀ ਦੱਸਣ ਬਹਿ ਗਿਆ, ਤੈਨੂੰ ਪਤਾ ਅੱਜ ਮੈਂ ਰੱਬ ਦਾ ਇੰਤਜ਼ਾਰ ਕਰ ਰਿਹਾ, ਉਹਨੇ ਵਾਅਦਾ ਕੀਤਾ ਸੀ ਕਿ ਉਹ ਆਊਗਾ। ਕਮਾਲ ਦੀ ਗੱਲ ਹੈ, ਪਰ ਹਾਲੇ ਤਾਂ ਦਿਨ ਪਿਆ, ਮੈਨੂੰ ਲੱਗਦਾ ਉਹ ਜ਼ਰੂਰ ਆਊਗਾ। ਇਹਨੇ ਨੂੰ ਉਹ ਬੱਚਾ ਸੇਬ ਖਾ ਕੇ ਵਾਪਸ ਮੁੜ ਆਇਆ। ਕਹਿਣ ਲੱਗਾ ਬੀਬੀ ਤੂੰ ਬੁਰਾ ਨਾ ਮਨਾਏ, ਤਾਂ ਇਹ ਸੇਬਾਂ ਵਾਲੀ ਟੋਕਰੀ ਮੈਂ ਆਪਣੇ ਸਿਰ ਦੇ ਉੱਤੇ ਰੱਖ ਕੇ ਤੇਰੇ ਘਰ ਤੱਕ ਛੱਡ ਆਵਾਂ। ਉਹਦੀ ਮਦਦ ਕਰਨ ਦੇ ਲਈ ਵਾਪਸ ਆ ਚੁੱਕਾ ਸੀ। ਉਹ ਬਜ਼ੁਰਗ ਔਰਤ ਦੁਕਾਨਦਾਰ ਵੱਲ ਅਤੇ ਦੁਕਾਨਦਾਰ ਉਸ ਬਜ਼ੁਰਗ ਔਰਤ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਵੇਖ ਕਿੱਦਾਂ ਕਿੱਦਾਂ ਪਲਟ ਕੇ ਆਇਆ ਤੇਰਾ ਚੰਗਾ, ਇਹਨਾਂ ਕਹਿ ਕੇ ਦੁਕਾਨ ਦੇ ਅੰਦਰ ਆ ਵੜਿਆ। ਵਾਪਸ ਥੋੜ੍ਹੀ ਜਿਹੀ ਅੱਗ ਸੇਕੀ ਅਤੇ ਸੋਚਣ ਲੱਗ ਪਿਆ, ਰੱਬ ਲਿਆਇਆ ਨਹੀਂ। ਇਹਨਾਂ ਕਰਦੇ ਕਰਦੇ ਫਿਰ ਦੁਬਾਰਾ ਉਹਨੇ ਆਪਣੇ ਗ੍ਰੰਥ ਖੋਲ ਲਏ, ਜਿੱਥੇ ਉਹਦਾ ਪਿਆਰ ਸੀ ਉੱਥੇ ਵਾਪਸ ਖੋਲਿਆ। ਖੋਲਿਆ ਇਹ ਕੀ ਉਹਦੇ ਦਿਮਾਗ ਦੇ ਵਿੱਚ ਇੱਕਦਮ ਆਇਆ, ਇੱਦਾਂ ਤਾਂ ਮੈਂ ਸੋਚਿਆ ਹੀ ਨਹੀਂ, ਇਹ ਤਾਂ ਮੇਰੇ ਖਿਆਲ ਦੇ ਵਿੱਚ ਕਿਤੇ ਆਇਆ ਹੀ ਨਹੀਂ, ਇਹ ਮੇਰੇ ਖਿਆਲ ਦੇ ਵਿੱਚ ਆਇਆ ਹੀ ਨਹੀਂ ਕਿ ਰੱਬ ਤਾਂ ਮੈਨੂੰ ਵਾਰ ਵਾਰ ਦਰਸ਼ਨ ਦੇ ਚੁੱਕਾ, ਅੱਜ ਹੀ ਕਿਉਂ, ਇਹ ਮੈਨੂੰ ਅੱਗੇ ਵੀ ਬੜੀ ਵਾਰੀ ਦਰਸ਼ਨ ਦਿੰਦਾ। ਮੈਂ ਨਹੀਂ ਸਮਝ ਸਕਿਆ, ਉਹਨੂੰ ਸਾਰੀ ਕਹਾਣੀ ਸਮਝ ਆ ਚੁੱਕੀ ਸੀ। ਉਹ ਔਰਤ ਜਿਹੜੀ ਬੱਚੇ ਦੇ ਨਾਲ ਠਰਦੀ ਆਈ ਸੀ, ਉਹ ਬਜ਼ੁਰਗ ਜਿਹੜਾ ਸਵੇਰੇ ਬਰਫ਼ ਹਟਾਉਣ ਆਇਆ ਸੀ, ਅਤੇ ਜਾਂ ਫਿਰ ਇਹ ਸੇਬਾਂ ਵਾਲੀ ਬੀਬੀ, ਉਹ ਸਾਰੇ ਜਿਨ੍ਹਾਂ ਦੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਮਦਦ ਕੀਤੀ ਹੈ, ਉਹ ਸਾਰੇ ਜਿਹੜੇ ਮੈਨੂੰ ਦੁਆਵਾਂ ਦੇ ਕੇ ਗਏ ਨੇ, ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਸੀ, ਹਾਸਾ ਸੀ, ਖੁਸ਼ੀ ਸੀ। ਕਮਲਿਆ ਉਹ ਰੱਬ ਦਾ ਰੂਪ ਤੇ ਸੀ, ਹੋਰ ਰੱਬ ਕਿਹਨੂੰ ਕਹਿੰਦੇ ਆ। ਇੰਨਾ ਕਹਿ ਕੇ ਉਹ ਅੱਜ ਖੁਸ਼ ਸੀ, ਉਹਨੇ ਰੱਬ ਦੇ ਦਰਸ਼ਨ ਕਰ ਲਏ, ਉਹਦੇ ਸਾਰੇ ਸਵਾਲ ਮੁੱਕ ਗਏ। ਕਿੰਨਾ ਸੌਖਾ ਰੱਬ ਨੂੰ ਪਾਉਣਾ, ਕਿਸੇ ਦੀ ਮਦਦ ਕਰੋ, ਨਿਰਸਵਾਰਥ ਮਦਦ ਕਰੋ, ਤੇ ਉਸੇ ਇਨਸਾਨ ਦੇ ਵਿੱਚੋਂ ਤੁਹਾਨੂੰ ਅਗਲੇ ਪਲ ਰੱਬ ਨਜ਼ਰ ਆ ਜਾਊਗਾ। ਇਹ ਕਹਾਣੀ ਲਿਓ ਟੋਲਸਟਾਏ ਉਹਨਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਸੀ। ਇਸ ਦੇ ਵਿੱਚ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਹੁਣ ਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ, ਹੂ ਬਹੂ ਤਾਂ ਨਹੀਂ ਪਰ ਉਹਨਾਂ ਦੀ ਕਹਾਣੀ ਤੋਂ ਪ੍ਰਭਾਵਿਤ ਜ਼ਰੂਰ ਸੀ।

0: गौड़ी सुखमनी महला पंजवा सुखमनी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सुधाखर कीने राम नाम एक अखर
1: जीव सावे ताकि महिमा गनी न आवे
0: कांखी एक है दर्श तुहारो नानक कुन संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृप मैया नानक तिन जन सरनी पैया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकार
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक सलोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नाम मन सदा ध्याई है नानक गुरमुख परमगत पाई है
1: छूटत नाही को लख बाही नाम जपैता पार पराही
0: अनक बगंजह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ओट हर कै नाम उधरे जन कोट
1: हर जस कत संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछना है बिजो
0: जन राता हर नाम की सेवा नानक पूजा हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी देरास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूब है बहुर उसका विश्वास न होवे
1: जिसकी बस सागे राख है पप की आज्ञा माने माथ है
0: उसते चौगन करे निहाल नानक साहिब सदा दयाल
1: अनक पात माया के हे सर पर होत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट रहो ते अंध अंधार
0: बटाऊ स्यो जो लावे नेह ताको हाथ नावे केहे
1: मन हर के नाम की प्रीत सुखदाई कर कृपा नानक आप ले लाए
0: मिथ्या तन धन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन मुझे मिथ्या सब पै सफल दे नानक हर हर नाम लै
0: बिरथी साक्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाय मेघ बिना जो खेती जाए
1: गोविंद भजन बिन बिथे सब काम जो कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु प्रवीण बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रभ जाता नानक उंजन चन पराता
0: करो बेनती पार ब्रह्म सब जानै अपना किया आपह मानै
1: आपे आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जानै आत्म की रहत
1: पावै तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत पव नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागती कर प्रसाद गुरुदेव सत नाम श्री वाहे गुरु अष्टपति
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटंबर हंडावे तिसे त्याका तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुड सब को मान मुखता को जस रसन बखाने
1: जय प्रसाद तेरा धर्म मन सदा त्याए केवल पार ब्रह्म
0: प्रभु जी जपत दर गए मान पावे नानक पथ सेती घर जावे
1: जय प्रसाद औरो कंचन देही लिव लाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेर सगल छिद्र ढाके मन सनी प्रभ ठाकर प्रभ ताके
0: जय प्रसाद तुझ को न पहुंचे मन सास सास सिमरो प्रभु उचे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की जय
1: जय प्रसाद असु हस्त असवारी मन तिस पर को कबू ना बिसारी
0: जय प्रसाद बाग मिलख तना राख पुरोई प्रभ अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभ को सास सास चितारी
1: जय प्रसाद तेरा सुंदर रूप सो प्रभ सिमरो सदा अनूप
0: जय प्रसाद तेरी नीकी जात सो प्रभ सिमर सदा दिन रात
1: जय प्रसाद तेरी पत्र है गुर प्रसाद नानक जस कह
0: जय प्रसाद सुने करनाद जय प्रसाद पेखे बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सह समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पट संसार तिस प्रभु को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गाए सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभु दया ते मत उत्तम होए
1: शर्म निधान प्रभु तेरी मैया आपो कछु ना किन्हु लया
0: जित जित लावो तित लगे हर नाथ नानक किन कह कछु न हाथ
1: सुख मनी सुख अमृत पव नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਖ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्ट का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत प्रभ नाम भगत जना कै मन विश्राम अठ अठ श्लोक
0: उरतारे जो अंतर नाम सर्व मैं पेखै भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन में पीत निरंजन दर्श
0: पर तेरे रूप ना पेखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछा है केवल भक्त कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवंत भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन कोए
1: कर कृपा अंतर उधारे पशु प्रेत मुकत पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: रब की आज्ञा तुम्हें तावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख सुख अमृत पब नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆ ਤੁਮ ਮੈਂ ਪਾਰ ਬ੍ਰਹਮ ਨਹੰਤੇ
0: ਕਈ ਕੋਟ ਦਰਸ਼ਨ ਪ੍ਰਾਪਿਆ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ ਸਾਵਨ ਕਰ ਨਿਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨਿਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਪ ਕਰ ਨਿਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਕਰ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਤ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏ ਕਹਿ ਭਗਵਾਨ
0: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕਹਿ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਵਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆ ਕਰ सारी तारी सब सिस्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगलो धारण प्रभु के सेवक दुख बिसारन
1: आपे मेल लय कृपाल गुर का सज पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को तुम कर मान
0: जो किछ करे सो प्रभु कै रंग सदा सदा सह हर संग
1: सह सुबह हो वैसो होए करने हार पछाणै सोए
0: प्रभु का किया जन्म मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जाकै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब की तिसका दिया दरब है
0: हथ सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सो जन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्ता रह
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जूत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसे चितार
0: जो कछ करे सोई सुखमान भूला काहे फिर जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पत सेती कर जाहे
1: जिस्व कर को लेन तू आया राम नाम संतन घर पाया
0: ताजब मान ले हो मन मूल राम नाम हृदय महतोल
1: लाद खेप संत संचाल अवर त्या विख्या जंजाल
0: तन तन कह सब कोए मुख उजल हर दर गै सोए
1: हो वापार बिरला वापार है नानकता कैसद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वडभागी पाइए साध संग हर कीर्तन गाइए
1: अनक विगंते साधु राख है हर गुण गाए अमृत रस चाख है
0: कोट गही संत है दर आया सर्व सुख नानक तेह पाया
1: मृत को जीवा लनहार पुखे को देवत आधार
0: सर्वन दान जाकी दृष्टि माहे पूर्व लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: कर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस सच आयाकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिसते परै नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात रे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला की मित नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवै से
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एक अंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मांड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा पवन नाम कै संग उदरे सुन सरवन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਸਾਚੀ ਬਾਣੀ ਸਤਿਪੁਰਖ ਸਮੈ ਸਮਾਣੀ
0: ਸਤ ਕਰਮ ਜਾਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੈ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ प्रसाद ऐसा प्रभ जपने
0: एहो हर रस पावे जन कोए अमृत पीवे अमर सो होए
1: प्रका नाही कदे विनाश जाके मन पटे गुणतास
0: आठ पहर हर का नाम ले सच उपदेसे वकौदे
1: मोह माया के संग न लेप मन में राखे हर हर एक
0: अंधकार दीपक परगासे नानक पर मोह दुख तहते नासे
1: तप्त माहे ठंड वरताई आनंद पया दुख नाठे पाई
0: जन मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भौ गवन सुन नानक हर हर जस सवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनि सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: करम कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को करह भली करनी सा शोभा पज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दरगे परवान
1: मन प्रबोधो हर के नाए दर्द स्थावत आवे ठाए
0: ताको बिघन न लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जमफासी
0: तत विचार कह जन साचा जन्म रैसो काचो काचा
1: आवागमन मिटे प्रभ सेव आप त्याग शरण गुरुदेव
0: यो रतन जन्म का होए उदार हर हर सिमर प्राण आधार
1: अनको पावन चूटन हारे सिमर शास्त्र वेद विचारे
0: हर की भगत करु मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ पा सारी
1: जिन दिए तस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत जग पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं बिख फैल
0: होहे अचिंत बसै सुख नाल सांस गुरा सर नाम संभाल
1: छाट सियान सगली मना सात संग पावे सजताना
0: हर पूंजी संच करो व्यवहार इहा सुख दर गै जयकार
1: सर्व निरंतर एको देख कहो नानक जाकै मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूरहे ओ प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुख मणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भक्ति लाए सत नाम श्री वाहे गुरु अष्टपदी
1: जाच जन जाचे प्रभ दान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल स्यों लागे प्रीत भगत करो प्रभ की नित नीत
1: एक ओट एक आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बडभागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक की नो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाडै जन्म जन्म का टूटा गाडै
0: गुरपुरै ताते है बुझाया प्रभ अपना नानक जन त्याया
1: साजन संत करो हो काम अंत आग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन प्रकृति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रसचाओ मन तन अंतर एही सुआओ
1: नेत्रों पे दर्श होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभ बख्शन दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: सार संग प्रभ देहो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: सुनो जी, गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर, हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
1: आहो जी आहो,
0: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
2: यू आर लिसनिंग
3: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, stay tuned.
4: Hanji Radio.
5: Radio Hanji, 1674. आस करते हैं दिन तुहाडा वधिया जा रहा होएगा, चढ़दी कला दे विच होगे। समा हो चुका अज दी कहानी दा। अज दी कहानी गल करदी है एक अखबारां सुटन वाले वीर दी, जिहदा काम सी हर रोज़ घरां दे विच अखबारां सुटना। हर एक घर नूं सवेरे सवेरे दे समय देश दुनिया दी हर एक खबर पहुंचाउणा बड़ा पुन्न वाला काम समझिया जांदा, जेकर कोई खबरां दी कदर पावे तां। कहिंदा कि इक घर दे विच जदों मैं हर रोज़ अखबार पाउण जांदा तां की वेख्या कि लैटर बॉक्स पूरा भरिया पिया नको नक। ਇੱਦਾਂ ਜਾਪਦਾ ਸੀ ਜਿੱਦਾਂ ਕੋਈ ਘਰ ਦੇ ਵਿੱਚ ਹੀ ਨਹੀਂ ਹੈ। ਇੱਕ ਦਿਨ ਥੋੜ੍ਹਾ ਸਮਾਂ ਖੁੱਲ੍ਹਾ ਸੀ, ਹੌਸਲਾ ਕਰਕੇ ਦਰਵਾਜ਼ਾ ਖੜਕਾ ਹੀ ਲਿਆ। ਘਰ ਦਾ ਮਾਲਕ ਇੱਕ ਬਜ਼ੁਰਗ ਸਰਦਾਰ ਸੀ, ਹੋਰ ਵਧੀਆ ਲੱਗਾ ਕਿ ਆਪਣੇ ਭਾਈਚਾਰੇ ਦਾ ਬੰਦਾ ਵੇਖ ਲਈਏ ਅਤੇ ਹੋਰ ਵਧੀਆ ਖੁੱਲ੍ਹ ਕੇ ਬੰਦਾ ਆਪਣੀ ਜ਼ਬਾਨ ਦੇ ਵਿੱਚ ਗੱਲ ਕਰ ਲੈਂਦਾ। ਸੋਚਿਆ ਚੰਗਾ ਹੀ ਕੀਤਾ, ਇਹ ਦਰਵਾਜ਼ਾ ਖੜਕਾ ਲਿਆ ਅੱਜ। ਮੈਂ ਕਿਹਾ, ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਲੈਟਰ ਬਾਕਸ ਭਰਿਆ ਪਿਆ, ਕੀ ਗੱਲ, ਚਿੱਠੀਆਂ ਕੱਢਦੇ ਨਹੀਂ? ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਪੁੱਤਰ ਮੈਂ ਚਾਹੁੰਦਾ ਕਿ ਤੁਸੀਂ ਹਰ ਰੋਜ਼ ਅਖਬਾਰ ਦਿਓ, ਪਰ ਕਿਰਪਾ ਕਰਕੇ ਘੰਟੀ ਮਾਰੋ ਅਤੇ ਘਰ ਦੇ ਦਰਵਾਜ਼ੇ ਨੂੰ ਖੜਕਾਓ, ਅਖਬਾਰ ਮੇਰੇ ਹੱਥਾਂ ਦੇ ਵਿੱਚ ਦੇ ਕੇ ਜਾਓ। ਜਿੱਦਾਂ ਮੇਰੀ ਪਹਿਲੀ ਪੁੱਛੀ ਗੱਲ ਉਹਨਾਂ ਨੇ ਰਫਾ ਦਫਾ ਹੀ ਕਰ ਦਿੱਤੀ ਹੋਵੇ। ਲੈਟਰ ਬਾਕਸ ਭਰਿਆ ਤਾਂ ਭਰਿਆ ਰਹੇ। ਤੁਹਾਡੇ ਨਾਲ ਜਿਹੜੀ ਕੰਮ ਦੀ ਗੱਲ ਆ ਉਹ ਇਹ ਆ ਕਿ ਤੁਸੀਂ ਅਖਬਾਰ ਮੇਰੇ ਹੱਥਾਂ ਦੇ ਵਿੱਚ ਫੜਾ ਕੇ ਜਾਇਆ ਕਰੋ। ਵੈਸੇ ਇੱਦਾਂ ਕਦੀ ਹੋਇਆ ਨਹੀਂ, ਨਾ ਹੀ ਇੱਦਾਂ ਹੁੰਦਾ। ਸਾਨੂੰ ਤਾਂ ਸਿਰਫ ਇਹ ਕਿਹਾ ਜਾਂਦਾ, ਇਹ ਦੱਸਿਆ ਜਾਂਦਾ ਅਤੇ ਜਾਂ ਫਿਰ ਇਹੋ ਹੀ ਵਾਰਾ ਖਾਂਦਾ ਕਿ ਆਪਾਂ ਜਾਂਦੇ ਜਾਂਦੇ ਘਰ ਦੇ ਵਿਹੜੇ ਦੇ ਵਿੱਚ ਅਖਬਾਰ ਸੁੱਟ ਜਾਈਏ। ਅਗਲਾ ਜਦੋਂ ਸਵੇਰੇ ਨਿਕਲਦਾ ਆ ਤਾਂ ਉਹ ਅਖਬਾਰ ਫੜ ਲਏ ਅਤੇ ਪੜ੍ਹ ਲਏ। ਇਹ ਪਹਿਲੀ ਵਾਰ ਇਸ ਤਰੀਕੇ ਦੀ ਫਰਮਾਇਸ਼ ਸੀ। ਮੈਂ ਹੈਰਾਨ ਹੋ ਕੇ ਪੁੱਛਿਆ, ਤੁਸੀਂ ਕਹਿੰਦੇ ਹੋ ਤਾਂ ਹਰ ਰੋਜ਼ ਦਰਵਾਜ਼ਾ ਖੜਕਾ ਕੇ ਬਜ਼ੁਰਗੋ ਘੰਟੀ ਮਾਰ ਕੇ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਜਾ ਕਰੂੰਗਾ, ਕੋਈ ਚਿੰਤਾ ਦੀ ਗੱਲ ਹੀ ਨਹੀਂ, ਪਰ ਇਸ ਦੇ ਨਾਲ ਤੁਹਾਡਾ ਅਤੇ ਮੇਰਾ ਦੋਵਾਂ ਦਾ ਸਮਾਂ ਖਰਾਬ ਹੋਊਗਾ। ਇਸ ਕਰਕੇ ਆਪਾਂ ਬਾਰੋ ਬਾਰ ਅਖਬਾਰ ਸੁੱਟ ਕੇ ਚਲੇ ਜਾਈਦਾ। ਮੇਰਾ ਤਾਂ ਕੋਈ ਨਹੀਂ, ਤੁਹਾਨੂੰ ਦਿੱਕਤ ਹੋਊਗੀ। ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ ਹੈ ਨੌਜਵਾਨਾਂ, ਜੇ ਤੂੰ ਮੇਰੇ ਦਰਵਾਜ਼ੇ ਦੇ ਉੱਤੇ ਦਸਤਕ ਦੇ ਕੇ ਘੰਟੀ ਮਾਰ ਕੇ ਅਖਬਾਰ ਹੀ ਦੇਣੀ ਹੁੰਦੀ ਨਾ, ਹੋਰਾਂ ਲਈ ਖੇਚਲ ਹੋਊਗੀ, ਇਹ ਮੇਰੇ ਲਈ ਨਹੀਂ। ਮੈਂ ਵੀ ਕੰਮ ਕਾਰ ਹੀ ਕਰਦਾ ਰਿਹਾ ਜਵਾਨੀ ਮੇਰੇ, ਮਜਬੂਰੀਆਂ ਸਮਝ ਸਕਦਾ ਅਤੇ ਉਸ ਤੇਰੀ ਮਜਬੂਰੀ ਨੂੰ ਸਮਝਦਿਆਂ ਹੋਇਆ ਮੈਂ ਤੈਨੂੰ ਇਹ ਕਹਿ ਸਕਦਾ ਕਿ ਮੈਂ ਤੈਨੂੰ 500 ਰੁਪਈਆ ਅੱਡ ਤੋਂ ਦਿਆ ਕਰੂੰਗਾ। ਉਹ ਸਿਰਫ ਤੇਰਾ ਹੋਊਗਾ ਭਾਈ, ਜਿਹੜਾ ਤੇਰਾ ਇੱਥੇ ਸਮਾਂ ਖਰਾਬ ਹੋਣਾ। ਬਜ਼ੁਰਗ ਸਰਦਾਰ ਨੇ ਬੇਨਤੀ ਕੀਤੀ, ਪੁੱਤਾਂ ਵਾਂਗੂ ਮੇਰੇ ਸਾਹਮਣੇ ਕਾਰਜ ਕੀਤੀ। ਲੱਗਾ ਉਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ ਕਰ ਲਈਏ। ਵੈਸੇ ਤੁਸੀਂ ਬਜ਼ੁਰਗੋ ਇੱਦਾਂ ਚਾਹੁੰਦੇ ਕਿਉਂ ਹੋ? ਆਪਾਂ ਅੱਜ ਪਹਿਲੇ ਦਿਨ ਮਿਲੇ ਹਾਂ ਅਤੇ ਤੁਸੀਂ ਇਹ ਫਰਮਾਇਸ਼ ਰੱਖ ਰਹੇ ਹੋ, ਇਹਦੇ ਪਿੱਛੇ ਕੋਈ ਕਾਰਨ? ਤਾਂ ਬਜ਼ੁਰਗ ਕਹਿਣ ਲੱਗੇ, ਪੁੱਤ ਮੈਂ ਡਰਦਾ ਹਾਂ ਕਿ ਕਦੀ ਇਹ ਨਾ ਹੋਵੇ ਕਿ ਕੋਈ ਐਸਾ ਦਿਨ ਆਵੇ ਤੂੰ ਦਰਵਾਜ਼ਾ ਖੜਕਾਵੇਂ ਅਤੇ ਮੇਰੇ ਵੱਲੋਂ ਤੈਨੂੰ ਹੁੰਗਾਰਾ ਹੀ ਨਾ ਮਿਲੇ, ਅਤੇ ਜਾਂ ਫਿਰ ਇੱਦਾਂ ਕਹਿ ਲੈ ਮੈਂ ਚਾਹੁੰਦਾ ਤੂੰ ਦਰਵਾਜ਼ਾ ਖੜਕਾਉਂਦਾ ਰਹੇ ਅੱਗੋਂ ਮੈਂ ਤੈਨੂੰ ਹੰਗਾਰਾ ਮਿਲ ਦਿੰਦਾ ਰਹਾਂ ਤੇ ਜਿਸ ਦਿਨ ਮੈਂ ਤੈਨੂੰ ਹੰਗਾਰਾ ਕਿਤੇ ਨਾ ਦਵਾਂ ਤੂੰ ਸਮਝ ਜਾਵੇਂ ਕਿ ਅੱਜ ਮੈਂ ਨਹੀਂ ਰਿਹਾ ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਹਾਂ ਕਿੰਨੇ ਕੁ ਦਿਨ ਹੋਰ ਕੱਢਣੇ ਨੇ ਪਹਿਲਾਂ ਮੇਰੀ ਜੀਵਨ ਸਾਥਣ ਸੀ ਉਹ ਚਿੱਠੀਆਂ ਚੁੱਠੀਆਂ ਫੜ ਲਿਆਇਆ ਕਰਦੀ ਸੀ ਸੋਹਣਾ ਸਾਥ ਦੋਵਾਂ ਦਾ ਸਾਡਾ ਨਿਭਦਾ ਜਾਂਦਾ ਹੈ ਹੁਣ ਉਹ ਵੀ ਚਲੀ ਗਈ ਹੈ ਪੁੱਤ ਮੇਰਾ ਪਰਦੇਸਾਂ 'ਚ ਹੈ ਉਹ ਮੇਰੇ ਕੋਲ ਆ ਨਹੀਂ ਸਕਦਾ ਮੇਰੇ ਕੋਲ ਰਹਿ ਨਹੀਂ ਸਕਦਾ ਮੈਂ ਉੱਥੇ ਜਾਣਾ ਨਹੀਂ ਚਾਹੁੰਦਾ ਇਸ ਘਰ ਦੇ ਵਿੱਚ ਮੈਂ ਇਕੱਲਾ ਰਹਿਣਾ ਵੱਢ ਵੱਢ ਖਾਂਦਾ ਘਰ ਹੁਣ ਤਾਂ ਜਿੱਦਾਂ ਕਹਿਲਾ ਰੱਬ ਦਾ ਨਾਂ ਲੈਂਦੇ ਹਾਂ ਬਸ ਆਖਰੀ ਦਿਨ ਗਿਣ ਰਹੇ ਹਾਂ ਬੜੇ ਦਿਨਾਂ ਦਾ ਮਨ ਦੇ ਵਿੱਚ ਸੀ ਕਿ ਜੇ ਮੈਨੂੰ ਇਸ ਘਰ ਦੇ ਵਿੱਚ ਕੁਛ ਹੋ ਗਿਆ ਤਾਂ ਪਤਾ ਕਿੱਦਾਂ ਲੱਗੂਗਾ ਉਹ ਨਾ ਹੋਵੇ ਮੇਰੇ ਸਰੀਰ ਇਸ ਘਰ ਦੇ ਵਿੱਚ ਹੀ ਗੱਲ ਦਾ ਸੜਦਾ ਰਹੇ ਆਂਢ ਗੁਆਂਢ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਮੇਰੇ ਪੁੱਤ ਤੱਕ ਖਬਰ ਕੌਣ ਪਹੁੰਚਾਊਗਾ ਬਜ਼ੁਰਗ ਹੁਣ ਜਜ਼ਬਾਤੀ ਹੋ ਕੇ ਕਹਿਣ ਲੱਗੇ ਇਸ ਕਰਕੇ ਮੈਂ ਕਹਿੰਦਾ ਨੌਜਵਾਨਾਂ ਤੋਂ ਮੈਨੂੰ ਦਰਵਾਜ਼ਾ ਖੜਕਾ ਕੇ ਆਵਾਜ਼ ਮਾਰ ਕੇ ਹੱਥ 'ਚ ਅਖਬਾਰ ਫੜਾ ਜਾ ਕਰ ਅਤੇ ਜਿਸ ਦਿਨ ਮੈਂ ਦਰਵਾਜ਼ਾ ਨਾ ਖੋਲ੍ਹਿਆ ਅੱਗੋਂ ਹੰਗਾਰਾ ਨਾ ਆਇਆ ਅਤੇ ਪੁਲਿਸ ਨੂੰ ਕਾਲ ਕਰ ਦੇਵੇ ਰਿਪੋਰਟ ਕਰਾ ਦੀ ਥਾਣੇ ਦੇ ਵਿੱਚ ਕਿ ਅੱਜ ਇਹ ਦਰਵਾਜ਼ਾ ਨਹੀਂ ਖੁੱਲ੍ਹਿਆ ਅਤੇ ਨਾਲੇ ਆ ਲੈ ਆਹ ਮੇਰੇ ਪੁੱਤ ਦਾ ਨੰਬਰ ਆ ਜਿਸ ਦਿਨ ਇਹ ਦਰਵਾਜ਼ਾ ਨਾ ਖੁੱਲ੍ਹਿਆ ਉਸ ਦਿਨ ਮੇਰੇ ਪੁੱਤ ਨੂੰ ਵੀ ਫੋਨ ਕਰ ਦੇਵੇ ਉਹ ਵੀ ਸਮੇਂ ਸਿਰ ਆ ਜੇ ਭਾਈ ਉਹਦੇ ਵੀ ਕਈ ਕੰਮ ਕਾਰ ਕਰਨ ਵਾਲੇ ਹੋਣਗੇ ਉਹ ਵੀ ਆ ਕੇ ਕਰ ਲੂਗਾ ਇਹਨਾਂ ਕਹਿ ਕੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਬਾਹਰ ਡੁੱਲੇ ਤਾਂ ਨਹੀਂ ਪਰ ਪਲਕਾਂ ਦੇ ਉੱਤੇ ਆ ਕੇ ਜਿੱਦਾਂ ਰੁਕ ਗਏ ਹੋਣ ਇਕੱਲੇ ਉਹਨਾਂ ਦੇ ਹੀ ਕਿਉਂ ਮੇਰਾ ਵੀ ਮਨ ਭਰ ਆਇਆ ਮੇਰੇ ਅੰਦਰ ਵੀ ਜਿੱਦਾਂ ਇੱਕ ਭੁਚਾਲ ਜਿਹਾ ਉੱਠਿਆ ਇਹ ਬਜ਼ੁਰਗ ਕੀ ਕਹੀ ਜਾਂਦੇ ਨੇ ਇਹ ਕਿੱਦਾਂ ਦੀ ਫਰਮਾਇਸ਼ ਕਰਦੇ ਨੇ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ ਅਖੀਰ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ ਅਹਿਸਾਨ ਕਰ ਮੇਰੇ ਪਰਦੇਸੀ ਪੁੱਤ ਨੂੰ ਤੂੰ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਦੇਵੇਂ ਇਹ ਅੱਜ ਦੇ ਸਮੇਂ ਦੀ ਸ਼ਾਇਦ ਬੜੇ ਸਾਰਿਆਂ ਦੀ ਸੱਚੀ ਕਹਾਣੀ ਹੋ ਵੀ ਸਕਦੀ ਹੈ ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਬੜੇ ਲੋਕ ਆਪਣੀਆਂ ਸਪੀਡਾਂ ਖਿੱਚੀ ਜਾਂਦੇ ਨੇ ਇਹ ਚੀਜ਼ ਸੋਚੇ ਸਮਝੇ ਬਿਨਾਂ ਕਿ ਕੱਲ੍ਹ ਨੂੰ ਅੰਤ ਕੀ ਹੋਣਾ ਇਹ ਤਾਂ ਥੱਲੇ ਮਿਸਿੰਗ ਆ ਕੇ ਕਹਾਣੀ ਲਿਖੀ ਕਿੰਨੇ ਪਰ ਜਿਹਨੇ ਵੀ ਲਿਖੀ ਹੈ ਬਹੁਤ ਬਾ ਕਮਾਲ ਕਹਾਣੀ ਜਿਹਦੇ ਕੋਲੋਂ ਆਪਾਂ ਬਹੁਤ ਕੁਛ ਸਿੱਖ ਸਕਦੇ ਕਹਾਣੀ ਭੇਜਣ ਵਾਲੇ ਅੱਗੇ ਬੇਨਤੀ ਹੈ ਕਿ ਥੱਲੇ ਕੋਸ਼ਿਸ਼ ਕਰਿਆ ਕਰੋ ਜਿੱਥੋਂ ਵੀ ਤੁਹਾਨੂੰ ਮਿਲਦੀ ਹੈ ਥੱਲੇ ਉਹ ਨਾਂ ਨਾ ਕੱਟਿਆ ਕਰੋ ਬੜੀ ਮਿਹਨਤ ਲੱਗਦੀ ਹੈ ਇਹ ਕਹਾਣੀਆਂ ਲਿਖਣ ਦੇ ਉੱਤੇ ਇਸ ਸਮਾਜ ਦੇ ਵਿੱਚ ਹੋ ਰਹੇ ਵਰਤਾਰਿਆਂ ਨੂੰ ਪਹਿਲਾਂ ਉਸ ਬਰੀਕੀ ਦੇ ਨਾਲ ਵੇਖਣਾ ਸੁਣਨਾ ਅਤੇ ਫਿਰ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋਣਾ ਉਹਨਾਂ ਦੇ ਨਾਂ ਜ਼ਰੂਰ ਇਹਨਾਂ ਕਹਾਣੀਆਂ ਦੇ ਵਿੱਚ ਬਣੇ ਰਿਹਾ ਕਰਨ ਕੋਸ਼ਿਸ਼ ਕਰਿਆ ਕਰੋ ਅਕਸਰ ਹੀ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਸਾਡਾ ਭਵਿੱਖ ਹੈ ਪਰ ਬਜ਼ੁਰਗ ਵੀ ਸਾਡਾ ਭਵਿੱਖ ਨੇ ਬਜ਼ੁਰਗ ਸਾਡਾ ਕਿੱਦਾਂ ਭਵਿੱਖ ਨਹੀਂ ਹੈ ਬਜ਼ੁਰਗ ਤਾਂ ਸਗੋਂ ਸਾਡਾ ਬੀਤਿਆ ਵੀ ਨੇ ਸਾਡਾ ਪਾਸਟ ਵੀ ਨੇ ਅਤੇ ਸਾਡਾ ਫਿਊਚਰ ਵੀ ਨੇ ਬੱਚੇ ਤਾਂ ਸਿਰਫ ਫਿਊਚਰ ਹੋ ਸਕਦੇ ਪਾਸਟ ਸਾਡਾ ਕੀ ਨੇ ਉਹ ਆਪਾਂ ਜਾਣਦੇ ਹਾਂ ਸਾਨੂੰ ਉਹਨਾਂ ਨੇ ਪਾਲਿਆ ਸਾਨੂੰ ਉਹਨਾਂ ਨੇ ਇੰਨੇ ਜੋਗਾ ਕੀਤਾ ਕਿ ਆਪਾਂ ਅੱਜ ਆਪਣੇ ਕਮਾਉਣ ਜੋਗੇ ਹੋ ਗਏ ਹਾਂ ਪੈਰਾਂ ਸਿਰ ਖੜ ਗਏ ਹਾਂ ਅਤੇ ਸਾਡਾ ਭਵਿੱਖ ਇਸ ਕਰਕੇ ਨੇ ਕਿਉਂਕਿ ਜੋ ਆਪਾਂ ਉਹਨਾਂ ਦੇ ਨਾਲ ਕਰਨਾ ਉਹ ਸਾਡੇ ਨਾਲ ਭਵਿੱਖ ਦੇ ਵਿੱਚ ਹੋਣਾ ਕਹਿੰਦੇ ਨੇ ਕਿ ਤੈਅ ਹੈ ਇਹ ਨੀਤੀ ਹੈ ਇਸੇ ਤਰ੍ਹਾਂ ਦੇ ਨਾਲ ਇਹ ਜ਼ਿੰਦਗੀ ਚੱਲਦੀ ਹੈ ਜੋ ਤੁਸੀਂ ਕਰਦੇ ਹੋ ਕੁਦਰਤ ਉਹੀ ਤੁਹਾਨੂੰ ਪਲਟ ਕੇ ਵਾਪਸ ਦਿੰਦੀ ਹੈ ਸੋ ਕੋਸ਼ਿਸ਼ ਕਰੀਏ ਆਪਾਂ ਇਕੱਲਾ ਸਿਰਫ ਆਪਣੇ ਆਪ ਦੇ ਲਈ ਸਮਾਂ ਨਹੀਂ अपने जज्बातों की सिर्फ कदर ना करिए, आप उन्हां दे जज्बातों की भी कदर करिए जिन्हां ने सानू इन्ने जोगा किया। रब ना करे किसी के उत्ते इदां दा कोई देण आवे तो शायद कोई चाहूगा भी नहीं, जिन्हें भी सुन रहे ने शायद साडे विचों भी कोई ना चाहे कि किसी के उत्ते इदां दा देण आवे, किसी नूं कल्लियां रहना पवे तो किसी नूं इत्थों तक डर सतावे कि पता नहीं मेरे जाण तों बाद किसी नूं पता भी लगना कि नहीं लगना, जां कदों लगना, किन्ने दिन लग जाणे ने, किदां दी अवस्था होगी। इदां दी अवस्था रब ना करे किसी दे उत्ते आवे। कोशिश करिए आपां बाकी सारे काम कार नाल दी नाल चलदे रहन, पर जो आस पास ने साडे जी उन्हां दा भी बनदा मान सत्कार, उन्हां दे भी बनदी थां अपनी जिंदगी च अपने घर दे विच जरूर रखिए। बाकी सारा कुछ इस तरह के नाल चलता रहना। आस करते हैं कि अज्ज दी कहानी तुसीं पसंद की हुई।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।